ਜਿਹਨੂੰ ਅਸੀਂ ਡਾਇਫਰਾਮ ਕਹਿੰਦੇ ਹਾਂ, ਜਿਹਦੇ ਰਾਹੀਂ ਇਹ ਛਾਤੀ ਤੇ ਅਬਡੋਮਨ ਦੇ ਔਰਗਨ ਜਿਹੜੇ ਨੇ ਵੱਖ ਵੱਖ ਹੁੰਦੇ ਨੇ। ਸੋ ਤਿੰਨਾਂ ਲੋਬ ਸੱਜੇ ਪਾਸੇ ਦਾ ਕੱਦ ਛੋਟਾ ਇਸੇ ਕਰਕੇ ਹੋ ਗਿਆ ਵੀ ਹੇਠਾਂ ਬਹੁਤ ਹਿੱਸਾ ਲਿਵਰ ਦਾ ਹੋ ਗਿਆ, ਖੱਬੇ ਪਾਸੇ ਦਾ ਕੱਦ ਥੋੜਾ ਜਿਹਾ ਵੱਡਾ ਹੋ ਗਿਆ ਇਹਦੇ ਨਾਲੋਂ, ਕਿਉਂਕਿ ਲੋਬ ਦੋ ਹੀ ਨੇ ਤੇ ਹੇਠਾਂ ਛੋਟੀ ਜਿਹੀ ਇੱਕ ਤਿਲੀ ਹੈਗੀ ਹੈ, ਉਹ ਵੀ ਪਸਲੀਆਂ ਦੇ ਹੇਠਾਂ ਹੇਠਾਂ ਰਹਿੰਦੀ ਹੈ, ਇਸ ਕਰਕੇ ਥੋੜਾ ਹਿੱਸਾ ਉਹ ਵੀ ਲੈ ਲੈਂਦੀ ਹੈ। ਖੱਬੇ ਫੇਫੜੇ ਦਾ ਬਹੁਤਾ ਹਿੱਸਾ ਅੰਦਰੋਂ ਲੱਕ ਜਿਵੇਂ ਪਤਲਾ ਹੁੰਦਾ ਕਿਸੇ ਦਾ, ਬਹੁਤਾ ਹਿੱਸਾ ਹਾਰਟ ਦੇ ਰਾਹੀਂ ਕਵਰ ਕੀਤਾ ਹੋਇਆ ਹੈਗਾ ਆ। ਔਰ ਉਸ ਤੋਂ ਬਾਅਦ ਅਸੀਂ ਕਿਹਾ ਸੀਗਾ ਵੀ ਫੇਫੜੇ ਜਿਹੜੇ ਨੇ ਇਹ ਇੱਕ ਕਵਰਿੰਗ ਦੇ ਵਿੱਚ ਲਪੇਟੇ ਹੋਏ ਨੇ, ਜਿਵੇਂ ਹਾਰਟ ਵੀ ਇੱਕ ਕਵਰਿੰਗ ਚ ਲਪੇਟਿਆ ਹੋਇਆ, ਉਹਨੂੰ ਅਸੀਂ ਪੈਰੀਕਾਰਡੀਅਮ ਕਿਹਾ ਸੀਗਾ। ਔਰ ਉਹਦੇ ਵੀ ਦੋ ਪਰਦੇ ਸੀਗੇ, ਦੋ ਸਾਇਆਂ ਸੀਗੀਆਂ, ਉਹਨਾਂ ਵਿੱਚ ਵੀ ਇੱਕ ਫਲੂਇਡ ਰਹਿੰਦਾ ਸੀਗਾ। ਇਸੇ ਤਰ੍ਹਾਂ ਹੀ ਫੇਫੜੇ ਵੀ ਜਿਹੜੇ ਨੇ ਇੱਕ ਕਵਰ ਦੇ ਵਿੱਚ ਕਵਰ ਕੀਤੇ ਹੋਏ ਨੇ, ਜਿਹਨੂੰ ਅਸੀਂ ਪਲਿਊਰਾ ਕਹਿੰਦੇ ਹਾਂ। ਔਰ ਪਲਿਊਰਾ ਦੇ ਵੀ ਦੋ ਲੇਅਰ ਹੈਗੇ ਨੇ, ਬਾਹਰਲਾ ਲੇਅਰ ਜਿਹੜਾ ਹੈ ਉਸਨੂੰ ਪੈਰੀਟਲ ਲੇਅਰ ਕਹਿੰਦੇ ਆ, ਫੇਫੜਿਆਂ ਦੇ ਨਾਲ ਜੁੜਿਆ ਹੋਇਆ ਜਿਹੜਾ ਲੇਅਰ ਹੈ ਉਹਨੂੰ ਅਸੀਂ ਵਿਸਰਲ ਪਲਿਊਰਾ ਕਹਿੰਦੇ ਹਾਂ। ਔਰ ਇਹਦੇ ਵਿੱਚ ਵੀ ਇੱਕ ਫਲੂਇਡ ਭਰਿਆ ਹੋਇਆ। ਖਾਸੀਅਤ ਇਹਦੇ ਵਿੱਚ ਇਹ ਸੀਗੀ ਕਿ ਇਹ ਜਿਹੜਾ ਸਾਡਾ ਵਿਸਰਲ ਲੇਅਰ ਹੈ, ਵਿਸਰਾ ਦਾ ਮਤਲਬ ਹੁੰਦਾ ਹੈ ਔਰਗਨ ਅੰਗ, ਕਿ ਉਸ ਅੰਗ ਦੇ ਨਾਲ ਜਿਹੜਾ ਜੁੜਿਆ ਹੋਇਆ ਪਰਦਾ ਹੈਗਾ ਆ ਉਸ ਨੂੰ ਵਿਸਰਲ ਪਲਿਊਰਾ ਅਸੀਂ ਕਹਿੰਦੇ ਹਾਂ। ਤੇ ਉਹ ਵਿਸਰਲ ਪਲੂਰਾ ਦੋਹਾਂ ਸਾਰੇ ਜਿੰਨੇ ਵੀ ਲੋਬ ਸਨ, ਦੋ ਲੋਬ ਨੇ ਖੱਬੇ ਪਾਸੇ ਜਾਂ ਤਿੰਨ ਲੋਬ ਨੇ ਸੱਜੇ ਪਾਸੇ, ਇਹਨਾਂ ਦੇ ਅੰਦਰ ਤੱਕ ਜਾਂਦਾ ਹੈਗਾ। ਭਾਵ ਕੀ ਆ ਕਿ ਲੋਬ ਨੂੰ ਵੀ ਆਪਣੇ ਇੱਕ ਦੂਜੇ ਦੇ ਨਾਲੋਂ ਵੱਖਰਾ ਕਰਦੇ ਨੇ। ਜਿਹੜਾ ਹੈਗਾ ਆ ਰਾਈਟ ਸਾਈਡ ਦਾ ਫੇਫੜਾ, ਉਹਦੇ ਤਿੰਨ ਹਿੱਸੇ ਨੇ, ਪਰ ਤਿੰਨੋਂ ਹਿੱਸਿਆਂ ਦਾ ਹੀ ਆਪਸ ਵਿੱਚ ਕੋਈ ਲੈਣ ਦੇਣ ਸਿੱਧਾ ਨਹੀਂ ਹੈਗਾ, ਸਿੱਧਾ ਡਾਇਰੈਕਟ ਲੈਣ ਦੇਣ ਹੈ ਨੀ। ਬਾਹਰਲੇ ਪਾਸਿਓ ਜਿਹੜਾ ਇਹਦੇ ਰਾਹੀਂ ਬਰੌਂਕਸ ਆਉਂਦੀ ਹੈ, ਬਾਹਰਲੇ ਪਾਸਿਓ ਹੀ ਜਿਹੜੀ ਖੂਨ ਦੀ ਨਾੜੀ ਆਉਂਦੀ ਹੈ, ਬਾਹਰਲੇ ਪਾਸਿਓ ਹੀ ਜਿਹੜੇ ਲਿੰਫ ਚੈਨਲ ਵਗੈਰਾ ਆਉਂਦੇ ਨੇ, ਉਹ ਸਾਰੀਆਂ ਚੀਜ਼ਾਂ ਇਹਦੇ ਨਾਲ ਕਨੈਕਟਡ ਹੈਗੀਆਂ ਨੇ, ਪਰ ਡਾਇਰੈਕਟਲੀ ਤੌਰ ਤੇ ਇਹਨਾਂ ਦਾ ਆਪਸ ਵਿੱਚ ਕੋਈ ਸੰਬੰਧ ਨਹੀਂ ਹੈ। ਠੀਕ ਹੈ। ਸੋ ਇਹ ਇਸ ਤਰ੍ਹਾਂ ਦੀ ਸੰਰਚਨਾ ਜਿਹੜੀ ਬਣੀ ਹੋਈ ਸੀ ਉਹਦੇ ਬਾਰੇ ਮੈਂ ਡਿਟੇਲ ਤੁਹਾਨੂੰ ਦੱਸ ਦਿੱਤੀ ਸੀਗੀ। ਔਰ ਇਹਦਾ ਫਾਇਦਾ ਵੀ ਸੀਗਾ ਕਿ ਕਈ ਵਾਰ ਕੋਈ ਇੱਕ ਲੋਬ ਖਰਾਬ ਹੋ ਜਾਂਦਾ ਹੈ ਤੇ ਫਿਰ ਗੁਆਂਢੀਆਂ ਨੂੰ ਕੋਈ ਤਕਲੀਫ ਨਾ ਦੇਵੇ, ਇਸ ਕਰਕੇ ਗੁਆਂਢੀ ਬਚੇ ਰਹਿੰਦੇ ਨੇ। ਜਿਵੇਂ ਪਲਿਊਰਸੀ ਹੋ ਜਾਵੇ ਜਾਂ ਲੋਬਰ ਨਮੂਨੀਆ ਹੋ ਜਾਵੇ ਤਾਂ ਉਹ ਫਿਰ ਲੋਬ ਦੇ ਵਿੱਚ ਕਨੈਕਟਡ ਹੈਗਾ ਆ, ਦੂਸਰਾ ਹਿੱਸਾ ਜਿਹੜਾ ਬਚਿਆ ਰਹਿੰਦਾ ਤੇ ਉਹ ਆਪਣੀ ਕਾਰਵਾਈ ਜਿਹੜੀ ਉਹ ਕਰਦਾ ਰਹਿੰਦਾ ਹੈਗਾ। ਸੋ ਇਹ ਸਾਰੀ ਜਾਣਕਾਰੀ ਮੈਂ ਤੁਹਾਨੂੰ ਦੱਸੀ ਸੀ। ਉਸ ਤੋਂ ਬਾਅਦ ਬਿਮਾਰੀਆਂ ਦੀ ਗੱਲ ਕੀਤੀ ਸੀ, ਬਿਮਾਰੀਆਂ ਦੇ ਵਿੱਚ ਦਮਾ ਸਾਰੇ ਹੀ ਜਾਣਦੇ ਆ, ਬਰੌਂਕਾਈਟਿਸ ਸਾਰੇ ਹੀ ਜਾਣਦੇ ਆ, ਸੀਓਪੀਡੀ ਨਹੀਂ ਜਾਣਦੇ, ਬਰੌਂਕਿਕ ਡਿਸੀਜ਼ ਨਹੀਂ ਜਾਣਦੇ, ਤੇ ਉਹਨਾਂ ਦਾ ਵੇਰਵਾ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਦੇ ਦਿੱਤਾ ਸੀਗਾ। ਔਰ ਉਸ ਤੋਂ ਬਾਅਦ ਨਮੂਨੀਆ ਸੀਗਾ ਜਾਂ ਪਲੂਰਸੀ ਸੀਗੀ, ਇਹਨਾਂ ਦੇ ਸਾਰਿਆਂ ਦੀ ਡਿਟੇਲ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਕਰ ਚੁੱਕੇ ਹਾਂ। ਜਿੰਨੇ ਵੀ ਸੱਜਣ ਮਿੱਤਰ ਭੈਣ ਭਰਾ ਸੁਣ ਰਹੇ ਨੇ, ਅਗਰ ਉਹਨਾਂ ਨੂੰ ਫਿਰ ਇਹਨਾਂ ਦਾ ਕੋਈ ਵੇਰਵਾ ਚਾਹੀਦਾ ਹੋਵੇ ਤੇ ਮੈਨੂੰ ਕਿਸੇ ਵੀ ਵੇਲੇ ਕਾਲ ਕਰਕੇ 4086871899 ਤੇ ਇਹਦੀ ਜਾਣਕਾਰੀ ਮੇਰੇ ਕੋਲੋਂ ਕਿਸੇ ਵੀ ਵੇਲੇ ਲੈ ਸਕਦੇ ਨੇ, ਜਿਹੜੀ ਚੀਜ਼ ਉਹਨਾਂ ਦੇ ਸਮਝ ਨਾ ਆਵੇ। ਅਸੀਂ ਲੰਗ ਕੈਂਸਰ ਦੀ ਗੱਲ ਵੀ ਕੀਤੀ ਸੀਗੀ, ਔਰ ਇਹਦੇ ਚ ਨਮੂਨੀਆ ਦੀ ਗੱਲ ਵੀ ਕੀਤੀ ਸੀ, ਪਲਮੋਨਰੀ ਟਿਊਬਰਕਲੋਸਿਸ ਦੀ ਗੱਲ ਵੀ ਕੀਤੀ ਸੀ, ਪਰ ਇਹਨਾਂ ਸਾਰੀਆਂ ਹੀ ਬਿਮਾਰੀਆਂ ਦੇ, ਕਿਉਂਕਿ ਸਾਰਿਆਂ ਨੇ ਉਹ ਪ੍ਰੋਗਰਾਮ ਹੀ ਸੁਣੇ ਹੋਣਗੇ। ਜੇ ਸੁਣਨੇ ਚਾਹੁਣ ਤੇ ਉਹ ਮੇਰੇ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਫੇਸਬੁੱਕ ਤੋਂ ਜਾਂ ਯੂਟਿਊਬ ਤੋਂ ਜਾਂ ਸਬਰੰਗ ਰੇਡੀਓ ਸਟੇਸ਼ਨ ਤੋਂ ਜਾਂ ਪ੍ਰਵਾਸ ਰੇਡੀਓ ਤੋਂ ਜਾ ਕੇ ਉਹਨਾਂ ਨੂੰ ਦੁਬਾਰਾ ਰਿਲੇਅ ਕਰਨ ਵਾਸਤੇ ਕਹਿ ਸਕਦੇ ਨੇ, ਉਹਨਾਂ ਚ ਤੁਹਾਨੂੰ ਇਹ ਸਾਰਾ ਵੇਰਵਾ ਮਿਲ ਜਾਏਗਾ। ਪਰ ਕੋਈ ਪ੍ਰੋਬਲਮ ਨਹੀਂ, ਡਾਇਰੈਕਟਲੀ ਜਦੋਂ ਵੀ ਤੁਸੀਂ ਮੈਨੂੰ ਕਾਲ ਕਰੋ ਕਿਸੇ ਬਿਮਾਰੀ ਬਾਰੇ ਜਾਣਨਾ ਚਾਹੋ ਤੇ ਇਹਨਾਂ ਵਿੱਚ ਉਹ ਜਾਣ ਸਕਦੇ ਨੇ। ਸੋ ਖੈਰ, ਉਸ ਤੋਂ ਬਾਅਦ ਅਸੀਂ ਲੰਗ ਕੈਂਸਰ ਦੀ ਗੱਲ ਕੀਤੀ ਸੀ, ਔਰ ਲੰਗ ਕੈਂਸਰ ਦੇ ਸੰਬੰਧ ਵਿੱਚ ਉਹਦੀਆਂ ਮੋਟੀਆਂ ਮੋਟੀਆਂ ਜਿਹੜੀਆਂ ਨਿਸ਼ਾਨੀਆਂ ਸੀਗੀਆਂ, ਸਭ ਤੋਂ ਪਹਿਲਾਂ ਤਾਂ ਉਹ ਕਾਰਡੀਨਲ ਸਾਈਨ ਅਸੀਂ ਉਹਨਾਂ ਨੂੰ ਕਹਿੰਦੇ ਹਾਂ। ਕਾਰਡੀਨਲ ਸਾਈਨ ਜਿਹੜੇ ਕੈਂਸਰ ਦੇ ਨੇ, ਮੈਂ ਉਹ ਤੁਹਾਨੂੰ ਦੱਸੇ ਸੀ ਭਈ ਅਜੇ ਕਿਸੇ ਨੂੰ ਨੀ ਪਤਾ ਇਹਨੂੰ ਕੈਂਸਰ ਹੈਗਾ ਕਿ ਨਹੀਂ ਹੈਗਾ, ਅਜੇ ਕਿਸੇ ਨੂੰ ਨੀ ਪਤਾ ਕਿ ਇਹਦੇ ਅੰਦਰ ਕੀ ਘਟਨਾ ਵਾਪਰ ਰਹੀ ਹੈ, ਲੇਕਿਨ ਕੁਝ ਇੱਕ ਐਸੀਆਂ ਨਿਸ਼ਾਨੀਆਂ ਨੇ, ਕੈਂਸਰ ਭਾਵੇਂ ਫੇਫੜਿਆਂ ਦਾ ਹੋਵੇ, ਕੈਂਸਰ ਭਾਵੇਂ ਆਂਤੜੀਆਂ ਦਾ ਹੋਵੇ, ਕੈਂਸਰ ਭਾਵੇਂ ਕਿਸੇ ਵੀ ਥਾਂ ਦਾ ਹੋਵੇ, ਉਹਦੇ ਵਿੱਚ ਜਿਹੜੇ ਕਾਰਡੀਨਲ ਸਾਈਨਸ ਨੇ ਉਹ ਪਹਿਲਾਂ ਆਉਣੇ ਸ਼ੁਰੂ ਹੋ ਜਾਂਦੇ ਨੇ। ਤੇ ਜਦੋਂ ਇਹ ਨੀ ਹੈਗਾ ਵੀ ਇੱਕ ਸਾਈਨ ਆ ਗਿਆ ਤੇ ਤੁਸੀਂ ਆਪ ਕੈਂਸਰ ਦਾ ਨੀ ਹੋ ਗਿਆ, ਇੰਜ ਨਹੀਂ ਹੋਣਾ। ਹਾਲਾਂਕਿ ਮੈਂ ਤੁਹਾਨੂੰ ਇੱਕ ਬੜੀ ਅਜੀਬ ਗੱਲ ਦੱਸਦਾ ਕਿ ਜਦੋਂ ਅਸੀਂ ਲੋਕ ਮੈਡੀਕਲ ਕਾਲਜਾਂ ਵਿੱਚ ਸਟੂਡੈਂਟ ਹੁੰਦੇ ਨਾ, ਤੀਸਰੇ ਸਾਲ ਦੇ ਵਿੱਚ ਆਮ ਤੌਰ ਤੇ ਬਿਮਾਰੀਆਂ ਬਾਰੇ ਪੜ੍ਹਾਇਆ ਜਾਂਦਾ, ਤੇ ਜਦੋਂ ਬਿਮਾਰੀਆਂ ਬਾਰੇ ਪੜ੍ਹਾਇਆ ਜਾਂਦਾ ਤੇ ਉਸ ਵੇਲੇ ਇਹ ਦੱਸਿਆ ਜਾਂਦਾ ਵੀ ਜੇ ਕਿਸੇ ਨੂੰ ਛਿੱਕਾਂ ਜੁਕਾਮ ਹੋ ਜਾਣ ਤੇ ਛਿੱਕਾਂ ਜੁਕਾਮ ਇੱਕ ਹਫ਼ਤੇ ਚ ਨਾ ਠੀਕ ਹੋਣ ਤੇ ਫੇਰ ਅਸੀਂ ਇਹ ਸਮਝਦੇ ਹਾਂ ਵੀ ਇਹਨੂੰ ਕਿਤੇ ਨਮੂਨੀਆ ਵਗੈਰਾ ਤਾਂ ਨਹੀਂ ਹੋ ਰਿਹਾ, ਬਰੌਂਕਾਈਟਿਸ ਜਾਂ ਨਮੂਨੀਆ ਦਾ ਸ਼ੱਕ ਕਰਨਾ ਸ਼ੁਰੂ ਕਰ ਦਿੰਦੇ ਹਾਂ। ਜਦੋਂ
ਇਹ ਸਾਰੀਆਂ ਚੀਜ਼ਾਂ 21 ਦਿਨ 3 ਹਫ਼ਤਿਆਂ ਦੇ ਵਿੱਚ ਵੀ ਨਾ ਕਵਰ ਹੋਣ ਤੇ ਅਸੀਂ ਸੋਚਣ ਲੱਗ ਜਾਂਦੇ ਹਾਂ ਵੀ ਯਾਰ ਕਿਤੇ ਟੀਬੀ ਤਾਂ ਨਹੀਂ ਹੋ ਗਈ। ਸੋ ਇਸ ਤਰ੍ਹਾਂ ਕਰਕੇ ਹਰੇਕ ਬਿਮਾਰੀ ਦੀ ਡਿਟੇਲ ਉਹ ਪੜ੍ਹਦੇ ਆ। ਤੀਸਰੇ ਸਾਲ ਦੇ ਵਿੱਚ ਸਾਰੇ ਸਟੂਡੈਂਟ ਇਸ ਤਰ੍ਹਾਂ ਦੀ ਡਿਟੇਲ ਪੜ੍ਹਦੇ ਆ ਵੀ ਕਿਹੜੀ ਸਿੰਪਲ ਜੀ ਗੱਲ ਜਿਹੜੀ ਹੈ ਜੇ ਉਹ ਧਿਆਨ ਨਾ ਦਿੱਤਾ ਜਾਵੇ, ਜੇ ਉਹ ਕੰਪਲੀਕੇਟ ਹੋ ਜਾਵੇ ਤੇ ਵੱਧਦੀ ਵੱਧਦੀ ਉਹਦੀ ਆਖਰੀ ਸਟੇਜ ਆ ਹੁੰਦੀ ਹੈ। ਤੇ ਕਈ ਜਿਹੜੇ ਵਿਚਾਰੇ ਨਵੇਂ ਨਵੇਂ ਜਵਾਕ ਹੁੰਦੇ ਨੇ, ਮਾਨਸਿਕਤਾ ਇਸ ਤਰ੍ਹਾਂ ਦੀ ਬਣੀ ਹੁੰਦੀ ਹੈ ਤੇ ਜੇ ਉਹਨੂੰ ਮਾੜੀ ਮੋਟੀ ਵੀ ਖੰਘ ਜੁਕਾਮ ਹੋ ਜਾਵੇ ਨਾ ਤੇ ਉਹ ਵਿਚਾਰਾ ਮੰਜੇ ਤੇ ਪੈ ਜਾਂਦਾ, ਯਾਰ ਖਰੇ ਮੈਨੂੰ ਤਾਂ ਟੀਬੀ ਨਹੀਂ ਹੋ ਜਾਣੀ। ਹਾਂਜੀ, ਹਾਲੇ ਹੋਇਆ ਕੁਛ ਨਹੀਂ ਹੁੰਦਾ, ਪਰ ਕਿਉਂਕਿ ਨਵਾਂ ਨਵਾਂ ਤਜਰਬਾ ਹੋਇਆ ਹੁੰਦਾ, ਨਵੀਂ ਨਵੀਂ ਜਾਣਕਾਰੀ ਉਹਨਾਂ ਦੇ ਦਿਮਾਗ ਚ ਆਈ ਹੁੰਦੀ ਹੈ ਤੇ ਫਿਰ ਜਦੋਂ ਹੌਲੀ ਹੌਲੀ ਹੋਰ ਉਹਦੇ ਬਾਰੇ ਰਾਏ ਪ੍ਰਕਾਸ਼ਨ ਯੇ ਵੋ ਸਾਰਾ ਕੁਛ ਪੜ੍ਹਦੇ ਨੇ ਤੇ ਫਿਰ ਥੋੜਾ ਜਿਹਾ ਉਤਰਵਾਸ ਹੁੰਦਾ, ਯਕੀਨ ਹੋਣਾ ਸ਼ੁਰੂ ਹੋ ਜਾਂਦਾ ਵੀ ਨਹੀਂ ਮੈਨੂੰ ਇਹ ਨਹੀਂ ਹੈਗਾ। ਕਿਉਂਕਿ 19 ਦਿਨ ਤੱਕ ਵੈਸੇ ਹੀ ਉਹ ਬਿਮਾਰੀ ਠੀਕ ਹੋ ਗਈ ਹੁੰਦੀ, ਕਿਉਂਕਿ ਵਾਇਰਲ ਬਿਮਾਰੀਆਂ ਜਿੰਨੀਆਂ ਵੀ ਨੇ ਆਪਾਂ ਸਮਝਦੇ ਹਾਂ ਕਿ ਉਹ 4 ਦਿਨ ਦਾ ਇਨਕੂਬੇਸ਼ਨ ਪੀਰੀਅਡ ਹੈਗਾ। ਸੋ ਆਪਣੇ ਨਿਯਮ ਦੇ ਮੁਤਾਬਕ ਉਹ ਸਾਰੀ ਚੀਜ਼ ਚੱਲਦੀ ਰਹਿੰਦੀ ਹੈ ਤੇ ਫਿਰ ਯਕੀਨ ਪੱਕਾ ਹੁੰਦਾ ਵੀ ਨਹੀਂ ਮੈਨੂੰ ਇਹ ਨਹੀਂ ਹੈ, ਪਰ ਸ਼ੁਰੂ ਦੇ ਵਿੱਚ ਐਸਾ ਹੁੰਦਾ ਹੈਗਾ। ਸੋ ਇਸੇ ਤਰ੍ਹਾਂ ਹੀ ਜਿਹੜਾ ਮੈਂ ਬਿਮਾਰੀਆਂ ਦਾ ਵੇਰਵਾ ਦਮਿਆਂ ਦੀ ਦਿੱਤੀ ਸੀ ਗੱਲ ਜਾਂ ਬ੍ਰੋਂਕਾਈਟਿਸ ਦੀ ਦਿੱਤੀ ਸੀ ਗੱਲ, ਇਹ ਬਹੁਤੇ ਸਾਰੇ ਲੋਕ ਜਾਣਦੇ ਇਹਨਾਂ ਦੇ ਨਾਂ, ਪਰ ਉਹਨਾਂ ਦਾ ਵੇਰਵਾ ਵਖਰੇਵਾਂ ਕਿਵੇਂ ਕਿਵੇਂ ਹੈ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀਗਾ ਵੀ ਹੈ ਚੀਜ਼ਾਂ ਇਹ ਕਰੋਨਿਕ ਟਾਈਪ ਦੀਆਂ ਨੇ, ਕਿਸੇ ਦੇ ਵਿੱਚ ਮਿਊਕਸ, ਹਾਲਾਂ ਸਾਰੀ ਗੱਲ ਜਿਹੜੀ ਉਹ ਜਿਹੜਾ ਬ੍ਰੋਂਕਿਅਲ ਟ੍ਰੀ ਹੈ ਨਾ ਜਿਹਦੇ ਉਹ ਪਾਈਪਾਂ ਜਿਹਨਾਂ ਦਾ ਨਹੀਂ ਹਵਾ ਜਾਂਦੀ ਤੇ ਹਵਾ ਬਾਹਰ ਆਉਂਦੀ ਹੈ, ਉਸ ਪਾਈਪਾਂ ਦੀ ਹੀ ਸਾਰੀ ਗੱਲ ਸੀ। ਕਿਸੇ ਦੇ ਵਿੱਚ ਤਾਂ ਇਸ ਤਰ੍ਹਾਂ ਦੀ ਸੋਚ ਆ ਗਈ ਹੈ ਭਈ ਉਹ ਹੁਣ ਐ ਲੱਗਦਾ ਵੀ ਪਰਮਾਨੈਂਟ ਹੀ ਹੋ ਗਈ, ਬਦਲ ਨਹੀਂ ਸਕਦੀ, ਲਗਾਤਾਰ ਹੀ ਹਾਲਾਤ ਇਸ ਤਰ੍ਹਾਂ ਦੇ ਬਣ ਗਏ। ਕਾਰਨ ਕੁਝ ਵੀ ਰਹੇ ਹੁਣ, ਚਾਹੇ ਕੋਈ ਤੰਬਾਕੂ ਪੀਂਦਾ ਤਾਂ, ਚਾਹੇ ਕਿਸੇ ਦੇ ਕੋਲ ਮਾਰਸ਼ੀ ਪਲੇਸਾਂ ਦਰਿਆਵਾਂ ਦੇ ਕੰਢਿਆਂ ਤੇ ਰਹਿੰਦਾ, ਤਾਂ ਅਗਰ ਉਹਨਾਂ ਦੇ ਵਿੱਚ ਤਬਦੀਲੀ ਆ ਗਈ ਤੇ ਉਹ ਲੱਗੂਗੀ ਵੀ ਇਹ ਨਹੀਂ ਹੁਣ ਠੀਕ ਹੋਣੀ ਯਾਰ, ਇਹ ਤਾਂ ਆ ਹੀ ਜਾਣੀ ਹੈ। ਹਾਂਜੀ, ਲੇਕਿਨ ਜੇ ਉਹਨਾਂ ਹੀ ਨਾਲੀਆਂ ਦੇ ਵਿੱਚ ਮਿਊਕਸ ਭਰੀ ਸਾਨੂੰ ਦੱਸਿਆ ਹੋਇਆ ਤੇ ਫਿਰ ਅਸੀਂ ਉਹਨੂੰ ਬ੍ਰੋਂਕਾਈਟਿਸ ਕਹਿਣ ਸ਼ੁਰੂ ਕਰ ਦਿੰਦੇ ਹਾਂ, ਔਰ ਉਹਦੀ ਨਿਸ਼ਾਨੀ ਮੈਂ ਦੱਸੀ ਸੀ ਵੀ ਸੋਡਾ ਪੀ ਰਹੇ ਹੋ, ਬੋਤਲ ਪੀ ਰਹੇ ਹੋ ਤੇ ਉਹ ਪਾਈਪ ਦੀ ਨਾਲੀ ਦੇ ਵਿੱਚ ਫੂਕ ਮਾਰੋ ਅੰਦਰ ਨੂੰ, ਬਲਾਏ ਬਾਹਰ ਸਿੱਟ ਦਿੰਦੇ ਅੰਦਰ ਨੂੰ ਤੇ ਜਿਸ ਤਰ੍ਹਾਂ ਦੀ ਇੱਕ ਆਵਾਜ਼ ਆਉਂਦੀ ਉਸ ਤਰ੍ਹਾਂ ਦੀ ਇੱਕ ਆਵਾਜ਼ ਆਵੇ, ਔਰ ਬਾਹਰ ਬੈਠਿਆਂ ਨੂੰ, ਮੈਂ ਜ਼ਰੂਰੀ ਨਹੀਂ ਇੱਕ ਸਟੈਥੋਸ ਕੋ ਬੁਲਾ ਕੇ ਡਾਕਟਰ ਨੇ ਵੇਖੇ ਤੇ ਤਾਂ ਬਾਹਰ ਬੈਠਿਆਂ ਨੂੰ ਵੀ ਅਗਰ ਤੁਸੀਂ ਇਸ ਤਰ੍ਹਾਂ ਦੀ ਆਵਾਜ਼ ਕਿਸੇ ਦੇ ਸਾਹ ਦੀ ਆ ਰਹੀ ਸਰਲ ਤੇ ਤੁਸੀਂ ਸਮਝੋ ਕਿ ਇਹਨੂੰ ਬ੍ਰੋਂਕਾਈਟਿਸ ਹੋ ਗਈ। ਫਿਰ ਬ੍ਰੋਂਕਾਈਟਿਸ ਦੀਆਂ ਦੋ ਕਿਸਮਾਂ ਮੈਂ ਦੱਸੀਆਂ ਸੀਗੀਆਂ, ਇੱਕ ਨੂੰ ਅਸੀਂ ਡਰਾਈ ਪਲੂਸੀ ਕਹਿੰਦੇ ਹਾਂ, ਇੱਕ ਨੂੰ ਅਸੀਂ ਵੈਟ ਪਲੂਸੀ ਕਹਿੰਦੇ ਹਾਂ। ਡਰਾਈ ਦਾ ਕਾਰਨ ਇਹ ਸੀ ਵੀ ਜਿਹੜਾ ਉਹਨਾਂ ਦੇ ਇਨ ਬਿਟਵੀਨ ਲੇਅਰ, ਫਲਿਊਰਾ ਦੇ ਦੋ ਲੇਅਰ ਦੱਸੇ ਸੀ, ਦੋ ਪਰਦਿਆਂ ਦੇ ਵਿੱਚ ਜਿਹੜਾ ਫਲਿਊਰ ਰਹਿੰਦਾ ਉਹ ਇਸ ਵਾਸਤੇ ਕੁਦਰਤ ਨੇ ਪਾਇਆ ਵੀ ਜਦੋਂ ਫੇਫੜੇ ਫੈਲਣ ਇੱਕ ਦੂਸਰੇ ਨੂੰ ਇਹ ਲੇਅਰ ਟੱਚ ਨਾ ਕਰਨ, ਥੋੜਾ ਜਿਹਾ ਮੁਆਦ ਇਹਦੇ ਵਿੱਚ ਰਹਿ ਜਾਵੇ ਤਾਂ ਕਿ ਸਾਹ ਸੌਖਾ ਆਉਣਾ ਸ਼ੁਰੂ ਹੋ ਜਾਵੇ, ਪਰ ਜੇ ਮੁਆਦ ਸੁੱਕ ਜਾਵੇ ਤੇ ਉਹ ਦੋਵੇਂ ਲੇਅਰ ਜਿਹੜੇ ਨੇ ਇੱਕ ਦੂਸਰੇ ਦੇ ਨਾਲ ਚੰਬੜ ਜਾਣਗੇ, ਔਰ ਫਿਰ ਸਾਹ ਲੈਣਾ ਔਖਾ ਹੋ ਜਾਏਗਾ, ਦਰਦ ਹੋਏਗੀ। ਔਰ ਉਹ ਦਰਦ ਕਦੋਂ ਹੋਏਗੀ? ਜਦੋਂ ਤੁਸੀਂ ਪਰਦਿਆਂ ਨੂੰ ਅਲੱਗ ਕਰੋਗੇ, ਖਰੀਂਡ ਲਾਉਣਾ ਹੋਵੇ ਨਾ ਕਿਸੇ ਚੀਜ਼ ਤੋਂ ਤੇ ਉਦੋਂ ਦਰਦ ਬੜੀ ਹੁੰਦੀ ਜ਼ਖਮ ਦੀ, ਹੈ ਨਾ। ਸੋ ਇਸੇ ਤਰ੍ਹਾਂ ਹੀ ਜਿਹੜੀ ਡਰਾਈ ਪਲੂਸੀ ਹੈ ਉਹਦੇ ਵਿੱਚ ਜਦੋਂ ਤੁਸੀਂ ਐਕਸਪਰੇਸ਼ਨ ਕਰਦੇ ਹੋ ਉਸ ਵੇਲੇ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ, ਔਰ ਇਹ ਇੱਕ ਨਿਸ਼ਾਨੀਆਂ ਸਨ। ਵੈਸੇ ਮੋਟੀਆਂ ਨਿਸ਼ਾਨੀਆਂ ਮੈਂ ਤੁਹਾਨੂੰ ਦੱਸਿਆ ਸੀ ਵੀ ਇਸ ਬ੍ਰੋਂਕਾਈਟਿਸ ਦਾ ਬੰਦਾ ਆਮ ਤੌਰ ਤੇ ਛਾਤੀ ਦੇ ਉੱਪਰ ਹੱਥ ਰੱਖਦਾ ਆ ਕਿ ਨਾ, ਉਹ ਜਦੋਂ ਲੇਅਰ ਸੈਪਰੇਟ ਹੋਣ, ਫੇਫੜੇ ਫੈਲਦੇ ਨੇ ਜਾਂ ਸੁੰਗੜਦੇ ਨੇ ਤੇ ਉਹਨਾਂ ਵਿੱਚ ਦਰਦ ਨਾ ਹੋਵੇ, ਇਸ ਕਰਕੇ ਉਹਦੀ ਵੱਡੀ ਨਿਸ਼ਾਨੀ ਇਹ ਹੁੰਦੀ, ਜਾਂ ਕੋਈ ਗਲਾ ਫੜ ਲੈਗਾ ਡਰਾਈ ਪਲੂਸੀ ਕੀਤਾ, ਜਾਂ ਤਾਂ ਛਾਤੀ ਦੇ ਉੱਪਰ ਹੱਥ ਰੱਖ ਲੈਗਾ, ਇਹ ਬਾਹਰੋਂ ਨਿਸ਼ਾਨੀਆਂ ਹੋਣਗੀਆਂ। ਔਰ ਸਾਹ ਲੈਣ ਦੀ ਦਿੱਕਤ ਹੁੰਦੀ ਹੈ, ਛਾਤੀ ਚ ਦਰਦ ਹੁੰਦੀ ਹੈ, ਇਹ ਦੱਸੂਗੀ ਵੀ ਇਹ ਬ੍ਰੋਂਕਾਈਟਿਸ ਹੈਗੀ ਹੈ। ਔਰ ਇਸੇ ਤਰ੍ਹਾਂ ਹੀ ਹੋਰ ਜਿਹੜੀਆਂ ਬਿਮਾਰੀਆਂ ਸੀ, ਨਮੂਨੀਆ ਵਗੈਰਾ ਦੀਆਂ, ਉਹਦੀ ਨੱਕ ਦਾ ਮੋਸ਼ਨ ਸੀ, ਬਾਹਰੋਂ ਬੈਠੇ ਤੁਸੀਂ ਵੇਖ ਸਕਦੇ ਹੋ ਵੀ ਯਾਰ ਇਹਦਾ ਨੱਕ ਬੜਾ ਹੀ ਬੀਜਾ ਰਿਹਾ। ਦੂਸਰਾ ਮੈਂ ਦੱਸਿਆ ਸੀਗਾ ਵੀ ਪੇਟ ਬੜਾ ਹੀ ਬੀਜਾ ਰਿਹਾ, ਛਾਤੀ ਨੀ ਇਹਨੇ ਹਿੱਲ ਰਹੀ ਇਹਦੀ ਜਿੰਨਾ ਪੇਟ ਹਿੱਲੀ ਜਾ ਰਿਹਾ ਹੈਗਾ। ਸੋ ਇਹ ਸਾਰੀਆਂ ਗੱਲਾਂ ਕੁਝ ਐਸੀਆਂ ਗੱਲਾਂ ਸਨ ਜਿਹੜੀਆਂ ਮੈਂ ਤੁਹਾਨੂੰ ਬਾਹਰੋਂ ਨਿਸ਼ਾਨੀਆਂ ਵੇਖ ਕੇ ਇਹੀ ਦੱਸ ਦੇਣਾ ਵੀ ਭਾਈ ਇਹਨੂੰ ਕੀ ਬਿਮਾਰੀ ਹੈ। ਹਾਂਜੀ, ਫਿਰ ਉਸ ਤੋਂ ਬਾਅਦ ਦੀ ਸ਼ਨਾਖਤ ਹੈਗੀ ਹੈ ਵੀ ਤੁਸੀਂ ਡਾਕਟਰ ਕੋਲ ਲੈ ਜਾਂਦੇ ਹੋ, ਡਾਕਟਰ ਐਕਸਰੇ ਕਰਦਾ ਹੈ ਤਾਂ ਜੇ ਲੈਬੋਰੇਟਰੀ ਟੈਸਟ ਜਿਹੜੇ ਖੂਨ ਵਗੈਰਾ ਦੇ ਹੋ ਜਾਂਦੇ ਨੇ, ਥੁੱਕ ਵਗੈਰਾ ਦੇ ਹੋ ਜਾਂਦੇ ਨੇ, ਉਹਨੂੰ ਅਸੀਂ ਡਿਫਰੈਂਸ਼ੀਅਲ ਡਾਇਗਨੋਸਿਸ ਲੈ ਲੈਂਦੇ ਹਾਂ ਵੀ ਡਿਫਰੈਂਸ਼ੀਏਟ ਕਰਨਾ ਵੀ ਮੈਂ ਸਮਝਣਾ ਮੈਂ ਕਿ ਇਹ ਸਹੀ ਹੈ ਕਿ ਨਹੀਂ। ਸੋ ਇਹ ਸਾਰੀਆਂ ਗੱਲਾਂ ਮੈਂ ਆਮ ਤੌਰ ਤੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ। ਕੈਂਸਰ ਦੀ ਗੱਲ ਕਹੀ ਸੀ ਵੀ ਉਹਦੀਆਂ ਕਾਰਡੀਨਲ ਸਾਇੰਸ ਜਿਹੜੇ ਨੇ ਉਹ ਤੁਹਾਨੂੰ ਯਾਦ ਹੋਣੇ ਚਾਹੀਦੇ। ਪਹਿਲੀ ਗੱਲ ਤਾਂ ਇਹ ਆ ਵੀ ਪੰਜਾਬੀ ਦਾ ਇੱਕ ਅਖਾਣ ਆ, ਖਾਂਦੇ ਪੀਂਦੇ ਨਿਗਰਦੇ ਜਾਣਾ। ਯਾਰ ਮੈਂ ਖਾ ਤਾਂ ਠੀਕ ਹੀ ਰਿਹਾ ਹਾਂ, ਹੈ ਫਿਰ ਵੀ ਸਰੀਰ ਚ ਨਾ ਕਮਜ਼ੋਰੀ ਜੀ ਆਈ ਜਾ ਰਹੀ ਹੈ, ਉਮਰ ਦੇ ਨਾਲ ਬੁਢਾਪੇ ਦੇ ਨਾਲ ਕਮਜ਼ੋਰੀ ਆਉਣੀ, ਇਹਨੂੰ ਉਹਦੇ ਨਾਲ ਨਾ ਜੋੜ ਲਓ। ਆਮ ਤੰਦਰੁਸਤ ਬੰਦਾ
ਖਾਂਦਾ ਪੀਂਦਾ ਵੀ ਲੱਗਦਾ ਹੈਗਾ ਆ, ਪਰ ਉਹਨੂੰ ਲੱਗਦਾ ਕਮਜ਼ੋਰੀ ਆ ਗਈ ਯਾਰ, ਤੇਰਾ ਤੇ ਰੰਗ ਕਿਵੇਂ ਪੀਲਾ ਜਿਹਾ ਹੋ ਗਿਆ ਹੈ। ਔਰ ਨਾਮ ਵੀ ਕਹਿੰਦਾ ਜੀ ਯਾਰ ਮੈਂ ਭੁੱਖ ਖਾ ਵੀ ਲਵਾਂ ਤੇ ਤਾਂ ਵੀ, ਜੇ ਨਾ ਖਾ ਲਾਂ ਤਾਂ ਵੀ, ਜੀ ਕੱਚਾ ਹੋਈ ਜਾਂਦਾ। ਹੁਣ ਖਾ ਲੈਣ ਕਰਕੇ ਜਿਆਦਾ ਓਵਰ ਈਟਿੰਗ ਹੋ ਗਈ ਤੇ ਜੀ ਕੱਚਾ ਹੋਣਾ, ਤਾਂ ਸਾਰਿਆਂ ਨੂੰ ਸਮਝ ਆਉਂਦਾ ਹੈ ਨਾ ਕਿ ਯਾਰ ਜਿਆਦਾ ਖਾ ਲੇ ਪਰੌਂਠੇ ਯਾਰ, ਜਿਆਦਾ ਖਾ ਲਈ ਕੋਈ ਚੀਜ਼ ਉਹਦੇ ਕਰਕੇ ਜੀ ਕੱਚਾ ਹੋਣਾ। ਪਰ ਜੇ ਕੋਈ ਬੰਦਾ ਆ ਕੇ ਯਾਰ ਭਾਵੇਂ ਮੈਂ ਖਾ ਲਵਾਂ ਤੇ ਭਾਵੇਂ ਨਾ ਖਾ ਲਵਾਂ, ਮੇਰਾ ਜੀ ਕੱਚਾ ਹੁੰਦਾ ਹੀ ਰਹਿੰਦਾ ਆ। ਪਹਿਲੀ ਗੱਲ ਥਕਾਵਟ ਕਮਜ਼ੋਰੀ ਵੀਕਨੈਸ, ਦੂਜੀ ਗੱਲ ਤੁਹਾਡਾ ਰੰਗ ਪੀਲਾ, ਚਿਹਰੇ ਦਾ ਜਿਹੜਾ ਰੰਗ ਪੀਲਾ ਹੋਣਾ ਸ਼ੁਰੂ ਹੋ ਗਿਆ, ਤੀਜੀ ਗੱਲ ਖਾਧਿਆ ਜਾਂ ਨਾ ਖਾਧਿਆ ਤੁਹਾਡਾ ਰੰਗ ਜਿਹੜਾ ਜਿਹੜੀ ਆ ਕਚੈਕਸ਼ੀਆ, ਕਚੈਕਸ਼ੀਆ ਕਹਿੰਦੇ ਹਾਂ ਅਸੀਂ, ਉਲਟੀ ਵਗੈਰਾ ਆਣੀ ਸ਼ੁਰੂ ਹੋ ਜਾਣੀ। ਇਸੇ ਤਰ੍ਹਾਂ ਹੀ ਯਾਰ ਭਾਰ ਬੜਾ ਘਟਦਾ ਜਾ ਰਿਹਾ, ਹੱਦ ਹੋ ਗਈ, ਖਾਂਦੇ ਪੀਂਦੇ ਹਾਂ ਖਾਬਾ ਹੋ ਜੂ, ਦੇਰ ਦੇ ਵੀ ਭਾਰ ਘਟੀ ਜਾ ਰਿਹਾ ਹੈਗਾ ਆ, ਹਾਂਜੀ। ਔਰ ਇਹ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਹਨ ਜਿਹੜੀਆਂ ਸਾਨੂੰ ਇਹ ਦੱਸਦੀਆਂ ਨੇ ਕਿ ਭਾਈ ਪਤਾ ਨੀ ਕਿਉਂ ਲੋਕ ਵਿਚ ਵਿਚ ਹੀ ਕਾਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ। ਅਫਸੋਸ ਇਹ ਆ ਵੀ ਫਿਰ ਮੇਰਾ ਸਾਰਾ ਸਿਸਟਮ ਸੈਟ ਖਰਾਬ ਹੋ ਜਾਂਦਾ। ਖੈਰ ਚਲੋ, ਖੈਰ ਕੈਂਸਰ ਦੇ ਸੰਬੰਧ ਚ ਮੈਂ ਗੱਲ ਕਰ ਰਿਹਾ ਸਾਂ ਤੇ ਇਹ ਉਹ ਕਾਰਡੀਨਲ ਸਾਇੰਸ ਹਨ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਇੰਪੋਰਟੈਂਟ। ਔਰ ਉਸ ਵੇਲੇ ਕਿਸੇ ਨੇ ਡਾਇਗਨੋਸ ਨਹੀਂ ਕੀਤਾ ਵੀ ਇਹਨੂੰ ਕੈਂਸਰ ਹੈ ਜਾਂ ਕਿਸ ਤਰ੍ਹਾਂ, ਔਰ ਕੈਂਸਰ ਕਿਸੇ ਵੀ ਥਾਂ ਦਾ, ਬਾਡੀ ਦੇ ਵਿਚ ਕਿਸੇ ਵੀ ਥਾਂ ਦਾ ਕੈਂਸਰ ਹੋਵੇ ਤੇ ਇਹ ਉਹ ਨਿਸ਼ਾਨੀਆਂ ਨੇ। ਤੇ ਜਦੋਂ ਖੂਨ ਚੈੱਕ ਕਰੋ ਉਦੋਂ ਜੇ ਡਾਕਟਰ ਕੋਲ ਗਏ ਇਹਦਾ ਤਾਂ ਖੂਨ ਘੱਟ ਗਿਆ ਹੈ, ਹਾਂਜੀ, ਹੈਮੋਗਲੋਬਿਨ ਲੈਸ ਹੋ ਜਾਂਦਾ, ਜਦ ਕਿ 14 ਗ੍ਰਾਮ% ਨਾਰਮਲ ਹੋਣਾ ਚਾਹੀਦਾ ਆ, ਔਰ ਉਹ 14 ਗ੍ਰਾਮ% ਨਹੀਂ ਰਹਿੰਦਾ, ਕਈ ਵਾਰ 8-9 ਤੇ ਵੀ ਆ ਜਾਂਦਾ ਤੇ ਬੜੀ ਸੀਰੀਅਸ ਕੰਡੀਸ਼ਨ ਹੋ ਜਾਂਦੀ ਹੈ। ਸਮੇਂ ਸਮੇਂ ਤੇ ਥਕਾਵਟ ਹੋਣੀ, ਕਚੈਕਸੀਆ ਹੋਣਾ, ਭਾਰ ਘਟਣਾ, ਰੰਗ ਪੀਲਾ ਹੋਣਾ, ਇਹ ਸਾਰੀਆਂ ਨਿਸ਼ਾਨੀਆਂ ਅਗਰ ਤੁਹਾਨੂੰ ਆਣੀਆਂ ਸ਼ੁਰੂ ਹੋ ਜਾਣ ਤਾਂ ਤੁਸੀਂ ਸਮਝੋ ਭਈ ਭਾਵੇਂ ਰੰਗ ਦਾ ਹੋਵੇ ਤੇ ਭਾਵੇਂ ਕਿਸੇ ਹੋਰ ਥਾਂ ਦਾ ਹੋਵੇ, ਕੈਂਸਰ ਦੀਆਂ ਇਹ ਮੁੱਢਲੀਆਂ ਨਿਸ਼ਾਨੀਆਂ ਉਹਦੇ ਵਿੱਚ ਆਣੀਆਂ ਸ਼ੁਰੂ ਹੋ ਜਾਣਗੀਆਂ। ਤੇ ਲੰਗ ਦੀ ਗੱਲ ਮੈਂ ਤੁਹਾਨੂੰ ਦੱਸੀ ਸੀ ਵੀ ਲੰਗਸ ਦੇ ਜਿਹੜੇ ਕਾਰਡੀਨਲ ਸਾਈਨ ਨੇ, ਖੰਘ ਦਾ ਆਉਣਾ, ਸਾਹ ਚੜਨਾ, ਛਾਤੀ ਚ ਦਰਦ ਹੋਣੀ, ਛਾਤੀ ਚ ਟਾਈਟਨੈਸ ਜਾਂ ਡਿਸਕੰਫਰਟ ਮਹਿਸੂਸ ਕਰਨਾ, ਸ਼ਾਰਟਨੈਸ ਆਫ ਬ੍ਰੈਥ, ਹਾਂਜੀ, ਵਾਰ ਵਾਰ ਤੇਜ਼ ਤੇਜ਼ ਸਾਹ ਲੈਣ ਦੀ ਕੋਸ਼ਿਸ਼ ਕਰਨੀ ਕਿਉਂਕਿ ਆਕਸੀਜਨ ਪੂਰੀ ਨਹੀਂ ਹੋ ਰਹੀ, ਹਾਂਜੀ। ਸੋ ਇਹ ਸਾਰੀਆਂ ਗੱਲਾਂ ਹੁੰਦੀਆਂ ਨੇ। ਔਰ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਮੈਂ ਕਿਹਾ ਸੀ ਵੀ ਸਭ ਤੋਂ ਪਹਿਲਾਂ ਤੇ ਤੁਸੀਂ ਆਪਣਾ ਇਹ ਵੇਰਵਾ ਚੈੱਕ ਕਰੋ ਵੀ ਖਾ ਪੀ ਕੀ ਰਹੇ ਹੋ, ਸਾਰੇ ਉਸ ਖਾਣ ਪੀਣ ਨੂੰ, ਸਾਰੇ ਉਸ ਬਿਹੇਵੀਅਰ ਨੂੰ ਇੱਕ ਵਾਰ ਕੱਟ ਕਰੋ। ਤੁਹਾਡੇ ਖਾਣ ਪੀਣ ਜਾਂ ਰਹਿਣ ਸਹਿਣ ਦੇ ਢੰਗ ਦੇ ਕਰਕੇ ਹੀ ਕੋਈ ਚੀਜ਼ ਐਸੀ ਹੋ ਰਹੀ ਹੈ ਨਾ, ਤੇ ਉਸ ਚੀਜ਼ ਨੂੰ ਇੱਕ ਵਾਰ ਬਦਲ ਦਿਓ, ਇਹ ਤੁਹਾਨੂੰ ਬਹੁਤ ਆਰਾਮ ਦੇਣਾ ਸ਼ੁਰੂ ਕਰ ਦੇਵੇਗਾ। ਉਸ ਤੋਂ ਬਾਅਦ ਕੋਈ ਫਿਊਮ ਹੈ ਜਾਂ ਕੋਈ ਜਿਸ ਤਰ੍ਹਾਂ ਸਿਗਰਟ ਪੀ ਰਿਹਾ ਹੈ ਕੋਈ, ਜਾਂ ਕੋਈ ਚੀਜ਼ ਰੂਟੀਨ ਦੇ ਵਿੱਚ ਹੀ ਖਾ ਰਿਹਾ ਹੈ ਜਿਹਨੂੰ ਅਸੀਂ ਮੇਨਟੇਨਿੰਗ ਕਾਰਨਾਂ ਜਿਹੜਾ ਕਿਹਾ ਸੀਗਾ, ਉਹ ਸਾਰੇ ਮੇਨਟੇਨਿੰਗ ਕਾਰਨ ਜਿਹਨਾਂ ਨੂੰ ਤੁਸੀਂ ਸਮਝ ਹੀ ਨਹੀਂ ਸਕਦੇ, ਯਾਰ ਆਹ ਤਾਂ ਮੈਂ ਬੜੀ ਦੇਰ ਤੋਂ ਖਾ ਪੀ ਰਿਹਾ ਹਾਂ, ਯਾਰ ਇਹਦਾ ਕੋਈ ਥੋੜਾ ਗੱਲ ਹੋ ਸਕਦੀ ਹੈ, ਆਹ ਤਾਂ ਮੈਂ ਬਹੁਤ ਚੀਜ਼ ਤੋਂ ਇਸਤੇਮਾਲ ਕਰ ਰਿਹਾ ਹਾਂ, ਇਹਦੇ ਨਾਲ ਥੋੜੀ ਮੈਨੂੰ ਬਿਮਾਰੀ ਹੋ ਸਕਦੀ ਹੈ। ਨਹੀਂ, ਇਹਨੂੰ ਅਸੀਂ ਸੈਕਿੰਡ ਸਟੇਜ ਲੈਣੀ ਆ। ਪਹਿਲੀ ਐਕਸਾਈਟਿੰਗ ਫੈਕਟਰ ਆ ਵੀ ਨਹੀਂ ਹੁਣ ਕੁਛ ਖਾ ਲਿਆ ਤੇ ਕੋਈ ਗੱਲ ਹੋ ਗਈ, ਹੁਣ ਮੇਰੇ ਕੋਈ ਤਬਦੀਲੀ ਆ ਗਈ ਖਾਦ ਖੁਰਾਕ ਵਿੱਚ, ਰਹਿਣ ਸਹਿਣ ਦੇ ਵਿੱਚ, ਕੰਮ ਕਰਨ ਦੇ ਢੰਗ ਦੇ ਵਿੱਚ, ਇਹ ਹੁਣ ਕਰਕੇ ਹੋ ਗਈ ਹੈ। ਨਹੀਂ, ਮੇਨਟੇਨਿੰਗ ਕਾਰਨ ਉਹ ਹਨ ਜਿਨ੍ਹਾਂ ਨੂੰ ਕਦੀ ਤੁਸੀਂ ਬਲੇਮ ਹੀ ਨਹੀਂ ਕਰਦੇ, ਔਰ ਉਹ ਬਲੇਮ ਨਾ ਕਰਨ ਵਾਲੇ ਕਾਰਨ ਇਹ ਹੁੰਦੇ ਨੇ ਵੀ ਤੁਹਾਡੀ ਜ਼ਿੰਦਗੀ ਦਾ, ਤੁਹਾਡੀ ਖੁਰਾਕ ਦਾ, ਤੁਹਾਡੇ ਰਹਿਣ ਸਹਿਣ ਦਾ ਉਹ ਹਿੱਸਾ ਬਣ ਗਏ ਨੇ, ਔਰ ਉਹ ਹਿੱਸਾ ਬਣ ਗਈਆਂ ਗੱਲਾਂ ਨੂੰ ਤੁਸੀਂ ਕਦੀ ਬਲੇਮ ਨਹੀਂ ਕਰਦੇ। ਸੋ ਉਹ ਭਾਵੇਂ ਫੇਫੜਿਆਂ ਦੀ ਗੱਲ ਹੋਵੇ, ਉਹ ਭਾਵੇਂ ਕਿਸੇ ਹੋਰ ਥਾਂ ਦੀ ਬਿਮਾਰੀ ਦੀ ਗੱਲ ਹੋਵੇ, ਤੁਸੀਂ ਉਸ ਵੇਲੇ ਅਗਰ ਠੀਕ ਹੋਣਾ ਆ ਤੇ ਉਹਨਾਂ ਸਾਰਿਆਂ ਦਾ ਹੀ ਸਰਵੇ ਕਰਨਾ ਹੈ ਜਿਹੜਾ ਤੁਹਾਡਾ ਲਾਈਫ ਸਟਾਈਲ ਹੈ, ਜਿਹੜਾ ਤੁਹਾਡੀ ਖਾਦ ਖੁਰਾਕ ਦਾ ਰੂਟੀਨ ਹੈ, ਉਹਨੂੰ ਇਕਦਮ ਬਦਲਣਾ ਪਏਗਾ, ਇਹਨੂੰ ਅਸੀਂ ਮੇਨਟੇਨ ਕਰਨਾ ਚਾਹੁੰਦੇ ਹਾਂ। ਸੋ ਇਹ ਸਾਰੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਸੀ ਵੀ ਆਮ ਤੌਰ ਤੇ ਪਰਹੇਜ਼ ਪ੍ਰੀਕੋਸ਼ਨ ਦੀਆਂ, ਜੇ ਭਾਰ ਕਰਨਾ ਸ਼ੁਰੂ ਹੋ ਗਿਆ ਹੈ, ਐਕਸਰਸਾਈਜ਼ ਕਰੋ, ਖੁਰਾਕ ਵਾਲੇ ਪਾਸੇ ਧਿਆਨ ਦਿਓ, ਖੁਰਾਕ ਨੂੰ ਬਦਲ ਦਿਓ, ਭਾਵੇਂ ਤੁਸੀਂ ਆਖੋ ਯਾਰ ਮੈਂ ਤਾਂ ਘਿਓ ਘੋ ਖਾਈ ਜਾ ਰਿਹਾ, ਸਾਰਾ ਕੁਛ ਖਾਈ ਜਾ ਰਿਹਾ, ਉਹ ਨਹੀਂ ਇਕੱਲੇ ਘਿਓ ਨਾਲ ਤਾਕਤ ਨਹੀਂ ਆਉਂਦੀ, ਘਿਓ ਨੂੰ ਮੈਟਾਬੋਲਾਈਜ਼ ਕਰਨ ਵਾਸਤੇ ਸਰੀਰ ਨੂੰ, ਲਿਵਰ ਨੂੰ ਹੋਰ ਬਹੁਤ ਕੰਮ ਕਰਨਾ ਪੈਂਦਾ ਹੈਗਾ। ਇਹਦੇ ਨਾਲੋਂ ਬਿਹਤਰ ਇਹ ਆ ਵੀ ਇਹ ਜਿਹੜੀਆਂ ਚੀਜ਼ਾਂ ਉਹਨੇ ਸਿੰਥੇਸਾਈਜ਼ ਕਰਨੀਆਂ ਨੇ ਖੁਰਾਕ ਦੇ ਵਿੱਚ, ਉਹ ਬਣੀਆਂ ਬਣਾਈਆਂ ਦੇ ਦਿਓ। ਇੱਕ ਵਕਤ ਜੇ ਕਮਜ਼ੋਰੀ ਆ ਗਈ ਆ, ਜੇ ਬੰਦਾ ਡਿੱਗ ਪਿਆ ਆ ਤੇ ਉਹਨੂੰ ਖੜਾ ਕਰ ਲਓ, ਸਹਾਰਾ ਦੇ ਲਓ, ਆਸਰਾ ਕਰ ਦਿਓ, ਫੇਰ ਉਹ ਖੜਾ ਹੋ ਕੇ ਤੁਰਨਾ ਫਿਰਨਾ ਸ਼ੁਰੂ ਕਰ ਦੂਗਾ। ਸੋ ਇਸ ਤਰ੍ਹਾਂ ਕਰਕੇ ਮੇਨਟੇਨ ਕਰਨ ਵਾਲੀਆਂ ਗੱਲਾਂ ਮੈਂ ਇਹਨਾਂ ਫੇਫੜਿਆਂ ਦੇ ਸੰਬੰਧ ਦੇ ਵਿੱਚ ਕਰਦਿਆਂ ਹੋਇਆ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ।
ਔਰ ਇਹ ਸਾਰੇ ਚੈਪਟਰ ਨੂੰ ਹਜੇ ਮੈਂ ਕਲੋਜ਼ ਨਹੀਂ ਕੀਤਾ ਛਾਤੀ ਨੂੰ, ਆਪਣੇ ਸਾਹਮਣੇ ਇੱਕ ਹੋਰ ਮਸਲਾ ਤੀਸਰਾ ਸੀਗਾ, ਉਹ ਹਾਰਟ ਦਾ ਹੋ ਗਿਆ, ਫੇਫੜਿਆਂ ਦਾ ਹੋ ਗਿਆ, ਤੇ ਬਾਕੀ ਮੈਂ ਗੱਲ ਕਰੀ ਸੀ ਮੀਡੀਆਸਟਾਈਨਮ ਦੀ। ਮੀਡੀਆਸਟਾਈਨਮ ਦੀ ਵੀ ਆਪਾਂ ਗੱਲ ਤਾਂ ਵੈਸੇ ਬਹੁਤ ਵਾਰ ਕਰੀਏ, ਔਰ ਉਹਨੂੰ ਮੈਂ ਦੱਸਿਆ ਵੀ ਹੈ ਤੁਹਾਨੂੰ ਵੀ ਭਾਈ ਛਾਤੀ ਦੇ ਵਿਚ ਅਗਰ ਅਸੀਂ ਸੈਂਟਰ ਦੇ ਵਿਚ ਸਾਰੇ ਸਾਹਮਣੇ ਦੀ ਬੋਨ ਹੈ ਨਾ, ਹੱਡੀ ਆ ਸਟਰਨਮ ਜਿਹਨੂੰ ਅਸੀਂ ਕਹਿੰਦੇ ਹਾਂ, ਇਸ ਸਟਰਨਮ ਤੋਂ ਵਿੱਚ ਕਾਇ ਨੂੰ ਸੈਂਟਰ ਮੰਨ ਲਈਏ, ਇਸ ਦੇ ਸੈਂਟਰ ਤੋਂ 4 ਇੰਚ ਸੱਜੇ ਪਾਸੇ, 4 ਇੰਚ ਖੱਬੇ ਪਾਸੇ, ਉੱਪਰ ਗਰਦਨ ਤੋਂ ਲੈ ਕੇ ਤੇ ਹੇਠਾਂ ਤੱਕ ਜਿੱਥੋਂ ਤੱਕ ਪੇਟ ਦਾ ਹਿੱਸਾ ਆਉਂਦਾ ਆ, ਇੱਕ ਹਿੱਸਾ ਅਲੱਗ ਕਰ ਦਈਏ, ਭਾਵ ਛਾਤੀ ਦੇ ਉੱਪਰ ਤੋਂ ਹੇਠਾਂ ਲੈ ਕੇ 3 ਹਿੱਸੇ ਕਰ ਦਈਏ, ਬਾਹਰ ਦੇ 2 ਹਿੱਸਿਆਂ ਦੇ ਵਿਚ ਆ ਗਏ ਫੇਫੜੇ, ਔਰ ਫੇਫੜਿਆਂ ਦੇ ਵਿਚਕਾਰ ਆ ਗਿਆ ਇੱਕ ਤੀਜਾ ਹਿੱਸਾ ਜਿਹੜਾ ਅਸੀਂ 8 ਇੰਚ ਦਾ ਸਮਝਦੇ ਹਾਂ। ਹਾਂਜੀ, ਔਰ ਛਾਤੀ ਤੋਂ ਲੈ ਕੇ ਪਿਛਲੇ ਪਾਸੇ, ਕਿਉਂਕਿ ਕਿਸੇ ਦੀ ਛਾਤੀ 35 ਇੰਚ ਫੁੱਲਦੀ, ਕਿਸੇ ਦੀ 32 ਇੰਚ ਫੁੱਲਦੀ, ਕਿਸੇ ਦੀ ਕਿੰਨੀ ਫੁੱਲਦੀ, ਉਹ ਵੱਖਰੀ ਗੱਲ ਹੈਗੀ ਹੈ, ਪਰ ਜਿਵੇਂ ਜਿਵੇਂ ਇੱਕ ਬੰਦੇ ਦਾ ਸਾਈਜ਼ ਆਕਾਰ ਸਾਰਾ ਕੁਛ ਹੈਗਾ ਹੈ ਨਾ, ਉਸੇ ਤਰ੍ਹਾਂ ਹੀ ਇਹ ਸਾਹਮਣੇ ਤੋਂ ਲੈ ਕੇ ਇਹ ਜਿਹੜਾ ਹਿੱਸਾ ਹੈ 8 ਇੰਚ ਵਾਲਾ, ਅਸੀਂ ਉਸ ਨੂੰ ਪਿੱਛੇ ਲੈ ਜਾਂਦੇ ਹਾਂ, ਇਸੇ ਦਾ ਸਾਹਮਣੇ ਕੱਟ ਕੇ ਪਿੱਛੇ ਲੈ ਜਾਂਦੇ ਹਾਂ, ਸਟਰਨਮ ਦੀ ਹੱਡੀ ਤੋਂ ਪਿੱਛੇ ਰੀੜ ਦੀ ਹੱਡੀ ਤੱਕ ਲੈ ਜਾਂਦੇ ਹਾਂ, ਤੇ ਇਸ ਏਰੀਏ ਦਾ ਨਾਂ ਹੈ ਮੀਡੀਆਸਟਾਈਨਮ। ਫੇਫੜੇ ਵੀ ਪਿੱਛੇ ਤੱਕ ਜਾਂਦੇ ਨੇ, ਅੱਗੇ ਤੋਂ ਪਿੱਛੇ ਤੱਕ ਜਾਂਦੇ ਨੇ, ਹਾਰਟ ਵਿਚਕਾਰ ਰੁਕਿਆ ਹੋਇਆ, ਔਰ ਹਾਰਟ ਇਸ ਏਰੀਏ ਦੇ ਵਿਚ ਆਉਂਦਾ ਹੈ ਜਿਹਨੂੰ ਅਸੀਂ ਮੀਡੀਆਸਟਾਈਨਮ ਕਿਹਾ ਹੈ। ਇਸੇ ਕਰਕੇ ਹਾਰਟ ਦੀ ਗੱਲ ਮੈਂ ਪਹਿਲਾਂ ਕਰ ਦਿੱਤੀ, ਉਹਨੂੰ ਸੈਪਰੇਟ ਕਰ ਦਿੱਤਾ, ਪਰ ਅੱਜ ਮੈਂ ਜਿਹੜੀ ਗੱਲ ਕਰਨ ਲੱਗਿਆ ਤੁਹਾਡੇ ਨਾਲ ਵੀ ਉਸ ਮੀਡੀਆਸਟਾਈਨਲ ਏਰੀਏ ਦੇ ਵਿਚ ਬਹੁਤ ਸਾਰੇ ਹੋਰ ਬਹੁਤ ਜ਼ਰੂਰੀ ਅੰਗ ਰਹਿੰਦੇ ਨੇ, ਉਹਨਾਂ ਬਾਰੇ ਗੱਲ ਆਪਾਂ ਬੜੀ ਵਾਰ ਕਰਦੀ ਹੈ। ਮੋਟੇ ਤੌਰ ਤੇ ਗੱਲ ਆਪਾਂ ਈਸੋਫੇਗਸ ਖੁਰਾਕ ਦੀ ਨਲੀ ਦੀ ਕੀਤੀ ਸੀਗੀ, ਸਾਹ ਨਲੀ ਦੀ ਬ੍ਰੌਂਕਸ ਦੀ ਕੀਤੀ ਸੀਗੀ, ਹੋਰ ਬਹੁਤ ਸਾਰੇ ਬਲੱਡ ਵੈਸਲਸ ਜਿਹੜੇ ਨੇ ਉਹ ਇਹਦੇ ਵਿਚੋਂ ਲੰਘ ਕੇ ਜਾਂਦੇ ਨੇ, ਉਹਨਾਂ ਦੀ ਆਪਾਂ ਗੱਲ ਕੀਤੀ ਸੀਗੀ। ਮੈਂ ਇੱਕ ਸਕੈਚ ਜਿਹਾ ਬਣਾ ਕੇ ਤੁਹਾਨੂੰ ਦੱਸਣਾ ਚਾਹੁੰਦਾ ਆ ਵੀ ਆਪਾਂ ਮੰਨ ਲਿਆ ਜਾਏ ਇਹਦੇ 3 ਹਿੱਸੇ ਕਰਦੇ, 2 ਹਿੱਸੇ ਫੇਫੜਿਆਂ ਵਾਲੇ ਪਾਸੇ ਕਰਦੇ, ਵਿਚਕਾਰਲਾ ਕੱਟ ਕੇ ਰੱਖ ਲਿਆ, ਔਰ ਇਹ 8 ਇੰਚ ਚੌੜਾ ਹੈਗਾ, ਬਾਕੀ ਪਿੱਛੇ ਤੱਕ ਰੀੜ ਦੀ ਹੱਡੀ ਤੱਕ ਜਾਂਦਾ। ਹੁਣ ਇਹਨੂੰ ਵੰਡਣ ਵਾਲਿਆਂ ਨੇ ਕਈ ਵਾਰਾਂ ਤਾਂ ਇਹਦੇ 3 ਹਿੱਸੇ ਕਰਦੇ, ਉਸ ਜਿਹੜੀ ਲੰਬੀ ਫਾੜੀ ਇੱਕ ਵੱਢ ਦਿੱਤੀ ਅਸੀਂ, ਉਹਦੇ 3 ਹਿੱਸੇ ਕਰਦੇ, ਇੱਕ ਹਿੱਸਾ ਲੈ ਲਿਆ ਸਾਹਮਣੇ ਵਾਲਾ, ਉਹਨੂੰ ਅਸੀਂ ਕਹਿੰਦੇ ਹਾਂ ਇੰਟੀਰੀਅਰ ਮੀਡੀਆਸਟਾਈਨ, ਜਿਹੜਾ ਸਾਡੀ ਸਾਹਮਣੇ ਦੀ ਛਾਤੀ ਦੀ ਹੱਡੀ ਦੇ ਨਾਲ ਜੁੜਦਾ ਹਿੱਸਾ ਹੈ ਨਾ, ਉਹਨੂੰ ਅਸੀਂ ਕਹਿੰਦੇ ਹਾਂ ਇੰਟੀਰੀਅਰ ਮੀਡੀਆਸਟਾਈਨਮ। ਠੀਕ ਆ, ਉਹਦੇ ਤੋਂ ਫਿਰ ਅਗਲਾ ਹਿੱਸਾ ਆ ਗਿਆ, ਉਹਨੂੰ ਅਸੀਂ ਕਹਿੰਦੇ ਹਾਂ ਮਿਡਲ ਮੀਡੀਆਸਟਾਈਨਮ। ਠੀਕ ਆ, ਮਿਡਲ ਮੀਡੀਆਸਟਾਈਨਮ ਵਿਚਕਾਰਲਾ ਹਿੱਸਾ, ਤੇ ਜਿਹੜਾ ਹੁਣ ਪਿੱਛੇ ਵਾਲਾ ਰਹਿ ਗਿਆ ਜਿਹੜਾ ਰੀੜ ਦੀ ਹੱਡੀ ਨਾਲ ਪਿੱਛੋਂ ਜੁੜਦਾ ਹੈਗਾ, ਇਹ 8 ਇੰਚ ਦੀ ਜਿਹੜੀ ਫਾੜੀ ਆ ਉਹ ਪਿਛਲੇ ਪਾਸੇ ਰੀੜ ਦੀ ਹੱਡੀ ਨਾਲ ਵੀ ਤੇ ਜਾ ਕੇ ਲੱਗਦੀ ਹੈ ਨਾ, ਸੋ ਉਹ ਜਿਹੜਾ ਪਿਛਲਾ ਹਿੱਸਾ ਹੈ ਅਸੀਂ ਉਹਨੂੰ ਕਿਹਾ ਪੋਸਟੀਰੀਅਰ ਮੀਡੀਆਸਟਾਈਨਮ। ਹੁਣ ਪੋਸਟੀਰੀਅਰ ਮੀਡੀਆਸਟਾਈਨਮ ਤੇ ਇੰਟੀਰੀਅਰ ਮੀਡੀਆਸਟਾਈਨਮ ਤੇ ਵਿਚਕਾਰ ਵਾਲਾ ਜਿਹੜਾ ਹੈ ਮਿਡਲ ਮੀਡੀਆਸਟਾਈਨਮ, ਅਗਰ ਇਹਦਾ ਉੱਪਰ ਵਾਲਾ ਹਿੱਸਾ ਥੋੜਾ ਥੋੜਾ ਹਿੱਸਾ ਵੱਢ ਦਿੱਤਾ ਜਾਵੇ, ਉਹ ਉੱਪਰ ਸੈਪਰੇਟ ਕਰਤਾ ਜਾਵੇ ਸਾਰੇ ਤਿੰਨਾਂ ਦੇ ਵਿਚੋਂ ਹੀ ਉੱਪਰ ਵਾਲਾ ਹਿੱਸਾ ਥੋੜਾ ਜਿਹਾ ਅਲੱਗ ਕਰ ਦਿੱਤਾ ਜਾਵੇ, ਕਿਉਂਕਿ ਉਹਦੇ ਵਿਚ ਕੋਈ ਹਿੱਸਾ ਨੈਕ ਦੇ ਵਿਚ ਆ ਜਾਂਦਾ ਹੈ ਨਾ, ਇਸ ਕਰਕੇ ਮੈਂ ਇਹਨੂੰ ਕਹਿ ਰਿਹਾ ਵੀ ਉਹਨੂੰ ਥੋੜਾ ਜਿਹਾ ਉੱਪਰ ਨੂੰ ਵੱਢ ਦੇ, ਉੱਪਰ ਵਾਲਾ ਹਿੱਸਾ ਅਲੱਗ ਰਹਿਣ ਤੋਂ, ਸੋ ਉਸ ਨੂੰ ਅਸੀਂ ਕਹਿ ਦਿੰਦੇ ਹਾਂ ਸੁਪੀਰੀਅਰ ਮੀਡੀਆਸਟਾਈਨਮ। ਹੁਣ ਸੁਪੀਰੀਅਰ ਮੀਡੀਆਸਟਾਈਨਮ ਦੇ ਵਿਚ 3 ਹਿੱਸੇ ਆ ਗਏ ਆ, ਇੰਟੀਰੀਅਰ, ਮਿਡਲ ਤੇ ਪੋਸਟੀਰੀਅਰ। ਪੋਸਟੀਰੀਅਰ ਹੋ ਗਿਆ ਪਿੱਛੇ ਦਾ, ਇੰਟੀਰੀਅਰ ਹੋ ਗਿਆ ਅੱਗੇ ਦਾ, ਮਿਡਲ ਹੋ ਗਿਆ ਵਿਚਕਾਰਲਾ, ਤੇ ਉਹਨਾਂ ਦਾ ਉੱਪਰ ਵਾਲਾ ਹਿੱਸਾ ਥੋੜਾ ਜਿਹਾ ਮੈਂ ਕੱਟ ਕੇ ਉੱਪਰ ਕਰ ਦਿੱਤਾ, ਉਸ ਸਾਰੇ ਨੂੰ ਮੈਂ ਕਹਿ ਦਿੱਤਾ ਸੁਪੀਰੀਅਰ ਮੀਡੀਆਸਟਾਈਨਮ। ਸੋ ਇਹ ਜਿਹੜਾ ਸੁਪੀਰੀਅਰ ਮੀਡੀਆਸਟਾਈਨਮ ਹੈਗਾ ਆ, ਦੇਖੋ ਮੈਂ ਕਿਹਾ ਸੀ ਨਾ ਵੀ ਸੱਜਣ ਮਿੱਤਰ ਮੈਨੂੰ ਨਾ ਕਾਲ ਕਰਨ, ਮੇਰਾ ਸਾਰਾ ਸਿਸਟਮ ਜਿਹੜਾ ਹੈ ਖਰਾਬ ਹੋ ਜਾਂਦਾ ਹੈ, ਔਰ ਚੱਲਦੇ ਚੱਲਦੇ ਇਹ ਸਾਰੀ ਘਟਨਾ ਹੁਣ

ਚਲੋ ਖੈਰ ਮੈਂ ਸਮਝਦਾ ਆਵਾਜ਼ ਤੇ ਆ ਹੀ ਰਹੀ ਹੋਣੀ ਹੈ, ਸ਼ਾਇਦ ਪਿਕਚਰ ਦਿਸਣ ਦੇ ਵਿੱਚ ਥੋੜੀ ਜਿਹੀ ਦਿੱਕਤ ਹੋ ਰਹੀ ਹੋਣੀ ਹੈ। ਔਰ ਬਹੁਤ ਅਫਸੋਸ ਆ। ਚਲੋ ਖੈਰ ਮੈਂ ਬੋਲ ਰਿਹਾ ਹਾਂ, ਮੈਂ ਸਮਝਦਾ ਹਾਂ ਵੀ ਯੂਟਿਊਬ ਵਾਲੇ ਸੱਜਣ ਮਿੱਤਰ ਇਹ ਮਹਿਸੂਸ ਕਰਨਗੇ ਕਿ ਪਿਕਚਰ ਤੇ ਉਹ ਦੇਖ ਰਹੇ ਨੇ, ਸ਼ਾਇਦ ਆਵਾਜ਼ ਵੀ ਉਹਨਾਂ ਨੂੰ ਆ ਰਹੀ ਹੋਵੇ ਤੇ ਪਿਕਚਰ ਥੋੜੀ ਜਿਹੀ ਛੋਟੀ ਮਹਿਸੂਸ ਹੋ ਰਹੀ ਹੈ। ਉਹ ਆਵਾਜ਼ ਕਿਸੇ ਨੇ ਵਿੱਚ ਕਾਲ ਕਰੀ ਸੀ ਜਿਹਦੇ ਕਰਕੇ ਥੋੜਾ ਜਿਹਾ ਫਰਕ ਪੈ ਗਿਆ ਹੈ। ਖੈਰ ਮੈਂ ਇਹ ਕਹਿ ਰਿਹਾ ਸੀਗਾ ਕਿ ਮੀਡੀਆ ਸਟਾਈਨਮ ਦੇ ਤਿੰਨ ਹਿੱਸੇ ਕਰ ਦਿੱਤੇ, ਸਾਹਮਣੇ ਤੋਂ ਲੈ ਕੇ ਪਿੱਛੇ ਰੀੜ੍ਹ ਦੀ ਹੱਡੀ ਤੱਕ ਤਿੰਨ ਹਿੱਸੇ, ਤਿੰਨ ਫਾੜੀਆਂ ਕਰ ਦਿੱਤੀਆਂ। ਔਰ ਫਿਰ ਉਹਨਾਂ ਦੇ ਉੱਪਰ ਵਾਲਾ ਹਿੱਸਾ ਥੋੜਾ ਜਿਹਾ ਛਾਂਗ ਦਿੱਤਾ, ਉਹ ਕੱਟ ਦਿੱਤਾ ਤੇ ਉਹਨੂੰ ਅਸੀਂ ਕਹਿ ਦਿੱਤਾ ਸੀਗਾ ਸੁਪੀਰੀਅਰ ਮੀਡੀਆ ਸਟੈਨਮ। ਉਹ ਜਿਹੜਾ ਸੁਪੀਰੀਅਰ ਮੀਡੀਆ ਸਟੈਨਮ, ਇਸ ਕਰਕੇ ਮੈਂ ਸੈਪਰੇਟ ਕਰਕੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦਾ ਆ ਬਈ ਸਾਡਾ ਜਿਹੜਾ ਈਸੋਫੇਗਸ ਹੈ ਨਾ, ਮੈਂ ਦੱਸਿਆ ਸੀਗਾ ਜਿਹੜੀ ਖੁਰਾਕ ਵਾਲੀ ਨਾਲੀ ਬੜੇ ਵਲ ਵਿੰਗ ਪਾ ਕੇ ਜਾਂਦੀ ਆ, ਹੇਠਾਂ ਤੱਕ ਪੇਟ ਤੱਕ ਜਦੋਂ ਹੋਏ ਪਹੁੰਚਦੀ ਆ, ਇਹ ਵਲ ਵਿੰਗ ਪਾ ਕੇ ਜਾਂਦੀ ਆ। ਔਰ ਉਹਦਾ ਇਸ਼ਾਰਾ ਮੈਂ ਇਹ ਕੀਤਾ ਸੀਗਾ ਭਾਈ ਪਹਿਲਾਂ ਨੱਕ ਵਾਲੀ ਜਿਹੜੀ ਹੱਡੀ ਹੈ, ਜਿਹੜੀ ਲੈਰਿੰਗਸ ਹੈ, ਨੱਕ ਦੀ ਜਿਹੜੀ ਨਾਲੀ ਹੈ, ਨੱਕ ਦੇ ਪਿਛਲੇ ਪਾਸੇ ਸ਼ੁਰੂ ਹੋ ਕੇ ਫੇਫੜਿਆਂ ਨੂੰ ਜਾਂਦੀ ਸੀਗੀ, ਨੱਕ ਦੇ ਪਿਛਲੇ ਪਾਸੇ ਉਹਦਾ ਨਾਂ ਲੈਰਿੰਗਸ ਹੋ ਜਾਂਦਾ ਆ। ਲੈਰਿੰਗਸ ਜਦੋਂ ਐਪੀਗਲੋਟਿਸ ਏਰੀਏ ਵਿੱਚ ਪਹੁੰਚਦੀ ਸੀ, ਇੱਕ ਜੰਕਸ਼ਨ ਹੈ ਜਿੱਥੇ ਖੁਰਾਕ ਵਾਲੀ ਨਾਲੀ ਦਾ ਤੇ ਸਾਹ ਵਾਲੀ ਨਾਲੀ ਦਾ, ਜਦੋਂ ਉੱਥੇ ਪਹੁੰਚਦੀ ਸੀ, ਇਹ ਪਿੱਛੋਂ ਅੱਗੇ ਆ ਜਾਂਦੀ ਹੈ। ਲੈਰਿੰਗਸ ਜਿਹੜੀ ਹੈ ਉਹ ਅੱਗੇ ਆ ਜਾਂਦੀ ਹੈ, ਫੈਰਿੰਗਸ ਜਿਹੜੀ ਹੈ ਉਹ ਪਿੱਛੇ ਚਲੀ ਜਾਂਦੀ ਹੈ। ਫੈਰਿੰਗਸ ਲੈਰਿੰਗਸ ਐਪੀਗਲੋਸ ਏਰੀਏ ਦੇ ਵਿੱਚੋਂ ਕ੍ਰਾਸ ਵਾਈਜ਼ ਹੋ ਜਾਂਦੀਆਂ ਨੇ ਤੇ ਉੱਥੇ ਇੱਕ ਵਾਲਵ ਲੱਗਾ ਹੋਇਆ ਆ, ਜਦੋਂ ਰੋਟੀ ਖਾਂਦੇ ਆ ਉਸ ਵੇਲੇ ਫੈਰਿੰਗਸ ਖੁੱਲਦੀ ਹੈ, ਔਰ ਜਦੋਂ ਸਾਹ ਲੈ ਰਹੇ ਆ ਲਗਾਤਾਰ ਤੇ ਉਸ ਵੇਲੇ ਲੈਰਿੰਗਸ ਖੁੱਲੀ ਰਹਿੰਦੀ ਹੈ। ਜਦੋਂ ਇਹ ਐਪੀਗਲੋਟਿਸ ਵਾਲੇ ਜੰਕਸ਼ਨ ਤੇ ਉਹ ਵਾਲਵ ਚੋਂ ਲੰਘਦੀ ਹੈ ਤੇ ਉਸ ਤੋਂ ਬਾਅਦ ਇਹਨਾਂ ਦਾ ਨਾਂ ਬਦਲ ਜਾਂਦਾ, ਲੈਰਿੰਗਸ ਦਾ ਨਾਂ ਬ੍ਰੌਂਕਸ ਹੋ ਜਾਂਦਾ ਆ, ਫੈਰਿੰਗਸ ਦਾ ਨਾਂ ਈਸੋਫੇਗਸ ਹੋ ਜਾਂਦਾ ਆ। ਔਰ ਇਹ ਅੱਗੇ ਚੱਲ ਕੇ ਉਹਦਾ ਵੇਰਵਾ ਮੈਂ ਬਹੁਤ ਵਾਰ ਤੁਹਾਨੂੰ ਸਾਰਿਆਂ ਨੂੰ ਉਹਦੇ ਵਿੱਚ ਦੇ ਦਿੱਤਾ ਹੈਗਾ। ਔਰ ਨਾਲ ਮੈਂ ਇਹ ਕਿਹਾ ਸੀਗਾ ਵੀ ਕੋਈ ਵੀ ਖੁਰਾਕ ਇਸ ਤਰ੍ਹਾਂ ਨਹੀਂ ਹੈਗਾ ਵੀ ਮੂੰਹ ਤੋਂ ਸੰਘ ਚੋਂ ਸਿੱਧੀ ਗਈ ਤੇ ਸਿੱਧੀ ਥੱਲੇ ਪੇਟ ਚ ਡਿੱਗ ਪੈਂਦੀ ਹੈ, ਨਹੀਂ, ਇਹਦੇ ਚ ਬੜੇ ਵਾਲਵਿੰਗ ਨੇ। ਔਰ ਉਹ ਜਿਹੜੇ ਬੜੇ ਵਾਲਵਿੰਗ ਨੇ ਨਾ, ਉਹਦੇ ਕਰਕੇ ਹੀ ਆ ਮੀਡੀਆ ਸਟਾਈਨਮ ਨੂੰ ਦੱਸਣ ਲੱਗਿਆ ਮੈਂ ਇਸ ਦਾ ਉੱਪਰ ਵਾਲਾ ਹਿੱਸਾ ਅਲੱਗ ਕਰ ਦਿੱਤਾ ਵੀ ਪਹਿਲਾ ਮੋੜ ਉਹ ਖੁਰਾਕ ਵਾਲੀ ਨਾਲੀ ਸਾਹਮਣੇ ਸੀਗੀ, ਇਹ ਪਿੱਛੇ ਚਲੀ ਗਈ, ਮੂੰਹ ਤੋਂ ਨਿਕਲੀ, ਫੈਰਿੰਗਸ ਐਪੀਗਲੋਟਿਸ ਤੇ ਗਈ, ਗਲੇ ਤੱਕ ਗਈ, ਗਲੇ ਤੋਂ ਜਾਣ ਤੋਂ ਬਾਅਦ ਇਹ ਪਿਛਾਂ ਨੂੰ ਚਲੀ ਗਈ, ਪਿਛਲੇ ਪਾਸੇ ਰੀੜ੍ਹ ਦੀ ਹੱਡੀ ਦੇ ਨੇੜੇ ਪਾਸੇ ਭਾਰਤ ਚ ਮੋੜ ਪੈ ਗਿਆ ਨਾ। ਇਸ ਕਰਕੇ ਇਹਨੂੰ ਦੱਸਣ ਲਈ ਉਹ ਓਨਾ ਕੁ ਪੋਰਸ਼ਨ ਜਿਹੜਾ ਆ ਉਹ ਉਸਨੂੰ ਮੈਂ ਅਲੱਗ ਕਰ ਦਿੱਤਾ, ਜਿਹਦੇ ਵਿੱਚ ਉੱਪਰ ਸੁਪੀਰੀਅਰ ਥਾਂ ਤੇ ਜਿਹੜੀ ਨੱਕ ਵਾਲੀ ਹੱਡੀ ਸੀ ਜਿਹਨੂੰ ਲੈਰਿੰਗਸ ਅਸੀਂ ਕਿਹਾ ਸੀ, ਨਾਲੀ ਸੀ, ਲੈਰਿੰਗਸ ਕਿਹਾ ਸੀ, ਉਹ ਅੱਗੇ ਆ ਗਈ। ਹੁਣ ਅੱਗੇ ਆਉਣ ਵਾਲਾ ਹਿੱਸਾ ਵੀ ਵਿੱਚ ਉੱਪਰ ਵਾਲੇ ਹਿੱਸੇ ਚ ਰਹਿ ਗਿਆ, ਜਿਹੜਾ ਅੱਗੇ ਤੋਂ ਪਿੱਛੇ ਜਾਣ ਵਾਲਾ ਖੁਰਾਕ ਵਾਲੀ ਨਾਲੀ ਦਾ ਉਹ ਵੀ ਹਿੱਸਾ ਇਹਦੇ ਵਿੱਚ ਰਹਿ ਗਿਆ। ਸੋ ਮੇਰੇ ਇਹ ਦੱਸਣ ਤੋਂ ਭਾਵ ਇਹ ਸੀ ਬਈ ਇੱਥੇ ਇੱਕ ਡਾਇਵਰਸ਼ਨ ਹੋ ਗਿਆ, ਉੱਥੇ ਇੱਕ ਮੋੜ ਪੈ ਗਿਆ। ਔਰ ਇਸ ਕਰਕੇ ਮੈਂ ਉਸ ਹਿੱਸੇ ਨੂੰ ਅਲੱਗ ਕਰਕੇ ਤੁਹਾਨੂੰ ਦੱਸਣ ਲੱਗਾ ਬਈ ਜੇ ਤੁਸੀਂ ਵੇਖਣਾ ਹੋਵੇ ਸਾਹਮਣੇ ਤੋਂ, ਤੇ ਸਾਹਮਣੇ ਤੋਂ ਇਹ ਵੇਖੋਗੇ ਵੀ ਇਹ ਜਿਹੜਾ ਮੀਡੀਆ ਸਟਾਈਨਮ ਦੇ ਅਸੀਂ ਤਿੰਨ ਹਿੱਸੇ ਕਰਦੇ ਤਾਂ ਸਾਰਿਆਂ ਦੇ ਸਮਝ ਆ ਸਕਦੇ ਨੇ। ਸਾਹਮਣੇ ਛਾਤੀ ਨੂੰ ਪਾਸੇ ਕਰੋ ਤੇ ਸਾਹਮਣੇ ਸਟਰਨਮ ਵਾਲੀ ਹੱਡੀ ਨੂੰ ਪਾਸੇ ਕਰਦੇ ਆ, ਜਿਹੜਾ ਹਿੱਸਾ ਦਿਖਾਈ ਦਿੰਦਾ ਆ ਉਹਨੂੰ ਅਸੀਂ ਇੰਟੀਰੀਅਰ ਕਿਹਾ ਸੀਗਾ, ਵਿਚਕਾਰ ਦੇ ਹਿੱਸੇ ਨੂੰ ਜਿਹਦੇ ਚ ਹਾਰਟ ਵਗੈਰਾ ਰਹਿੰਦੇ ਨੇ ਉਹਨੂੰ ਅਸੀਂ ਮਿਡਲ ਕਿਹਾ ਸੀਗਾ, ਔਰ ਜਿਹੜਾ ਪਿਛਲੇ ਪਾਸੇ ਰੀੜ੍ਹ ਦੀ ਹੱਡੀ ਨਾਲ ਜੁੜਦਾ ਸੀ ਉਹਨੂੰ ਅਸੀਂ ਪੋਸਟੀਰੀਅਰ ਕਿਹਾ ਸੀ, ਪਿੱਛੇ ਵਾਲਾ ਕਿਹਾ ਸੀਗਾ। ਔਰ ਇਹਦਾ ਉੱਪਰ ਵਾਲਾ ਹਿੱਸਾ ਮੈਂ ਕੱਟ ਦਿੱਤਾ ਸੀ ਕਿਉਂਕਿ ਉੱਪਰ ਵਾਲੇ ਗਲੇ ਵਾਲੇ ਹਿੱਸੇ ਤੋਂ ਹੇਠਾਂ ਨਿਕਲਦਿਆਂ ਹੀ ਇਹਨਾਂ ਨੂੰ ਡਾਇਵਰਸ਼ਨ ਹੋ ਗਿਆ, ਕ੍ਰੋਸ ਵਾਈਜ਼ ਹੋ ਗਿਆ। ਕ੍ਰੋਸ ਵਾਈਜ਼ ਹੋਣ ਕਰਕੇ ਜਿਹੜੇ ਅੰਗ ਨੇ ਉਹ ਡਿਫਰੈਂਸ ਹੋ ਗਿਆ। ਤੇ ਹੁਣ ਜੇ ਮੈਂ ਇਹ ਕਹਿਣਾ ਹੋਵੇ ਵੀ ਇਹ ਜਿਹੜਾ ਸੁਪੀਰੀਅਰ ਮੀਡੀਆ ਸਟਾਈਨਮ ਹੈਗਾ ਹੈ ਨਾ, ਉੱਪਰ ਵਾਲਾ ਹਿੱਸਾ ਹੈਗਾ ਆ, ਇਹਦੇ ਵਿੱਚ ਭਲਾ ਫਿਰ ਕਿਹੜੇ ਕਿਹੜੇ ਅੰਗ ਆ ਗਏ? ਇੱਕ ਤਾਂ ਈਸੋਫੇਗਸ ਆ ਗਿਆ ਕਿਉਂਕਿ ਮੋੜ ਪੈ ਗਿਆ ਇਹਨੂੰ ਤੇ ਪਿੱਛੇ ਚੜੀ ਗਈ, ਰੀੜ ਦੀ ਹੱਡੀ ਦੇ ਨਾਲ ਨਾਲ ਪਿਛਲੇ ਪਾਸੇ ਨੂੰ ਚਲੇ ਗਈ, ਐਸੀ ਅੱਗੇ ਚਲੇਗੀ ਪਿੱਛੇ, ਇਹ ਈਸੋਫੇਗਸ ਹੋ ਗਿਆ। ਇੱਕ ਜਿੱਥੋਂ ਈਸੋਫੇਗਸ ਨਿਕਲਿਆ ਹੈਗਾ ਆ ਜੰਕਸ਼ਨ ਤੋਂ, ਉਹਨੂੰ ਕਹਿੰਦੀ ਟ੍ਰੇਕਿਆ। ਔਰ ਜਿਸ ਜੰਕਸ਼ਨ ਚੋਂ ਨਿਕਲਿਆ ਉਹਦਾ ਨਾਂ ਸੀ ਐਪੀਗਲੋਟਿਸ,
ਤੁਸੀਂ ਕਿਹਾ ਉਸਨੂੰ ਕਵਰ ਕਰਨ ਵਾਲਾ ਖੋਲ ਸੀਗਾ ਔਰ ਉਹਦੇ ਵਿਚੋਂ ਨਿਕਲਿਆ ਤੇ ਇੱਕ ਮਿੰਟ ਟੇਕਿਆ ਵੀ ਉੱਥੇ ਹੋ ਗਈ। ਇੱਕ ਚੀਜ਼ ਹੋਰ, ਹਾਰਟ ਦਾ ਸਭ ਤੋਂ ਉੱਪਰ ਵਾਲਾ ਹਿੱਸਾ ਜਿਹੜਾ ਆ ਉਹਦੇ ਉੱਪਰ ਇੱਕ ਗਲੈਂਡ ਲੱਗਾ ਹੁੰਦਾ ਆ ਜਿਹਨੂੰ ਅਸੀਂ ਕਹਿੰਦੇ ਹਾਂ ਥਾਈਮਸ ਗਲੈਂਡ। ਬੜੀ ਇੰਪੋਰਟੈਂਟ ਗੱਲ ਆ, ਉਹਨੂੰ ਅਸੀਂ ਕਹਿੰਦੇ ਹਾਂ ਥਾਈਮਸ ਗਲੈਂਡ। ਉਹ ਵੀ ਇਸ ਸੁਪੀਰੀਅਰ ਮੀਡੀਆਸਟਾਈਨਮ ਦੇ ਵਿੱਚ ਰਹਿੰਦਾ ਆ। ਥਾਈਮਸ ਗਲੈਂਡ ਸੁਪੀਰੀਅਰ ਮੀਡੀਆਸਟਾਈਨਮ ਦੇ ਵਿੱਚ ਰਹਿੰਦਾ ਹੈਗਾ ਆ। ਔਰ ਜਿਹੜਾ ਥਾਈਮਸ ਗਲੈਂਡ ਹੈ ਨਾ, ਇਹ ਆਮ ਤੌਰ ਤੇ ਜਦੋਂ ਬੱਚਾ ਮਾਂ ਦੇ ਪੇਟ ਵਿਚ ਬਣਨਾ ਸ਼ੁਰੂ ਹੁੰਦਾ ਹੈ ਨਾ ਤੇ ਹਾਰਟ ਦੀ ਪ੍ਰਵਿਰਤੀ ਬਣਨੀ ਸ਼ੁਰੂ ਹੁੰਦੀ ਹੈ ਨਾ, ਇਹ ਉਦੋਂ ਹੀ ਉੱਥੇ ਪੈਦਾ ਹੋ ਜਾਂਦਾ। ਮੈਂ ਇਹਨੂੰ ਦੱਸਣ ਵਾਸਤੇ ਤਾਂ ਕਿ ਯਾਦ ਰਹੇ, ਇੱਕ ਗੱਲ ਸੁਣਾਈ ਸੀ, ਕਹੀ ਸੀ ਕਿ ਭਾਈ ਜਦੋਂ ਇਹਦੇ ਭਈਆ ਕਾਹੇ ਫਿਰਤਾ ਫੂਲਿਆ ਫੂਲਿਆ, ਜਬ ਦਸ ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੁੱਲਿਆ, ਮਾਂ ਦੇ ਪੇਟ ਤੂੰ ਪੁੱਠਾ ਲੜਕਿਆ ਸੀ, ਉਹ ਤੈਨੂੰ ਕਹਿੰਦਾ ਭੁੱਲ ਗਿਆ ਹੈਗਾ। ਉਸ ਵੇਲੇ ਤੇਰਾ ਕੌਣ ਸਹਾਰਾ ਸੀਗਾ? ਤੇ ਉਸ ਵੇਲੇ ਕੁਦਰਤ ਨੇ ਇਹਦੇ ਵਾਸਤੇ ਇੱਕ ਸਹਾਰਾ ਪੈਦਾ ਕੀਤਾ ਸੀ, ਉਹਨੂੰ ਅਸੀਂ ਕਹਿੰਦੇ ਹਾਂ ਥਾਈਮਸ ਗਲੈਂਡ। ਔਰ ਇਹ ਥਾਈਮਸ ਗਲੈਂਡ ਜਿਹੜਾ ਆ ਉਸ ਵੇਲੇ ਇਹਦੀ ਰਾਖੀ ਕਰਨ ਵਾਸਤੇ, ਜਿਹਨੂੰ ਅਸੀਂ ਇਮਿਊਨਿਟੀ ਕਹਿੰਦੇ ਹਾਂ, ਬਾਡੀ ਦੀ ਇਮਿਊਨਿਟੀ। ਜੇ ਬਾਡੀ ਦੇ ਵਿੱਚ ਇਮਿਊਨਿਟੀ ਨਾ ਹੋਵੇ ਤੇ ਜਿਹੜੀ ਮਰਜ਼ੀ ਬਿਮਾਰੀ ਆ ਜਾਵੇ, ਜੋ ਮਰਜ਼ੀ ਆ ਜਾਵੇ, ਇਮਿਊਨਿਟੀ ਕਿਸੇ ਤਰ੍ਹਾਂ ਦੀ ਵੀਕ ਹੁੰਦੀ ਹੈ ਤੇ ਸਾਨੂੰ ਕੋਈ ਬਿਮਾਰੀ ਆ ਜਾਂਦੀ ਹੈ। ਇਮਿਊਨਿਟੀ ਵੀਕ ਹੈ ਜੁਕਾਮ ਲੱਗ ਗਿਆ, ਇਮਿਊਨਿਟੀ ਵੀਕ ਹੈ ਖੰਘ ਹੋ ਗਈ, ਇਮਿਊਨਿਟੀ ਵੀਕ ਹੈ ਰੂਮੇਟਾਈਜ਼ਮ ਆਰਥਰਾਈਟਿਸ ਹੋ ਗਈ, ਇਮਿਊਨਿਟੀ ਵੀਕ ਹੋਈ ਤੇ ਐਸਾ ਕੁਛ ਹੋਇਆ। ਸੋ ਮੇਰੇ ਕਹਿਣ ਤੋਂ ਭਾਵ, ਬੱਚਾ ਜਦੋਂ ਮਾਂ ਦੇ ਪੇਟ ਵਿਚ ਸੀ ਉਸ ਵੇਲੇ ਇਹਦੀ ਰਾਖੀ ਕਰਨ ਵਾਸਤੇ, ਇਹਦੀ ਇਮਿਊਨਿਟੀ ਵਧਾਉਣ ਵਾਸਤੇ, ਪ੍ਰੋਟੈਕਸ਼ਨ ਵਾਸਤੇ ਕੁਦਰਤ ਨੇ ਇੱਕ ਅੰਗ ਬਣਾਇਆ, ਹਾਰਟ ਦੇ ਉੱਪਰ ਬਣਾਇਆ। ਹੋਰ ਤਾਂ ਜੇ ਸਾਰਾ ਕੁਝ ਬਣਨ ਵਾਲਾ ਹੈ, ਅਜੇ ਤਾਂ ਸ਼ੁਰੂਆਤ ਹੀ ਇਹਦੀ ਹੋਈ ਹੈ। ਇਸ ਅੰਗ ਦੀ ਸ਼ੁਰੂਆਤ ਦੇ ਵੇਲੇ ਹੀ ਕੁਦਰਤ ਨੇ ਇਹਦੇ ਉੱਪਰ ਵਾਲੇ ਪਾਸੇ ਇਹ ਥਾਈਮਸ ਗਲੈਂਡ ਬਣਾ ਦਿੱਤਾ ਸੀਗਾ। ਤੇ ਜਿਵੇਂ ਜਿਵੇਂ ਬੱਚਾ ਮਾਂ ਦੇ ਪੇਟ ਵਿਚ ਵਿਕਸਿਤ ਹੁੰਦਾ ਹੈ, ਇਹ ਥਾਈਮਸ ਗਲੈਂਡ ਇਹਦੀ ਰਾਖੀ ਕਰਦਾ ਹੈ। ਜਦੋਂ ਬੱਚਾ ਮਾਂ ਦੇ ਪੇਟ ਵਿਚੋਂ ਬਾਹਰ ਆ ਜਾਂਦਾ ਹੈ, ਉਸ ਵੇਲੇ ਇਹ ਥਾਈਮਸ ਗਲੈਂਡ ਹੌਲੀ ਹੌਲੀ, ਜਿਵੇਂ ਜਿਵੇਂ ਬੰਦੇ ਬੱਚੇ ਦੀ ਆਪਣੀ ਇਮਿਊਨਿਟੀ ਬਣਨ ਲੱਗਦੀ ਆ, ਬਾਹਰ ਦੀ ਖੁਰਾਕ ਖਾਂਦਾ ਹੈ, ਬਾਹਰ ਦੀ ਹਵਾ ਚ ਰਹਿੰਦਾ ਆ, ਇਮਿਊਨਿਟੀ ਉਹਦੇ ਖਿਲਾਫ਼ ਬਣਨੀ ਸ਼ੁਰੂ ਹੋ ਜਾਂਦੀ ਹੈ, ਉਵੇਂ ਉਵੇਂ ਇਹ ਥਾਈਮਸ ਗਲੈਂਡ ਛੋਟਾ ਹੋ ਜਾਂਦਾ, ਸਾਈਜ਼ ਵਿਚ ਛੋਟਾ ਹੋ ਜਾਂਦਾ, ਨੈਗਲੀਜੀਬਲ ਹੋ ਜਾਂਦਾ ਹੈਗਾ। ਔਰ ਅਲਟੀਮੇਟਲੀ ਇੱਕ ਗੱਲ ਮੈਂ ਹੋਰ ਦੱਸੀ ਸੀ, ਫਿਰ ਕਈ ਵਾਰਾਂ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਬਿਮਾਰੀ ਹੋ ਗਈ ਹੈ, ਜਿਵੇਂ ਕੈਂਸਰ ਵਰਗੀਆਂ ਬਹੁਤ ਸਾਰੀਆਂ ਬਿਮਾਰੀਆਂ ਹੋ ਗਈਆਂ ਨੇ, ਜਿਹੜਾ ਲਿੰਫ ਚੈਨਲ ਦੇ ਵਿਚ ਸਾਰੀ ਸਫਾਈ ਕਰਨ ਦਾ ਕੰਮ ਲਿੰਫ ਗਲੈਂਡਸ ਕਰਦੇ ਆ, ਔਰ ਫਿਰ ਜੇ ਉਹਨਾਂ ਤੋਂ ਨਾ ਹੋਵੇ ਤੇ ਫਿਰ ਤਿਲੀ ਕਰਦੀ ਹੈ, ਫਿਰ ਤਿਲੀ ਤੋਂ ਵੀ ਨਾ ਹੋਵੇ ਪਹਿਲੇ ਵੀ, ਹੁਣ ਤੇ ਸਫਾਈ ਨਹੀਂ ਹੋ ਰਹੀ ਸਰੀਰ ਦੇ ਵਿਚ, ਬਹੁਤ ਜ਼ਿਆਦਾ ਗਾਰਬੇਜ ਆ ਗਿਆ, ਕਿਸੇ ਥਾਂ ਤੇ ਏਡਾ ਵੱਡਾ ਨੁਕਸਾਨ ਹੋ ਗਿਆ ਜਿਹਨੂੰ ਕੈਂਸਰ ਕਹਿ ਸਕਦੇ ਅਸੀਂ, ਜੇ ਇਸ ਤਰ੍ਹਾਂ ਦੀ ਗੱਲ ਆ ਗਈ ਹੈ ਤੇ ਉਹ ਗਾਰਬੇਜ ਹੁਣ ਕੰਟਰੋਲ ਨਹੀਂ ਹੋ ਰਿਹਾ, ਸਫਾਈ ਨਹੀਂ ਹੋ ਰਹੀ ਖੂਨ ਦੀ, ਤੇ ਉਸ ਵੇਲੇ ਥਾਈਮਸ ਗਲੈਂਡ ਫਿਰ ਐਕਟਿਵ ਹੁੰਦਾ ਆ। ਆਮ ਤੌਰ ਤੇ ਇਹ ਥਾਈਮਸ ਗਲੈਂਡ ਜਿਹੜਾ ਆ ਉਹ ਸਮਾਲ ਸਾਈਜ਼ ਵਿੱਚ ਹੋ ਜਾਂਦਾ ਹੈ, ਔਰ ਹਾਰਟ ਦੇ ਉੱਪਰ ਵਾਲੇ ਪਾਸੇ ਰਹਿੰਦਾ ਵਿਚਾਰਾ, ਉੱਥੇ ਹੀ ਹੈ। ਭਾਈ ਮੈਂ ਹੁਣ ਬੁੱਢਾ ਹੋ ਗਿਆ, ਰਿਟਾਇਰ ਹੋ ਗਿਆ, ਹੁਣ ਮੇਰਾ ਕੋਈ ਕੰਮ ਨਹੀਂ ਹੈਗਾ, ਪਰ ਜੇ ਕਿਸੇ ਬੁੱਢੇ ਦੀ ਲੋੜ ਪੈ ਜਾਵੇ, ਜਦੋਂ ਕੋਈ ਅਣਖ ਦੀ ਗੱਲ ਆ ਜਾਵੇ ਨਾ, ਤੇ ਉਦੋਂ ਫਿਰ ਬੁੱਢੇ ਵੀ ਕਾਇਮ ਹੋ ਜਾਂਦੇ ਨੇ। ਇਹ ਥਾਈਮਸ ਗਲੈਂਡ ਇਸ ਸੁਪੀਰੀਅਰ ਮੀਡੀਆਸਟਾਈਨਮ ਦੇ ਵਿਚ ਰਹਿੰਦਾ, ਜਿਹੜਾ ਉੱਪਰ ਵਾਲਾ ਹਿੱਸਾ ਮੀਡੀਆਸਟਾਈਨਮ ਦਾ ਹੈਗਾ ਵਿਚਕਾਰ, ਦੋਵੇਂ ਪਾਸੇ ਫੇਫੜੇ ਵਿਚਕਾਰਲਾ ਜਿਹੜਾ ਹਿੱਸਾ ਹੈਗਾ ਆ, ਉਸ ਵਿਚਕਾਰਲੇ ਹਿੱਸੇ ਦੇ ਉੱਪਰ ਵਾਲੇ ਹਿੱਸੇ ਦੇ ਵਿਚ ਮੈਂ ਤੁਹਾਨੂੰ ਦੱਸ ਰਿਹਾ ਬਈ ਉੱਥੇ ਈਸੋਫੇਗਸ ਹੁੰਦਾ ਆ, ਤੇ ਜਿਹੜਾ ਅੱਗੇ ਸੀ ਵਿਚਾਰੀ ਖੁਰਾਕ ਦੀ ਨਾਲੀ, ਉਹ ਪਿੱਛੇ ਹੋ ਗਈ, ਇੱਕ ਤਾਂ ਇਹ ਹੋ ਗਈ। ਦੂਸਰਾ ਮੈਂ ਕਿਹਾ ਵੀ ਜਿੱਥੋਂ ਇਹ ਨਿਕਲੇ ਹਨ ਉਹ ਟ੍ਰੇਕੀਆ ਹੈਗੀ ਹੈ, ਇਹ ਤਾਂ ਉਹਦੇ ਟ੍ਰੇਕੀਆ ਦੇ ਅੰਦਰ ਛੁਪਿਆ ਹੋਇਆ, ਐਪੀਗਲੋਟਿਸ ਦਾ ਏਰੀਆ ਹੈਗਾ, ਜੰਕਸ਼ਨ ਹੈਗਾ ਆ, ਇਹਦੀ ਪ੍ਰੋਟੈਕਸ਼ਨ ਵਾਲਾ। ਤੋਂ ਭਾਵ ਇਹ ਆ ਵੀ ਸੁਪੀਰੀਅਰ ਮੀਡੀਆਸਟਾਈਨਮ ਦੇ ਵਿਚ ਟ੍ਰੇਕੀਆ ਵੀ ਆ ਗਈ, ਉਸ ਤੋਂ ਬਾਅਦ ਇਹਦੇ ਵਿਚ ਆ ਜਿਹੜਾ ਗਲੈਂਡ ਮੈਂ ਤੁਹਾਨੂੰ ਦੱਸਿਆ ਥਾਈਮਸ ਗਲੈਂਡ, ਇਹ ਥਾਈਮਸ ਗਲੈਂਡ ਵੀ ਆ ਗਿਆ। ਸੋ ਇਹ ਜਿਹੜੇ ਤਿੰਨ ਚਾਰ ਅੰਗ ਨੇ ਇਹ ਉੱਪਰ ਵਾਲੇ ਸੁਪੀਰੀਅਰ ਮੀਡੀਆਸਟਾਈਨਮ ਦੇ ਵਿਚ ਰਹਿੰਦੇ ਆ, ਠੀਕ ਹੈ ਜੀ। ਇੰਨੀ ਸਮਝ ਲੱਗ ਗਈ ਵੀ ਉੱਪਰ ਵਾਲੇ ਗਲੇ ਤੋਂ ਲੈ ਕੇ ਤੇ ਹੇਠਾਂ ਵਾਲੇ ਥੋੜੇ ਜਿਹੇ ਹਿੱਸੇ ਦੇ ਵਿਚ ਆ ਸਾਰੀ ਕਿਰਿਆ ਹੁੰਦੀ ਹੈ। ਉਸ ਤੋਂ ਬਾਅਦ ਫੇਰ ਇਹਨੂੰ ਛੱਡ ਦੇ ਉੱਪਰ ਵਾਲੇ ਹਿੱਸੇ ਨੂੰ, ਤੇ ਬਾਕੀ ਹਿੱਸੇ ਬਚਦੇ ਆ ਤਿੰਨ, ਇੰਟੀਰੀਅਰ ਸਾਹਮਣੇ ਦਾ, ਵਿਚਕਾਰਲਾ ਮਿਡਲ, ਔਰ ਪਿੱਛੇ ਵਾਲਾ ਜਿਹੜਾ ਹੈ ਉਹਨੂੰ ਪੋਸਟੀਰੀਅਰ ਕਿਹਾ ਹੈਗਾ। ਉੱਪਰ ਵਾਲਾ ਹਿੱਸਾ ਛਾਂਗ ਤਾਂ ਸੀ, ਪਰ ਬਾਕੀ ਵਾਲੇ ਹਿੱਸੇ ਤਾਂ ਉਵੇਂ ਹੀ ਰਹਿ ਗਏ ਨਾ, ਤਿੰਨ ਹਿੱਸਿਆਂ ਚ ਵੰਡਿਆ ਸੀਗਾ ਤੇ ਤਿੰਨਾਂ ਹਿੱਸਿਆਂ ਦਾ ਉੱਪਰ ਵਾਲਾ ਹਿੱਸਾ ਕੱਟਿਆ ਸੀਗਾ। ਹੁਣ ਜਿਹੜਾ ਇਹ ਸਾਡਾ ਇੰਟੀਰੀਅਰ ਪੋਰਸ਼ਨ ਰਹਿ ਗਿਆ,
ਇਹਦੇ ਵਿੱਚ ਹਜੇ ਵੀ ਜਿਹੜਾ ਉਹ ਥਾਈਮਸ ਗਲੈਂਡ ਆ ਉਹਦਾ ਹਿੱਸਾ ਹੈਗਾ, ਕਿਉਂਕਿ ਇਹ ਚਿਲਡਰਨ ਦੇ ਵਿੱਚ ਅਡਲਟ ਹੋਣ ਤੱਕ ਟੀਨੇਜ ਤੱਕ ਕਹਿ ਸਕਦੇ ਹੋ, ਟੀਨੇਜਰ ਹੋ ਗਿਆ ਯਾਰ ਤੂੰ ਤੇ ਹੁਣ ਟੀਨੇਜਰ ਹੋ ਗਿਆ ਹੈਗਾ, ਉਸ ਵੇਲੇ ਤੱਕ ਇਹ ਥਾਈਮਸ ਗਲੈਂਡ ਐਕਟਿਵ ਰਹਿੰਦਾ ਤੇ ਉਦੋਂ ਬਾਅਦ ਇਹ ਫਿਰ ਹੌਲੀ ਹੌਲੀ ਸ਼ਰਿੰਕ ਕਰ ਜਾਂਦਾ ਹੈਗਾ, ਟੀਨੇਜ ਦੇ ਵਿੱਚ ਸ਼ਰਿੰਕ ਹੋਣਾ ਸ਼ੁਰੂ ਹੋ ਜਾਂਦਾ, ਕਿਉਂਕਿ ਉਸ ਵੇਲੇ ਆਪਣੀ ਇਮਿਊਨਿਟੀ ਸਟਾਰਟ ਹੋ ਜਾਂਦੀ ਬੰਦੇ ਦੀ, ਔਰ ਉਸ ਤੋਂ ਬਾਅਦ ਇਸੇ ਇੰਟੀਰੀਅਰ ਪੋਰਸ਼ਨ ਦੇ ਵਿੱਚ ਸਾਹਮਣੇ ਹੀ ਜੇ ਫੇਫੜਿਆਂ ਨੂੰ ਪਾਸੇ ਕਰ ਦਿਓ ਤੇ ਸਾਹਮਣੇ ਚੀਜ਼, ਕਿਉਂਕਿ ਫੇਫੜੇ ਦਾ ਹੀ ਪਾਸੇ ਦੇ ਨੇ, ਵਿਚਕਾਰ ਦੇ ਹਿੱਸੇ ਦੀ ਗੱਲ ਹੋ ਰਹੀ ਹੈ ਔਰ ਸਾਹਮਣੇ ਪਾਸੇ ਦੀ ਹੀ ਗੱਲ ਹੋ ਰਹੀ ਹੈ, ਸਾਨੂੰ ਹਾਰਟ ਪਤਾ ਲੱਗੇਗਾ ਵੀ ਇੱਥੇ ਹਾਰਟ ਹੈਗਾ, ਔਰ ਉਸ ਤੋਂ ਬਾਅਦ ਫਿਰ ਸਾਡੇ ਦੇ ਵਿੱਚ ਇਹ ਆਏਗਾ ਕਿ ਜਿੱਥੇ ਉੱਪਰ ਵਾਲੇ ਹਿੱਸੇ ਦੇ ਵਿੱਚੋਂ ਟ੍ਰੇਕੀਆ ਦੇ ਵਿੱਚੋਂ ਨਿਕਲੀ ਸੀ ਨਾ ਬ੍ਰੌਂਕਸ, ਸਾਹ ਵਾਲੀ ਨਾਰੀ, ਪਹਿਲਾਂ ਉਹਨੂੰ ਮੇਨ ਬ੍ਰੌਂਕਸ ਕਿਹਾ ਸੀਗਾ ਤੇ ਫਿਰ ਉਹਦੇ ਦੋ ਹਿੱਸੇ ਕਰ ਦਿੱਤੇ ਸੀਗੇ, ਉਹ ਹਾਰਟ ਦੇ ਉੱਪਰ ਵਾਲੇ ਪਾਸੇ, ਫਿਰ ਥਾਈਮਸ ਉਹਦੇ ਹੇਠਾਂ ਆ ਗਿਆ, ਉਹਦੇ ਹੇਠਾਂ ਹਾਰਟ ਆ ਗਿਆ, ਸੋ ਇਹ ਇੰਟੀਰੀਅਰ ਪੋਰਸ਼ਨ ਦੇ ਵਿੱਚੋਂ ਸਾਨੂੰ ਦਿਖਾਈ ਦੇਣਗੇ। ਮੰਨ ਲੇ ਅਸੀਂ ਛਾਤੀ ਦੀ ਐਸਟਰਨਮ ਹੱਡੀ ਪਾਸੇ ਕਰ ਦਈਏ ਤੇ ਫਿਰ ਇਸ ਨੂੰ ਵੇਖੀਏ ਉਹਦੇ ਉੱਪਰ ਸਿਰੇ ਤੇ, ਤੇ ਸਾਨੂੰ ਫਿਰ ਵੀ ਥਾਈਮਸ ਗਲੈਂਡ ਹੀ ਦਿਸੇਗਾ ਇਹ ਟੀਨ ਏਜ ਤੱਕ, ਉਸ ਤੋਂ ਬਾਅਦ ਨਹੀਂ, ਉਸ ਤੋਂ ਬਾਅਦ ਛੋਟੀ ਜਿਹੀ ਗਿਲਟੀ ਬਣ ਜਾਂਦੀ, ਔਰ ਉਸ ਤੋਂ ਹੋਰ ਹੇਠਾਂ ਵੇਖਾਂਗੇ ਤੇ ਸਾਨੂੰ ਹਾਰਟ ਦਿਖਾਈ ਦੇਗਾ। ਹਾਰਟ ਤੇ ਜਿਹੜੀ ਇਹ ਟ੍ਰੇਕੀਆ ਹੈਗੀ ਹੈ, ਹੁਣ ਇੰਟੀਰੀਅਰ ਪੋਰਸ਼ਨ ਦੇ ਵਿੱਚ ਇਹ ਆਮ ਅੰਗ ਹੋ ਗਏ ਜਿਹੜੇ ਬਹੁਤ ਜ਼ਰੂਰੀ ਨੇ। ਜਦੋਂ ਅਸੀਂ ਬਿਮਾਰੀ ਦੀ ਗੱਲ ਕਰਾਂਗੇ ਵੀ ਕਿਹੜੀ ਕਿਹੜੀ ਬਿਮਾਰੀ ਹੋ ਸਕਦੀ ਹੈ, ਤੇ ਫਿਰ ਅਸੀਂ ਦੱਸਾਂਗੇ ਇਹਨਾਂ ਵਿੱਚ ਬਿਮਾਰੀ ਕੀ ਹੋ ਸਕਦੀ। ਉਸ ਤੋਂ ਬਾਅਦ ਜਿਹੜਾ ਮਿਡਲ ਵਾਲਾ ਪੋਰਸ਼ਨ ਹੈ, ਹੁਣ ਹਾਰਟ ਤਾਂ ਕਾਫੀ ਸਾਲ ਕਵਰ ਕਰਦਾ ਨਾ ਛਾਤੀ ਦਾ, ਫੇਫੜਿਆਂ ਤੱਕ ਅਖੀਰ ਤੱਕ ਜਾਂਦਾ ਹੈਗਾ ਆ, ਸੋ ਇਸ ਕਰਕੇ ਆਮ ਤੌਰ ਤੇ ਤੁਸੀਂ ਵੇਖਣ ਹਾਰਟ ਦੀ ਬੀਟ ਕਈ ਡਾਕਟਰ ਲੋਕ ਪਿਛਲੇ ਛਾਤੀ ਤੋਂ ਵੇਖਦੇ ਆ, ਇਹਦਾ ਮਤਲਬ ਕੀ ਹੈ ਜਿਹੜਾ ਵੈਂਟਰੀਕਲ ਹੈ ਨਾ, ਜਿਹੜਾ ਹਾਰਟ ਦਾ ਵੈਂਟਰੀਕਲ ਜਿਹੜਾ ਸਾਰੇ ਸਰੀਰ ਨੂੰ ਸੁੰਗੜ ਕੇ ਖੂਨ ਸ਼ੂਟ ਕਰਦਾ ਹੈਗਾ, ਉਹ ਅਖੀਰ ਪਿੱਛੇ ਤੱਕ ਚਲ ਜਾਂਦਾ, ਔਰ ਉਹਦੀ ਸਾਊਂਡ ਆਮ ਤੌਰ ਤੇ ਡਾਕਟਰ ਲੋਕ ਜਿਹੜੇ ਨੇ ਛਾਤੀ ਦੇ ਬੈਕ ਸਾਈਡ ਤੋਂ ਵੀ ਉਹਦੀ ਸੁਣਦੇ ਨੇ। ਸੋ ਮੈਂ ਮਿਡਲ ਏਰੀਏ ਦੀ ਗੱਲ ਕਰ ਰਿਹਾ ਹਾਂ ਵੀ ਅਗਲਾ ਪੋਰਸ਼ਨ ਅਸੀਂ ਲਾ ਦਿੱਤਾ, ਅਗਲਾ ਪੋਰਸ਼ਨ ਇੰਟੀਰੀਅਰ ਪਾਸੇ ਕਰ ਦਿੱਤਾ, ਪਿਛਲੇ ਪਾਸੇ ਦੇ ਵਿੱਚ ਵੀ ਹਾਰਟ ਦਾ ਹਿੱਸਾ ਆਏਗਾ, ਔਰ ਉਹ ਜਿਹੜਾ ਟ੍ਰੇਕੀਆ ਦੀ ਹੁਣ ਬਾਈਫਰਕੇਸ਼ਨ ਆ ਗਈ ਹੈ, ਵੰਡੀ ਗਈ ਟ੍ਰੇਕੀਆ ਹੈਗਾ, ਔਰ ਉਹਦੇ ਉੱਪਰ ਵਾਲੇ ਦੋ ਹਿੱਸੇ ਜਦੋਂ ਵੰਡੇ ਜਾ ਰਹੇ ਨੇ, ਉਹਨਾਂ ਦਾ ਉਹ ਮੁੱਢ ਜਿਹੜਾ ਹੈਗਾ ਟ੍ਰੇਕੀਆ ਦੀ ਬਾਈਫਰਕੇਸ਼ਨ, ਉਹਨੂੰ ਕਹਿ ਸਕਦੇ ਆ ਵੀ ਭਾਈ ਇੱਥੋਂ ਇਹ ਦੋ ਹਿੱਸਿਆਂ ਵਿੱਚ ਵੰਡੀ ਜਾ ਰਹੀ ਹੈ। ਹੁਣ ਸੱਜੇ ਪਾਸੇ ਤੇ ਖੱਬੇ ਪਾਸੇ ਦੀ ਗੱਲ ਆ ਜਾਏਗੀ ਕਿ ਇਹ ਟ੍ਰੇਕੀਆ ਉੱਪਰ ਤੋਂ ਨਿਕਲੀ ਸੀ, ਜਿਹੜਾ ਸੁਪੀਰੀਅਰ ਪੋਰਸ਼ਨ ਸੀ ਹੇਠਾਂ ਆ ਕੇ ਤੇ ਦੋ ਹਿੱਸਿਆਂ ਚ ਵੰਡੀ ਗਈ ਹੈ, ਉਹ ਦੋ ਹਿੱਸਿਆਂ ਵਾਲੀ ਸਾਨੂੰ ਮਿਡਲ ਵਾਲੇ ਪੋਰਸ਼ਨ ਤੱਕ ਦਿਖਾਈ ਦੇਵੇਗੀ, ਔਰ ਉਸ ਤੋਂ ਬਾਅਦ ਫਿਰ ਇਸੇ ਮਿਡਲ ਪੋਰਸ਼ਨ ਦੇ ਵਿੱਚ ਹੀ ਸਾਨੂੰ ਉਹ ਦੋ ਹਿੱਸੇ ਵੰਡੇ ਗਏ ਨੇ ਨਾ, ਉਹਨਾਂ ਦੇ ਵਿੱਚੋਂ ਜਿਹੜੀ ਰਾਈਟ ਬ੍ਰੌਂਕਸ ਤੇ ਲੈਫਟ ਬ੍ਰੌਂਕਸ ਹੈ ਉਹਨਾਂ ਦਾ ਹਿੱਸਾ ਦਿਖਾਈ ਦੇਵੇਗਾ, ਜਿਹੜੀ ਫੇਫੜਿਆਂ ਨੂੰ ਜਾ ਰਹੀ ਨਾਲੀ ਹੈਗੀ ਹੈ ਕਿੱਥੇ ਤੱਕ ਦਿਖਾਈ ਦੇਗਾ, ਮਿਡਲ ਪੋਰਸ਼ਨ ਦੇ ਵਿੱਚ। ਮੀਡੀਆਸਟਾਈਨਮ ਦੇ ਮਿਡਲ ਪੋਰਸ਼ਨ ਦੇ ਵਿੱਚ ਹਾਰਟ ਤੇ ਟ੍ਰੇਕੀਆ, ਔਰ ਟ੍ਰੇਕੀਆ ਤੋਂ ਹੇਠਾਂ ਜਿਹੜਾ ਇਹ ਸਾਹ ਵਾਲੀ ਨਾਲੀ ਦੋ ਹਿੱਸਿਆਂ ਚ ਵੰਡੀ ਜਾਂਦੀ ਹੈ, ਉਹ ਮੁੱਢ ਉਹਦਾ ਦਿਖਾਈ ਦੇਵੇਗਾ। ਹੁਣ ਰਹਿ ਗਿਆ ਅਖੀਰ ਪਿਛਲੇ ਪਾਸੇ ਦਾ ਹਿੱਸਾ ਇਸ ਮੀਡੀਆਸਟਾਈਨਮ ਦੇ ਵਿੱਚੋਂ, ਜਿਹੜਾ ਪਿਛਲੇ ਪਾਸੇ ਦਾ ਹਿੱਸਾ ਹੈ ਮੈਂ ਦੱਸਿਆ ਵੀ ਜਿਹੜੀ ਖੁਰਾਕ ਵਾਲੀ ਨਾਲੀ ਹੈ ਉਹ ਫਿਰ ਰੀੜ ਦੀ ਹੱਡੀ ਦੇ ਨਾਲ ਨਾਲ ਪਿੱਛੇ ਜਾਂਦੀ ਹੈ, ਹਾਂਜੀ, ਸਰੀਰ ਦੀ ਹੱਡੀ ਦੇ ਨਾਲ ਨਾਲ ਜਾਂਦੀ, ਇਹਦਾ ਮਤਲਬ ਕੀ ਹੋਇਆ, ਔਰ ਉਹਦਾ ਨਾਮ ਹੈ ਦੱਸਿਆ ਸੀ ਬਦਲ ਗਿਆ, ਐਪੀਗਲੋਟਿਸ ਤੋਂ ਪਹਿਲਾਂ ਉਹਦਾ ਨਾਂ ਸੀਗਾ ਫੈਰਿੰਗਸ, ਹੁਣ ਉਹਦਾ ਨਾਂ ਹੋ ਗਿਆ ਈਸੋਫੇਗਸ, ਸੋ ਈਸੋਫੇਗਸ ਵਿਚਾਰਾ ਪਿੱਛੇ ਨੂੰ ਮੁੜ ਗਿਆ ਸੀਗਾ, ਸੋ ਇਹਦੇ ਵਿੱਚ ਇੱਕ ਡਾਈਵਰਸ਼ਨ ਆ ਗਿਆ ਸੀਗਾ, ਔਰ ਉਹ ਡਾਈਵਰਸ਼ਨ ਦੇ ਕਰਕੇ ਈਸੋਫੇਗਸ ਸਾਨੂੰ ਪੋਸਟੀਰੀਅਰ ਹਿੱਸੇ ਦੇ ਵਿੱਚ ਵੀ ਜਾਂਦਾ ਹੋਇਆ ਸਾਨੂੰ ਮਿਲੇਗਾ, ਇਹ ਹੇਠਾਂ ਜਾ ਰਿਹਾ ਹੈ। ਔਰ ਇਸੇ ਤਰ੍ਹਾਂ ਹੀ ਜਦੋਂ ਆਮ ਤੌਰ ਤੇ ਫਸਟ ਈਅਰ ਸੈਕੰਡ ਈਅਰ ਦੇ ਅਸੀਂ ਡੈਡ ਬਾਡੀਆਂ ਦੀ ਡਿਸੈਕਸ਼ਨ ਕਰਦੇ ਹਾਂ, ਵੇਖਦੇ ਹਾਂ ਚੀਰ ਫਾੜ ਕਰਦੇ ਹਾਂ ਕਿਤੇ ਕਿਤੇ ਕੀ ਕੀ ਅੰਗ ਹੈਗਾ ਆ, ਤੇ ਉਸ ਵੇਲੇ ਸਾਨੂੰ ਇੱਕ ਡਾਈਵਰਸ਼ਨ ਦਿਖਾਈ ਦਿੰਦਾ ਹੈਗਾ, ਚੀਰ ਫਾੜ ਕਰਕੇ ਅਸੀਂ ਵੇਖਦੇ ਤਾਂ ਹੀ ਉਹ ਗੱਲਾਂ ਯਾਦ ਨੇ ਕਿ ਕਿਹੜੀ ਚੀਜ਼ ਕਿੱਥੋਂ ਜਾ ਰਹੀ ਹੈ, ਔਰ ਉਹੀ ਆਈਡੈਂਟੀਫਿਕੇਸ਼ਨ ਕਈ ਵਾਰ ਕਰਨੀ ਹੁੰਦੀ ਵੀ ਭਾਈ ਆਹ ਕੀ ਚੀਜ਼ ਹੈ ਦੱਸ, ਹਾਂਜੀ, ਤੂੰ ਦੱਸਣਾ ਪੈਂਦਾ ਵੀ ਕਿਹੜੇ ਪਾਸਿਓਂ ਆ ਰਹੀ ਤੇ ਕਿੱਧਰ ਜਾ ਰਹੀ ਹੈ। ਸੋ ਇਹ ਜਿਹੜਾ ਪੋਸਟੀਰੀਅਰ ਪੋਰਸ਼ਨ ਹੈਗਾ ਮੀਡੀਆਸਟਾਈਨਮ ਦਾ, ਇਹਦੇ ਵਿੱਚ ਈਸੋਫੇਗਸ ਹੁੰਦਾ। ਹੁਣ ਅੰਗਾਂ ਦੀ ਸ਼ਨਾਖਤ ਸਾਡੀ ਹੋ ਗਈ ਕਿ ਇਸ ਮੀਡੀਆਸਟਾਈਨਮ ਦੇ ਵਿੱਚ ਅੰਗ ਕਿਹੜੇ ਕਿਹੜੇ ਨੇ,
ਮੈਂ ਇੱਕ ਵਾਰ ਫਿਰ ਮਾੜਾ ਜਿਹਾ ਦੁਹਰਾ ਰਿਹਾ ਵੀ ਜਿਹੜਾ ਸੁਪੀਰੀਅਰ ਪੋਰਸ਼ਨ ਅਸੀਂ ਉੱਪਰ ਕੱਟ ਦਿੱਤਾ ਸੀਗਾ ਉਹਦੇ ਵਿੱਚ ਈਸੋਫੇਗਸ ਟ੍ਰੇਕੀਆ ਤੇ ਥਾਈਮਸ ਗਲੈਂਡ ਦੀ ਗੱਲ ਸੀ ਔਰ ਥਾਈਮਸ ਗਲੈਂਡ ਦੀ ਗੱਲ ਸੀਗੀ ਟੀਨ ਏਜ ਤੱਕ। ਉਸ ਤੋਂ ਬਾਅਦ ਸਾਨੂੰ ਉਹਦਾ ਉਹ ਵਿਚਾਰਾ ਬੈਠ ਜਾਂਦਾ ਚੁੱਪ ਕਰਕੇ ਸ਼ਾਂਤ ਹੋ ਕੇ ਬੈਠ ਜਾਂਦਾ ਰਿਟਾਇਰ ਹੋ ਗਿਆ। ਉਸ ਤੋਂ ਬਾਅਦ ਇੰਟੀਰੀਅਰ ਪੋਰਸ਼ਨ ਦੇ ਵਿੱਚ ਵੀ ਉਹ ਥਾਈਮਸ ਸਾਨੂੰ ਦਿਖਾਈ ਦਿੰਦਾ ਪਰ ਟੀਨ ਏਜ ਤੱਕ। ਹਾਰਟ ਦਾ ਬਹੁਤਾ ਪੋਰਸ਼ਨ ਜਿਹੜਾ ਹੈ ਉਹ ਇੰਟੀਰੀਅਰ ਪੋਰਸ਼ਨ ਦੇ ਵਿੱਚ ਹੁੰਦਾ ਹੈ। ਟ੍ਰੇਕੀਆ ਦੀ ਉਪਰੋਂ ਬਾਈਫਰਕੇਸ਼ਨ ਵੀ ਜਿਹੜੀ ਹੈ ਉਹ ਇਸ ਏਰੀਏ ਦੇ ਵਿੱਚ ਹੁੰਦੀ ਹੈ। ਮਿਡਲ ਏਰੀਏ ਦੇ ਵਿੱਚ ਹਾਰਟ ਦਾ ਹਿੱਸਾ ਆ ਗਿਆ। ਟ੍ਰੇਕੀਆ ਦੀ ਹੁਣ ਟ੍ਰੇਕੀਆ ਦੀ ਉਪਰੋਂ ਵਾਲੀ ਦਿਖਾਈ ਨਹੀਂ ਦੇ ਰਹੀ। ਹੁਣ ਸਾਨੂੰ ਟ੍ਰੇਕੀਆ ਦੇ ਵਿੱਚ ਉਹਦੀ ਬਾਈਫਰਕੇਸ਼ਨ ਜਿੱਥੇ ਕਿਸਾਹ ਵਾਲੀ ਨਾਲੀ ਦੋ ਹਿੱਸੇ ਹੋ ਗਈ, ਹੇਠਾਂ ਆ ਗਈ, ਦੋ ਹਿੱਸੇ ਹੋ ਗਈ ਹੈ, ਉਹਦੀਆਂ ਬ੍ਰਾਂਚਾਂ ਜਿਹੜੀਆਂ ਨੇ ਸਾਨੂੰ ਦਿਖਾਈ ਦੇ ਰਹੀਆਂ ਨੇ ਪਰ ਪੋਸਟੀਰੀਅਰ ਹਿੱਸੇ ਦੇ ਵਿੱਚ ਨਹੀਂ ਹੈ। ਪੋਸਟੀਰੀਅਰ ਹਿੱਸੇ ਦੇ ਵਿੱਚ ਇਹ ਸਾਹ ਵਾਲੀ ਨਾਲੀ ਨਹੀਂ ਹੈ ਕਿਉਂਕਿ ਇਹਨੇ ਫੇਫੜਿਆਂ ਦੇ ਮਿਡਲ ਨੂੰ ਜਾਣਾ ਹੈ ਔਰ ਉੱਥੋਂ ਬ੍ਰੌਂਕੀਅਲ ਟ੍ਰੀ ਦੇ ਤੌਰ ਤੇ ਫੇਫੜਿਆਂ ਦੇ ਅੰਦਰ ਅੰਦਰ ਤੱਕ ਪਹੁੰਚਣਾ ਹੈਗਾ ਆ। ਹੁਣ ਇਸ ਤੋਂ ਬਾਅਦ ਆ ਗਿਆ ਵੀ ਇਸ ਏਰੀਏ ਦੇ ਵਿੱਚ ਇਹ ਗੱਲਾਂ ਮੈਂ ਤਾਂ ਕਰ ਰਿਹਾ ਹਾਂ ਕਿ ਸਾਨੂੰ ਪਤਾ ਲੱਗੇ ਵੀ ਜੇ ਕੋਈ ਬਿਮਾਰੀ ਇਹਨਾਂ ਦੇ ਵਿੱਚ ਹੋਵੇਗੀ ਤੇ ਕਿਵੇਂ ਲੱਭਾਂਗੇ ਵੀ ਕਿਹਦੇ ਵਿੱਚ ਬਿਮਾਰੀ ਹੋ ਰਹੀ ਹੈ। ਉਹ ਸਾਰੀਆਂ ਗੱਲਾਂ ਮੈਂ ਤੁਹਾਨੂੰ ਦੱਸਣੀਆਂ ਨੇ। ਇਸ ਕਰਕੇ ਥੋੜਾ ਜਿਹਾ ਧਿਆਨ ਦੇ ਕੇ ਸੁਣਿਓ ਭਾਈ ਇਸ ਹਿਸਾਬ ਦੇ ਵਿੱਚ ਮੈਂ ਦੇਖਿਆ ਇਹਨੂੰ ਸ਼ਾਇਦ ਕੱਟ ਹੋ ਜਾਵੇ। ਨਹੀਂ ਨਹੀਂ ਇਹਦੇ ਲਈ ਕੋਈ ਐਸਾ ਸਾਈਨ ਮੈਨੂੰ ਦਿਖਾਈ ਨਹੀਂ ਦੇ ਰਿਹਾ ਇਹਨੂੰ ਕੱਟਣ ਦਾ। ਖੈਰ ਇਸ ਓਕੇ ਉਸ ਤੋਂ ਬਾਅਦ ਇਹਦੇ ਇਸ ਏਰੀਏ ਦੇ ਵਿੱਚ ਸਾਰੇ ਆਸੇ ਪਾਸੇ ਬੜੇ ਇੰਪੋਰਟੈਂਟ ਅੰਗ ਹੈਗੇ ਨੇ ਤੇ ਇਸ ਏਰੀਏ ਦੇ ਵਿੱਚ ਖੂਨ ਦੀਆਂ ਨਾੜੀਆਂ ਵੀ ਲੰਘਦੀਆਂ ਹੋਣਗੀਆਂ। ਉਹ ਜਿਹੜੀਆਂ ਖੂਨ ਦੀਆਂ ਨਾੜੀਆਂ ਲੰਘਦੀਆਂ ਨੇ ਨਾ ਜਿਹੜੀਆਂ ਬਰੀਕ ਤਾਂ ਇੱਕ ਇੱਕ ਸੈੱਲ ਤੱਕ ਜਾਂਦੀ ਵੇਨਿਊਲਸ ਆਰਟਰੀਓਲਸ ਸਰਤਵਾਰਾਂ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਤੇ ਬਹੁਤ ਬਰੀਕ ਹੈਗੀਆਂ ਨੇ। ਮੈਂ ਮੋਟੀਆਂ ਮੋਟੀਆਂ ਜਿਹੜੀਆਂ ਚੀਜ਼ਾਂ ਨੇ ਇੱਥੋਂ ਲੰਘਦੀਆਂ ਨੇ ਇਸ ਏਰੀਏ ਦੇ ਵਿੱਚੋਂ ਉਹਨੂੰ ਫਿਰ ਆਪਾਂ ਉਸੇ ਤਰ੍ਹਾਂ ਹੀ ਵੰਡਣਾ ਹੈਗਾ। ਇਸ ਤਰ੍ਹਾਂ ਸੁਪੀਰੀਅਰ ਉੱਪਰ ਵਾਲਾ ਹਿੱਸਾ ਇੰਟੀਰੀਅਰ ਮਿਡਲ ਤੇ ਪੋਸਟੀਰੀਅਰ ਹਿੱਸਾ ਇਸੇ ਤਰ੍ਹਾਂ ਫਿਰ ਵੇਖਿਓ। ਹੁਣ ਜਿਹੜਾ ਉੱਪਰ ਵਾਲਾ ਹਿੱਸਾ ਸਾਡਾ ਬਹੁਤਾ ਹਿੱਸਾ ਰਹਿ ਗਿਆ ਹੈ ਨਾ ਉਸ ਹਿੱਸੇ ਦੇ ਵਿੱਚ ਸਭ ਤੋਂ ਪਹਿਲਾਂ ਜੋ ਸਾਨੂੰ ਦਿਖਾਈ ਦਿੰਦਾ ਹੈਗਾ ਉਹ ਆਰਟ ਆਫ ਏਓਰਟਾ ਅਸੀਂ ਉਹਨੂੰ ਕਹਿੰਦੇ ਹਾਂ ਬੁਲਾਈ। ਏਓਰਟਾ ਲੈਫਟ ਵੈਂਟ੍ਰੀਕਲ ਦੇ ਵਿੱਚੋਂ ਨਿਕਲੀ ਹਾਰਟ ਦੇ ਉੱਪਰ ਵਾਲੇ ਪਾਸੇ ਜਾਂਦਿਆਂ ਹੋਇਆ ਇਹ ਗੁਲਾਈ ਦੇ ਵਿੱਚ ਚਲੇ ਗਏ। ਗੁਲਾਈ ਜਿੱਥੋਂ ਇਹਦੀ ਪੈਂਦੀ ਹੈਗੀ ਹੈ ਉਥੋਂ ਇਹ ਫਿਰ ਰੀੜ ਦੀ ਹੱਡੀ ਨੂੰ ਈਸੋਫੇਗਸ ਦੇ ਨਾਲ ਚਲੀ ਜਾਂਦੀ ਹੈ। ਉਥੋਂ ਫਿਰ ਰੀੜ ਦੀ ਹੱਡੀ ਦੇ ਨਾਲ ਨਾਲ ਬੈਕਵਾਰਡ ਨੂੰ ਜਾ ਰਹੀ ਹੈਗੀ ਆ ਤੇ ਇਹ ਆਰਚ ਆਫ ਏਓਰਟਾ ਅਸੀਂ ਨੂੰ ਕਹਿੰਦੇ ਹਾਂ ਜਿੱਥੇ ਗੁਲਾਈ ਪੈਂਦੀ ਹੈ ਤੇ ਇਹ ਗੁਲਾਈ ਉੱਪਰ ਵਾਲੇ ਸੁਪੀਰੀਅਰ ਹਿੱਸੇ ਚ ਰਹਿ ਗਈ। ਮੀਡੀਆ ਸਪਾਈਨਮ ਦੇ ਉੱਪਰ ਵਾਲੇ ਹਿੱਸੇ ਦੇ ਵਿੱਚ ਇਹ ਏਓਰਟਾ ਜਿਹੜੀ ਵੱਡੀ ਖੂਨ ਦੀ ਨਾਲੀ ਆ ਜਿਹੜੀ ਸਾਰੇ ਸਰੀਰ ਨੂੰ ਖੂਨ ਹਾਰਟ ਤੋਂ ਲੈ ਕੇ ਪਹੁੰਚਾ ਰਹੀ ਹੈਗੀ ਹੈ ਉਹਦੀ ਉਹ ਜਿਹੜੀ ਆਰਚ ਹੈਗੀ ਹੈ ਪਹਿਲਾਂ ਤਾਂ ਹਾਰਟ ਦੀ ਹਾਰਟ ਨੇ ਤਾਂ ਉਹਨੂੰ ਖੂਨ ਸਿੱਧਿਆ ਉਹਨੂੰ ਅਸੀਂ ਕਹਿੰਦੇ ਹਾਂ ਅਸੈਂਡਿੰਗ ਏਓਰਟਾ ਔਰ ਅਸੈਂਡਿੰਗ ਏਓਰਟਾ ਤੋਂ ਆਰਚ ਏਓਰਟਾ ਆਰਚ ਏਓਰਟਾ ਤੋਂ ਬਾਅਦ ਡਿਸੈਂਡਿੰਗ ਏਓਰਟਾ ਤੇ ਉਹ ਜਿਹੜਾ ਪੋਰਸ਼ਨ ਉੱਪਰ ਵਾਲੇ ਸੁਪੀਰੀਅਰ ਹਿੱਸੇ ਦੇ ਵਿੱਚ ਰਹਿੰਦਾ ਮੀਡੀਆ ਸਟੈਂਡਮ ਦੇ ਉਹਨੂੰ ਅਸੀਂ ਕਹਿੰਦੇ ਹਾਂ ਆਰਚ ਆਫ ਏਓਰਟਾ ਔਰ ਇਹ ਜਿਹੜੀ ਆਰਚ ਆਫ ਏਓਰਟਾ ਹੈਗੀ ਹੈ ਨਾ ਇਹਦੀ ਡਿਸਕ੍ਰਿਪਸ਼ਨ ਵੀ ਬੜੀ ਅਜੀਬ ਹੈਗੀ ਹੈ। ਇਹਦੇ ਵਿੱਚੋਂ ਦੋ ਸਿੰਘ ਨਿਕਲਦੇ ਆ ਜਿਵੇਂ ਜਾਨਵਰਾਂ ਦੇ ਸਿੰਘ ਹੁੰਦੇ ਆ ਦੋ ਸਿੰਘ ਨਿਕਲਦੇ ਆ ਔਰ ਦੋ ਸਿੰਘਾਂ ਨੂੰ ਅਸੀਂ ਕਹਿੰਦੇ ਹਾਂ ਕੈਰੋਟਿਡ ਆਰਟਰੀਸ ਰਾਈਟ ਕੈਰੋਟਿਡ ਆਰਟਰੀ ਲੈਫਟ ਕੈਰੋਟਿਡ ਆਰਟਰੀ ਇਹ ਕਿੱਥੇ ਬ੍ਰੇਨ ਨੂੰ ਸਪਾਈ ਖੂਨ ਦਿੰਦੀਆਂ ਨੇ। ਦੋ ਹਿੱਸੇ ਆ ਇਹ ਮੇਨ ਹਿੱਸਾ ਜਿਹੜਾ ਹੈ ਉਹ ਥੱਲੇ ਜਾ ਰਿਹਾ ਹੈਗਾ ਆ ਪਰ ਇਹਦੇ ਵਿੱਚੋਂ ਦੋ ਮੋਗੇ ਨਿਕਲ ਗਏ ਸਿੰਘਾਂ ਵਾਂਗ ਔਰ ਇਹ ਉੱਪਰ ਨੂੰ ਨਿਕਲ ਗਏ ਜਿਹੜੇ ਸਿਰ ਨੂੰ ਖੂਨ ਸਪਲਾਈ ਕਰਦੇ ਨੇ। ਇੱਕ ਨੂੰ ਅਸੀਂ ਸੱਜੀ ਕੋਰੋਨਰੀ ਆਰਟਰੀ ਕਹਿੰਦੇ ਹਾਂ ਇੱਕ ਨੂੰ ਅਸੀਂ ਖੱਬੀ ਕੋਰੋਨਰੀ ਆਰਟਰੀ ਕਹਿੰਦੇ ਹਾਂ। ਸੋ ਇਹ ਉਸ ਥਾਂ ਦਾ ਹਿੱਸਾ ਹੈ ਜਿਹੜਾ ਸੁਪੀਰੀਅਰ ਹਿੱਸਾ ਹੈ ਮੈਂ ਉਹਦੀ ਗੱਲ ਕਰ ਰਿਹਾ ਵੀ ਉਹਦੇ ਵਿੱਚ ਨਾੜੀਆਂ ਕਿਹੜੀਆਂ ਕਿਹੜੀਆਂ ਨੇ। ਪਹਿਲਾਂ ਮੈਂ ਅੰਗਾਂ ਦੀ ਗੱਲ ਕੀਤੀ ਆ ਹੁਣ ਮੈਂ ਨਾੜੀਆਂ ਦੀ ਗੱਲ ਤੁਹਾਨੂੰ ਦੱਸ ਰਿਹਾ ਵੀ ਇਹਦੇ ਵਿੱਚ ਨਾੜੀਆਂ ਕਿਹੜੀਆਂ ਕਿਹੜੀਆਂ ਨੇ। ਸੋ ਪਹਿਲੀ ਗੱਲ ਮੈਂ ਦੱਸੀ ਆਰਚ ਪ੍ਰਕਾਰ ਦੇ ਨਾਲ ਜਦੋਂ ਗੁਲਾਈ ਕੱਟੀ ਜਾਂਦੀ ਹੈ ਉਹ ਏਓਰਟਾ ਦੀ ਗੁਲਾਈ ਜਿਹੜੀ ਹੈ ਉਹ ਹੈਗੀ ਹੈ ਇਹ ਮੇਜਰ ਤੌਰ ਤੇ। ਉਸ ਤੋਂ ਬਾਅਦ ਉਹਨੂੰ ਅਸੀਂ ਕਹਿੰਦੇ ਹਾਂ ਬਰੋਂਕੋਸੇਫਾਲਿਕ। ਬਰੋਂਕੋ ਦਾ ਮਤਲਬ ਉਹ ਜਿਹੜੀ ਸਾਹ ਲੈਣ ਵਾਲੀਆਂ ਨਾਲੀਆਂ ਹੈਗੀਆਂ ਨੇ। ਸੇਫਾਲਿਕ ਦਾ ਮਤਲਬ ਹੁੰਦਾ ਆ ਸਿਰ ਦੇ ਨਾਲ ਜਿਹੜੀ ਸੰਬੰਧ ਹੈਗੀ ਹੈ ਔਰ ਉਹ ਨਾਲੀਆਂ ਦੇ ਵਿੱਚੋਂ ਜਿਹੜੀ ਨਾਲੀ ਬਰੋਂਕਸ ਨੂੰ ਸਪਲਾਈ ਕਰ ਰਹੀ ਹੈ ਮੈਂ ਉਹਦੀ ਗੱਲ ਕਰ ਰਿਹਾ ਠੀਕ ਹੈ। ਔਰ ਕੈਰੇਟਰ ਆਰਟਰੀ ਦੀ ਗੱਲ ਮੈਂ ਆਲਰੇਡੀ ਦੱਸ ਹੀ ਦਿੱਤੀ ਹੈ ਵੀ ਉਹ ਕੈਰੇਟਰ ਆਰਟਰੀਆਂ ਨੇ ਜਿਹੜੀਆਂ ਆਰਚ ਚੋਂ ਨਿਕਲਦੀਆਂ ਨੇ
ਤੇ ਸਿਰ ਨੂੰ ਖੂਨ ਸਪਲਾਈ ਕਰਦੀਆਂ ਨੇ। ਹਾਂਜੀ, ਔਰ ਇੱਕ ਬੜੀ ਹੋਰ ਮਹਾਨ ਬੜੀ ਇੰਪੋਰਟੈਂਟ ਗੱਲ ਹੈਗੀ ਹੈ, ਇਸੇ ਉੱਪਰ ਵਾਲੇ ਹਿੱਸੇ ਦੇ ਵਿੱਚ ਸਿਰਫ ਸੁਪੀਰੀਅਰ ਸੁਪੀਰੀਅਰ ਹਿੱਸਾ ਜਿਹੜਾ ਆ ਉਹਦੇ ਵਿੱਚ ਇੱਕ ਗੱਲ ਹੈਗੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਲੈਫਟ ਸਬ ਕਲੈਵੀਅਨ ਵੇਨ। ਠੀਕ ਆ, ਲੈਫਟ ਸਬ ਕਲੈਵੀਅਨ ਵੇਨ ਜਦੋਂ ਵੀ ਮੈਂ ਕਹਿ ਰਿਹਾ ਇਹਦਾ ਮਤਲਬ ਇਹ ਹੈ ਵੀ ਬਾਹਰੋਂ ਕੁਛ ਲੈ ਕੇ ਆ ਰਹੀ ਹੈ ਤੇ ਦਿਲ ਨੂੰ ਜਾ ਰਹੀ ਹੈ। ਆਰਟੀ ਜਦੋਂ ਵੀ ਮੈਂ ਕਹਿ ਰਿਹਾ ਹਾਂ ਉਹਦਾ ਮਤਲਬ ਹੈ ਵੀ ਖੂਨ ਲੈ ਕੇ ਦਿਲ ਦੇ ਵਿੱਚੋਂ ਤੇ ਬਾਹਰ ਸਪਲਾਈ ਕਰਨ ਜਾ ਰਹੀ ਹੈ। ਤੇ ਮੈਂ ਇਹਦਾ ਨਾਂ ਕੀ ਲੈ ਰਿਹਾ ਹਾਂ, ਲੈਫਟ ਸਬ ਕਲੈਵੀਅਨ। ਸਬ ਦਾ ਮਤਲਬ ਹੁੰਦਾ ਹੇਠਾਂ, ਕਲੈਵੀਅਨ ਦਾ ਮਤਲਬ ਹੁੰਦਾ ਕਲੈਵੀਕਲ, ਕਲੈਵੀਕਲ ਦੀ ਹੱਡੀ, ਹਸਲੀ ਦੀ ਹੱਡੀ। ਠੀਕ ਹੈ, ਹਸਲੀ ਦੀ ਹੱਡੀ ਦੇ ਹੇਠਾਂ ਇੱਕ ਐਸੀ ਵੇਨ ਹੈ ਜਿਹੜੀ ਹਾਰਟ ਨੂੰ ਖੂਨ ਬਾਹਰੋਂ ਲੈ ਕੇ ਆ ਰਹੀ ਹੈ ਔਰ ਉਹਦਾ ਨਾਂ ਹੈ ਸਬ ਕਲੈਵੀਅਨ ਵੇਨ। ਹੁਣ ਸਬ ਕਲੈਵੀਅਨ ਵੇਨ ਦੀ ਇੰਪੋਰਟੈਂਸ ਗੱਲ ਮੈਂ ਤੁਹਾਨੂੰ ਦੱਸਣ ਲੱਗਿਆ। ਮੈਂ ਇਹ ਕਿਹਾ ਸੀਗਾ ਵੀ ਜਦੋਂ ਅਸੀਂ ਖੁਰਾਕ ਖਾਂਦੇ ਹਾਂ, ਧਿਆਨ ਨਾਲ ਸੁਣ ਲਿਓ, ਜਦੋਂ ਅਸੀਂ ਖੁਰਾਕ ਖਾਂਦੇ ਹਾਂ ਅੰਤੜੀਆਂ ਚ ਗਈ ਤੇ ਅੰਤੜੀਆਂ ਦੇ ਵਿੱਚ ਫਿਰ ਇੱਕ ਕੋਹਲੂ ਲੱਗਾ ਹੋਇਆ, ਯਾਨੀ ਇਟ ਵਰਕਸ ਲਾਈਕ ਕੋਹਲੂ। ਜਿਵੇਂ ਕੋਹਲੂ ਕੰਮ ਕਰਦਾ ਨਾ, ਉਹ ਮਿਲ ਜਾਂਦਾ ਸਰੋਂ ਦਾ ਤੇਲ ਵਿੱਚੋਂ ਨਿਕਲ ਨਿਕਲ ਕੇ ਪੀਸ ਪੀਸ ਕੇ ਹੇਠਾਂ ਵਗੀ ਜਾਂਦਾ ਹੈਗਾ। ਇਹਦੇ ਸਾਡੀ ਅੰਤੜੀ ਦੇ ਉੱਪਰ ਇੱਕ ਜਾਲ ਵਿਛਿਆ ਹੋਇਆ, ਅਸੀਂ ਉਹਨੂੰ ਕਹਿੰਦੇ ਹਾਂ ਮਸੈਂਟਰੀ। ਮਸੈਂਟਰੀ ਦੇ ਵਿੱਚ ਬਰੀਕ ਬਰੀਕ ਨਾੜੀਆਂ ਨੇ ਜਿਹੜਾ ਕਿ ਇਹ ਕੋਹਲੂ ਚੱਲਦਾ ਹੈ, ਅੰਤਰੀ ਅੰਤਰੀ ਹਮੇਸ਼ਾ ਘੁੰਮਦੀਆਂ ਰਹਿੰਦੀਆਂ ਨਾ, ਉਹਦੀ ਇੱਕ ਨਾਰਮਲ ਆਵਾਜ਼ ਹੈਗੀ, ਬਾਰਗੋਰਿਥਮੀ ਅਸੀਂ ਉਹਨੂੰ ਕਹਿੰਦੇ ਹਾਂ, ਜਿਹੜੀ ਹਰ ਪੰਜ ਪੰਜ ਮਿੰਟ ਬਾਅਦ ਸਾਨੂੰ ਸੁਣਾਈ ਵੀ ਦੇ ਸਕਦੀ ਹੈਗੀ ਹੈ, ਉਹਦੀ ਮੂਵਮੈਂਟ ਹੈਗੀ ਹੈ। ਤੋ ਖੈਰ ਅੰਤਰੀਆਂ ਚ ਖੁਰਾਕ ਗਈ, ਇਸ ਨੇ ਵਲੇਵੇ ਖਾਧੇ ਅੰਤੜੀਆਂ ਨੇ, ਜਿਵੇਂ ਕੋਹਲੂ ਚੱਲਦਾ ਆ, ਨੁਚੜ ਨੁਚੜ ਕੇ ਇਹਦੇ ਵਿੱਚੋਂ ਜ਼ਰੂਰੀ ਤੱਤ, ਵਿਟਾਮਿਨ, ਮਿਨਰਲ, ਕੈਲਸ਼ੀਅਮ, ਪੋਟਾਸ਼ੀਅਮ, ਜੋ ਜੋ ਫੈਟ, ਜੋ ਵੀ ਕੁਛ ਚਾਹੀਦਾ ਸਰੀਰ ਨੂੰ, ਇਹਦੇ ਵਿੱਚੋਂ ਨੁਚੜ ਕੇ ਅੰਤੜੀਆਂ ਤੋਂ ਬਾਹਰ ਆਉਣਾ ਸ਼ੁਰੂ ਹੋ ਜਾਂਦਾ। ਅੰਤੜੀਆਂ ਦੇ ਉਧਰਲੇ ਪਾਸੇ ਇੱਕ ਜਾਲ ਲੱਗਾ ਹੋਇਆ ਜਿਹਨੂੰ ਅਸੀਂ ਮਸੈਂਟਰੀ ਕਹਿੰਦੇ ਹਾਂ। ਮਸੈਂਟਰੀ ਅੰਤੜੀਆਂ ਦੇ ਲਪੇਟੇ ਚੋਂ ਬਾਹਰ ਆ ਕੇ ਪਿਛਲੇ ਪਾਸੇ ਰੀੜ੍ਹ ਦੀ ਹੱਡੀ ਨਾਲ, ਜਿਹੜਾ ਲੰਬਰ ਏਰੀਆ ਹੈ ਸਾਡਾ, ਰੀੜ੍ਹ ਦੀ ਹੱਡੀ ਦੇ ਨਾਲ ਕੁਦਰਤ ਨੇ ਇੱਕ ਟੈਂਕ ਲਾਇਆ ਹੋਇਆ, ਟੈਂਕ ਲਾਇਆ ਆ ਤੇ ਜਿਹੜਾ ਜਿਹੜਾ ਵੀ ਉਹ ਕੋਹਲੂ ਦੇ ਵਿੱਚੋਂ ਨਿਕਲ ਕੇ ਤੇਲ ਆਵੇ ਤੇ ਹੇਠਾਂ ਭਰਿਆ ਜਾਵੇ, ਜਿਹੜਾ ਜਿਹਦੀ ਵੀ ਖੁਰਾਕ ਨਿਚੋੜ ਕੇ ਅੰਤੜੀਆਂ ਦੇ ਵਿੱਚੋਂ ਬਾਹਰ ਆਏਗੀ ਤੇ ਫੋਕ ਅੱਗੇ ਤੁਰਦਾ ਜਾਏਗਾ, ਉਹ ਖੁਰਾਕ ਪਿਛਲੇ ਪਾਸੇ ਰੀੜ੍ਹ ਦੀ ਹੱਡੀ ਦੇ ਨਾਲ ਲੰਬਰ ਏਰੀਆ ਜਿਹਨੂੰ ਲੋਅਰ ਬੈਕ ਕਹਿੰਦੇ ਆ, ਰੀੜ੍ਹ ਦੀ ਹੱਡੀ ਦੇ ਨਾਲ ਇੱਕ ਟੈਂਕ ਲੱਗਾ ਹੋਇਆ ਹੈ, ਉਹਦੇ ਵਿੱਚ ਭਰਨਾ ਸ਼ੁਰੂ ਹੋ ਜਾਂਦਾ ਤੇ ਅਜੀਬ ਗੱਲ ਹੈ, ਭਰ ਕੇ ਹੇਠਾਂ ਤੋਂ ਭਰ ਕੇ ਉੱਪਰ ਨੂੰ ਜਾਈ ਜਾਂਦਾ, ਹੇਠੋਂ ਭਰੀ ਜਾਂਦਾ ਉੱਪਰ ਜਾਈ ਜਾਂਦਾ, ਹੇਠੋਂ ਭਰੀ ਜਾਂਦਾ ਉੱਪਰ ਨੂੰ ਜਾਈ ਜਾਂਦਾ। ਉਹ ਜਿਹੜਾ ਉਹ ਨਾਂ ਹੈ ਸਿਸਟਰਨਾ ਚਾਇਲੀ, ਔਰ ਇਹ ਸਾਰਾ ਅੰਤੜੀਆਂ ਵਿੱਚੋਂ ਨੁਚੜ ਕੇ ਜਿੰਨਾ ਤੇਲ ਨਿਕਲਿਆ, ਸਮਝੋ ਖੁਰਾਕ ਦੇ ਵਿੱਚੋਂ ਜਿੰਨਾ ਤੱਤ ਤੇਲ ਨਿਕਲਿਆ, ਉਹ ਸਾਰਾ ਪਿਛਲੇ ਪਾਸੇ ਉਸ ਟੈਂਕ ਵਿੱਚ ਪੈਣਾ ਸ਼ੁਰੂ ਹੋ ਗਿਆ ਤੇ ਟੈਂਕ ਹੇਠਾਂ ਤੋਂ ਭਰਦਾ ਭਰਦਾ ਉੱਪਰ ਨੂੰ ਆ ਗਿਆ। ਜਿਹੜੀ ਸਬ ਕਲੈਵੀਅਨ ਵੇਨ ਮੈਂ ਤੁਹਾਨੂੰ ਕਿਹਾ ਹੈ, ਕਲੈਵੀਕਲ ਦੇ ਹੇਠਾਂ ਵਾਲੇ ਪਾਸੇ ਆਉਂਦੀ ਹੈ, ਉਹ ਬਾਕੀ ਸਾਰੇ ਸਰੀਰ ਤੋਂ ਉੱਪਰ ਵਾਲੇ ਪਾਸੇ ਦਾ, ਬਾਂਹ ਵਾਲੇ ਪਾਸੇ ਦਾ ਸਾਰਾ ਖੂਨ ਵੀ ਵਾਪਸ ਲੈ ਕੇ ਆ ਰਹੀ, ਔਰ ਉਹਦੇ ਵਿੱਚ ਗਾਰਬੇਜ ਵੀ ਹੈਗਾ। ਮੰਨ ਲਿਆ ਜਾ ਸਬ ਕਲੈਵੀਅਨ ਵੇਨ ਸਾਡੀ ਖੱਬੇ ਪਾਸੇ ਹੈਗੀ ਹੈ, ਮੈਂ ਲੈਫਟ ਸਬ ਕਲੈਵੀਅਨ ਵੇਨ ਦਾ ਨਾਂ ਲਿਆ ਹੈਗਾ, ਖੱਬੇ ਪਾਸੇ ਦੀ ਬਾਂਹ ਦੇ ਵਿੱਚੋਂ ਜਿੰਨਾ ਵੀ ਖੂਨ ਵਾਪਸ ਜਾਣਾ ਹੈ ਗਾਰਬੇਜ ਗੁਰਬੇਜ ਉੱਥੋਂ ਦਾ ਲੈ ਕੇ, ਔਰ ਉਹਨੇ ਵੀ ਸਾਰਾ ਖੂਨ ਨੇ ਦਿਲ ਦੇ ਵਿੱਚ ਸ਼ਾਮਿਲ ਹੋਣਾ ਹੈਗਾ, ਹੁਣ ਉਹਦੇ ਵਿੱਚ ਇਹ ਪੈ ਜਾਂਦੀ ਹੈ। ਕਲੈਵੀਕਲ ਦੇ ਹੇਠਾਂ, ਅਸਲੀ ਦੀ ਹੱਡੀ ਦੇ ਹੇਠਾਂ ਇਹਨਾਂ ਦਾ ਜੋੜ ਬਣ ਗਿਆ ਕਿ ਲੈ ਭਾਈ ਤੂੰ ਗਾਰਬੇਜ ਲੈ ਕੇ ਜਾ ਰਹੀ ਹੈ, ਪਰ ਮੈਂ ਤੇ ਖੁਰਾਕ ਲੈ ਕੇ ਆ ਰਹੀ ਹਾਂ ਭਾਈ, ਮੈਂ ਤੇ ਜਿੰਨੀ ਵੀ ਖੁਰਾਕ ਨੇ ਖਾਧੀ ਹਜਮ ਹੋਈ ਹੈ, ਵਧੀਆ ਵਧੀਆ ਚੀਜ਼ਾਂ ਮੈਂ ਉਹਦੇ ਵਿੱਚ ਪਾ ਦੇਣੀ, ਇਹ ਵੀ ਲੈਂਦੀ ਰਹੀ। ਇਹ ਲੈ ਕੇ ਫਿਰ ਸੱਜੇ ਪਾਸੇ ਜਿਹੜਾ ਉੱਪਰ ਵਾਲਾ ਖਾਨਾ ਜਿਹਨੂੰ ਐਟਰੀਮ ਅਸੀਂ ਕਹਿੰਦੇ ਹਾਂ, ਰਾਈਟ ਐਟਰੀਮ ਦੇ ਵਿੱਚ ਪਾ ਦਿੰਦੀ। ਇਸ ਕਰਕੇ ਮੈਂ ਤੁਹਾਨੂੰ ਇਹ ਦੱਸਿਆ ਕਿ ਇਹ ਜਿਹੜਾ ਮੀਡੀਆਸਟਾਈਨਮ ਹੈਗਾ ਆ, ਇਹਦੇ ਵਿੱਚ ਇਹ ਜਿਹੜੇ ਸਬ ਕਲੈਵੀਅਨ ਵੇਨ ਹੈ, ਇਹਨੂੰ ਵੇਨ ਕਹਿੰਦੇ ਕਿਉਂਕਿ ਕਿਉਂ ਲੈ ਕੇ ਆ ਰਹੀ ਹੈ ਬਾਹਰੋਂ, ਲੈ ਕੇ ਨਹੀਂ ਜਾ ਰਹੀ, ਬਾਹਰੋਂ ਲੈ ਕੇ ਆ ਰਹੀ ਆ, ਇਸ ਕਰਕੇ ਅਸੀਂ ਇਹਨੂੰ ਕਹਿੰਦੇ ਹਾਂ ਸਬ ਕਲੈਵੀਅਨ ਵੇਨ। ਔਰ ਇਹ ਸਬ ਕਲੈਵੀਅਨ ਵੇਨ ਜਿਹੜੀ ਹੈ ਉਹ ਵੀ ਇਸ ਏਰੀਏ ਦੇ ਵਿੱਚ ਹੀ ਰਹਿੰਦੀ, ਔਰ ਉਸ ਤੋਂ ਬਾਅਦ ਪਲਮੁੰਡਰੀ ਦੀ ਟ੍ਰੈਂਕ ਦੀ ਗੱਲ ਮੈਂ ਗੱਲ ਕਰ ਹੀ ਦਿੱਤੀ ਆਲਰੇਡੀ,
ਪਲਮੋਨਰੀ ਟ੍ਰੰਕ ਉਹੀ ਹੈ ਜਿਹੜਾ ਟ੍ਰੇਕੀਆ ਚੋਂ ਨਿਕਲਿਆ, ਹੇਠਾਂ ਦੋ ਹਿੱਸਿਆਂ ਚ ਵੰਡਿਆ ਗਿਆ, ਦੋ ਫੇਫੜਿਆਂ ਨੂੰ ਜਾਣ ਲੱਗਿਆ ਹੈਗਾ। ਔਰ ਉਸ ਤੋਂ ਬਾਅਦ ਜਿਹੜੀ ਸੁਪੀਰੀਅਰ ਵੇਨਾ ਕੇਵਾ ਜਿਹੜੀ ਸੀਗੀ, ਜਿਹੜੀ ਕਿ ਹੇਠਾਂ ਤੋਂ ਦਿਲ ਸਾਰੇ ਸਾਡੇ ਸਿਰ ਤੋਂ, ਸੁਪੀਰੀਅਰ ਦਾ ਮਤਲਬ ਹੁੰਦਾ ਉੱਪਰ ਵਾਲਾ, ਉੱਪਰ ਵਾਲਾ ਹਿੱਸਾ ਕਿਹੜਾ ਹੈਗਾ, ਨੈਕ ਦਾ ਹੈਗਾ, ਸਿਰ ਦਾ ਹੈਗਾ ਆ। ਇਹਦੇ ਵਿੱਚੋਂ ਜਿਹੜਾ ਵਾਪਸੀ ਖੂਨ ਵਾਲਾ, ਇੱਕ ਤਾਂ ਉਹ ਮੈਂ ਖੁਰਾਕ ਵਾਲੀ ਗੱਲ ਦੱਸ ਦਿੱਤੀ ਤੁਹਾਨੂੰ ਕਿ ਖੁਰਾਕ ਲੈ ਕੇ ਆ ਰਹੀ ਹੈ, ਉਹ ਨਾਲ ਹੀ ਸਭ ਗ੍ਰੈਵੀਅਨ ਚ ਪੈ ਗਈ ਹੈ, ਉਹ ਉੱਪਰ ਵਾਲੇ ਮੀਡੀਆਸਟਾਈਨਮ ਤੇ ਹੈਗੀ। ਇੱਕ ਮੈਂ ਤੁਹਾਨੂੰ ਦੱਸਦਾ ਵੀ ਖੱਬੀ ਬਾਂਹ ਦੇ ਵਾਲੇ ਪਾਸੇ ਜਿਹੜਾ ਖੂਨ ਵਾਪਸ ਆ ਰਿਹਾ ਹੈਗਾ, ਉਹ ਵੀ ਉਹਦੇ ਵਿੱਚ ਪੈ ਗਿਆ ਹੈਗਾ ਤੇ ਦਿਲ ਨੂੰ ਜਾ ਰਿਹਾ ਹੈਗਾ। ਇੱਕ ਇਹਦੇ ਵਿੱਚ ਸਿਰ ਤੋਂ ਜਿਹੜਾ ਖੂਨ ਵਾਪਸ ਆ ਰਿਹਾ ਹੈਗਾ ਆ, ਉਹ ਖੂਨ ਵੀ ਇਸੇ ਤਰ੍ਹਾਂ ਹੀ ਰਲ ਕੇ ਇਸ ਥਾਂ ਤੇ ਲੰਘਦਾ ਆ, ਔਰ ਉਹ ਵੀ ਸੱਜੇ ਆਟਰੀਅਮ ਦੇ ਵਿੱਚ ਪੈਂਦਾ ਹੈਗਾ। ਤੋ ਇਹ ਸਾਰਾ ਉੱਪਰ ਵਾਲਾ ਜਿਹੜਾ ਹਿੱਸਾ ਆ, ਇਹਦੇ ਚ ਬੜੇ ਇੰਪੋਰਟੈਂਟ ਅੰਗ ਸ਼ਾਮਲ ਹੋ ਗਏ ਸਾਡੇ, ਕਿ ਬਹੁਤ ਹੀ ਇੰਪੋਰਟੈਂਟ ਸਟਰਕਚਰ ਜਿਹੜੇ ਨੇ। ਉੱਪਰ ਵਾਲਾ ਹਿੱਸਾ ਮੈਂ ਤਾਂ ਕੱਟ ਦਿੱਤਾ ਸੀਗਾ ਤਾਂ ਕਿ ਤੁਹਾਨੂੰ ਇਹ ਪਤਾ ਲੱਗੇ ਬਈ ਹੇਠਾਂ ਵਾਲੇ ਹਿੱਸੇ ਦੇ ਵਿੱਚ ਇੰਨੇ ਸਟਰਕਚਰ ਨਹੀਂ ਹੋਣੇ, ਬਹੁਤੇ ਚੀਜ਼ਾਂ ਇੰਪੋਰਟੈਂਟ ਨਹੀਂ ਹੋਣੀਆਂ। ਹੈ ਤਾਂ ਇੰਪੋਰਟੈਂਟ ਸਾਰੀਆਂ ਹੀ ਛਾਤੀ ਦੇ ਵਿੱਚ, ਪਰ ਜਿੰਨੀਆਂ ਇਹ ਇੰਪੋਰਟੈਂਟ ਗੱਲਾਂ ਹੈਗੀਆਂ ਨੇ, ਇੱਕ ਤਾਂ ਜਿਹੜੀ ਹਜਮ ਹੋਈ ਖੁਰਾਕ ਜਿਹੜੀ ਹੈ ਦਿਲ ਦੇ ਵਿੱਚ ਤੇ ਬਾਕੀ ਖੂਨ ਚ ਕਿਵੇਂ ਮਿਕਸ ਅਪ ਹੁੰਦੀ ਹੈ, ਉਹਨੂੰ ਸਭ ਗਲੈਵੀਅਨ ਵੇਨ ਮੈਂ ਕਹਿ ਦਿੱਤਾ, ਔਰ ਉਹਦੇ ਵਿੱਚ ਬਾਕੀ ਹੋਰ ਖੂਨ ਜਿਹੜੀ ਬਾਂਹ ਵੱਲੋਂ ਆ ਰਿਹਾ ਉਹਦੇ ਵਿੱਚ ਵੀ ਰਲ ਗਿਆ। ਇੱਕ ਮੈਂ ਇਹ ਕਹਿ ਦਿੱਤਾ ਕਿ ਇਸੇ ਥਾਂ ਤੇ ਸਿਰ ਵਾਲੇ ਪਾਸਿਓਂ ਵਾਪਸੀ ਆਉਣ ਵਾਲਾ ਖੂਨ ਜਿਹੜਾ ਸਿਰ ਦਾ ਗਾਰਬੇਜ ਇਕੱਠਾ ਕਰਕੇ ਲੈ ਕੇ ਆ ਰਿਹਾ ਹੈਗਾ ਆ, ਉਹ ਇਸ ਥਾਂ ਤੇ ਆ ਗਿਆ, ਇਕੱਠਾ ਹੋ ਗਿਆ। ਸੋ ਬਹੁਤ ਇੰਪੋਰਟੈਂਟ ਗੱਲ ਹੋ ਗਈ ਨਾ। ਔਰ ਇਸੇ ਤਰ੍ਹਾਂ ਹੀ ਇਸੇ ਹੀ ਥਾਂ ਤੇ ਫੇਫੜਿਆਂ ਨੂੰ ਖੁਰਾਕ ਦੇਣ, ਇੱਕ ਤਾਂ ਖੁਰਾਕ ਦੀ ਉਹ ਨਾਲੀਆਂ ਵੀ ਕਹਤੀ ਹੈ ਜਿਹੜੀ ਸਾਹ ਵਾਲੀਆਂ ਨਾਲੀਆਂ ਨੇ, ਜਿਹਨੂੰ ਬ੍ਰੌਂਕਿਅਲ ਟ੍ਰੀ ਅਸੀਂ ਕਿਹਾ ਜਾਂ ਬ੍ਰੌਂਕਿਅਲ ਟ੍ਰੰਕ ਕਹਿੰਦੇ ਅਸੀਂ, ਉਹ ਹੋ ਗਿਆ। ਇੱਕ ਇਹ ਆ ਵੀ ਇਹ ਫੇਫੜਿਆਂ ਨੂੰ ਖੂਨ ਦੇਣ ਵਾਸਤੇ, ਖੁਰਾਕ ਦੇਣ ਵਾਸਤੇ ਜਿਹੜੀ ਨਾੜੀ ਇਸ ਮੇਨ ਐਓਰਟਾ ਦੇ ਵਿੱਚੋਂ ਨਿਕਲ ਕੇ ਆਉਂਦੀ ਹੈਗੀ ਆ, ਉਹ ਵੀ ਇਸ ਥਾਂ ਤੇ ਹੈ ਉੱਪਰ ਵਾਲੇ ਹਿੱਸੇ ਦੇ ਵਿੱਚ। ਬਹੁਤ ਇੰਪੋਰਟੈਂਟ ਇਹ ਹਿੱਸਾ ਹੈਗਾ ਆ, ਜਿਹਨੂੰ ਅਸੀਂ ਇੰਟੀਰੀਅਰ ਮੀਡੀਆਸਟਾਈਨਮ ਦਾ ਉੱਪਰ ਵਾਲਾ ਹਿੱਸਾ ਕਿਹਾ ਹੈ, ਇੰਟੀਰੀਅਰ ਮੀਡੀਆਸਟਾਈਨਮ ਦਾ ਉੱਪਰ ਵਾਲਾ ਹਿੱਸਾ ਕਿਹਾ ਹੈ। ਹੁਣ ਮਿਡਲ ਦੇ ਵਿੱਚ ਕੀ ਆ ਗਿਆ, ਜਿਹੜਾ ਮਿਡਲ ਮੀਡੀਆਸਟਾਈਨਮ ਹੈ ਉੱਪਰ ਵਾਲਾ, ਉੱਪਰ ਵਾਲੇ ਹਿੱਸੇ ਦੀ ਆਪਾਂ ਗੱਲ ਕਰ ਰਹੇ ਹਾਂ, ਜਿਹੜਾ ਮਿਡਲ ਵਾਲਾ ਹਿੱਸਾ ਹੋਏਗਾ ਉਹਦੇ ਵਿੱਚ ਹੁਣ ਐਓਰਟਾ ਜਿਹੜੀ ਵਿਚਾਰੀ ਮੁੜ ਗਈ, ਉਹ ਹੇਠਾਂ ਨੂੰ ਜਾਣੀ ਸ਼ੁਰੂ ਹੋ ਗਈ ਜਾਂ ਹੇਠਾਂ ਵਾਲੀ ਜਾਣੀ ਸ਼ੁਰੂ ਹੋ ਗਈ, ਔਰ ਜਿਹੜੀ ਪਹਿਲਾਂ ਹਾਰਟ ਤੋਂ ਨਿਕਲੀ ਸੀ ਤੇ ਉੱਪਰ ਨੂੰ ਗਈ ਸੀ, ਇਹ ਵੀ ਉਹਨੇ ਪੋਰਸ਼ਨ ਦੇ ਵਿੱਚ ਆ ਗਈ, ਇੱਥੋਂ ਇਹਨੂੰ ਮੋੜ ਪੈਣਾ ਹੈਗਾ। ਜਦੋਂ ਮੋੜ ਪੈਣਾ ਤੇ ਮੋੜ ਪੈਣ ਤੋਂ ਪਹਿਲਾਂ ਵਾਲਾ ਹਿੱਸਾ ਜਿਹਨੂੰ ਅਸੀਂ ਅਸੈਂਡਿੰਗ ਐਓਰਟਾ ਕਹਾਂਗੇ, ਫਿਰ ਪਲਮੋਨਰੀ ਟ੍ਰੰਕ ਦੀ ਮੈਂ ਗੱਲ ਕਰੀ ਹੈਗੀ ਹੈ, ਫਿਰ ਸੁਪੀਰੀਅਰ ਵੇਨਾ ਕੇਵਾ ਦੀ ਮੈਂ ਗੱਲ ਕਰੀ ਹੈ, ਔਰ ਫਿਰ ਪਲਮੋਨਰੀ ਵੇਨ ਦੀ ਗੱਲ ਕਰੀ ਹੈਗੀ ਹੈ। ਉਹ ਜਿਹੜੀਆਂ ਇੰਟੀਰੀਅਰ ਸਾਈਡ ਜੋ ਨੰਗੀਆਂ ਸੀ, ਉਹ ਮਿਡਲ ਦੇ ਵਿੱਚ ਵੀ ਉਹੀ ਚੀਜ਼ਾਂ ਹਨ ਜਿਹੜੀਆਂ ਹਜੇ ਇਸ ਪੋਰਸ਼ਨ ਦੇ ਵਿੱਚੋਂ ਨੰਗ ਰਹੀਆਂ ਹਨ। ਇੰਪੋਰਟੈਂਟ ਸਟ੍ਰਕਚਰ ਇੰਟੀਰੀਅਰ ਮੀਡੀਆਸਟਾਈਨਮ ਤੇ ਮੀਡੀਅਲ ਮੀਡੀਆਸਟਾਈਨਮ ਦੇ ਵਿੱਚ ਜ਼ਿਆਦਾਤਰ ਸਟ੍ਰਕਚਰ ਉਹੀ ਨੇ, ਵੇਨਸ ਦੇ, ਆਰਟਰੀਜ਼ ਦੇ, ਨਰਵ ਦੇ, ਜਿਹੜੇ ਬਾਕੀ ਹੋਰ ਸੁਪੀਰੀਅਰ ਦੇ ਵਿੱਚ ਵੀ ਨੇ ਜਾਂ ਪੋਸਟੀਰੀਅਰ ਦੇ ਵਿੱਚ ਵੀ ਹਨ। ਸੋ ਪੋਸਟੀਰੀਅਰ ਦੇ ਵਿੱਚ ਵੀ ਥੋਰੈਸਿਕ ਐਓਰਟਾ ਹੈਗੀ ਹੈ, ਪਰ ਪੋਸਟੀਰੀਅਰ ਦੇ ਵਿੱਚ ਇੱਕ ਹੋਰ ਖਾਸ ਗੱਲ ਇਹਨਾਂ ਨਾਲੋਂ ਵੱਖਰੀ ਹੈਗੀ ਹੈ, ਔਰ ਉਹ ਵੱਖਰੀ ਕੀ ਹੈਗੀ ਆ, ਮੈਂ ਬਹੁਤ ਵਾਰਾਂ ਗੱਲ ਕਰੀ ਆਪਣੇ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਵੀ। ਲਿਵਰ ਆਮ ਤੌਰ ਤੇ ਬੱਚਾ ਜਦੋਂ ਮਾਂ ਦੇ ਪੇਟ ਵਿੱਚ ਹੁੰਦਾ ਹੈ ਨਾ, ਉਸ ਵੇਲੇ ਅੰਬਲੀਕਲ ਕਾਰਡ ਜਿਹੜੀ ਸਾਡੀ ਹੈ ਉਹਦੇ ਰਾਹੀਂ ਖੂਨ ਸਾਰਾ ਮਾਂ ਵਾਲੇ ਪਾਸਿਓਂ ਧੁੰਨੀ ਚ ਜਾਂਦਾ ਹੈ ਤੇ ਧੁੰਨੀ ਦੇ ਹੇਠਾਂ ਵਾਲੇ ਪਾਸੇ ਕੁਦਰਤ ਨੇ ਇੱਕ ਸਟ੍ਰਕਚਰ ਬਣਾਇਆ ਹੋਇਆ ਹੈ, ਔਰ ਉਸ ਸਟ੍ਰਕਚਰ ਦੇ ਰਾਹੀਂ ਫਿਰ ਸਾਰੇ ਦਾ ਸਾਰਾ ਖੂਨ ਮਾਂ ਵੱਲੋਂ ਆਇਆ ਲਿਵਰ ਚ ਜਾਂਦਾ ਹੈ, ਔਰ ਲਿਵਰ ਉਹਦੇ ਤੋਂ ਫਿਰ ਕੰਮ ਉਹੀ ਕਰਦਾ ਲਿਵਰ, ਹਾਲਾਂਕਿ ਬੜਾ ਜਿਹੜਾ ਮਾਂ ਨੇ ਭੇਜਣਾ ਖੂਨ, ਉਹਦੇ ਚ ਬਰਾਬਰ ਆਕਸੀਜਨ ਉਹਨੇ ਬਰਾਬਰ ਖੁਰਾਕ ਜੋ ਵੀ ਚਾਹੀਦਾ ਉਹ ਦੇ ਕੇ ਭੇਜਦੀ ਹੈ, ਪਰ ਹੋ ਸਕਦਾ ਹੈ ਮਾਂ ਕੋਈ ਐਸੀ ਚੀਜ਼ ਖਾਂਦੀ ਹੋਵੇ, ਹੋ ਸਕਦਾ ਹੈ ਪਲਸੈਂਟਾ ਤੋਂ ਫਿਲਟਰ ਨਾ ਕੀਤੀ ਗਈ ਹੋਵੇ, ਇੱਥੇ ਆ ਜਾਵੇ ਤੇ ਕੁਦਰਤ ਵੱਲੋਂ ਇਹ ਸੈਕਿੰਡ ਟਾਈਪ ਦਾ ਉਹਨਾਂ ਦਾ ਕਸਟਮ ਡਿਪਾਰਟਮੈਂਟ ਹੈ ਲਿਵਰ, ਔਰ ਉਹਦੇ ਵਿੱਚ ਆ ਕੇ ਫਿਰ ਉਹ ਵੱਖਰਾ ਵੱਖਰਾ ਕਰ ਦਿੰਦੀ ਹੈ ਤੇ ਉਹਦੇ ਮੁਤਾਬਕ ਫਿਰ ਪਿੱਛੇ ਜਾਂਦਾ ਹੈ। ਫਿਰ ਪਿੱਛੇ ਜਾਣਾ ਕਿੱਥੇ ਆ, ਜਾਣਾ ਤਾਂ ਹਾਰਟ ਕੋਲ ਆ ਨਾ, ਸਾਰਾ ਖੂਨ ਜਿਹੜਾ ਮਾਂ ਵੱਲੋਂ ਆ ਰਿਹਾ ਆ ਬੱਚੇ ਨੂੰ ਉਹ ਜਾਣਾ ਤਾਂ ਹਾਰਟ ਕੋਲ ਆ, ਤੇ ਜਿਹੜੀ ਨਾਲੀ ਲਿਵਰ ਦੇ ਵਿੱਚੋਂ ਲਿਜਾ ਕੇ ਇਸ ਖੂਨ ਨੂੰ ਹਾਰਟ ਵਿੱਚ ਪਾਉਂਦੀ ਹੈ ਉਹਦਾ ਨਾਂ ਹੈ ਅਜਾਈਗਸ ਵੇਨ।
ਪਿਛਲੇ ਪਾਸੇ ਰਹਿ ਗਈ। ਅਜਾਈਕਸ ਵੇਨ ਜਿਹੜੀ ਹੈ ਉਹ ਲਿਵਰ ਦੇ ਵਿੱਚੋਂ ਆਏ ਹੋਏ ਖੂਨ ਨੂੰ ਫੇਰ ਦਿਲ ਤੱਕ ਪਹੁੰਚਾਉਣ ਦਾ ਕੰਮ ਕਰਦੀ ਹੈ। ਖੂਨ ਸਿੱਧਾ ਦਿਲ ਵਿੱਚ ਨਹੀਂ ਜਾਂਦਾ ਕਿਉਂਕਿ ਇਹਦੇ ਵਿੱਚ ਕੁਝ ਚੀਜ਼ਾਂ ਐਸੀਆਂ ਹੋ ਸਕਦੀਆਂ ਨੇ ਜਿਹੜੀਆਂ ਸਹੀ ਨਾ ਹੋਣ, ਜਿਹੜੀਆਂ ਅੱਗੇ ਸਿੱਧੀਆਂ ਜਾਣੀਆਂ ਨੁਕਸਾਨਦੇਹ ਹੋਣ, ਉਹਨਾਂ ਨੂੰ ਲਿਵਰ ਜਿਹੜਾ ਆ ਉਹ ਸੈਪਰੇਟ ਕਰਦਾ। ਸ਼ੂਗਰ ਹੀ ਨਾ ਵੱਧ ਆ ਗਈ ਹੋਵੇ ਜਾਂ ਕੋਈ ਹੋਰ ਸਾਲਟ ਵਗੈਰਾ ਨਾ ਕੋਈ ਵੱਧ ਆ ਗਏ ਹੋਣ, ਫੈਟ ਚਰਬੀ ਹੀ ਨਾ ਵੱਧ ਆ ਗਈ ਹੋਵੇ, ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਐਸੀਆਂ ਹੁੰਦੀਆਂ ਕਈ ਬੱਚੇ ਪੇਟ ਦੇ ਵਿੱਚ ਹੀ ਬਹੁਤ ਵੱਡੇ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਨੇ, ਕਈ ਬੱਚੇ ਪੇਟ ਦੇ ਵਿੱਚ ਹੀ ਸੁੱਕਣੇ ਸ਼ੁਰੂ ਹੋ ਜਾਂਦੇ ਨੇ। ਸੋ ਇਹ ਕਸਟਮ ਡਿਪਾਰਟਮੈਂਟ ਲਿਵਰ ਦਾ ਕੁਦਰਤ ਨੇ ਬਣਾ ਕੇ ਉੱਥੇ ਰੱਖਿਆ ਹੋਇਆ। ਜਦ ਬਾਅਦ ਬੱਚਾ ਬਾਹਰ ਆਉਂਦਾ ਆ ਤੇ ਉਸ ਵੇਲੇ ਵੀ ਜਿਹੜਾ ਖੂਨ ਆਂਤੜੀਆਂ ਵਿੱਚੋਂ ਇਕੱਠਾ ਹੁੰਦਾ ਹੈਗਾ ਉਹਨੂੰ ਅਸੀਂ ਪੋਰਟਲ ਸਿਸਟਮ ਕਹਿੰਦੇ ਹਾਂ। ਇਹ ਬਾਹਰ ਮਾਂ ਵਾਲਾ ਸਿਸਟਮ ਤਾਂ ਅਸੀਂ ਨਾਲੀ ਰਾਹੀਂ ਕੱਟ ਦਿੱਤਾ, ਬੱਚਾ ਜੰਮਿਆ ਤੇ ਨਾੜੂ ਕੱਟ ਦਿੱਤਾ। ਹੁਣ ਕੀ ਆ ਕਿ ਅੰਦਰ ਜਿਹੜਾ ਸਿਸਟਮ ਕੁਦਰਤ ਨੇ ਬਣਾਇਆ ਹੋਇਆ ਸੀ ਨਾ, ਵੀ ਜਦੋਂ ਬਾਹਰ ਆ ਜੂਗਾ ਬੱਚਾ ਉਦੋਂ ਪੂਰੀ ਤਰ੍ਹਾਂ ਇਸ ਸਾਰੇ ਸਰੀਰ ਦਾ ਖੂਨ ਜਿਹੜਾ ਹਾਲਾਂਕਿ ਪਹਿਲਾਂ ਵੀ ਚੱਲ ਰਿਹਾ ਸੀਗਾ ਇਸੇ ਸਿਸਟਮ ਦੇ ਵਿੱਚ ਉਹ ਪਾ ਰਿਹਾ ਸੀਗਾ ਖੂਨ ਬੱਚੇ ਦੇ ਬਣੇ ਹੋਏ ਬੱਚੇ ਦੇ ਜਿਹੜਾ ਮਾਂ ਦੇ ਪੇਟ, ਕਿਉਂਕਿ ਇਹਦੇ ਵਿੱਚ ਕੁਝ ਚੀਜ਼ਾਂ ਐਸੀਆਂ ਹੋ ਸਕਦੀਆਂ ਨੇ ਜਿਹੜੀਆਂ ਸਹੀ ਨਾ ਹੋਣ, ਜਿਹੜੀਆਂ ਅੱਗੇ ਸਿੱਧੀਆਂ ਜਾਣੀਆਂ ਨੁਕਸਾਨਦੇਹ ਹੋਣ, ਉਹਨਾਂ ਨੂੰ ਲਿਵਰ ਜਿਹੜਾ ਆ ਉਹ ਸੈਪਰੇਟ ਕਰਦਾ। ਸ਼ੂਗਰ ਹੀ ਨਾ ਵੱਧ ਆ ਗਈ ਹੋਵੇ ਜਾਂ ਕੋਈ ਹੋਰ ਸਾਲਟ ਵਗੈਰਾ ਨਾ ਕੋਈ ਵੱਧ ਆ ਗਏ ਹੋਣ, ਫੈਟ ਚਰਬੀ ਹੀ ਨਾ ਵੱਧ ਆ ਗਈ ਹੋਵੇ, ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਐਸੀਆਂ ਹੁੰਦੀਆਂ ਕਈ ਬੱਚੇ ਪੇਟ ਦੇ ਵਿੱਚ ਹੀ ਬਹੁਤ ਵੱਡੇ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਨੇ, ਕਈ ਬੱਚੇ ਪੇਟ ਦੇ ਵਿੱਚ ਹੀ ਸੁੱਕਣੇ ਸ਼ੁਰੂ ਹੋ ਜਾਂਦੇ ਨੇ। ਸੋ ਇਹ ਕਸਟਮ ਡਿਪਾਰਟਮੈਂਟ ਲਿਵਰ ਦਾ ਕੁਦਰਤ ਨੇ ਬਣਾ ਕੇ ਉੱਥੇ ਰੱਖਿਆ ਹੋਇਆ। ਜਦ ਬਾਅਦ ਬੱਚਾ ਬਾਹਰ ਆਉਂਦਾ ਆ ਤੇ ਉਸ ਵੇਲੇ ਵੀ ਜਿਹੜਾ ਖੂਨ ਆਂਤੜੀਆਂ ਵਿੱਚੋਂ ਇਕੱਠਾ ਹੁੰਦਾ ਹੈਗਾ ਉਹਨੂੰ ਅਸੀਂ ਪੋਰਟਲ ਸਿਸਟਮ ਕਹਿੰਦੇ ਹਾਂ। ਇਹ ਬਾਹਰ ਮਾਂ ਵਾਲਾ ਸਿਸਟਮ ਤਾਂ ਅਸੀਂ ਨਾਲੀ ਰਾਹੀਂ ਕੱਟ ਦਿੱਤਾ, ਬੱਚਾ ਜੰਮਿਆ ਤੇ ਨਾੜੂ ਕੱਟ ਦਿੱਤਾ। ਹੁਣ ਕੀ ਆ ਕਿ ਅੰਦਰ ਜਿਹੜਾ ਸਿਸਟਮ ਕੁਦਰਤ ਨੇ ਬਣਾਇਆ ਹੋਇਆ ਸੀ ਨਾ, ਵੀ ਜਦੋਂ ਬਾਹਰ ਆ ਜੂਗਾ ਬੱਚਾ ਉਦੋਂ ਪੂਰੀ ਤਰ੍ਹਾਂ ਇਸ ਸਾਰੇ ਸਰੀਰ ਦਾ ਖੂਨ ਜਿਹੜਾ ਹਾਲਾਂਕਿ ਪਹਿਲਾਂ ਵੀ ਚੱਲ ਰਿਹਾ ਸੀਗਾ ਇਸੇ ਸਿਸਟਮ ਦੇ ਵਿੱਚ ਉਹ ਪਾ ਰਿਹਾ ਸੀਗਾ ਖੂਨ ਬੱਚੇ ਦੇ ਬਣੇ ਹੋਏ ਬੱਚੇ ਦੇ ਜਿਹੜਾ ਮਾਂ ਦੇ ਪੇਟ ਵਿੱਚ ਸੀਗਾ ਉਹਦਾ ਜਿਹੜਾ ਫਾਲਤੂ ਖੂਨ ਜਾਂ ਵਾਪਸੀ ਵਾਲਾ ਖੂਨ ਸੀਗਾ।

ਨੂੰ ਅਸੀਂ ਪੋਰਟਲ ਸਿਸਟਮ ਕਹਿੰਦੇ ਹਾਂ। ਇਹ ਬਾਹਰ ਮਾਂ ਵਾਲਾ ਸਿਸਟਮ ਤਾਂ ਅਸੀਂ ਨਾਲ ਹੀ ਨਹੀਂ ਕੱਟ ਦਿੱਤਾ, ਬੱਚਾ ਜੰਮਿਆ ਤੇ ਨਾੜੂ ਕੱਟ ਦਿੱਤਾ। ਹੁਣ ਕੀ ਆ ਕਿ ਅੰਦਰ ਜਿਹੜਾ ਸਿਸਟਮ ਕੁਦਰਤ ਨੇ ਬਣਾਇਆ ਹੋਇਆ ਸੀ ਨਾ, ਵੀ ਜਦੋਂ ਬਾਹਰ ਆ ਜੂਗਾ ਬੱਚਾ ਉਦੋਂ ਪੂਰੀ ਤਰ੍ਹਾਂ ਇਸ ਸਾਰੇ ਸਰੀਰ ਦਾ ਖੂਨ ਜਿਹੜਾ ਹਾਲਾਂਕਿ ਪਹਿਲਾਂ ਵੀ ਚੱਲ ਰਿਹਾ ਸੀਗਾ, ਇਸੇ ਸਿਸਟਮ ਦੇ ਵਿੱਚ ਉਹ ਪਾ ਰਿਹਾ ਸੀਗਾ ਖੂਨ। ਬੱਚੇ ਦੇ ਬਣੇ ਹੋਏ ਬੱਚੇ ਦੇ ਜਿਹੜਾ ਮਾਂ ਦੇ ਪੇਟ ਵਿੱਚ ਸੀਗਾ ਉਹਦਾ ਜਿਹੜਾ ਫਾਲਤੂ ਖੂਨ ਜਾਂ ਵਾਪਸੀ ਵਾਲਾ ਖੂਨ ਸੀ, ਗਰਭ ਵਾਲਾ ਖੂਨ ਸੀ, ਉਹ ਵੀ ਲਿਵਰ ਨੂੰ ਜਾ ਰਿਹਾ ਸੀਗਾ, ਸਿੱਧਾ ਨਹੀਂ ਜਾ ਰਿਹਾ ਸੀ ਹਾਰਟ ਨੂੰ, ਲਿਵਰ ਨੂੰ ਜਾ ਰਿਹਾ ਸੀਗਾ। ਤੇ ਹੁਣ ਵੀ ਉਹ ਲਿਵਰ ਨੂੰ ਜਾ ਰਿਹਾ, ਪਰ ਮਾਂ ਵਾਲੇ ਪਾਸੇ ਆਉਣ ਵਾਲਾ ਜਿਹੜੀ ਚੀਜ਼ ਹੈ ਉਹ ਕੱਟ ਗਈ ਸੀਗੀ। ਔਰ ਇਸੇ ਕਰਕੇ ਜਿਹੜੀ ਚੀਜ਼ ਅੰਤੜੀਆਂ ਵਾਲੇ ਪਾਸਿਓਂ ਇਕੱਠੀ ਹੋ ਕੇ ਗਰਭ ਦੇ ਤੌਰ ਤੇ ਇਹਦੇ ਵਿੱਚ ਗਈ ਸੀ, ਉਹਨੂੰ ਵੀ ਲਿਵਰ ਅੱਗੇ ਅਲੱਗ ਅਲੱਗ ਕਰ ਦਿੰਦਾ, ਸ਼ੂਗਰ ਨੂੰ ਅਲੱਗ ਕਰ ਦਿੰਦਾ, ਕੋਲੈਸਟ੍ਰੋਲ ਨੂੰ ਅਲੱਗ ਕਰ ਦਿੰਦਾ, ਹੋਰ ਚੀਜ਼ਾਂ ਅਲੱਗ ਅਲੱਗ ਕਰਕੇ ਫਿਰ ਲੋੜ ਅਨੁਸਾਰ ਅੱਗੇ ਭੇਜਣੇ ਸ਼ੁਰੂ ਕਰ ਦਿੰਦਾ। ਤੋ ਇਹ ਜਿਹੜੀ ਅਜਾਇਕ ਸਵੇਨ ਦੀ ਮੈਂ ਗੱਲ ਤਾਂ ਕਰਕੇ ਜੇ ਤੌਰ ਤੇ ਤੁਹਾਡੇ ਨਾਲ ਕਰੀ ਆ, ਬਈ ਪੋਸਟੀਰੀਅਰ ਹਿੱਸਾ ਪਿਛਲੇ ਪਾਸੇ ਛਾਤੀ ਵਾਲੇ ਪਾਸੇ, ਕਈ ਵਾਰ ਤੁਸੀਂ ਵੇਖਿਆ ਹੋਣਾ ਲੋਕਾਂ ਨੂੰ ਪ੍ਰੋਬਲਮ ਤੇ ਛਾਤੀ ਦੀ ਹੁੰਦੀ ਹੈ, ਲੋਕਾਂ ਨੂੰ ਪ੍ਰੋਬਲਮ ਤਾਂ ਹੁੰਦੀ ਹੈ ਆਂਤੜੀਆਂ ਦੀ ਜਾਂ ਖਾਦ ਖੁਰਾਕ ਨਾਲ, ਇਨਡਾਈਜੇਸ਼ਨ ਨਾਲ, ਬਦ ਹਜ਼ਮੀ ਨਾਲ ਜੁੜੀਆਂ ਹੋਈਆਂ ਗੱਲਾਂ ਹੁੰਦੀਆਂ ਨੇ। ਤੇ ਉਹ ਕਹਿਣਗੇ ਮੇਰੇ ਪਿੱਛੇ ਨਾ ਪਿੱਠ ਦੇ ਵਿੱਚ ਦਰਦ ਹੁੰਦੀ, ਧੌਣ ਦੇ ਪਿਛਲੇ ਪਾਸੇ ਉੱਪਰ ਵਾਲਾ ਪਾਸਾ, ਉਹਦਾ ਟੈਕਨੀਕਲ ਨਾਂ ਹੈ ਡੋਰਸਲ ਏਰੀਆ। ਡੋਰਸਲ ਏਰੀਏ ਦੇ ਵਿੱਚ ਆਮ ਤੌਰ ਤੇ ਜਿਹੜਾ ਮਤਲਬ ਧੌਣ ਤੋਂ ਹੇਠਾਂ ਵਾਲਾ ਪਹਿਲਾ ਹਿੱਸਾ ਹੈ ਨਾ, ਉਹਦਾ ਨਾਂ ਹੈ ਡੋਰਸਲ ਏਰੀਆ। ਔਰ ਉਸ ਡੋਰਸਲ ਏਰੀਏ ਦੇ ਵਿੱਚ ਲੋਕ ਕਹਿਣਗੇ ਮੈਨੂੰ ਦਰਦ ਹੁੰਦੀ ਹੈ, ਤੇ ਆਮ ਲੋਕ ਸੋਚਦੇ ਖਰੇ ਸੱਟ ਸੁੱਟ ਲੱਗ ਗਈ ਹੋਊਗੀ, ਖਰੇ ਕੋਈ ਆਰਥਰਾਈਟਿਸ, ਗਾਊਟ, ਰੂਮੇਟਿਜ਼ਮ ਵਗੈਰਾ, ਗਠੀਆ ਵਗੈਰਾ ਨਾ ਹੋ ਗਿਆ ਹੋਵੇ ਜਾਂ ਰੂਮੇਟਿਜ਼ਮ ਨਾ ਹੋ ਗਿਆ ਹੋਵੇ। ਲੇਕਿਨ ਅਸਲ ਕਾਰਨ ਇਹਦਾ ਇਹ ਆ ਕਿ ਉਹ ਜਿਹੜੀ ਅਜਾਇਕ ਸਵੇਨ ਜਿਹੜੀ ਤੁਹਾਡਾ ਗਰਭ ਅੰਤਰੀਆਂ ਵਾਲਾ ਇਕੱਠਾ ਕਰਕੇ ਤੇ ਲਿਵਰ ਵਿੱਚੋਂ ਸਪਲਾਈ ਲੈ ਕੇ ਹਾਰਟ ਨੂੰ ਸਪਲਾਈ ਕਰ ਰਹੀ ਹੈ, ਇਹ ਉਹਦੇ ਵਿੱਚ ਨੁਕਸ ਆ। ਠੀਕ ਹੈ, ਸੋ ਜਾਣਨ ਦੀ ਬੜੀ ਜ਼ਰੂਰਤ ਹੈਗੀ ਹੈ, ਜਿਸ ਕਰਕੇ ਮੈਂ ਇਹਦੇ ਤੇ ਥੋੜਾ ਜਿਹਾ ਜ਼ਿਆਦਾ ਜ਼ੋਰ ਲਗਾ ਦਿੱਤਾ ਬਈ ਅਜਾਇਕ ਸਵੇਨ ਜਿਹੜੀ ਹੈ ਉਹ ਵੀ ਸਾਡੇ ਪੋਸਟੀਰੀਅਰ ਹਿੱਸੇ ਵਿੱਚ ਰਹਿੰਦੀ ਹੈ। ਹੁਣ ਦੋ ਚੀਜ਼ਾਂ ਬੜੀਆਂ ਇੰਪੋਰਟੈਂਟ ਜਿਹੜੀਆਂ ਨੇ ਉਹ ਸਾਡੀਆਂ ਪੋਸਟੀਰੀਅਰ ਹਿੱਸੇ ਦੇ ਵਿੱਚ ਹੋ ਗਈਆਂ। ਇੱਕ ਤਾਂ ਈਸੋਫੇਗਸ ਖੁਰਾਕ ਵਾਲੀ ਨਾਲੀ ਜਿਹੜੀ ਮੂੰਹ ਚੋਂ ਖੁਰਾਕ ਲੈ ਕੇ ਤੇ ਹੇਠਾਂ ਪੇਟ ਨੂੰ ਜਾਣੀ ਹੈ, ਇੱਕ ਤਾਂ ਉਹ ਈਸੋਫੇਗਸ ਉੱਪਰ ਉੱਪਰ ਵਾਲੇ ਹਿੱਸੇ ਦੇ ਵਿੱਚੋਂ ਪਿੱਛੇ ਰੀੜ ਦੀ ਹੱਡੀ ਚ ਪਹੁੰਚ ਗਿਆ, ਉਹਦੇ ਨਾਲ ਨਾਲ ਪਹੁੰਚ ਗਿਆ। ਔਰ ਇੱਕ ਜਿਹੜੀ ਅਜਾਇਕਸ ਵੇਨ ਹੈਗੀ ਹੈ ਇਹ ਵੀ ਤਾਂ ਖੁਰਾਕ ਹੀ ਲੈ ਕੇ ਆ ਰਹੀ ਹੈ ਨਾ, ਪਹਿਲਾਂ ਮਾਂ ਕੋਲੋਂ ਲੈ ਕੇ ਆਈ ਸੀ, ਹੁਣ ਅੰਤੜੀਆਂ ਦਾ ਇਕੱਠਾ ਹੋਇਆ ਖੂਨ ਲੈ ਕੇ ਜਾ ਰਹੀ ਹੈਗੀ ਹੈ। ਇਹ ਵੀ ਈਸੋਫੇਗਸ ਦੇ ਨਾਲ ਨਾਲ ਪਿਛਲੇ ਪਾਸੇ ਪੋਸਟੀਰੀਅਰ ਰੀੜ ਦੀ ਹੱਡੀ ਦੇ ਨਾਲ ਨਾਲ ਹੀ ਜਾਂਦੀ, ਜਿਹੜੀ ਕਿ ਹਾਰਟ ਤੱਕ ਇਸਨੇ ਪਹੁੰਚ ਕਰਨੀ ਹੈ ਤੇ ਹਾਰਟ ਨੂੰ ਇਹਨੇ ਸਪਲਾਈ ਕਰਨਾ ਹੈ। ਸੋ ਆਮ ਤੌਰ ਤੇ ਇਹ ਸਾਡੀ ਸਟਰਕਚਰਲ ਬਣਤਰ ਦੀ ਗੱਲ ਹੈਗੀ ਹੈ। ਹਜੇ ਇਹ ਜਿਹੜੀਆਂ ਬਲੱਡ ਵੈਸਲ ਤੇ ਖੂਨ ਦੀਆਂ ਨਾੜੀਆਂ ਨੇ ਕਿਹੜੀਆਂ ਨੇ ਇਹ ਮੈਂ ਦੱਸੀਆਂ ਨੇ, ਇਸ ਥਾਂ ਤੋਂ ਹੀ ਨਰਵਸ ਵੀ ਲੰਘਦੀਆਂ ਨੇ, ਇਸ ਥਾਂ ਦੇ ਵਿੱਚੋਂ ਤੁਸੀਂ ਕਹਿ ਸਕਦੇ ਹੋ ਵੀ ਬਾਅਦ ਚ ਆਪਾਂ ਬਿਮਾਰੀਆਂ ਦੀ ਗੱਲ ਵੀ ਕਰਨੀ ਹੈ ਤੇ ਬਿਮਾਰੀ ਕਿਹੜੀ ਕਿਹੜੀ ਹੋ ਸਕਦੀ ਹੈ ਇਸ ਏਰੀਏ ਦੇ ਵਿੱਚ। ਸੋ ਸਾਰੀਆਂ ਮੀਡੀਆ ਸਟਾਈਨਮ ਦੀਆਂ ਬਿਮਾਰੀਆਂ ਦੀ ਗੱਲ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ। ਅੱਜ ਦਾ ਕੇਵਲ ਇਹ ਇੱਕ ਸਨਾਖਤ ਮੈਂ ਤੁਹਾਨੂੰ ਦੱਸ ਦਿੱਤੀ ਆ ਭਾਈ, ਤੁਸੀਂ ਸਾਹਮਣੇ ਤੋਂ ਵਿਚਕਾਰੋਂ 8 ਇੰਚ ਦਾ ਹਿੱਸਾ ਛੱਡ ਦਿਓ, ਸਾਹਮਣੇ ਤੋਂ ਛਾਤੀ ਨੂੰ ਚੀਰ ਦਿੱਤਾ, ਫੇਫੜਾ ਸੱਜਾ ਪਾਸੇ ਕਰ ਦਿੱਤਾ, ਖੱਬਾ ਫੇਫੜਾ ਪਾਸੇ ਕਰ ਦਿੱਤਾ, ਵਿਚਕਾਰ ਕੀ ਰਹਿ ਗਿਆ? ਔਰ ਜਿਹੜਾ ਵਿਚਕਾਰ ਰਹਿ ਗਿਆ ਉਹਨੂੰ ਅਸੀਂ ਤਿੰਨਾਂ ਹਿੱਸਿਆਂ ਚ ਵੰਡਿਆ ਸੀਗਾ, ਇੱਕ ਸਾਹਮਣੇ ਦਾ ਹਿੱਸਾ, ਇੱਕ ਵਿਚਕਾਰਲਾ ਹਿੱਸਾ ਤੇ ਇੱਕ ਪਿਛਲਾ ਹਿੱਸਾ, ਤਿੰਨ ਚੀਰ ਪਾ ਦਿੱਤੇ ਉਹਦੇ ਚ। ਹੁਣ ਤਿੰਨਾਂ ਹੀ ਚੀਰਾਂ ਦੇ ਵਿੱਚ ਉੱਪਰ ਉੱਪਰ ਵਾਲਾ ਹਿੱਸਾ ਕੱਟਿਆ ਸੀਗਾ, ਉੱਪਰ ਉੱਪਰ ਵਾਲਾ ਹਿੱਸਾ ਕੱਟਿਆ ਸੀ ਤੇ ਉਹਨੂੰ ਅਸੀਂ ਕਿਹਾ ਸੀਗਾ ਪੋਸਟੀਰੀਅਰ। ਠੀਕ ਹੈ, ਸੋ ਪੋਸਟੀਰੀਅਰ ਦੇ ਹਿੱਸੇ ਦੀਆਂ ਗੱਲਾਂ ਤੇ ਮਿਡਲ ਦੇ ਹਿੱਸੇ ਦੀਆਂ ਗੱਲਾਂ ਇਹ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਅਗਲੇ ਪ੍ਰੋਗਰਾਮ ਦੇ ਵਿੱਚ ਇਸ ਤੋਂ ਅੱਗੇ ਫਿਰ ਆਪਾਂ ਚੱਲਾਂਗੇ। ਉਮੀਦ ਕਰਦਾ ਹਾਂ ਵੀ ਤੁਸੀਂ ਜੋ ਮੈਂ ਕਿਹਾ ਹੈ ਉਹਨੂੰ ਸਮਝ ਸਕੇ ਹੋਵੋਗੇ, ਔਰ ਜੇ ਨਹੀਂ ਸਮਝੇ ਤੇ ਫਿਰ ਦੁਬਾਰਾ ਸਮਝਣ ਦੀ ਮੈਂ ਕੋਸ਼ਿਸ਼ ਕਰਾਂਗਾ, ਸਮਝਾਵਾਂ ਮੈਂ ਕਿਸ ਤਰ੍ਹਾਂ। ਸੋ ਅੱਜ ਦਾ ਪ੍ਰੋਗਰਾਮ ਸਮਾਪਤ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ, ਡਬਲਿਨ, ਕੈਲੀਫੋਰਨੀਆ 94568, ਫੋਨ ਨੰਬਰ 4086871899, ਈਮੇਲ ਐਡਰੈਸ homeomedicine@yahoo.com। ਕਿਸੇ ਵੀ ਵੇਲੇ ਕਿਸੇ ਬਿਮਾਰੀ ਨਾਲ ਸੰਬੰਧਿਤ ਹੋ ਜਾਂ ਕਿਸੇ ਇਲਾਜ ਕਰਵਾਉਂਦੇ, ਥੱਕ ਗਏ ਹੋ ਕਿਸੇ ਬਿਮਾਰੀ ਦਾ, ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਤੇ ਤਾਂ ਵੀ ਕਾਲ ਕਰ ਸਕਦੇ ਹੋ 4086

0: 8781899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ ਡਾਕਟਰ ਸਾਹਿਬ, ਥੈਂਕ ਯੂ।
2: ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ ਜੀ, ਥੈਂਕ ਯੂ ਸੋ ਮਚ।
3: ਸਾਂਝੀਆਂ ਕਰਨ ਨਾਲ ਵੱਧਦੀਆਂ, ਗਮ ਸਾਂਝੇ ਕਰਨ ਨਾਲ ਘੱਟਦੇ ਨੇ। ਤੇ ਤੁਹਾਡੇ ਕਿਸੇ ਕੋਈ ਲੜਕੇ ਨੇ ਲੜਕੀ ਨੇ ਮਾਰਕਾ ਮਾਰਿਆ ਕੋਈ, ਸਾਨੂੰ ਜ਼ਰੂਰ ਦੱਸੋ, ਅਸੀਂ ਉਹਨੂੰ ਵਧਾਈਆਂ ਭੇਜਾਂਗੇ। ਹਾਂਜੀ, ਉਹਨਾਂ ਦਾ ਉਤਸ਼ਾਹ ਵਧਾਵਾਂਗੇ ਅਸੀਂ। ਤੇ ਸਾਡੇ ਇੱਥੇ ਸ਼ਹਿਰ ਦੇ ਵਿੱਚ ਦੋਸਤੋ ਇੱਕ ਬਹੁਤ ਪੁਰਾਣੀ ਆਟੋ ਵਰਕਸ ਰੈਡ ਹੈ, ਜਿਹੜੀ ਫਰੀਡਮ ਸਰਾਸੇ 106 ਫੀਸ਼ ਦੇ ਵਿੱਚ ਹੈ। ਤੇ ਤੁਹਾਡੀ ਜਿਹੜੀ ਕਾਰ ਆ ਕਿਸੇ ਵੀ ਕੰਪਨੀ ਦੀ, ਤੇ ਉਹਦੇ ਚ ਕੋਈ ਵੀ ਡਿਫੈਕਟ ਹੋਏ, ਲੰਮੀਆਂ ਚੌੜੀਆਂ ਗੱਲਾਂ ਕਰਨ ਦੀ ਕੋਈ ਚੱਕਰ ਹੀ ਨਹੀਂ, ਲੈ ਕੇ ਆਓ। ਕੰਮ ਤੁਹਾਡੀ ਸੈਟਿਸਫੈਕਸ਼ਨ ਮੁਤਾਬਕ ਹੋਵੇਗਾ, ਉਹਨਾਂ ਦੀਆਂ ਕੀਮਤਾਂ ਜਾਂ ਵਾਜਬ ਨੇ। ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦੇਣਗੇ। ਤੇ ਉਹ ਨੇ ਜੀ, ਜਿਸ ਤਰ੍ਹਾਂ ਮੈਂ ਅਰਜ਼ ਕੀਤੀ ਹੈ ਕਿ ਫਰੀਡਮ ਸਟਾਸੇ 106 ਫੀਸਿਸ਼ 6 ਮਿਲਿਆ ਜੀ, ਜ਼ਰੂਰ ਉੱਥੇ ਆਪਣੇ ਦਰਸ਼ਨ ਦਿਓ ਜਦੋਂ ਕਿਤੇ ਤੁਹਾਨੂੰ ਮੌਕਾ ਮਿਲੇ। ਤੇ ਮੈਂ ਨਾ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਪੁਰਾਣਾ ਜਿਹਾ ਗਾਣਾ ਸੁਣਾਉਣ ਲੱਗਾ ਵਾਂ। ਤੇ ਫਿਲਮ ਹੈ ਜੀ ਉਹ ਸੰਗਮ, ਮੁਕੇਸ਼ ਜੀ ਗਾ ਰਹੇ ਨੇ ਤੇ ਰਾਜ ਕਪੂਰ ਤੇ ਵਿਦਿਆ ਨਹੀਂ ਵਿਜੰਤੀ ਮਾਲਾ ਇਹ ਉਹਦੇ ਵਿੱਚ ਮੁੱਖ ਕਿਰਦਾਰ ਨਿਭਾ ਰਹੇ ਸਨ। ਇਹ ਫਿਲਮ ਬੜੀ ਚੱਲੀ, ਹਾਂਜੀ, ਤੇ ਕਾਫੀ ਦੇਰ ਲੱਗੀ ਰਹੀ। ਉਦੋਂ ਅਸੀਂ ਤਾਂ ਇੱਡੇ ਕੁਝ ਫਿਲਮਾਂ ਬਾਰੇ ਸਾਨੂੰ ਇੰਨਾ ਨੌਲੇਜ ਨਹੀਂ ਸੀ ਹੁੰਦਾ, ਪਰ ਸੁਣਿਆ ਸੀ ਕਿ ਇਹ ਬੜੀ ਦੇਰ ਸਿਨੇਮਾ ਦੇ ਵਿੱਚ ਲੱਗੀ ਰਹੀ ਸੀ। ਲਓ ਜੀ, ਇੰਜੋਏ ਕਰੋ ਗਾਣਾ।

राधा बोल संगम होगा के नहीं, अरे बोल राधा बोल संगम होगा के नहीं।

0: सो दोस्तों गाले दा भाई सोचने वाली गल ए है कि हजारां साल बीत गए ने ते 80 साल सानू आजाद होयां नूं भी हो गए ने। ठीक है जी, साडे च कोई बदलाव या क्रांति क्यों नहीं आई, चक्कर की है? साडे तो पिछले अगे निकल गए, रौला रप्पा बहुत सुनिया पर अंत विच ओही बाबा रामदयाल ते ओही भूरी खोती, सारे खोते पार्लीमेंट च बह गए ते साडी खोती बोर्ड थले खलोती। हां जी, बदलाव नहीं आया कोई। हुण तुसी सोचते होगे कि क्यों बदलाव नहीं आया। हां जी, साडा रहण सहण बदल गया, लफजां दे मायने बदल गए ने, साडियां चलाकियां बदल गईयां ने, असी झुग्गियां तो कोठियां ते आ गए हां, और सैकलां तो कारां ते कारां तो हवाई जहाजां तक पहुंच गए हां। हुण असी चाची नूं आंटी कहिंदे हां। हां जी, ते चाची नूं आंटी कहिंदे हां ते पानी नूं वाटर कहिंदे हां, असी फुफड़ नूं अंकल कहना शुरू करता। असी तब्दीली नहीं आई है, साडी भाषा बदल गई, लकोकतियां बदल गईयां। जदों खोतियां तो मोटरसाइकलां ते ही आ गए, साडियां नजरां ते अदावां भी बदल गईयां। हर तरह दी मशीनरी आ गई, ओ कंप्यूटर युग आ गया, चारे पासे बदलाव ही बदलाव है। ठीक है प्यारे भारतीयो, ए सारे अविष्कार जेड़े तुसी गिन रहे हो, बदलाव दे जड़े ने, ए विज्ञान ते पछम दा दिता है। भारतीयो, तुहाडा तां लगभग एदे विच जीरो योगदान है, ते जीरो कार्ड भी भारत दी है, ते जां फिर भारत दे झंडे च डंडा तुहाडा। कोई अंग्रेज सी ना, उन्हें वो पुछया बाजार विच भी आ फलाना चिट्टा रंग ते ओ जापान आलियां दा हरा रंग उन्हां दा, बसंती रंग उन्हां दा, ते झंडे च तुहाडा किहड़ा रंग है भारतीयो? ते भारतीय जिहड़ा जवाब देण लगा कहिंदा झंडे च डंडा किहदा? साडा। हां, झंडे च डंडा तुहाडा। पहला तां तुसी गुलाम सी, ठीक है जी, पिछले 80 सालां तों तुसां कोई अंतरराष्ट्री खोज कीती है? सिफारशी टट्टू, नकलां मारन वाले, डिग्रियां मुल लैण वाले अविष्कार की करनगे यार? एक बारी ना एक टेक्निकल इंस्टीट्यूट दे स्टूडेंटां ने जहाज बना लिया इंडिया च, बड़ी वड्डी गल है। जहाज बना लिया ते उहदे लगे ना जदों उहदी पहली फ्लाइट लैण, ते उहदे च सारे प्रोफेसर बह गए, ते प्रोफेसरां ने कहा कि असीं पैराशूट तों बिना नहीं बहना, की पता स्टूडेंटां ने किदां दा जहाज बनाया ने। सारिआं ने पैराशूट पा लए, ते प्रिंसीपल अगली सी पायलट दे नाल दी सीट ते बह गया, ते कोई पैराशूट नहीं लिया, कोई गल नहीं, कोई बात नहीं। प्रैस रिपोर्टर भी आए सन इधरों उधरों, ते प्रैस रिपोर्टर ने प्रिंसीपल नूं पुछया, सर पहली बारी जहाज उड़ाउण लगे ने मुंडे, ते पहली बारी मतलब कि तुहानू कोई खौफ नहीं, तुसीं पैराशूट भी नहीं लिया हैगा? हालांकि सारे प्रोफेसरां कोल पैराशूट ने, पायलटां कोल भी पैराशूट ने, तुसीं क्यों नहीं पैराशूट लिया? तुसीं इन्ने श्योर हो कि तुहाडी फ्लाइट जिहड़ी आ वधिया हो जाएगी, ते इहदी लैंडिंग भी वधिया हो जाएगी? ते प्रिंसीपल कहिंदा, लैंडिंग नूं ते गोली मारो, इह जहाज उड़ना ही नहीं, मैं काहदे वास्ते पैराशूट लै के बां? मैं अपने स्टूडेंटां नूं नहीं जाणदा किदां दे हैगे ने। हां, वड्डी देण नवे नवे अविष्कार जरूर करनगे। एम फिल दियां डिग्रियां, हां जी, पीएचडी दियां डिग्रियां नकली ते नकलां मार के, ਮਿਲ ਰਹੀਆਂ ਨੇ। ਕੋਈ ਵੀ ਪੰਜ ਕਿਤਾਬਾਂ ਇਕੱਠੀਆਂ ਕਰ ਲਓ, ਰੱਟਾ ਲਾ ਲਓ, ਇੱਕ ਨਵੀਂ ਕਿਤਾਬ ਲਿਖੀ ਜਾ ਸਕਦੀ ਹੈ। ਮੈਂ ਵੀ ਸੋਚਣਾ ਕਿ PhD ਦੀ ਡਿਗਰੀ ਮੁੱਲ ਹੀ ਕਿਉਂ ਨਾ ਲੱਲਾਂ। ਵੈਸੇ ਤੁਸੀਂ ਜਰਾ ਠੰਮੇ ਨਾ ਸੋਚਿਓ, ਜਿਹੜੀ ਚੀਜ਼ ਮੁੱਲ ਲਈ ਜਾ ਸਕਦੀ ਹੈ ਉਹਦੇ ਤੇ ਦਿਮਾਗ ਕਿਉਂ ਖਰਾਬ ਕਰੀਏ ਅਸੀਂ? ਹਾਂਜੀ, ਕਿਉਂ ਐਵੇਂ ਦਿਮਾਗ ਖਰਾਬ ਕਰੀਏ? 3 ਲੱਖ ਚ ਅੱਜ ਕੱਲ PhD ਦੀ ਡਿਗਰੀ ਮਿਲ ਜਾਂਦੀ ਜੇ, ਤੇ ਜੇ ਤੁਸੀਂ ਵੀ ਲੈਣੀ ਹੋਏਗੀ ਕਿਸੇ ਨੇ PhD ਦੀ ਡਿਗਰੀ ਤੇ ਕੰਟੈਕਟ ਕਰਿਓ ਮੇਰੇ ਨਾਲ, ਠੀਕ ਹੈ? ਤੁਹਾਡੇ ਕੋਲੋਂ ਮੈਂ 4 ਲੱਖ ਲਾਂਗਾ, ਕਿਉਂਕਿ 3 ਲੱਖ ਇਕੱਠਾ ਕਰਕੇ ਤੁਹਾਡੇ ਕੋਲੋਂ ਹੀ ਤਾਂ ਮੈਂ ਵੀ ਤਾਂ ਲੈਣੀ ਹੈ ਬਾਅਦ ਦੇ ਵਿੱਚ। ਸਾਡੇ ਦੇਸ਼ ਵਿੱਚ ਬਹੁਤ ਸਾਰੇ ਡਾਕਟਰ, ਪ੍ਰੋਫੈਸਰ, ਵਕੀਲ, SDM ਨਕਲੀ ਡਿਗਰੀਆਂ ਵਾਲੇ ਨੇ। ਤੁਸੀਂ ਆਏ ਦਿਨ ਖਬਰਾਂ ਸੁਣਦੇ ਹੋ ਕਿ ਹਰ ਡਿਪਾਰਟਮੈਂਟ ਚ ਨਕਲੀ ਡਿਗਰੀਆਂ ਵਾਲੇ ਡਟੇ ਨੇ। ਸ਼ੁਕਰ ਹੈ ਰਾਜਨੀਤੀ ਵਿੱਚ ਡਿਗਰੀਆਂ ਦੀ ਲੋੜ ਨਹੀਂ, ਪਰ ਫੇਰ ਵੀ ਕਈਆਂ ਫੈਂਕੂਆਂ ਨੇ MA ਪੋਲੀਟੀਕਲ ਸਾਇੰਸ ਦੀ ਡਿਗਰੀ ਲਈ ਫਿਰਦੇ ਨੇ ਉਹ। ਹਾਂਜੀ, ਵੈਸੇ ਨਾ ਰਾਜਨੀਤੀ ਵਿੱਚ ਡਿਗਰੀ ਅਤੀ ਜ਼ਰੂਰੀ ਹੈ ਮੇਰੇ ਹਿਸਾਬ ਨਾਲ, ਕਿਉਂਕਿ ਦੇਸ਼ ਦੀ ਇਕਾਨੋਮੀ ਬਾਰੇ, GDP ਬਾਰੇ, ਗਰੋਥ ਬਾਰੇ, ਪ੍ਰੋ ਕੈਪੀਟਾ ਇਨਕਮ, ਸੰਵਿਧਾਨ, ਜੁਡੀਸ਼ਰੀ, ਐਗਜ਼ੈਕਟਿਵ, ਫੋਰਨ ਅਫੇਅਰਸ, ਦੇਸ਼ ਦੇ ਨਾਗਰਿਕਾਂ ਦੀ ਬੁਨਿਆਦੀ ਸਮੱਸਿਆਵਾਂ ਕੀ ਨੇ, IT, ਇੰਡਸਟਰੀ, ਐਗਰੀਕਲਚਰ, ਹੋਰ ਹਜ਼ਾਰਾਂ ਮਸਲਿਆਂ ਦਾ ਲੀਡਰਾਂ ਨੂੰ ਨੌਲੇਜ ਹੋਣਾ ਜ਼ਰੂਰੀ ਹੈ ਡਿਪਾਰਟਮੈਂਟਾਂ ਦਾ। ਦੇਸ਼ ਦੀ ਵਾਗਡੋਰ ਜੀ ਇਨ੍ਹਾਂ ਦੇ ਹੱਥ ਹੋਈ, ਇਨ੍ਹਾਂ ਦਾ ਇੰਨਾ ਨੌਲੇਜ ਹੋਣਾ ਚਾਹੀਦਾ। ਅਫਸੋਸ, ਗੂਠਾ ਠੋਕ, ਸਮਗਲਰ, ਲੱਠਮਾਰ, ਅਕਲੋਂ ਪੈਦਲ ਸਾਡੇ ਸੋਹਣੇ ਭਾਰਤ ਨੂੰ ਜਹੰਨਮ ਬਣਾ ਦੇਣਗੇ, ਨਹੀਂ ਬਹਾਨ ਬਣਾ ਨਹੀਂ ਦੇਣਗੇ, ਬਣਾ ਤਾ ਇਨ੍ਹਾਂ ਨੇ, ਆਪਣਾ ਯੋਗਦਾਨ ਪਾ ਤਾ। 4 ਸਾਲ ਦੀ ਗੱਲ ਹੈ, ਪਾਕਿਸਤਾਨ ਦੇ ਵਿੱਚ 200 ਦੇ ਕਰੀਬ, ਵੈਸੇ 200 ਤੋਂ ਘੱਟ ਨਕਲੀ ਪਾਇਲਟ ਫੜੇ ਗਏ। ਉਹ ਵੀ ਸਾਡਾ ਹੀ ਹਿੱਸਾ, ਸਾਡੇ ਹੀ ਭਰਾ ਨੇ, ਸਾਡੇ ਹੀ ਲੱਛਣ ਨੇ ਉਹਨਾਂ ਦੇ ਵਿੱਚ ਵੀ। ਹਾਂਜੀ, ਪਰ ਇੱਕ ਹੈਰਾਨੀ ਦੀ ਗੱਲ ਹੈ, ਉਹਨਾਂ ਪਾਇਲਟਾਂ ਨੇ ਕੋਈ ਗਲਤ ਲੈਂਡਿੰਗ ਨਹੀਂ ਕੀਤੀ, ਕੋਈ ਕ੍ਰੈਸ਼ ਨਹੀਂ ਕੀਤਾ, ਕੋਈ ਉਹਨਾਂ ਦਾ ਫਿਰ ਐਕਸਪੀਰੀਅੰਸ ਹੋ ਜਾਂਦਾ ਨਾ। ਟ੍ਰੇਨਿੰਗ ਤੇ ਲਈ ਸੀ, ਪਾਸ ਹੀ ਨਹੀਂ ਨਾ ਕੀਤਾ, ਕਿਉਂਕਿ ਹੋ ਨਹੀਂ ਕਰ ਸਕਦੇ ਪਾਸ, ਲੇਕਿਨ ਐਕਸਪੀਰੀਅੰਸ ਜਿਹੜਾ ਹੁੰਦਾ ਰਿਹਾ, ਪਰਫੈਕਟ ਹੈਗੇ ਸਨ ਉਹ, ਪਰ ਉਹਨਾਂ ਨੂੰ ਗਰਾਊਂਡ ਕਰ ਦਿੱਤਾ ਗਿਆ ਜਾਂ ਪਤਾ ਨਹੀਂ ਕੀ ਹੋਇਆ ਉਹਨਾਂ ਦਾ ਕੀ ਨਹੀਂ। ਇਹ ਨਿਊਜ਼ ਆਇਆ ਸੀ ਉਦੋਂ। ਡਰਾਮੇ ਵਿੱਚ ਨਾ ਪਾਕਿਸਤਾਨ ਦੇ ਵਿੱਚ ਇੱਕ ਅਮਰੀਕਾ ਦੀ ਜੰਮਪਾਲ ਪਾਕਿਸਤਾਨਣ ਆਈ ਛੁੱਟੀਆਂ ਕੱਟਣ, ਤੇ ਉਹ ਕਹਿੰਦੀ ਹੈ ਮੈਂ ਤਾਂ ਨਹੀਂ ਪਾਕਿਸਤਾਨ ਚ ਰਹਿਣਾ, ਮੇਰਾ ਨਹੀਂ ਦਿਲ ਕਰਦਾ, ਮੈਂ ਛੇਤੀ ਵਾਪਸ ਚਲੇ ਜਾਣਾ, ਰਹਿ ਗੰਦਾ ਮੁਲਕ ਹੈ, ਲੋਕ ਝੂਠ ਮਾਰਦੇ, ਲੋਕਾਂ ਨੂੰ ਤਮੀਜ਼ ਨਹੀਂ, ਇੱਥੇ ਕੋਈ ਡਿਸਿਪਲਿਨ ਨਹੀਂ ਹੈਗਾ, ਕੋਈ ਮੈਨਰਸ ਹੈ ਨਹੀਂ ਲੋਕਾਂ ਨੂੰ। ਉਹ ਪਾਕਿਸਤਾਨੀਆਂ ਨੂੰ ਗੁੱਸਾ ਆ ਗਿਆ ਜਿਹੜੇ ਉਹਦੇ ਆਲੇ ਦੁਆਲੇ ਉਹਦੇ ਰਿਸ਼ਤੇਦਾਰ ਫਲਾਂ ਢੀਂ ਜੇ ਵੋ, ਤੇ ਉਹ ਉਹਨਾਂ ਨੂੰ ਕਹਿੰਦੇ ਨੇ ਕਿਉਂ ਕੀ ਅਮਰੀਕਾ ਚ ਕੀ ਖੂਬੀ ਆ? ਉਹ ਕਹਿੰਦੀ ਅਮਰੀਕਾ ਕਿੱਥੇ ਰਾਮ ਰਾਮ ਕਿੱਥੇ ਟੈਂਟ ਹੈ, ਅਮਰੀਕਾ ਦੇ ਵਿੱਚ ਵੜਨਾ ਤੇ ਕਿਤੇ ਰਿਹਾ, ਤੁਸੀਂ ਏਅਰਪੋਰਟ ਤੋਂ ਹੀ ਲੈਂਡ ਕਰੋਗੇ ਨਾ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਕਿਹੜੀ ਦੁਨੀਆਂ ਚ ਆਏ ਹੋ, ਕਿਸ ਤਰ੍ਹਾਂ ਦਾ ਡਿਸਿਪਲਿਨ, ਸਫਾਈ, ਚੈਕਿੰਗ, ਜ਼ਬਰਦਸਤ ਚੈਕਿੰਗ, ਕੰਪਿਊਟਰ, ਮੈਂ ਕਹਿੰਦਾ ਅਲਾਰਮ ਇੱਕ ਇੱਕ ਪਾਸੇ ਇਧਰ ਉਧਰ ਲੱਗੇ, ਕੋਈ ਨਜਾਇਜ਼ ਅੱਗੇ ਪਿੱਛੇ ਆ ਜਾ ਨਹੀਂ, ਕੋਈ ਇੰਨੀ ਸਿਕਿਉਰਿਟੀ ਜ਼ਬਰਦਸਤ ਹੈਗੀ ਹੈ, ਇੰਨੇ ਐਡਵਾਂਸ ਲੋਕ ਨੇ, ਇੰਨੀਆਂ ਮਸ਼ੀਨਾਂ ਤੇ ਚੈਕਿੰਗ ਕਰਦੀਆਂ ਨੇ ਬੰਦੇ ਨੂੰ। ਤੇ ਲਾਗੋਂ ਇੱਕ ਉਹਦਾ ਕਜ਼ਨ ਬ੍ਰਦਰ ਕਹਿੰਦਾ ਲੈ ਇੰਨੀਆਂ ਮਸ਼ੀਨਾਂ ਚੈਕਿੰਗ ਕਰ, ਅਮਰੀਕਾ ਅਗਰ ਇੰਨਾ ਹੀ ਐਡਵਾਂਸ ਹੈ, ਇੰਨੀ ਚੈਕਿੰਗ ਹੈ ਉੱਥੇ, ਤੇ ਪਾਕਿਸਤਾਨੀ ਫੋਟੋ ਬਦਲ ਕੇ ਕਿਸ ਤਰ੍ਹਾਂ ਨਿਕਲ ਜਾਂਦੇ ਨੇ ਅਮਰੀਕਾ ਦੇ ਵਿੱਚ? ਇਹਦਾ ਮਤਲਬ ਹੈ ਵੀ ਐਡਵਾਂਸ ਤੇ ਫਿਰ ਪਾਕਿਸਤਾਨ ਹੋਇਆ, ਅਮਰੀਕਾ ਥੋੜਾ ਹੋਇਆ, ਜੇ ਇੰਨੀ ਉਹਨਾਂ ਦੀ ਟੈਕਨੀਕ ਅੱਗੇ ਅਸੀਂ ਫਿਰ ਵੀ ਨਿਕਲ ਜਾਂਦੇ ਹਾਂ ਏਅਰਪੋਰਟ ਤੋਂ, ਤੇ ਗੱਲ ਇਹਨਾਂ ਦੀ ਵੀ ਠੀਕ ਸੀ। ਵੈਸੇ ਬਦਲਾਵ ਤੇ ਅਸੀਂ ਪੱਛਮ ਨੂੰ ਚੈਲੰਜ ਕਰ ਸਕਦੇ ਹਾਂ, ਪੱਛਮ ਨੂੰ ਕਿ ਮੂਰਖੋ ਜਿਹੜੀਆਂ ਡਿਗਰੀਆਂ ਤੁਸੀਂ ਲੈਣ ਲੱਗੇ ਅੱਧੀ ਉਮਰ ਗਵਾ ਦਿੰਦੇ ਹੋ, ਉਹ ਡਿਗਰੀਆਂ ਅਸੀਂ ਅੱਖ ਮਟੱਕਾ ਕਰਕੇ ਹਫ਼ਤੇ ਚ ਲੈ ਲੈਂਦੇ ਹਾਂ ਟੇਬਲ ਦੇ ਥੱਲਿਓਂ ਦੀ। ਇੱਕ ਜਪਾਨੀ ਡਾਕਟਰ ਜਿਨ੍ਹੇ ਕਿ 5-6 ਸਾਲ ਡਾਕਟਰੀ ਕਰਦਿਆਂ ਲਾਏ, ਉਹ ਛੁੱਟੀਆਂ ਕੱਟਣ ਦਿੱਲੀ ਆਇਆ ਤੇ ਕਿਤਾਬਾਂ ਦੀ ਦੁਕਾਨ ਦੇ ਬਾਹਰ ਸ਼ੋਕੇਸ ਨਹੀਂ ਵਿੱਚ ਪਰਮਾਨੈਂਟ ਕਿਤਾਬਾਂ ਬਾਹਰ ਲੱਗੀਆਂ ਹੁੰਦੀਆਂ ਨੇ, ਉਹਨਾਂ ਦਾ ਨਜ਼ਰ ਮਾਰ ਰਿਹਾ ਸੀ ਤੇ ਕਿਤਾਬ ਵੱਲ ਵੇਂਦਾ ਉਹ ਗਾਜ ਖਾ ਕੇ ਡਿੱਗ ਪਿਆ। ਉਹਨੂੰ ਲੋਕਾਂ ਨੇ ਖੜਾ ਕੀਤਾ, ਪਾਣੀ ਪੂਣੀ ਪਿਆਇਆ ਤੇ ਉਹ ਕਹਿੰਦੇ ਤੁਹਾਨੂੰ ਹੋਇਆ ਕੀ ਸੀ? ਕਹਿੰਦਾ ਯਾਰ ਹੋਣਾ ਕੀ ਸੀ, ਮੈਂ ਕਿਤਾਬਾਂ ਵੱਲ ਵੇਖਣ ਡਿਆ ਹਾਂ ਤੇ ਇੱਕ ਕਿਤਾਬ ਦੇ ਹੀ 6-6 ਸਾਲ 5-5 ਸਾਲ ਯੂਨੀਵਰਸਿਟੀਆਂ ਚ ਡਿਗਰੀ ਲੈਣ ਵਾਸਤੇ ਡਾਕਟਰ ਦੀ ਬਾਅਦ ਚ ਪ੍ਰੈਕਟਿਸ ਕਰਕੇ ਬੜੀ ਦੇਰ ਬਾਅਦ ਕਿਤੇ ਡਾਕਟਰ ਬਣੇ ਆ ਤੇ ਆਓ ਵੇ ਸਾਹਮਣੇ ਕਿਤਾਬ ਉਹਦੇ ਉੱਤੇ ਲਿਖਿਆ ਕਿ ਇਹ ਕਿਤਾਬ ਪੜ੍ਹ ਕੇ ਤੁਸੀਂ 2 ਮਹੀਨੇ ਚ ਡਾਕਟਰ ਬਣੋ। ਵਾਕਿਆ ਸਾਡੇ ਕੋਲ ਇਹੋ ਜਿਹੇ ਡਾਕਟਰ ਹੈਗੇ ਨੇ ਹਾਂਜੀ ਜਿਹੜੇ 2 ਮਹੀਨੇ ਚ ਹੀ ਡਾਕਟਰ ਬਣ ਜਾਂਦੇ ਨੇ। ਪੋਜ਼ਿਟਿਵ ਬਦਲਾਵ ਤੋਂ ਮੇਰਾ ਇਹ ਵੀ ਮਤਲਬ ਹੈ ਕਿ ਅਸੀਂ ਬਹੁਤ ਧਾਰਮਿਕ ਲੋਕ ਹਾਂ, ਦਿਨ ਰਾਤ ਰੱਬ ਨੂੰ ਮੰਨਣ ਵਾਲੇ ਲੋਕ, ਵਾਹ ਵਾਹ ਉਹਦੀ ਰਜ਼ਾ ਚ ਰਹਿਣ ਵਾਲੇ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰਨ ਵਾਲੇ ਲੋਕ ਹਜ਼ਾਰਾਂ ਸਾਲਾਂ ਤੋਂ ਨੱਕ ਰਗੜਦੇ ਆ ਰਹੇ ਹਾਂ, ਗੱਲ ਗੱਲ ਦੇ ਰੱਬ ਦੇ ਨਾਂ ਤੇ ਰੱਬ ਦਾ ਨਾਂ ਲੈਂਦੇ ਹਾਂ ਅਸੀਂ, ਅੱਜ ਤੱਕ ਇਮਾਨਦਾਰ ਕਿਉਂ ਨਹੀਂ ਹੋਏ ਅਸੀਂ ਇੰਨੀ ਭਗਤੀ ਕਰਨ ਵਾਲੇ, ਸਾਡੇ ਚ ਡਿਸਿਪਲਿਨ ਕਿਉਂ ਨਹੀਂ ਆਇਆ, ਅਸੀਂ ਆਪਣੇ ਫਰਜ਼ਾਂ ਨੂੰ ਕਿਉਂ ਨਹੀਂ ਪਹਿਚਾਣ ਸਕੇ, ਅਸੀਂ ਆਪਣੇ ਸਮਾਜ ਦੇ ਦੇਸ਼ ਨੂੰ ਕਿਉਂ ਨਹੀਂ ਪਿਆਰ ਕਰਦੇ? ਝੂਠ ਬੋਲਣਾ ਕਿਉਂ ਨਹੀਂ ਛੱਡਦੇ? ਰਿਸ਼ਵਤ ਲੈਣੀ ਕਿਉਂ ਨਹੀਂ ਛੱਡਦੇ? ਬੇਈਮਾਨੀ ਦਾ ਅਸੀਂ ਕਿਉਂ ਪੱਲਾ ਘੁੱਟ ਕੇ ਫੜਿਆ ਹੈਗਾ ਵਾ? ਸਾਡੇ ਚ ਇੰਨੀ ਆਪੋ ਧਾਪੀ ਕਿਉਂ ਹੈ? ਅਸੀਂ ਚੰਗੇ ਨਾਗਰਿਕ ਵੀ ਨਹੀਂ ਬਣ ਸਕੇ, ਸਾਡੇ ਲੀਡਰ ਚੰਗੇ ਲੀਡਰ ਨਹੀਂ ਬਣ ਸਕੇ ਤੇ ਅਸੀਂ ਨਾਗਰਿਕ ਕਿੱਦਾਂ ਬਣ? ਉਹਨਾਂ ਨੇ ਤੇ ਸਾਨੂੰ ਚੰਗੇ ਨਾਗਰਿਕ ਬਣਾਉਣਾ। ਸਾਡੇ ਅਮੀਰ ਇੰਨੇ ਕੰਗਾਲ ਕਿਉਂ ਨੇ? ਜੇ ਸਾਡੇ ਵਿੱਚ ਰਤਾ ਵੀ ਤਬਦੀਲੀ ਨਹੀਂ ਆਈ, ਫਿਰ ਟੱਲੀਆਂ ਖੜਕਾਉਣ ਦਾ, ਛੈਣੇ ਵਜਾਉਣ ਦਾ, ਉੱਚੀਆਂ ਥਾਵਾਂ ਤੇ ਚੜ ਕੇ ਬਾਂਗਾਂ ਦੇਣ ਦਾ ਕੀ ਫਾਇਦਾ? ਓਏ ਆਪਣੀਆਂ ਪ੍ਰਸੂਤ ਪੀੜਾਂ ਦੇ ਕਿੱਸੇ ਸੁਣਾਉਣ ਦਾ ਕੀ ਫਾਇਦਾ? ਸਵੇਰੇ ਜਦੋਂ ਅਸੀਂ ਦੋਸਤੋ ਸੱਚ ਜਾਣਿਓ, ਅਸੀਂ ਸਵੇਰੇ ਉੱਠ ਕੇ ਜਦੋਂ ਆਪਣੇ ਮੁਲਕ ਦੀਆਂ ਖਬਰਾਂ ਸੁਣਦੇ ਹਾਂ ਨਾ, ਯੋਗਾ ਕਰਦੇ ਹੋਏ ਸਵੇਰੇ ਲਾਗੇ ਮੋਬਾਈਲ ਤੋਂ ਖਬਰਾਂ ਸੁਣਦੇ ਹਾਂ, ਸੱਚ ਜਾਣਿਓ ਮੂਡ ਉੱਥੇ ਹੀ ਆਫ ਹੋ ਜਾਂਦਾ। ਖਬਰਾਂ ਕੀ ਨੇ? ਰਿਸ਼ਵਤ, ਹੇਰਾਫੇਰੀ, ਨਕਲੀ ਫੈਕਟਰੀਆਂ, ਗਰੀਬੀ, ਲੁੱਟ ਘਸੁੱਟ, ਨਸ਼ੇ, ਕਤਲੋ ਗਾਰਤ, ਬਾਦੇ ਅਮਨੀ, ਲੜਾਈ ਝਗੜੇ। ਬੰਗਾਲ ਚ ਕੀ ਹੋਣ ਡਿਆ ਯਾਰ? ਕੋਈ ਕੀ ਹੋਇਆ ਉੱਥੇ? ਇਹ ਕੁੱਟ ਮਾਰ ਤੇ ਕਿੱਧਰ ਬਲਡੋਜਰ ਤੇ ਪਤਾ ਨਹੀਂ ਕੀ ਯਾਰ। ਧਾਰਮਿਕ ਲਫੜੇ, ਸ਼ੁਆਸ਼ਾਤ, ਬਿਮਾਰੀਆਂ, ਪੁਲਿਸ, ਲੀਡਰਾਂ ਦੀ ਗੁੰਡਾਗਰਦੀ, ਬਲਾਤਕਾਰ, ਕਾਨੂੰਨ ਤੇ ਪੈਸੇ ਦੀ ਪਾਵਰ ਦੇ ਅੱਗੇ ਨੌਕਰ ਲੋਕ, ਸਰਕਾਰਾਂ ਨੌਕਰ ਲੋਕ ਕੀ? ਆ ਖਬਰਾਂ ਸੁਣ ਕੇ ਸਵੇਰੇ ਹੀ ਮੂਡ ਸਾਡਾ ਆਫ ਹੋ ਜਾਂਦਾ। ਅਸੀਂ ਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਭ੍ਰਿਸ਼ਟਾਚਾਰੀ ਹੋ ਗਏ ਹਾਂ। ਖਬਰਾਂ ਚ ਰੋਜ਼ ਸੁਣੀਦਾ ਭ੍ਰਿਸ਼ਟਾਚਾਰ, ਕਿੱਡੇ ਕਿੱਡੇ ਭ੍ਰਿਸ਼ਟ ਯਾਰ, ਐਡੀਆਂ ਰਕਮਾਂ ਲੋਕੀ ਲੈ ਕੇ ਗਾਇਬ ਕਰ ਜਾਂਦੇ ਨੇ। ਉਹ ਪਿੱਛੇ ਸਿਫਰੇ ਹੀ ਇੰਨੇ ਨੇ ਕਿ ਅਸੀਂ ਉੱਥੋਂ ਤੱਕ ਪੜਿਆ ਹੀ ਨਹੀਂ ਕਿ ਇੱਥੋਂ ਤੱਕ ਸਿਫਰੇ ਦੇ ਕੀ, 1 ਕਰੋੜ ਹੈ, 10 ਕਰੋੜ ਹੈ, 10 ਲੱਖ ਕੀ ਹੈ? ਭ੍ਰਿਸ਼ਟਾਚਾਰੀ ਦੇ ਭਾਸ਼ਣ ਨੇ, ਮੈਂ ਕੋਈ ਭ੍ਰਿਸ਼ਟਾਚਾਰੀ ਦੇ ਭਾਸ਼ਣ ਨਹੀਂ ਕਰਨ ਲੱਗਾ, ਪਰ ਪੁੱਛਾਂਗਾ ਜ਼ਰੂਰ, ਹਜ਼ਾਰਾਂ ਸਾਲਾਂ ਦੀ ਤਪੱਸਿਆ ਨਾਲ ਬਦਲਾਵ ਆਇਆ ਕੀ ਹੈ ਸਾਡੇ? ਕੀ ਅੱਜ ਤੱਕ ਕੀਤਾ ਕੀ ਹੈ? ਪਖੰਡੀ ਹੋ ਤੁਸੀਂ? ਇੰਟਰਨੈਸ਼ਨਲ ਰਿਪੋਰਟਾਂ ਦੱਸਦੀਆਂ ਨੇ ਕਿ ਸਾਡੀਆਂ ਤੇ ਔਰਤਾਂ ਸੁਰੱਖਿਅਤ ਨਹੀਂ ਹੈਗੀਆਂ, ਕੁੜੀਆਂ ਸੁਰੱਖਿਅਤ ਨਹੀਂ ਹੈ, 2 ਸਾਲ ਦੀ ਕੁੜੀ ਤੋਂ ਲੈ ਕੇ 80 ਸਾਲ ਦੀ ਔਰਤ ਤੱਕ ਸੁਰੱਖਿਅਤ ਨਹੀਂ। ਕਰਪਟ ਕੰਟਰੀਆਂ ਦੇ ਵਿੱਚ ਸਾਡਾ ਨਾਮ ਹੈ। ਸਭ ਤੋਂ ਜ਼ਿਆਦਾ ਭੁੱਖਮਰੀ, ਬੇਰੁਜ਼ਗਾਰੀ, ਬੁਢਾਪੇ ਦੀ ਕੋਈ ਕੀ ਗਰੰਟੀ ਹੈ? ਬੁਢਾਪੇ ਦੇ ਵਿੱਚ ਲੋਕਾਂ ਨੂੰ ਪਾਈਪਾਂ ਪੁਲਾਂ ਥੱਲੇ ਸੌਂਦੇ ਲੋਕ, ਜ਼ਿਆਦਾ ਆਬਾਦੀ ਕਰਕੇ ਸਾਡਾ ਮੁਲਕ ਕੀ ਹੈ? ਹੇੜਾਂ ਜਿਹੀਆਂ ਕੀੜੀਆਂ ਕਾਢਿਆਂ ਦਾ ਭੌਣ। ਦੁਖੀ ਦੇਸ਼ਾਂ ਦੀ ਲਿਸਟ ਵਿੱਚ ਹਾਂ ਅਸੀਂ। ਕਿਹੜਾ ਬਦਲਾਵ? ਸਾਰਾ ਵਿਗਿਆਨ ਤੇ ਯੂਰਪੀਅਨ ਮੁਲਕਾਂ ਦਾ, ਅਸੀਂ ਇੰਟਰਨੈਸ਼ਨਲ ਲੈਵਲ ਤੇ ਦੁਨੀਆਂ ਨੂੰ ਦਿੱਤਾ ਕੀ ਹੈ? ਹਰ ਹਰ ਹਰ ਮੁਲਕ ਦੀ ਕੋਈ ਨਾ ਕੋਈ ਦੇਣ, ਕੋਈ ਮਸ਼ੀਨਰੀ ਦਿੱਤੀ ਹੋਵੇ, ਅਸੀਂ ਕੋਈ ਦੁਨੀਆਂ ਨੂੰ ਕਿਤਾਬ ਦਿੱਤੀ ਹੋਵੇ। ਦੁਨੀਆਂ ਦੀਆਂ 200 ਯੂਨੀਵਰਸਿਟੀਆਂ ਦੇ ਵਿੱਚ ਭਾਰਤ ਦਾ ਨਾਂ ਨਹੀਂ ਜੇ ਆਉਂਦਾ। ਭਾਰਤ ਵਿੱਚ 28 ਯੂਨੀਵਰਸਿਟੀਆਂ ਫੇਕ, ਉਹਨਾਂ ਫੇਕ 28 ਯੂਨੀਵਰਸਿਟੀਆਂ ਦੇ ਵਿੱਚੋਂ 21 ਅਜੇ ਵੀ ਚੱਲ ਰਹੀਆਂ ਨੇ, ਤੇ ਉਹਨਾਂ ਨੂੰ ਚਲਾਉਣ ਵਾਲਾ ਕੌਣ ਹੈ? ਸਰਕਾਰ, ਉਹਦੇ ਬੰਦੇ, ਹੋਰ ਕੌਣ ਨੇ? ਮੋਟੀਆਂ ਰਕਮਾਂ ਜਦੋਂ ਜਾਂਦੀਆਂ ਨੇ ਇਲੈਕਸ਼ਨ ਫੰਡ ਦੇ ਨਾਂ ਉੱਤੇ। 300 ਵਿਗਿਆਨੀ ਸੰਸਥਾਵਾਂ ਚ ਸਾਡਾ 251 ਨੰਬਰ ਹੈ। ਥੋੜੀ ਬਹੁਤ ਤਰੱਕੀ ਹੋਈ ਹੈ ਪਰ ਭਾਰਤ ਦਾ ਉਹਦੇ ਚ ਕੋਈ ਯੋਗਦਾਨ ਨਹੀਂ। ਅਸੀਂ ਯੂਰਪ ਦੀ ਨਕਲ ਮਾਰਦੇ ਹਾਂ ਤੇ ਆਪਣੀ ਚੀਜ਼ਾਂ ਤਿਆਰ ਕਰਦੇ ਹਾਂ ਇੱਥੇ ਇੰਡੀਆ ਦੇ ਵਿੱਚ। ਭਾਵੇਂ ਹੁਣ ਭਾਰਤ ਦੇ ਵਿੱਚ ਫਰਜ ਸੜਕਾਂ ਪੁਲਾਂ ਦਾ ਜਾਲ ਵਿਛਿਆ ਹੈ, ਵੰਡਰਫੁਲ, ਪਰ ਇੰਟਰਨੈਸ਼ਨਲ ਲੈਵਲ ਦੇ ਸੜਕਾਂ ਤੇ ਪੁਲ ਅਜੇ ਨਹੀਂ ਬਣੇ ਭਾਰਤ ਦੇ ਵਿੱਚ। ਉਦਘਾਟਨ ਕਰਨ ਵਏ ਇੱਕ ਪੁਲ ਦਾ ਉਦਘਾਟਨ ਹੋਣ ਲੱਗਾ ਤੇ ਉੱਥੇ ਜ਼ਿਆਦਾ ਲੋਕੀ ਇਕੱਠੇ ਹੋ ਗਏ ਤੇ ਪੁਲ ਹੀ ਕਲੈਪਸ ਕਰ ਗਿਆ। ਆ ਬਿਹਾਰ ਦੇ ਵਿੱਚ ਪਿਛਲੇ ਸਮੇਂ ਚ 5-6 ਪੁਲ ਏਦਾਂ ਹੀ ਡਿੱਗੇ ਨੇ। ਅੰਗਰੇਜ਼ਾਂ ਦੇ ਪੁਲ ਅੱਜ ਤੱਕ ਕਿਉਂ ਖੜੇ ਨੇ? ਸਾਡੀ ਇੱਕ ਵੀ ਯੂਨੀਵਰਸਿਟੀ ਬਾਹਰ ਦੀਆਂ ਯੂਨੀਵਰਸਿਟੀਆਂ ਦਾ ਮੁਕਾਬਲਾ ਕਿਉਂ ਨਹੀਂ ਕਰਦੀ? ਜਦੋਂ ਸਿਫਾਰਸ਼ੀ ਪ੍ਰੋਫੈਸਰ ਲੱਗੇ ਨੇ ਜਿਹੜੇ ਹੱਕਦਾਰ ਨੇ, ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ। ਤੇ ਝੂਠੀਆਂ ਡਿਗਰੀਆਂ ਵਾਲੇ ਜਦੋਂ ਲੱਗਣਗੇ ਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਉਹਦੇ ਮੁਕਾਬਲੇ ਚ ਤੁਸੀਂ ਆ ਕਿੱਦਾਂ ਜਾਓਗੇ? ਭਾਰਤ ਕੋਲ ਵੈਸੇ ਹੈ ਸਭ ਕੁਛ, ਸਭ ਤੋਂ ਸੋਹਣੀ ਧਰਤੀ ਅਸੀਂ ਤਕਰੀਬਨ ਅੱਧੀ ਦੁਨੀਆਂ ਤੇ ਵੇਖੀ ਹੈ ਨਾ, ਸਭ ਤੋਂ ਸੋਹਣੀ ਧਰਤੀ। ਜੇ ਸਭ ਤੋਂ ਸੋਹਣੀ ਨਹੀਂ ਤੇ ਇਹਨਾਂ ਦੇ ਅਮਰੀਕਾ ਕੈਨੇਡਾ ਦੇ ਮੁਕਾਬਲੇ ਦੀ, ਰਸ਼ੀਆ ਦੇ ਮੁਕਾਬਲੇ ਦੀ ਸੋਹਣੀ ਧਰਤੀ, ਪਰਬਤ ਪਹਾੜ, ਨਦੀਆਂ ਪਰਬਤ ਸਾਡੇ ਕੋਲ ਨੇ, ਹੈ ਲੋਕਾਂ ਕੋਲ। ਇੱਧਰ ਯੂਰਪ ਵਿੱਚ 2-2 ਵੈਦਰ ਨੇ, ਸਿਰਫ ਗਰਮੀ ਤੇ ਠੰਡ, ਜਾਂ 3 ਵੈਦਰ ਹੋਣਗੇ। ਸਾਡੀ ਸੋਹਣੀ ਧਰਤੀ ਕੋਲ 5 ਵੈਦਰ ਨੇ। ਹਰ ਚੀਜ਼ ਪੈਦਾ ਹੁੰਦੀ ਹੋ ਸਕਦੀ ਹੈ ਕੁਦਰਤ ਦੀ ਮਿਹਰ ਨਾਲ, ਫਲ ਫਲ ਫਰੂਟ ਸਾਰੇ ਵੈਦਰ ਨੇ, ਫੇਰ ਵੀ ਭੁੱਖੇ ਦੇ ਭੁੱਖੇ ਅਸੀਂ। ਯਕੀਨ ਮੰਨਿਓ, ਭਾਰਤ ਭੂਗੋਲਿਕ ਪੁਆਇੰਟ ਆਫ ਵਿਊ ਤੋਂ ਬਹੁਤ ਖੂਬਸੂਰਤ ਧਰਤੀ ਹੈ, ਬਹੁਤ ਖੂਬਸੂਰਤ ਧਰਤੀ ਹੈ, ਪੈਰਲਲ ਧਰਤੀ ਹੈ। ਸਾਡੇ ਕੋਲ ਪਰਬਤ ਪਹਾੜ ਵੀ ਬਹੁਤ ਸਾਰੇ ਨੇ, ਜੰਗਲ ਵੀ ਬਹੁਤ ਹੈ ਜਿਹਦੀ ਅਸੀਂ ਇਹੀ ਤਹੀ ਫੇਰ ਦਿੱਤੀ ਹੈ। ਤੇ ਇਸ ਸੋਹਣੀ ਧਰਤੀ ਨੂੰ ਅਸਾਂ ਸਾਰਿਆਂ ਰਲ ਮਿਲ ਕੇ ਨਰਕ ਬਣਾਇਆ। ਵਿਦਵਾਨਾਂ ਦਾ ਕਹਿਣਾ, ਜਿਹੜਾ ਸਮਾਜ, ਜਰਾ ਗੌਰ ਫਰਮਾਇਓ ਦੋਸਤੋ, ਆਪਣਾ ਜੋੜਾ ਵੀ ਤੁਹਾਡੇ ਕੋਲ ਲੌਜਿਕ ਹੈ। ਮੇਰੀ ਗੱਲ ਨੂੰ ਇੰਡੀਆ ਚ ਰਹਿਣ ਵਾਲੇ ਬਹੁਤ ਘੱਟ ਸਮਝ ਸਕਣਗੇ, ਪਰ ਜਿਹੜੇ ਥੋੜੇ ਜਿਹੇ ਉੱਚ ਪੱਧਰ ਦਾ ਲੌਜਿਕ ਰੱਖਦੇ ਨੇ ਜਾਂ ਫੋਰਨ ਕੰਟਰੀਆਂ ਚ ਰਹਿੰਦੇ ਨੇ, ਉਹ ਤੇ ਮਿੰਟਾਂ ਸਕਿੰਟਾਂ ਚ ਸਮਝਣਗੇ। ਵਿਦਵਾਨਾਂ ਦਾ ਕਹਿਣਾ ਕਿ ਜਿਹੜਾ ਸਮਾਜ ਰਾਤ ਦਿਨ ਧਾਰਮਿਕ ਬਣਿਆ ਰਹੇਗਾ ਉਹ ਤਰੱਕੀ ਨਹੀਂ ਕਰ ਸਕਦਾ। ਉਹ ਵਿਹਲੜ, ਨਲਾਇਕ ਤੇ ਰੂੜੀਵਾਦੀ ਲੋਕ ਪੈਦਾ ਕਰੇਗਾ। ਦੁਨੀਆਂ ਚ ਉਹਨੇ ਫਾਡੀ ਫਿਰ ਰਹਿਣਾ ਹੀ ਰਹਿਣਾ। ਕੁਝ ਮਾਣ ਨਾਲ ਵੀ ਭਾਰਤ ਵਿੱਚ ਬੜੇ ਮਾਣ ਨਾਲ ਲੋਕ ਕਹਿੰਦੇ ਨੇ ਇਹ ਦੇਵੀ ਦੇਵਤਿਆਂ ਦੀ ਧਰਤੀ ਹੈ, ਧਰਮ ਤੋਂ ਬਗੈਰ ਤੇ ਜ਼ਿੰਦਗੀ ਬਸਰ ਹੀ ਨਹੀਂ ਕੀਤੀ ਜਾ ਸਕਦੀ, ਉਹ ਕਹਿੰਦੇ ਨੇ। ਜੇ ਇਹ ਦੇਵੀ ਦੇਵਤਿਆਂ ਦੀ ਧਰਤੀ ਹੈ ਤੇ ਬਾਕੀ ਦੀਆਂ ਧਰਤੀਆਂ ਮੱਸੇ ਰੰਗੜ ਦੀਆਂ ਨੇ? ਤੇ ਜੇ ਤੁਸੀਂ ਇੰਨੇ ਹੀ ਧਾਰਮਿਕ ਐਕਸ਼ਨ ਕਰਦੇ ਹੋ ਤੇ ਰੱਬ ਦਾ ਵਾਸਤਾ ਧਾਰਮਿਕ ਵੀ ਬਣੋ। ਝੂਠ, ਧੋਖਾ, ਫਰੇਬ ਤੇ ਹਰਾਮ ਖਾਣਾ ਛੱਡਦੇ ਕਿਉਂ ਨਹੀਂ ਫਿਰ ਤੁਸੀਂ? ਇਹ ਵੱਧਦਾ ਹੀ ਕਿਉਂ ਜਾ ਰਿਹਾ? ਓਏ ਪਖੰਡੀਓ, ਕੋਈ ਕੰਮ ਵੀ ਸ਼ੁਰੂ ਕਰਦੇ ਹੋ ਤੁਸੀਂ, ਸਭ ਤੋਂ ਪਹਿਲਾਂ ਭਗਵਾਨ ਦਾ ਨਾਂ ਲੈਂਦੇ ਹੋ। ਸਵੇਰੇ ਉੱਠਣ ਤੋਂ ਬਾਅਦ ਤੇ ਰਾਤ ਨੂੰ ਸੌਣ ਤੋਂ ਬਾਅਦ ਉਹ ਰੱਬ ਰੱਬ ਰੱਬ ਰੱਬ ਕਰਦੇ ਹੋ, ਸਾਹ ਲੈਂਦੇ ਆ। ਸਾਡੇ ਜਿਹੜੇ ਵਿਦਵਾਨ ਨੇ, ਮੈਂ ਉਹਨਾਂ ਨੂੰ ਕਹਾਂਗਾ ਜਿਹੜੇ ਧਾਰਮਿਕ ਪ੍ਰਚਾਰਕ ਨੇ, ਸਾਹ ਬਾਹਰ ਨੂੰ ਜਾਂਦਾ ਤੇ ਉਦੋਂ ਵੀ ਤੁਸੀਂ ਵਾਹਿਗੁਰੂ ਕਹਿਣਾ, ਸਾਹ ਅੰਦਰ ਨੂੰ ਆਉਂਦਾ ਤੇ ਉਦੋਂ ਵੀ ਤੁਸਾਂ ਵਾਹਿਗੁਰੂ ਕਹਿਣਾ। ਹਾਂਜੀ, ਤੇ ਅਸੀਂ ਲੋਕ ਵਾਸੀ ਲੈਂਦੇ ਆ ਵੀ, ਵਾਸੀ ਪਹਿਲਾਂ ਮੂੰਹ ਆਲੇ ਜਿੰਨਾ ਅੱਡਾਂਗੇ, ਹੇ ਜਿਹੜਾ ਉਤਲਾ ਪਾਸਾ ਛੱਤ ਨਾਲ ਲਾ ਦਿਆਂਗੇ, ਜਦੋਂ ਕਿ ਮੂੰਹ ਦੇ ਅੱਗੇ ਹੱਥ ਧਰ ਕੇ ਵਾਸੀ ਲੈਣੀ ਚਾਹੀਦੀ ਹੈ, ਚੰਗਾ ਮੂੰਹ ਅੱਡ ਕੇ ਆਲੇ ਜਿੱਡਾ। ਹਾਂਜੀ, ਤੇ ਜਿਉਂ ਹੀ ਉਹ ਬੰਦ ਹੋਣਾ ਸ਼ੁਰੂ ਹੋਇਆ, ਵਾਹਿਗੁਰੂ ਅੱਖਾਂ ਚ ਅੱਥਰੂ ਆਏ ਹੋਣਗੇ ਤੇ ਦੋ ਤਿੰਨ ਸੁੱਖ ਰੱਖੀ। ਉਹ ਇੰਨਾ ਰੱਬ ਰੱਬ ਕਰਨ ਵਾਲੇ ਹੋ, ਇੰਨਾ ਭਗਵਾਨ ਦਾ ਨਾਂ ਲੈਣ ਵਾਲੇ ਹੋ, ਹੈ ਕੁਕਰਮ ਕਰਨ ਲੱਗੇ ਵੀ ਤੁਸੀਂ ਭਗਵਾਨ ਦਾ ਨਾਂ ਲੈਂਦੇ ਹੋ। ਉਹ ਤੁਸੀਂ ਤਾਂ ਡਾਕਾ ਮਾਰਨ ਜਾਓ ਨਾ ਕਿਤੇ, ਤੁਸੀਂ ਤਾਂ ਮਤਲਬ ਜਿਹੜੇ ਡਾਕਾ ਮਾਰਦੇ ਨੇ ਉਹ ਕਿਸੇ ਧਾਰਮਿਕ ਜਗ੍ਹਾ ਲਾਗੋਂ ਦੀ ਲੰਘਦੇ ਲੰਘਦੇ ਮੱਥਾ ਟੇਕਣਗੇ ਤੇ ਕਹਿਣਗੇ ਬਾਬਾ ਜੀ ਸੁਖੀ ਸਾਂਦੀ ਡਾਕਾ ਵੱਜ ਗਿਆ ਤੇ ਆਉਂਦੇ ਹੋਏ 10,000 ਤੇਰੇ ਵੀ ਚੜਾ ਦੇਣਗੇ। ਤੁਸੀਂ ਤਾਂ ਰੱਬ ਨੂੰ ਵੀ ਆਪਣੇ ਨਾਲ ਸ਼ਾਮਿਲ ਕਰਦੇ ਹੋ ਡਾਕੇ ਦੇ ਵਿੱਚ। ਧਾਰਮਿਕਤਾ ਵੀ ਇੰਤਹਾਵ ਹੈ। ਸਾਡੇ ਗੁਰੂ ਨੂੰ ਅਗਰ ਕੋਈ ਗਲਤ ਸ਼ਬਦ ਬੋਲਦੇ ਅਸੀਂ ਉਹਦੇ ਤੋਂ ਮਰ ਸਕਦੇ ਹਾਂ, ਪਰ ਆਪਣੇ ਗੁਰੂ ਦੀ ਗੱਲ ਅਸੀਂ ਮੰਨਦੇ ਹੀ ਨਹੀਂ। ਇਹ ਕਿੱਧਰ ਦੀ ਧਾਰਮਿਕਤਾ? ਪਹਿਲਾਂ ਅਸੀਂ ਮੋਟਰਸਾਈਕਲ ਵੀ ਜਾਂ ਕਾਰ ਖਰੀਦੀਏ, ਪਹਿਲਾਂ ਪੂਜਾ ਪਾਠ, ਧਾਰਮਿਕ ਫੋਟੋਆਂ ਧੂਫਾਂ ਦਾਂਗੇ, ਉਹ ਕਾਰ ਦੇ ਅੱਗੇ ਧੂਫ, ਮੋਟਰਸਾਈਕਲ ਦੇ ਅੱਗੇ ਧੂਫ, ਟਰੈਕਟਰ ਅੱਗੇ ਧੂਫ, ਗਲਾਂ ਚ ਭਰਨੇ ਪਾਵਾ ਅਰਦਾਸਾਂ, ਮੰਦਰਾਂ ਗੁਰਦੁਆਰਿਆਂ ਦੇ ਦਾ ਧਨ ਲੁੱਟਦੇ ਹਾਂ ਅਸੀਂ। ਹੁਣੇ ਈਡੀ ਦਾ ਛਾਪਾ ਇੱਕ ਮੰਦਰ ਦੇ ਪੁਜਾਰੀ ਤੇ ਵੱਜਾ। ਹਾਂਜੀ, ਕਿੰਨਾ ਪੈਸਾ ਉਹਦੇ ਕੋਲੋਂ ਨਿਕਲਿਆ, ਕਈਆਂ ਤੇ ਵੱਜਾ, ਮੈਂ ਇੱਕ ਦੇ ਹੀ ਵੇਖਿਆ ਸੀ, ਉਹ ਸੋਨਾ ਮੰਜੀਆਂ ਦੇ ਉੱਤੇ ਧਰਿਆ, ਨੋਟਾਂ ਦੇ ਢੇਰ ਲੱਗੇ ਨੇ ਤੇ ਇਹ ਸੋਨੇ ਦੇ ਜਿਹੜੇ ਹੈਗੇ ਸਨ ਹਾਰ ਹੂਰ, ਉਹ ਦੇਵੀ ਦੇਵਤਿਆਂ ਦੇ ਹੀ ਲਾਏ ਹਨ ਉਹਨੇ ਮੰਦਰ ਵਿੱਚੋਂ ਹੀ। ਪਰ ਮੈਂ ਇਕੱਲੇ ਮੰਦਰ ਦੀ ਨਹੀਂ ਗੱਲ ਕਰ ਰਿਹਾ, ਗੁਰਦੁਆਰਿਆਂ ਦਾ ਵੀ ਇਹੋ ਹਾਲ ਹੈ। ਇਹ ਜਿਹੜੀਆਂ ਕਿਰਪਾਨਾਂ ਚੱਲਦੀਆਂ ਨੇ ਗੁਰਦੁਆਰਿਆਂ ਦੇ ਵਿੱਚ, ਉਹ ਗੋਲਕ ਤੋਂ ਹੀ ਚੱਲਦੀਆਂ ਨੇ, ਪੈਸੇ ਤੋਂ ਹੀ ਚੱਲਦੀਆਂ ਨੇ। ਮੈਂ ਕਿਸੇ ਇੱਕ ਧਰਮ ਨੂੰ ਟਾਰਗੇਟ ਨਹੀਂ ਕਰ ਰਿਹਾ, ਧਾਰਮਿਕਤਾ ਨੂੰ ਟਾਰਗੇਟ ਕਰ ਰਿਹਾ। ਤੁਸੀਂ ਧਰਮ ਨੂੰ ਮੰਨਦੇ ਹੋ ਪਰ ਧਾਰਮਿਕ ਨਹੀਂ ਬਣਦੇ ਹੋ। ਧਰਮ ਨੇ ਕਿੱਦਾਂ ਲਾਸ਼ਾਂ ਵਿਛਾਈਆਂ ਨੇ, ਜੇ ਇਤਿਹਾਸ ਪੜ੍ਹਦੇ ਹਾਂ ਤੇ ਮੁਸਲਮਾਨਾਂ ਤੇ ਕ੍ਰਿਸ਼ਚਨਾਂ ਦਾ ਇਤਿਹਾਸ ਪੜ੍ਹੋ, ਆਜ਼ਾਦ ਭਾਰਤ ਦਾ ਇਤਿਹਾਸ ਪੜ੍ਹ ਕੇ ਵੇਖ ਲਓ। ਓਏ 1947 ਨੂੰ ਚੇਤੇ ਕਰੋ, ਪਾਕਿਸਤਾਨੀਓ ਤੇ ਇੰਡੀਅਨ ਦੋਵਾਂ ਨੂੰ ਮੈਂ ਅਡਰੈਸ ਕਰ ਰਿਹਾ, 1947 ਨੂੰ ਚੇਤੇ ਕਰੋ, ਕਾਫਰੋ ਬੇਕਸੂਰ ਬੱਚਿਆਂ ਔਰਤਾਂ ਮਨੁੱਖਾਂ ਤੇ ਤੁਸਾਂ ਕਿੱਦਾਂ ਕਿਰਪਾਨਾਂ ਚਲਾਈਆਂ ਸਨ 10 ਲੱਖ ਤੋਂ ਵੀ ਉੱਪਰ ਦੇ ਉੱਤੇ, ਉਹਨਾਂ ਦਾ ਕਸੂਰ ਕੀ ਸੀ, ਹੈਂ ਕੀ ਵਿਗਾੜਿਆ ਸੀ ਉਹਨਾਂ ਨੇ ਤੁਹਾਡਾ? ਇੱਕ ਬੱਚੇ ਨੂੰ ਬਰਸ਼ੇ ਤੇ ਟੰਗਣਾ ਦੁੱਧ ਪੀਂਦੇ ਨੂੰ, ਇਹ ਕਿੱਧਰ ਦੀ ਬਹਾਦਰੀ ਹੈ? ਤੁਹਾਡੇ ਕੋਲ ਕਿਸ ਤਰ੍ਹਾਂ ਦੀ ਆਤਮਾ ਹੋਵੇਗੀ? ਔਰਤਾਂ ਨੇ ਖੂਹਾਂ ਚ ਛਾਲਾਂ ਮਾਰੀਆਂ, ਅੱਜ ਤੱਕ ਉਹਦੇ ਤੇ ਕੋਈ ਗੱਲਬਾਤ ਇੰਡੀਆ ਪਾਕਿਸਤਾਨ ਨੇ ਕੀਤੀ ਹੈ ਆਪਸ ਵਿੱਚ? 5-5 ਵਾਰੀ ਨਮਾਜ਼ਾਂ ਵੀ ਪੜ੍ਹਦੇ ਹੋ, ਇੱਧਰ ਵੀ ਜ਼ੋਰ ਲੱਗਣ ਡਿਆ ਵਾ ਸਾਰਾ ਮੰਦਰਾਂ ਗੁਰਦੁਆਰਿਆਂ ਦੇ ਵਿੱਚ, ਤੁਸੀਂ ਕਦੀ ਗੱਲਬਾਤ ਕੀਤੀ ਹੈ? ਕਮ ਸੇ ਕਮ ਸਰਸਰੀ ਇੱਕ ਦੂਜੇ ਕੋਲ ਮਾਫ਼ੀ ਮੰਗ ਲੈਂਦੇ ਅਸੀਂ, ਕੀ ਜਾਂਦਾ ਸਾਡਾ? ਦੋਵੇਂ ਪਾਸੇ ਜ਼ੁਲਮ ਹੋਇਆ ਸੀ। ਤੁਸੀਂ ਤੇ ਅਜੇ ਵੀ ਟੀਵੀ ਤੇ ਆਣ ਕੇ ਬੜੇ ਨਾਸਾਂ ਫਲਾ ਫਲਾ ਕੇ ਦੱਸਦੇ ਹੋ, ਅਸੀਂ ਐਂ ਜਥੇ ਵੱਡੇ ਉਹਨਾਂ ਦੇ ਤੇ ਉਹਨਾਂ ਨੇ ਐਂ ਕੀਤਾ ਤੇ ਅਸੀਂ ਐਂ ਕੀਤਾ, ਇਹ ਸ਼ਰਮ ਵਾਲੀ ਗੱਲ ਹੈ। ਇਹ ਦੋਵਾਂ ਨੇ ਇੱਕ ਦੂਜੇ ਦਾ ਕੁਛ ਨਹੀਂ ਸੀ ਵਿਗਾੜਿਆ, ਸਿਰਫ ਤਬਦੀਲੀ ਹੋਣ ਰਹੀ ਸੀ। ਚੈਕੋ ਸਲਵਾਕੀਆ ਦੀ ਵੀ ਤਬਦੀਲੀ ਆ ਸਾਡੇ ਹੁੰਦਿਆਂ ਹੀ ਹੋਈ ਹੈ ਨਾ, ਅਰਮਾਨ ਨਾਲ ਲੋਕੀ ਆਪੋ ਆਪਣੇ ਘਰੀ ਗਏ ਨੇ, ਪਰ ਇੰਨੀ ਅਕਲ ਸਾਡੇ ਕੋਲ ਹੋਵੇ। ਘਰ ਘਰ ਜਗਰਾਤੇ ਕੀਰਤਨ, ਜ਼ਰੂਰੀ ਕੰਮ ਛੱਡ ਕੇ ਯਾਤਰਾ ਤੇ ਜਾਣਾ, ਕੁੰਭ ਵਰਗੇ ਮੇਲੇ, ਲੱਖਾਂ ਵਿਹਲੜ, ਇਹ ਲੱਖਾਂ ਵਿਹਲੜ ਕਿਤੇ ਕੰਮ ਕਰਦੇ ਹੋਣ ਨਾ, ਭਾਰਤ ਦੀ ਤਕਦੀਰ ਬਦਲ ਸਕਦੇ ਤੇ ਫੈਕਟਰੀਆਂ ਦਾ ਧੂੰ ਕੱਢ ਦੇਣ, ਆਹ ਜਿੱਡੇ ਜਿੱਡੇ ਫਿੱਟੇ ਲੋਕ ਵਿਹਲੜ ਨੇ। ਸਵੇਰੇ ਸ਼ਾਮ ਨੂੰ ਟੀਵੀ ਰੇਡੀਓ ਤੇ ਭਜਨ ਚੱਲਣ ਡਏ ਨੇ, ਸ਼ਾਮ ਨੂੰ ਮੰਦਰਾਂ ਗੁਰਦੁਆਰਿਆਂ ਮਸਜਿਦਾਂ ਚਰਚਾਂ ਚ ਪ੍ਰਭੂ ਦਾ ਜਾਪ ਨਾ ਜਾਈਏ ਨਾ ਇੰਡੀਆ ਗਲੀਆਂ ਚੋਂ ਦੀ ਲੰਘਦੇ ਢੋਲਕੀਆਂ ਛੈਣੇ ਸ਼ਾਮ ਨੂੰ ਤੇ ਸੁਭਾ ਵੀ ਡੇ ਤਰੇ ਦੀ ਅੰਦਰ ਜਨਾਨੀਆਂ ਇਕੱਠੀਆਂ ਹੋਈਆਂ ਹੋਣਗੀਆਂ ਬੜੇ ਸ਼ਬਦ ਘਰ ਸਫਾਈ ਨਹੀਂ ਕਰਦੀਆਂ ਨੌਕਰਾਣੀਆਂ ਘਰਾਂ ਚ ਰੱਖੀਆਂ ਨੇ ਇਹਨਾਂ ਨੇ ਆਣ ਕੇ ਸ਼ਬਦ ਪੜ ਪੜ ਕੇ ਇੱਕ ਅੱਗੇ ਕਰ ਕੇ ਢਾਈ ਢਾਈ ਘੰਟੇ ਗਾਉਂਦੀਆਂ ਰਹਿਣਗੀਆਂ ਰੋਜ਼ ਲੱਖਾਂ ਲੋਕੀ ਇਕੱਠੇ ਕੀਤੇ ਹੁੰਦੇ ਨੇ ਖਾਮ ਖਾ ਸਾਧਾਂ ਨੇ ਹਾਂਜੀ ਇਹ ਸਾਧ ਸਭ ਤੋਂ ਵੱਡੇ ਲਫੰਗੇ ਨੇ ਮੰਦਰ ਗੁਰਦੁਆਰਿਆਂ ਚ ਲਾਊਡ ਸਪੀਕਰ ਪਿਆਰ ਦਾ ਸੰਦੇਸ਼ ਇੰਨਾ ਕੁ ਦਿੰਦੇ ਨੇ ਬੱਚਿਆਂ ਨੂੰ ਪੜ੍ਹ ਨਹੀਂ ਦਿੰਦੇ ਬਜੁਰਗਾਂ ਨੂੰ ਸੌਣ ਨਹੀਂ ਦਿੰਦੇ ਜਾਨਵਰਾਂ ਨੂੰ ਇਹੀ ਤੇ ਫੇਰੀ ਜਾਂਦੇ ਨੇ ਧਾਰਮਿਕ ਦੰਗਿਆਂ ਤੇ ਮੋਰਚਾ ਕਿਤੇ ਨਾ ਕਿਤੇ ਲੱਗਾ ਰਹਿੰਦਾ ਜਿੱਥੇ ਇੰਨਾ ਪਿਆਰ ਦਾ ਪ੍ਰਚਾਰ ਹੁੰਦਾ ਪਿਆਰ ਉੱਥੇ ਕਿਤੇ ਨਜ਼ਰ ਕਿਉਂ ਨਹੀਂ ਆਉਂਦਾ ਸਾਡੀ ਧਾਰਮਿਕਤਾ ਦਾ ਕੁੱਟਮਾਰ ਇਹ ਧਾਰਮਿਕਤਾ ਦੇ ਬਾਵਜੂਦ ਵੀ ਅਜੇ ਤੱਕ ਕਈ ਬੰਦੇ ਅਜੇ ਤੱਕ ਵੀ ਅਸੀਂ ਬੰਦੇ ਦੇ ਪੁੱਤ ਕਿਉਂ ਨਹੀਂ ਬਣੇ ਮੈਂ ਇਹ ਨਹੀਂ ਕਹਿੰਦਾ ਧਾਰਮਿਕ ਨਾ ਹੋਵੋ ਧਾਰਮਿਕ ਮੈਂ ਇਹ ਬਿਲਕੁਲ ਨਹੀਂ ਕਹਿੰਦਾ ਕਿ ਤੁਸੀਂ ਇਹ ਸਾਰਾ ਕੁਝ ਕਿਉਂ ਕਰਦੇ ਹੋ ਜੇ ਕਰਦੇ ਹੋ ਤੇ ਫਿਰ ਪਖੰਡੀਓ ਧਰਮ ਅਪਣਾਓ ਵੀ ਧਾਰਮਿਕ ਬਣੋ ਵੀ ਧਾਰਮਿਕ ਸਪੀਚਾਂ ਵਿੱਚ ਤੁਸੀਂ ਇੱਕ ਦੂਜੇ ਦੇ ਧਰਮ ਨੂੰ ਚੈਲੇਂਜ ਕਰਦੇ ਹੋ ਗੀਤਾਂ ਵਿੱਚ ਤੁਸੀਂ ਵਿਰੋਧੀਆਂ ਨੂੰ ਮਿਹਣੇ ਮਾਰਦੇ ਹੋ ਤੁਸੀਂ ਧਰਮ ਦੀ ਵਰਦੀ ਚ ਡਾਕੂ ਹੋ ਹਥਿਆਰੇ ਹੋ ਤੁਸੀਂ ਤਾਂ ਹੀ ਤਾਂ ਅੱਜ ਤੱਕ ਸਾਡੇ ਸਮਾਜ ਵਿੱਚ ਧਰਮ ਦਾ ਕੋਈ ਰਿਜਲਟ ਹੀ ਨਹੀਂ ਨਿਕਲਿਆ ਰਾਤ ਦਿਨ ਨਾ ਲੈਣ ਵਾਲੇ ਅੱਜ ਤੱਕ ਕੋਈ ਇਹਦਾ ਰਿਜਲਟ ਨਹੀਂ ਨਿਕਲਿਆ ਹੈ ਜਿਹਦਾ ਕੋਈ ਰਿਜਲਟ ਹੀ ਨਹੀਂ ਨਿਕਲਦਾ ਇਹੋ ਜਿਹੇ ਧਰਮ ਦੀ ਜ਼ਰੂਰਤ ਕੀ ਹੈ ਤੁਹਾਡੇ ਨਾਲੋਂ ਤੇ ਜ਼ਿਆਦਾ ਇਮਾਨਦਾਰ ਉਹ ਨੇ ਜਿਨ੍ਹਾਂ ਨੂੰ ਤੁਸੀਂ ਨਾਸਤਕ ਕਹਿੰਦੇ ਹੋ ਨਰਕ ਸਵਰਗ ਦੇ ਭੰਬਲ ਭੂਸੇ ਨੇ ਜਿਉਂਦੇ ਅਸੀਂ ਸਵਰਗ ਵੇਖ ਨਹੀਂ ਸਕਦੇ ਤੇ ਮਰ ਕੇ ਕੋਈ ਉਧਰੋਂ ਵਾਪਸ ਨਹੀਂ ਆਇਆ ਜਿਨ੍ਹਾਂ ਨੇ ਭਾਰਤ ਨੂੰ ਨਰਕ ਬਣਾਇਆ ਹੈਰਾਨੀ ਦੀ ਗੱਲ ਉਹ ਸਵਰਗ ਚ ਵਸਣ ਡਏ ਜੇ ਭਾਰਤ ਵਿਚ ਹੀ ਜਿਹੜੇ ਜ਼ਿੰਮੇਵਾਰ ਨੇ ਭਾਰਤ ਨੂੰ ਨਰਕ ਬਣਾਉਣ ਦੇ ਸਵਰਗ ਨਰਕ ਇੱਥੇ ਹੀ ਹੈ ਸੱਜਣੋ ਆ ਜਿੰਨੇ ਵੀ ਵੈਸਟਰਨ ਦੇਸ਼ ਨੇ ਸਾਰੇ ਦੇ ਸਾਰੇ ਤਰੱਕੀ ਚ ਨੇ ਇਨ੍ਹਾਂ ਦੀ ਤਰੱਕੀ ਦੇ ਝੰਡੇ ਫਰਾਟੇ ਖਾਣ ਡਏ ਨੇ 300 ਸਾਲ ਪਹਿਲਾਂ ਜਾਂ 350 ਸਾਲ ਪਹਿਲਾਂ ਲਾ ਲਓ ਆਹ ਮੁਲਕ ਪਹਿਲਾਂ ਇਨ੍ਹਾਂ ਦੀ ਹਾਲਤ ਵੀ ਪੁਰਾਣੇ ਭਾਰਤ ਨਾਲੋਂ ਕਿਤੇ ਭੈੜੀ ਸੀ ਆਹ ਗ੍ਰੇਟ ਬ੍ਰਿਟੇਨ ਦਾ ਜਿਹੜਾ ਬ੍ਰਿਟੇਨ ਹੈ ਜਿਹਨੇ ਦੁਨੀਆਂ ਤੇ ਰਾਜ ਕੀਤਾ ਇਨ੍ਹਾਂ ਦੇ ਘਰ ਖਾਣ ਨੂੰ ਵੀ ਨਹੀਂ ਸੀ ਹੁੰਦਾ ਚਾਹ ਜਾਂ ਕੌਫੀ ਸਿਰਫ ਘਰ ਦਾ ਹੈੱਡ ਪੀਂਦਾ ਹੁੰਦਾ ਸੀ ਕਿਉਂਕਿ ਅਫੋਰਡ ਨਹੀਂ ਕਰ ਸਕਦੇ ਸੀ ਭੁੱਖਮਰੀ ਇੱਥੇ ਹੁੰਦੀ ਸੀ ਜਿਹੜੇ ਗਰੀਬ ਅੰਗਰੇਜ਼ ਨੇ ਆਪਣੇ ਬੱਚੇ ਤੱਕ ਵੇਚਦੇ ਹੁੰਦੇ ਸਨ ਤੇ ਇੱਕ ਬੱਚੇ ਦੀ ਕੀਮਤ 8 ਪਾਉਂਡ ਦੇ ਆਸ ਪਾਸ ਹੁੰਦੀ ਸੀ ਇਹ ਡਿਟੇਲ ਚ ਜਾਣ ਦੀਆਂ ਗੱਲਾਂ ਨਹੀਂ ਮੈਂ ਹਿੰਟ ਹੀ ਦੇ ਸਕਦਾ ਇੱਥੋਂ ਦੇ ਧਾਰਮਿਕ ਲੋਕ ਅੰਧ ਵਿਸ਼ਵਾਸ ਇੱਥੋਂ ਦੇ ਇੰਗਲੈਂਡ ਦੇ ਯੂਰਪ ਦੇ ਨੇ ਧਾਰਮਿਕ ਲੋਕਾਂ ਨੇ ਅੰਧ ਵਿਸ਼ਵਾਸ ਫੈਲਾ ਫੈਲਾ ਕੇ ਲੋਕਾਂ ਦੀ ਮੱਤ ਮਾਰੀ ਹੋਈ ਸੀ ਧਰਮ ਦੇ ਨਾਂ ਤੇ ਜ਼ੁਲਮ ਦੀ ਹੱਦ ਸੀ ਯੂਰਪ ਦੇ ਵਿਚ ਏਸ਼ੀਅਨ ਲੋਕਾਂ ਬਹੁਤ ਲੋਕਾਂ ਦਾ ਵਿਚਾਰ ਹੈ ਕਿ ਇੰਗਲੈਂਡ ਦੂਜੇ ਮੁਲਕਾਂ ਨੂੰ ਲੁੱਟ ਕੇ ਅਮੀਰ ਬਣਿਆ ਜਿਹੜਾ ਕਿ ਸੱਚ ਨਹੀਂ ਹੈਗਾ ਸੱਚ ਜਾਣਨ ਵਾਸਤੇ ਵਿਸ਼ਵਾਸ ਤੋਂ ਵਿਚੇਤਨਾ ਤੱਕ ਸਰਦਾਰ ਪੂਰਨ ਸਿੰਘ ਦੀ ਲਿਖੀ ਹੋਈ ਪੁਸਤਕ ਜੋ ਇੰਗਲੈਂਡ ਵਾਸੀ ਨੇ ਪੜ੍ਹੋ ਕਿ ਇਨ੍ਹਾਂ ਨੇ ਕਿਸ ਤਰ੍ਹਾਂ ਮਿਹਨਤ ਕੀਤੀ ਇਨ੍ਹਾਂ ਨੇ ਧਰਮ ਦਾ ਜੂੜਾ ਕਿੱਦਾਂ ਆਪਣੇ ਸਿਰੋਂ ਲਾਇਆ ਐਜੂਕੇਸ਼ਨ ਕਿਸ ਤਰ੍ਹਾਂ ਪ੍ਰਾਪਤ ਕੀਤੀ ਇਨ੍ਹਾਂ ਨੇ ਇਨ੍ਹਾਂ ਦੀ ਅਕਲ ਤੇ ਮਿਹਨਤ ਰੰਗ ਲਿਆਈ ਸੀ ਦੁਨੀਆਂ ਦੇ ਰਾਜ ਕਰਨ ਵਾਸਤੇ ਪਹਿਲਾਂ ਪਾਵਰ ਤਕੜਾ ਹੋਣਾ ਪੈਂਦਾ ਐਜੂਕੇਟ ਹੋਣਾ ਪੈਂਦਾ ਵਾ ਫਾਈਨਾਂਸ਼ੀਅਲੀ ਵੀ ਤੇ ਮੈਂਟਲੀ ਵੀ ਪਹਿਲਾਂ ਆਪਣੇ ਘਰ ਚ ਤਕੜੇ ਹੋਏ ਸਨ ਜਪਾਨ ਵਾਲੇ 90% ਦੇ ਕਰੀਬ ਰੱਬ ਨੂੰ ਨਹੀਂ ਮੰਨਦੇ। ਉਹ ਆਪਣੇ ਆਪ ਚ ਬੜਾ ਯਾਰ ਮਿਹਨਤੀ ਨੇ ਲੋਕ, ਵਿਸ਼ਵਾਸ ਮਿਹਨਤ ਚ ਹੀ ਵਿਸ਼ਵਾਸ ਕਰਦੇ ਨੇ, ਉਹ ਰੱਬ ਅੱਗੇ ਅਰਦਾਸਾਂ ਨਹੀਂ ਕਰਦੇ। ਇੱਥੇ ਯੂਰਪ ਵਿਚ ਵੀ ਮੈਂ ਦੇਖਿਆ ਜਿੱਦਾਂ ਦਾ ਸਾਨੂੰ ਜਿਨ੍ਹਾਂ ਨਾਲ ਵਾਹ ਪਿਆ, ਉਹ ਵੀ ਰੱਬ ਅੱਗੇ ਅਰਦਾਸਾਂ ਨਹੀਂ ਕਰਦੇ, ਖੁਦ ਮਿਹਨਤ ਕਰਕੇ ਹਾਸਲ ਕਰਦੇ ਨੇ, ਰੱਬ ਅੱਗੇ ਅਰਦਾਸਾਂ ਨਹੀਂ, ਆਪ ਮਿਹਨਤ ਕਰਕੇ ਉਹ ਚੀਜ਼ ਹਾਸਲ ਕਰਨੀ। ਇਸੇ ਤਰ੍ਹਾਂ ਯੂਰਪੀਅਨ ਲੋਕ 42% ਤੋਂ ਵੀ ਜ਼ਿਆਦਾ, ਕਿਤੇ ਕਿਤੇ ਤੇ 80% ਤੱਕ ਨੇ ਆਪਣਾ ਸਵੀਡਨ ਵਰਗੇ ਚ, ਇਹ ਵੀ ਰੱਬ ਤੇ ਵਿਸ਼ਵਾਸ ਨਹੀਂ ਕਰਦੇ। ਪਰ ਇਹ ਲੋਕ ਇੰਨੇ ਮਿਹਨਤੀ, ਵਾਤਾਵਰਣ ਪ੍ਰੇਮੀ, ਜਾਨਵਰਾਂ ਬੰਦਿਆਂ ਮਨੁੱਖਾਂ ਨੂੰ ਪਿਆਰ ਕਰਨ ਵਾਲੇ ਸੱਜਣ ਲੋਕ, ਇਹ ਲੋਕੀ ਚਰਚ ਨੂੰ ਟੈਕਸ ਦੇਣੋਂ ਹਟ ਗਏ ਨੇ। ਕਹਿੰਦੇ ਨੇ ਜਦੋਂ ਅਸੀਂ ਚਰਚ ਜਾਂਦੇ ਹੀ ਨਹੀਂ ਤੇ ਫਿਰ ਟੈਕਸ ਕਾਹਦਾ। ਯੂਰਪ ਵਿਚ ਵਰਕ ਇਜ਼ ਵਰਸ਼ਿਪ ਹੈ, ਇੰਡੀਆ ਵਿਚ ਵਰਸ਼ਿਪ ਇਜ਼ ਵਰਕ ਹੈ। ਜਦੋਂ ਪੁਜਾਰੀਆਂ ਤੇ ਪਾਠੀਆਂ ਕੋਲੋਂ ਰੁਪਈਆਂ ਦੀਆਂ ਪੰਡਾਂ ਤੇ ਸੋਨੇ ਦੇ ਢੇਰ ਫੜੇ ਜਾਣੇ ਨੇ, ਫਿਰ ਵਰਸ਼ਿਪ ਇਜ਼ ਵਰਕ ਹੀ ਹੋਇਆ। ਇਹ ਵੀ ਠੀਕ ਨੇ, ਅਸੀਂ ਮਨੁੱਖਾਂ ਦੇ ਭਲੇ ਵਾਸਤੇ ਰਾਤ ਦਿਨ ਅਰਦਾਸਾਂ ਕਰਨ ਵਾਲੇ ਰੱਬ ਦੇ ਰਿਸ਼ਤੇਦਾਰ। ਅੱਜ ਤੱਕ ਆਪਣੇ ਵਾਸਤੇ ਤੇ ਸਾਨੂੰ ਬੱਚਿਆਂ ਵਾਸਤੇ ਅਸੀਂ ਰੋਟੀ ਪੈਦਾ ਨਹੀਂ ਕਰ ਸਕੇ, ਨੌਕਰੀ ਪੈਦਾ ਨਹੀਂ ਕਰ ਸਕੇ। ਉਹ ਪਹਿਲਾਂ ਤੇ ਪੁੱਤ ਸਾਡੇ ਬਾਹਰ ਨੂੰ ਭੱਜਦੇ ਹੁੰਦੇ ਸਨ, ਪਿਛਲੇ ਸਮੇਂ ਤੋਂ ਸਾਡੀਆਂ ਧੀਆਂ ਕੱਲੀਆਂ ਕਾਰੀਆਂ ਉਹੀ ਆਪਣੀ ਜਾਇਦਾਦ ਵੇਚ ਕੇ ਮਾਂ ਪਿਓ ਉਹਨਾਂ ਨੂੰ ਕੱਲੀਆਂ ਨੂੰ ਜਹਾਜੇ ਚੜਾ ਰਹੇ ਆ। ਜਰਾ ਅੰਦਾਜ਼ਾ ਲਾ ਲਿਓ ਅੱਗੋਂ ਕੀ ਹੋ ਰਿਹਾ ਬਾਹਰ ਅੰਦਰ, ਤੁਹਾਨੂੰ ਸਭ ਪਤਾ। ਜੇ ਸਾਡੇ ਘਰ ਚ ਖਾਣ ਨੂੰ ਹੋਏ, ਸ਼ੈਲਟਰ ਹੋਏ, ਤੇ ਅਸੀਂ ਕਿਉਂ ਧੱਕੇ ਖਾਂਦੇ ਫਿਰੀਏ? ਇਹਨਾਂ ਮੁਲਕਾਂ ਦੇ ਲੋਕ ਵੀ ਬਾਹਰ ਜਾਂਦੇ ਨੇ, ਉਹ ਫਰਮਾਂ ਤੋਂ ਵਿੱਚ ਇੱਕ ਫਰਮ ਤੋਂ ਦੂਜੀ ਫਰਮ ਚ ਜਾਂਦੇ ਨੇ, ਜਾਂ ਆਪਣਾ ਕਾਰੋਬਾਰ ਕਰਦੇ ਨੇ ਜਾ ਕੇ ਦੂਜਿਆਂ ਮੁਲਕਾਂ ਦੇ ਵਿੱਚ, ਮਜ਼ਦੂਰੀ ਕਰਨ ਨਹੀਂ ਜਾਂਦੇ। ਅਸੀਂ ਕਿੱਦਾਂ ਵਿਦੇਸ਼ਾਂ ਨੂੰ ਦੌੜ ਰਹੇ ਹਾਂ, ਜਿਸ ਤਰ੍ਹਾਂ ਚੂਹਿਆਂ ਦੀ ਰੁੱਢ ਚ ਪਾਣੀ ਪੈ ਜਾਵੇ ਤੇ ਉਹ ਭੱਜ ਕੇ ਕੋਈ ਇੱਧਰ ਨੂੰ, ਕੋਈ ਉੱਧਰ ਨੂੰ, ਕੋਈ ਇੱਧਰ ਨੂੰ ਦੌੜਨਾ ਸ਼ੁਰੂ ਕਰਦਾ। ਦੋਸਤੋ ਅਸੀਂ ਅੱਜ ਠੀਕ ਹੈ 700 ਠੀਕ। ਅੱਛਾ, ਮੈਨੂੰ ਯਾਦ ਹੈ 40 ਸਾਲ ਪਹਿਲਾਂ ਜਦੋਂ ਸਾਡੇ ਲੋਕਾਂ ਦੇ ਯੂਰਪ ਪੈਰ ਹੀ ਲੱਗਣੇ ਸ਼ੁਰੂ ਹੋਏ ਸਨ, ਅਸਾਂ ਸਭ ਤੋਂ ਪਹਿਲਾਂ ਮੰਦਰ ਤੇ ਗੁਰਦੁਆਰੇ ਬਣਾਏ ਇੱਧਰ ਆਣ ਕੇ, ਤੇ ਬੜੇ, ਕਿਉਂਕਿ ਇਹਨਾਂ ਦੇ ਚਰਚ ਬੰਦ ਹੋਣੇ ਸ਼ੁਰੂ ਹੋ ਗਏ ਹਨ ਉਦੋਂ, ਤੇ ਫਿਰ ਬੜਾ ਪ੍ਰਾਊਡ ਫੀਲ ਕਰਨਾ ਕਿ ਅਸੀਂ ਇਹਨਾਂ ਦਾ ਚਰਚ ਲਾ ਕੇ ਆ ਕੇਸਰੀ ਨਿਸ਼ਾਨ ਸਾਹਿਬ ਚ ਲੰਡਿਆ। ਅਜੇ ਮੰਦਰ ਏਡੇ ਏਡੇ ਸੋਹਣੇ ਬਣੇ ਕਿ ਮੈਂ ਦੱਸ ਹੀ ਨਹੀਂ ਸਕਦਾ, ਮਿਲੀਅਨ ਟ੍ਰਿਲੀਅਨਾਂ ਦੇ ਵਿੱਚ ਉਹਨਾਂ ਦੇ ਪੈਸਾ ਲੱਗਾ ਹੈਗਾ, ਗੁਰਦੁਆਰਿਆਂ ਤੇ ਵੀ, ਮੰਦਰਾਂ ਤੇ ਵੀ। ਜਦੋਂ ਅੰਗਰੇਜ਼ ਭਾਰਤ ਆਏ ਹਨ ਉਹਨਾਂ ਨੇ ਭਾਰਤ ਵਿੱਚ ਸਕੂਲ ਬਣਾਏ ਸਨ, ਅਸੀਂ ਜਦੋਂ ਇੱਧਰ ਆਏ ਹਾਂ ਅਸੀਂ ਮੰਦਰ ਤੇ ਗੁਰਦੁਆਰੇ ਬਣਾਏ ਨੇ, ਤੇ ਅੱਜ ਕੱਲ੍ਹ ਕਿਰਪਾਨਾਂ ਵੀ ਚੱਲਦੀਆਂ ਨੇ ਸਾਰੇ ਹੀ ਮੁਲਕਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਗੋਲਕ ਤੋਂ। ਯੂਰਪ ਦੀ ਐਜੂਕੇਸ਼ਨ ਦਾ ਬਹੁਤ ਜ਼ੋਰ ਜਿਹੜਾ ਨਾ ਉਹ ਬੱਚੇ ਦਾ ਵਿਕਾਸ ਕਰਨ ਤੇ ਹੈ, ਉਹਦੀ ਪਰਸਨੈਲਿਟੀ ਡਿਵੈਲਪ ਕਰਨ ਤੇ ਹੈ। ਅਸੀਂ ਭਾਰਤ ਵਿੱਚ ਬੱਚਿਆਂ ਨੂੰ ਇਮਾਨਦਾਰ ਹੋਣ ਦਾ ਪਾਠ ਪੜਾਉਂਦੇ ਹਾਂ। ਹੈਲੋ ਭਾਈ ਸਾਹਿਬ, ਤੁਸੀਂ ਬਾਰ ਬਾਰ ਮਿਸ ਕਾਲ ਦਾ ਨਾਂ ਮਾਰੋ, ਇੱਕ ਵਾਰੀ ਐਨਫ ਹੈ। ਥੈਂਕ ਯੂ ਵੈਰੀ ਮਚ। ਸਾਨੂੰ ਇਮਾਨਦਾਰ ਹੋਣ ਦਾ ਪਾਠ ਪੜਾਉਂਦੇ ਨੇ। ਯੂਰਪ ਵਿਚ ਸਿੱਖਿਆ, ਮੈਨਰਸ ਤੇ ਮਾਹੌਲ ਬੱਚੇ ਨੂੰ ਇਮਾਨਦਾਰ ਬਣਾਉਂਦਾ, ਉਤੋਂ ਯੂਰਪ ਦੀ ਸਿੱਖਿਆ ਸਾਨੂੰ ਸਭ ਕੁਝ ਦਿੰਦੀ ਹੈ, ਨੌਕਰੀ, ਐਜੂਕੇਸ਼ਨ, ਮਕਾਨ, ਕਾਰਾਂ, ਤੇ ਸਾਡੇ ਕੋਲ ਡਿਗਰੀ ਹੋਣੀ ਚਾਹੀਦੀ ਹੈ। ਜੇ ਸਾਨੂੰ ਕੰਮ ਨਾ ਵੀ ਮਿਲਿਆ ਤੇ ਪੈਸੇ ਗੌਰਮੈਂਟ ਦੇਵੇਗੀ ਸਾਨੂੰ, ਉਨੀ ਦੇਰ ਸਾਡੀ ਤਨਖਾਹ, ਰਹਿਣ ਦਾ ਪ੍ਰਬੰਧ ਵੀ ਸਾਡਾ ਕਰੇਗੀ। ਆਹ ਤੇ ਗੱਲ ਹੋਈ ਨਾ, ਇੰਡੀਆ ਚ ਅਸੀਂ ਇਹ ਸਾਰਾ ਕੁਝ ਰੱਬ ਕੋਲੋਂ ਮੰਗਦੇ ਹਾਂ। ਹੈ ਸਰਕਾਰਾਂ ਕੋਲੋਂ ਜੇ ਕੁਝ ਮੰਗੀਏ ਨਾ ਤਾਂ ਉਹ ਮੁਫ਼ਤ ਮੰਗਦੇ ਆ ਇਹ ਵੀ ਸਾਨੂੰ ਚੌਲ ਦਾਲ ਮੁਲਫ ਦਿਓ ਤੇ ਸਰਕਾਰਾਂ ਸਾਨੂੰ ਭਿਖਾਰੀ ਬਣਾ ਰਹੀਆਂ ਨੇ ਜਾਂ ਫਿਰ ਆਪਣੇ ਸਮਾਜ ਤੇ ਦੇਸ਼ ਨਾਲ ਧਰੋਹ ਕਰਕੇ ਹਵਾਈ ਜਹਾਜ਼ਾਂ ਦੀ ਸੈਰ ਕਰਦੇ ਆ ਜਿਹੜੇ ਰਿਸ਼ਵਤ ਵਾਲੇ ਨੇ ਬੰਗਲੇ ਉਸਾਰਦੇ ਆ ਉਹਨਾਂ ਬੰਗਲਿਆਂ ਦੇ ਇੱਕ ਕਮਰੇ ਦੇ ਵਿੱਚ ਮੰਦਰ ਹੈ ਤੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਦੇਹ ਵੀ ਘਰਾਂ ਚ ਰੱਖੀ ਹੈ ਘਰਾਂ ਚ ਵੀ ਮੰਦਰ ਬਣਾਏ ਨੇ ਮਨ ਮੰਦਰ ਵਿੱਚ ਜੋਤ ਜਗੀ ਨਾ ਕਰ ਦੀਪਕ ਮਾਰਾ ਗੌਣ ਸ਼ਲੋਕ ਮਨ ਮੰਦਰ ਵਿੱਚ ਜੋਤ ਜਗੀ ਨਾ ਕਰ ਦੀਪਕ ਮਾਲਾ ਗੌਣ ਸ਼ਲੋਕ ਵਜਨ ਟੱਲੀਆਂ ਖੜਕਣ ਛੈਣੇ ਆਏ ਵੇਖੋ ਰੱਬ ਨੂੰ ਠੱਗਦੇ ਲੋਕ ਘਰ ਚ ਮੰਦਰ ਰਾਤ ਨੂੰ ਵੀ ਪੂਜਾ ਦਿਨੇ ਵੀ ਪੂਜਾ ਜਾਂ ਪਾਠ ਤੇ ਮਨ ਵਿੱਚ ਹੇਰਾ ਫੇਰੀ ਦੀਆਂ ਸਕੀਮਾਂ ਲਾਉਂਦੇ ਰਹਿੰਦੇ ਹਾਂ ਅਸੀਂ ਇੰਡੀਆ ਦੇ ਨਾਗਰਿਕ ਆਪਣੇ ਮੁਲਕ ਨੂੰ ਭੋਰਾ ਵੀ ਪਿਆਰ ਨਹੀਂ ਕਰਦੇ ਪਾਠ ਤੇ ਭਜਨ ਜ਼ਰੂਰ ਕਰਦੇ ਨੇ ਦਫ਼ਤਰ ਜਾਣ ਤੋਂ ਪਹਿਲਾਂ ਦੇਵੀ ਦੇਵਤਿਆਂ ਅੱਗੇ ਨੱਕ ਰਗੜਦੇ ਨੇ ਦਫ਼ਤਰੇ ਪਹੁੰਚ ਕੇ ਸਾਰੀ ਦਿਹਾੜੀ ਵੱਢੀ ਲੈਂਦੇ ਤੇ ਝੂਠ ਬੋਲਦੇ ਨੇ ਹਰ ਗਲੀ ਦੀ ਨੁੱਕੜ ਤੇ ਪੂਜਾ ਪਾਠ ਦੀਵੇ ਮੋਮਬੱਤੀਆਂ ਜਾਗ ਰਹੀਆਂ ਹੁੰਦੀਆਂ ਨੇ ਮੰਦਰਾਂ ਗੁਰਦੁਆਰਿਆਂ ਚ ਖਲੋ ਕੇ ਹੱਥ ਜੋੜ ਕੇ ਬੇਨਤੀ ਹੋ ਰਹੀ ਹੈ ਪ੍ਰਮਾਤਮਾ ਸਰਬੱਤ ਦਾ ਭਲਾ ਕਰੀ ਤੇ ਮੈਨੂੰ ਸਮੱਤ ਬਖਸ਼ੀ ਪਰ ਸਾਰੀ ਉਮਰ ਸਮੱਤ ਦੇ ਅਗਨੀ ਲਾਗੋਂ ਦੀ ਵੀ ਨਹੀਂ ਲੰਘਦੇ ਅਸੀਂ ਆਪਣੇ ਪਰਵਰਦਿਗਾਰ ਦੀ ਪਰਵਾਹ ਨਹੀਂ ਕਰਦੇ ਇਮਾਨਦਾਰ ਹੋਣ ਵਾਸਤੇ ਪੂਜਾ ਪਾਠ ਜ਼ਰੂਰੀ ਨਹੀਂ ਹੁੰਦਾ ਇੱਕ ਵਿਦਵਾਨ ਜਿਹਦਾ ਮੈਨੂੰ ਨਾਂ ਭੁੱਲ ਗਿਆ ਉਹ ਲਿਖਦਾ ਕਿ ਇਮਾਨਦਾਰ ਬਣਨ ਵਾਸਤੇ ਪੂਜਾ ਪਾਠ ਜ਼ਰੂਰੀ ਨਹੀਂ ਤੇ ਗੱਲ ਹੈ ਵੀ ਠੀਕ ਹੈ ਮੈਂ ਪਰਸਨਲੀ ਜਾਣਨਾ ਉਹਨਾਂ ਅੰਗਰੇਜ਼ਾਂ ਨੂੰ ਜਿਹੜੇ ਰੱਬ ਚ ਵਿਸ਼ਵਾਸ ਨਹੀਂ ਕਰਦੇ ਮੇਰੇ ਦੋਸਤ ਨੇ ਪਰ ਹੱਦ ਦਰਜੇ ਦੇ ਇਮਾਨਦਾਰ 9 ਘੰਟੇ ਕੰਮ ਕਰਕੇ ਜਿਹੜਾ ਘਰ ਆਏਗਾ ਉਹਦੇ ਕੋਲ ਵੈਸੇ ਵੀ ਫਜੂਲ ਦੇ ਰੀਤੀ ਰਿਵਾਜਾਂ ਗੱਲਾਂ ਗੱਪਾਂ ਵਾਸਤੇ ਬਕਵਾਸ ਤੇ ਟਾਈਮ ਨਹੀਂ ਹੁੰਦਾ ਤੇ ਜਿਸ ਕੋਲ ਰੋਜ਼ੀ ਰੋਟੀ ਘਰ ਹੈ ਉਹ ਤਾਂਤਰਿਕਾਂ ਜਾਂ ਸਾਧਾਂ ਦੇ ਕੋਲ ਕਿਉਂ ਜਾਵੇਗਾ ਯੂਰਪ ਚ ਰੱਬ ਨੇ ਸਰਕਾਰਾਂ ਰੋਟੀ ਤੇ ਰੁਜ਼ਗਾਰ ਦਾ ਪ੍ਰਬੰਧ ਕਰਦੀਆਂ ਨੇ ਬਹੁਤ ਮਜ਼ਦੂਰ ਦਫ਼ਤਰਾਂ ਚ ਕੰਮ ਕਰਨ ਵਾਲਿਆਂ ਤੋਂ ਜ਼ਿਆਦਾ ਤਨਖਾਹ ਲੈਂਦੇ ਨੇ ਇੱਥੇ ਯੂਰਪ ਵਿੱਚ ਮਜ਼ਦੂਰ ਦਫ਼ਤਰਾਂ ਚ ਕੰਮ ਕਰਨ ਵਾਲਿਆਂ ਨੂੰ ਕਿਤੇ ਜ਼ਿਆਦਾ ਤਨਖਾਹ ਲੈਂਦੇ ਨੇ ਘਰਾਂ ਚ ਕਲੀ ਕਰਨ ਵਾਲੇ ਇੱਥੇ ਪਲੰਬਰ ਬਿਜਲੀ ਠੀਕ ਕਰਨ ਵਾਲੇ ਮੈਰਸਡੀਜ਼ ਤੇ BMW ਕਾਰਾਂ ਚ ਆਉਂਦੇ ਨੇ ਆਹ ਜਿਹੜੇ ਟਾਈਲਾਂ ਲਾਉਂਦੇ ਨੇ ਨਾ ਇੰਜੀਨੀਅਰਾਂ ਤੋਂ ਜ਼ਿਆਦਾ ਪੈਸੇ ਕਮਾਉਂਦੇ ਨੇ ਪਰ ਉੱਥੇ ਮੈਂ ਇਹ ਦੱਸਦਿਆਂ ਇੰਜੀਨੀਅਰ ਇੰਜੀਨੀਅਰ ਹੀ ਹੁੰਦਾ ਇਹ ਬੇਸ਼ੱਕ ਉਹਦੇ ਕੋਲ ਜ਼ਿਆਦਾ ਪੈਸੇ ਲੈਂਦੇ ਨੇ ਲੇਕਿਨ ਇੰਜੀਨੀਅਰ ਦਾ ਇੱਕ ਰੁਤਬਾ ਹੈ ਕੋਈ ਕੰਮ ਵੱਡਾ ਛੋਟਾ ਨਹੀਂ ਬਾਜ਼ਾਰ ਵਿੱਚ ਜਾਓ ਸਾਰੇ ਇੱਕੋ ਜਿਹੇ ਕੱਪੜੇ ਪਾਏ ਹੁੰਦੇ ਨੇ ਸਾਰੇ ਲੋਕਾਂ ਨੇ ਅਮੀਰੀ ਗਰੀਬੀ ਕਿਤੇ ਨਜ਼ਰ ਨਹੀਂ ਆਉਂਦੀ ਸਾਡੇ ਮੁਲਕਾਂ ਚ ਅਮੀਰ ਉੱਥੋਂ ਹੀ ਨਜ਼ਰ ਆਉਂਦਾ ਤੇ ਗਰੀਬ ਉਦੋਂ ਵੀ ਦੂਰੋਂ ਨਜ਼ਰ ਆਉਂਦਾ ਬੈਠੇ ਬੈਂਕ ਬੈਲੈਂਸ ਕਿਸੇ ਦਾ ਜ਼ਿਆਦਾ ਅਤੇ ਘੱਟ ਹੋ ਸਕਦਾ ਲਿਆਕਤ ਦੇ ਹਿਸਾਬ ਨਾਲ ਨੌਕਰੀ ਮਿਲਦੀ ਆ ਪਰ ਸਾਡੇ ਸੋਹਣੇ ਭਾਰਤ ਵਿੱਚ ਟੇਲੈਂਟ ਦੇ ਹਿਸਾਬ ਨਾਲ ਨਹੀਂ ਭਾਰਤ ਵਿੱਚ ਰੇਡੀਓ ਠੀਕ ਕਰਨ ਵਾਲੇ ਤੋਂ ਅਸੀਂ ਪਕੌੜੇ ਕਢਾਉਂਦੇ ਹਾਂ ਜੁੱਤੀਆਂ ਗੰਢਣ ਵਾਲੇ ਕੰਪਿਊਟਰ ਠੀਕ ਕਰਨ ਰਹੇ ਹੁੰਦੇ ਅਨਪੜ੍ਹ ਪੜਿਆਂ ਨੂੰ ਲੈਕਚਰ ਦਿੰਦੇ ਨੇ ਗੁੰਡੇ ਸਮਾਜ ਸੁਧਾਰਕ ਨੇ ਚੋਰ ਕਾਨੂੰਨ ਦੇ ਰਾਖੇ ਨੇ ਸਭ ਤੋਂ ਜ਼ਿਆਦਾ ਝੂਠ ਅਦਾਲਤਾਂ ਚ ਬੋਲਿਆ ਜਾਂਦਾ ਤੋਬਾ ਤੋਬਾ ਗੀਤਾ ਤੇ ਹੱਥ ਰੱਖ ਕੇ ਸਾਡੇ ਵਕੀਲ ਕਾਵਾਂ ਵਾਂਗੂ ਬਹਿਸ ਕਰਦੇ ਨੇ ਝੂਠ ਦੇ ਫੁਹਾਰੇ ਨੇ ਥਾਣੇ ਜਾ ਕੇ ਜੇ ਤੁਸੀਂ ਸੱਚ ਸੱਚ ਦੱਸ ਦਿਓ ਨਾ ਵੀ ਹੋਇਆ ਕੀ ਤੁਸੀਂ ਛਿੱਤਰ ਖਾ ਕੇ ਵਾਪਸ ਆਓਗੇ ਬਲਬੀਰ ਬਾਬੀ ਜੀ ਹੈਲੋ ਬਾਬੀ ਜੀ ਤੁਸੀਂ 6-7 ਕਾਲਾਂ ਮਾਰੀਆਂ ਨੇ ਮੈਨੂੰ
1: ਨਹੀਂ ਟਾਈਮ ਤਾਂ ਦੇਖੋ ਜੀ ਫਿਰ
0: ਵੇਟ 2 ਮਿੰਟ ਵੇਟ ਕਰ ਲਓ 5 ਮਿੰਟ ਠੀਕ ਹੈ ਜੀ ਅੱਛਾ ਮਤਲਬ ਕਿ ਥਾਣੇ ਜਾ ਕੇ ਤੁਸੀਂ ਸੱਚ ਸੱਚ ਦੱਸ ਦਿਓਗੇ ਤੇ ਆਪ ਹੀ ਛਿੱਤਰ ਖਾ ਕੇ ਆਓਗੇ ਥਾਣੇ ਦੇ ਵਿੱਚ ਪੁਲਿਸ ਜਿਹੜੀ ਹੈ ਨਾ, ਅਗਰ ਤੁਸੀਂ ਕੋਈ ਕਾਨੂੰਨ ਭੰਗ ਕੀਤਾ, ਤੁਹਾਨੂੰ ਜੁਰਮਾਨਾ ਹੋਵੇ, ਸਜ਼ਾ ਹੋਵੇ, ਠੀਕ ਹੈ। ਪਰ ਜਿਹੜੀਆਂ ਪੁਲਿਸ ਵਾਲੇ ਗਾਲਾਂ ਕੱਢਦੇ ਨੇ, ਇਹਨਾਂ ਦੇ ਮੋਢੇ ਤੇ ਦੋ ਦੋ ਤਿੰਨ ਤਿੰਨ ਸਟਾਰ ਲੱਗੇ ਹੋਣਗੇ ਤੇ ਗੰਦੀਆਂ ਗਾਲਾਂ ਕੱਢ ਰਹੇ ਹੋਣਗੇ। ਇਹ ਕਿੱਧਰ ਦੀ ਸਭਿਅਤਾ ਹੈਗੀ ਹੈ? ਹਾਂਜੀ, ਹਰ ਪਿੰਡ ਦੇ ਵਿਚ ਦੋ ਦੋ ਤਿੰਨ ਤਿੰਨ ਗੁਰਦੁਆਰੇ, ਹਰ ਮੁਹੱਲੇ ਚ ਗੁਰਦੁਆਰਾ ਲੱਗਦਾ, ਅਸੀਂ ਸਭ ਧਰਮ ਨੂੰ ਸਮਰਪਿਤ ਹਾਂ। ਤੇ ਧਾਰਮਿਕ ਅਸੀਂ ਹੈ ਹੀ ਨਹੀਂ, ਸਾਡੇ ਸਾਰੇ ਐਕਸ਼ਨ ਜਿਹੜੇ ਨੇ ਉਹ ਸਾਡੇ ਸਮਾਜ ਦੇ ਅਗੇਂਸਟ ਜਾਂਦੇ ਨੇ। ਉਮੀਦਾਂ ਅਸੀਂ ਸਵਰਗਾਂ ਦੀਆਂ ਕਰ ਰਹੇ ਹਾਂ, ਸਾਰੀ ਕੋਸ਼ਿਸ਼ ਮੁਕਤੀ ਪਾਉਣ ਵਾਸਤੇ ਕਿ ਸਵਰਗ ਜਾਈਏ, ਪਰ ਬਣਾ ਅਸੀਂ ਆਪਣੇ ਮੁਲਕ ਨੂੰ ਨਰਕ ਰਹੇ ਹਾਂ। ਕਿਸੇ ਵੀ ਦੇਸ਼ ਦੇ ਨਾਗਰਿਕਾਂ ਦੇ ਹੱਥ ਵਿਚ ਹੀ ਹੁੰਦਾ ਕਿ ਉਨ੍ਹਾਂ ਨੇ ਆਪਣੇ ਦੇਸ਼ ਨੂੰ ਸਵਰਗ ਬਣਾਉਣਾ ਕਿ ਨਰਕ ਬਣਾਉਣਾ। ਇਹ ਤੇ ਸੀ ਜੀ ਮੇਰੀ ਗੱਲਬਾਤ। ਤੇ ਲਓ ਮੈਂ ਹੁਣ ਬਲਬੀਰ ਬੱਬੀ ਜੀ ਹੁਣਾਂ ਵੱਲ ਚੱਲਦਾ ਤੇ ਉਨ੍ਹਾਂ ਨਾਲ ਗੱਲਬਾਤ ਕਰਦੇ ਹਾਂ, ਉਹ ਕੀ ਕਹਿਣਾ ਚਾਹੁੰਦੇ ਨੇ। ਤੇ ਆ ਲਓ ਜੀ।

0: ਜੀ ਬੱਬੀ ਜੀ, ਆਪ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਚ।
1: ਹਾਂਜੀ ਸਾਹਿਬ, ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਪ੍ਰਵਾਸ ਰੇਡੀਓ ਜਿਹੜਾ ਜਰਮਨ ਦੇ ਸਾਡੇ ਜੁੜੇ ਨੇ ਜੀ, ਮੇਰੇ ਵੱਲੋਂ ਸਾਰਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਉਹਨਾਂ ਸਾਰਿਆਂ ਵੱਲੋਂ ਆਪ ਜੀ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਾਜੀ ਖੁਸ਼ੀ ਹੋ ਬਲਬੀਰ ਜੀ। ਅੱਜ ਵੈਦਰ ਕਿੱਦਾਂ ਦਾ ਅੱਜ ਇੰਡੀਆ ਦੇ ਵਿਚ?
1: ਵੈਦਰ ਗਰਮੀ ਹੋ ਗਈ ਜੀ ਪੂਰੀ।
0: ਅੱਛਾ, ਪੂਰੀ ਗਰਮੀ ਹੋ ਚੁੱਕੀ ਹੈ,
1: ਨਿੱਚੇ ਮੌਸਮ ਠੰਡਾ ਵੀ ਹੋ
0: ਜਾਂਦਾ। ਅੱਛਾ ਅੱਛਾ ਅੱਛਾ, ਠੀਕ ਹੈ। ਤੇ ਕਣਕਾਂ ਕੁਣਕਾਂ ਸਭ ਸਾਂਭੀਆਂ ਗਈਆਂ ਨੇ? ਕਣਕਾਂ ਵਗੈਰਾ ਬਿਲਕੁਲ ਸਾਂਭੀਆਂ ਗਈਆਂ ਨੇ ਸਾਰੀਆਂ?
1: ਮੈਂ ਨਾ ਜਿਵੇਂ ਹੁੰਦਾ ਵੀ ਆਪਣਾ ਸਾਢੇ ਸੱਤ ਵਜੇ ਤੋਂ ਟਾਈਮ ਸ਼ੁਰੂ ਹੁੰਦਾ, ਉਸ ਅਨੁਸਾਰ ਕਈ ਵਾਰ ਇਹ ਹੁੰਦਾ ਵੀ ਮੈਂ ਪਰਿਵਾਰ ਰੇਡੀਓ ਦੇ ਵਿਹੜੇ ਵਿਚ ਕੋਈ ਨਾ ਕੋਈ ਆਪਾਂ ਤਾਂ ਗੱਲ ਕਰਦੇ ਹੀ ਆ
0: ਜੀ।
1: ਅੱਜ ਮੈਨੂੰ ਇਹ ਸੀ, ਮੈਂ ਲਾਈਵ ਚਲਾ ਰਿਹਾ ਸੀ, ਮੇਰੇ ਨਾਲ ਮਹਿਮਾਨ ਪੱਤਰਕਾਰ ਸਾਥੀ ਜਿਹੜੇ ਪੰਜਾਬ ਪ੍ਰਤੀ ਚਿੰਤਕ ਨੇ ਤੁਹਾਡੇ ਵਾਂਗੂ, ਉਹ ਲੈਣ ਤੇ ਉੱਤਰ ਗਏ।
0: ਅੱਛਾ ਅੱਛਾ ਅੱਛਾ, ਠੀਕ ਠੀਕ।
1: ਹਾਂ, ਉਹਨਾਂ ਨੂੰ ਮੈਂ ਦੱਸਿਆ ਆਪਣੇ ਤੇ, ਉਸ ਤੋਂ ਬਿਨਾਂ ਇਹ ਸੀ ਵੀ ਜਦੋਂ ਜਿਹੜੀ ਬਾਕੀ ਪੰਜਾਬ ਦੀ ਖਬਰਸਾਰ ਆ ਜੋ ਖਬਰਾਂ ਦਾ, ਉਹ ਆਪਾਂ ਸਾਂਝੀ ਕਰਦੇ ਹਾਂ।
0: ਠੀਕ ਠੀਕ ਠੀਕ ਠੀਕ,
1: ਧੰਨਵਾਦ ਤੁਹਾਡਾ ਜਿਹੜਾ ਜਰਮਨ ਸੱਤ ਸਮੁੰਦਰ ਪਾਰ ਤੋਂ ਬੈਠ ਕੇ ਪੰਜਾਬ ਦੀਆਂ ਗੱਲਾਂ ਬਾਤਾਂ ਗੱਲ ਕਰ।
0: ਮਿਹਰਬਾਨੀ ਜੀ, ਮਿਹਰਬਾਨੀ।
1: ਤੁਸੀਂ ਡਰਦੀ ਹੋ ਪੰਜਾਬ ਦੇ, ਡਰਦੀ ਉਹ ਹੁੰਦਾ ਜਿਹੜਾ ਪੰਜਾਬ ਦੀ ਮਿੱਟੀ ਦੇ ਨਾਲ ਜੁੜਿਆ ਹੋਵੇ।
0: ਠੀਕ ਹੈ ਜੀ, ਤੇ ਅੱਜ ਤੁਸੀਂ ਕਿਹੋ ਜਿਹੀ ਗੱਲਬਾਤ, ਕੀ ਗੱਲਬਾਤ ਕਰੋਗੇ ਅੱਜ ਤੁਸੀਂ?
1: ਅੱਜ ਜਿਹੜਾ ਸਭ ਤੋਂ ਪਹਿਲੀ ਗੱਲਬਾਤ ਹੈ
0: ਜੀ,
1: 13 ਅਪ੍ਰੈਲ ਵਿਸਾਖੀ ਦੀ ਦਿਨ ਦੀ ਧਾਰਮਿਕ ਮਹੱਤਤਾ
0: ਜੀ,
1: ਖਾਲਸੇ ਦੀ ਸਾਜਣਾ ਜਿਹੜੀ ਕਿ ਦੇਸ਼ਾਂ ਵਿਦੇਸ਼ਾਂ ਦੇ ਵਿਚ ਮਨਾਈ ਜਾਂਦੀ ਹੈ।
0: ਅੱਛਾ,
1: ਤੁਹਾਡੇ ਜਨਮ ਦਿਨ ਮਨਾਈ ਗਈ ਆ, ਹੋਰ ਵੀ ਮਨਾਈ
0: ਜੀ ਜੀ।
1: ਉਸ ਦਿਨ ਪੰਜਾਬ ਦੇ ਵਿਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਆਯੋਜਨ ਜੁੜਦਾ, ਜਿਹੜਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਹੀ ਪਹਿਲੀ ਵਾਰ ਵਿਸਾਖੀ ਨੂੰ ਵਿਧਾਨ ਸਭਾ ਦਾ ਦਰਵਾਜ਼ਾ ਖੁੱਲਿਆ। ਨਹੀਂ ਮਗਰ ਇਤਿਹਾਸ ਦੇ ਵਿਚ ਕਦੇ ਵਿਸਾਖੀ ਦੇ ਉਪਰ ਛੁੱਟੀ ਹੁੰਦੀ ਆ ਤੇ ਵਿਧਾਨ ਸਭਾ ਨਹੀਂ ਜੁੜਦੀ। ਉਸ ਮੌਕੇ ਦੇ ਉਪਰ ਫਿਰ ਉੱਥੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਜਿਹੜਾ ਕਾਨੂੰਨ ਆ ਉਹਦੀ ਗੱਲਬਾਤ ਹੁੰਦੀ ਆ ਕਿ ਮੱਦਾਂ ਜੁੜਦੀਆਂ ਨੇ ਤੇ ਪ੍ਰਮੁੱਖ ਜਿਹੜੀ ਯਾਤਰਾ ਇਸ ਵੇਲੇ ਚਾਹੇ ਤੁਹਾਡੇ ਜਨਮ ਦਾ ਕਨੇਡਾ ਦਾ ਵਿਦੇਸ਼ਾਂ ਵਿਦੇਸ਼ਾਂ ਪੰਜਾਬ ਕਿਤੇ ਵੀ ਆ ਉਹ ਚੱਲ ਰਹੀ ਹੈ, ਜਿਹੜਾ ਕਿ ਵਿਸ਼ੇਸ਼ ਧਾਰਮਿਕ ਮੁੱਦਾ ਵੀ ਹੈ
0: ਜੀ।
1: ਉਸ ਸੰਦਰਭ ਦੇ ਵਿਚ ਦੁਨੀਆਂ ਦੇ ਵਿਚ ਜਿੱਥੇ ਵੀ ਕੋਈ ਬੈਠਾ ਗੁਰੂ ਨਾਨਕ ਪੰਥ ਤਾਂ ਸਿੱਖ ਜ਼ਰੂਰੀ ਨੇ, ਜਿਹੜੇ ਹਿੰਦੂ ਕੁਝ ਵੀ ਨੇ ਉਹਨੇ ਦੇਖ ਰਹੇ
0: ਨੇ।
1: ਇਸ ਸੰਬੰਧ ਵਿਚ ਮੇਰੇ ਨਾਲ ਮਾਛੋੜਾ ਸਾਹਿਬ ਤੋਂ ਪੰਜਾਬ ਟਾਈਮ ਹੈ ਜਲੰਧਰ ਦੇ ਮਤਲਬ ਕਹਿੰਦੇ ਵੀ ਵਿਸ਼ੇਸ਼ ਜਿਹੜੇ ਪ੍ਰਤੀਨਿਧ ਨੇ ਉਹ ਜੁੜੇ ਹੋਏ ਤੇ ਉਹ ਇਸ ਕਾਨੂੰਨ ਸੰਬੰਧੀ ਆਪ ਆਪਣੇ ਪ੍ਰੋਤਿਆਂ ਨਾਲ ਥੋੜੀ ਗੱਲਬਾਤ ਸਾਂਝੀ ਕਰ ਰਹੇ
0: ਜੀ ਜੀ।
1: ਤੇ ਜਗਰੂਪ ਸਿੰਘ ਮਾਨ ਜੀ ਤੇ ਉਹਨਾਂ ਦਾ ਸਵਾਗਤ ਤੁਸੀਂ ਕਰੋਗੇ ਗੱਲਬਾਤ ਫਿਰ ਆਪਾਂ ਜਾਰੀ ਰੱਖਦੇ।
0: ਹੈਲੋ
2: ਹੈਲੋ
0: ਜੀ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਵਾਸ ਰੇਡੀਓ ਦੇ ਵਿੱਚ।
2: ਸਤਿ ਸ੍ਰੀ ਅਕਾਲ, ਮੈਂ ਜਗਰੂਪ ਸਿੰਘ ਮਾਨ ਸਿੰਘ ਮਾਛੀਵਾੜਾ ਸਾਹਿਬ ਤੋਂ ਜੀ।
0: ਵਾਹ ਜੀ ਵਾਹ, ਸਰਦਾਰ ਜਗਰੂਪ ਸਿੰਘ ਜੀ, ਸਵਾਗਤ ਹੈ ਤੁਹਾਡਾ।
2: ਥੈਂਕ ਯੂ ਸਰ, ਥੈਂਕ ਯੂ ਥੈਂਕ ਯੂ, ਮੁਬਾਰਕਾਂ ਤੁਹਾਡੇ ਸਾਰੇ ਚੈਨਲ ਨੂੰ, ਚਲੋ ਬਹੁਤ ਵਧੀਆ ਚਲਾ ਰਹੇ ਹੋ ਲੋਕਾਂ ਵਿੱਚ, ਪੰਜਾਬ ਦੀ ਗੱਲ ਕਰ ਰਹੇ ਹੋ ਤੁਹਾਨੂੰ ਬੈਠ ਕੇ,
0: ਠੀਕ ਹੈ ਜੀ, ਮਿਹਰਬਾਨੀ,
2: ਥੈਂਕ ਯੂ ਸਰ, ਥੈਂਕ
0: ਯੂ। ਤੁਸੀਂ ਅੱਜ ਕੀ ਕਹਿਣਾ ਚਾਹੋਗੇ ਸ੍ਰੀ ਗੁਰੂਪ ਸਿੰਘ ਜੀ?
2: ਸਰ, ਮੈਂ ਨਾ ਜਿਹੜਾ ਪੰਜਾਬ ਦਾ ਅੱਜ ਮੁੱਦਾ ਚੱਲ ਰਿਹਾ ਹੈ, ਖਾਸ ਕਰ ਜੋ ਬੇਅਦਬੀ ਸੰਬੰਧੀ ਸਤਿਕਾਰ ਕਾਨੂੰਨ ਬਣਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ,
0: ਹਾਂਜੀ ਹਾਂਜੀ,
2: ਇਹ ਸਭ ਲੰਬੇ ਸਮੇਂ ਤੋਂ ਗੱਲ ਸੀ, 2015 ਵਿਚੋਂ ਜਦੋਂ ਬੇਅਦਬੀਆਂ ਸ਼ੁਰੂ ਹੋਈਆਂ ਪੰਜਾਬ ਦੇ ਵਿਚ, ਹਾਲਾਂਕਿ ਕਾਨੂੰਨ 2008 ਵਿਚ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਉਦੋਂ ਹੋਂਦ ਵਿਚ ਆਇਆ ਸੀ,
0: ਅੱਛਾ
2: ਤੇ ਉਸ ਤੋਂ ਬਾਅਦ ਇਸ ਨੂੰ ਲਾਗੂ ਹੋਇਆ ਨਹੀਂ ਲਾਗੂ ਹੋਇਆ ਪਰ 2015 ਤੋਂ ਬਾਅਦ ਜੋ ਹਾਲਾਤ ਪੰਜਾਬ ਦੇ ਰਹੇ ਨੇ ਚਾਹੇ ਬਰਗਾੜੀ ਕਾਂਡ ਆ ਚਾਹੇ ਬਹਿਬਲ ਗਲਾਂ ਕਾਂਡ ਆ ਜਾਂ ਹੋਰ ਨੇ ਕਿਸੇ ਤੋਂ ਲੁਕੇ ਹੋਏ ਨੀ ਗਏ ਜੀ ਉਹ ਤੇ ਵੱਖ ਵੱਖ ਵਿਸ਼ਿਆਂ ਤੇ ਚਲੋ ਲੋਕ ਬੋਲਦੇ ਰਹਿੰਦੇ ਨੇ ਚਲੋ ਇਸ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਸਰਕਾਰ 16 ਮਾਰਚ 2022 ਨੂੰ ਆਈ ਇਹਨਾਂ ਦੀ ਸਰਕਾਰ ਤੋਂ ਆਉਣ ਤੋਂ ਬਾਅਦ ਬਹੁ ਗਿਣਤੀ ਪੰਥਕ ਜਥੇਬੰਦੀਆਂ ਨੇ ਪਟਿਆਲਾ ਜ਼ਿਲ੍ਹੇ ਵਿਚ ਇੱਕ ਸਮਾਣਾ ਸ਼ਹਿਰ ਪੈਂਦਾ ਜੀ ਤੇ ਉੱਥੇ ਇੱਕ ਟਾਵਰ ਮੋਰਚਾ ਲੱਗਿਆ ਸੀ ਭਾਈ ਗੁਰਜੀਤ ਸਿੰਘ ਖਾਲਸਾ ਹੋਰਾਂ ਦੀ ਅਗਵਾਈ ਦੇ ਵਿਚ
0: ਜੀ
2: ਤੇ ਉੱਥੋਂ ਵੱਖ ਵੱਖ ਮੰਗਾਂ ਕੀਤੀਆਂ ਜਾਂਦੀਆਂ ਸੀ ਵੀ ਬੇਅਦਬੀ ਕਰਨ ਵਾਲੇ ਜਿਹੜੇ ਇਨਸਾਨ ਨੇ ਉਹਨਾਂ ਸਬੰਧੀ ਇੱਕ ਸਖ਼ਤ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ
0: ਜੀ ਹੋਣਾ ਚਾਹੀਦਾ
2: ਤੇ ਉਸ ਟਾਵਰ ਤੇ ਸਾਡੇ ਸਤਿਕਾਰ ਜੋ ਜਥੇਦਾਰ ਕਾਲ ਤਖ਼ਤ ਸਰਦਾਰ ਕੁਲਦੀਪ ਸਿੰਘ ਗੁਰਗੱਜਬੋਰੀ ਵੀ ਪਹੁੰਚੇ ਸੀ ਵੱਡੇ ਵੱਡੇ ਧਾਰਮਿਕ ਆਗੂ ਵੀ ਪਹੁੰਚੇ ਸੀ ਤੇ ਉਹ ਮੋਰਚਾ ਲਗਭਗ ਜੀ 19 ਮਹੀਨੇ ਚੱਲਿਆ ਤੇ ਉਸ ਮੋਰਚੇ ਦੀ ਮੰਗ ਨੂੰ ਪੂਰਾ ਕਰਦਿਆਂ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਹੋਰਾਂ ਨੇ 13 ਅਪ੍ਰੈਲ ਨੂੰ ਇੱਕ ਵਿਸ਼ੇਸ਼ ਸੈਸ਼ਨ ਸੱਦਿਆ ਸੀਗਾ ਸਹਿਬਲ ਗਲਾਂ ਕਾਂਡ ਆਇਆ ਹੋਰ ਨੇ ਕਿਸੇ ਤੋਂ ਲੁਕੇ ਹੋਏ ਨੀ ਗਏ ਜੀ ਉਹ ਤੇ ਵੱਖ ਵੱਖ ਵਿਸ਼ਿਆਂ ਤੇ ਚਲੋ ਲੋਕ ਬੋਲਦੇ ਰਹਿੰਦੇ ਨੇ ਚਲੋ ਇਸ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਸਰਕਾਰ 16 ਮਾਰਚ 2022 ਨੂੰ ਆਈ ਇਹਨਾਂ ਦੀ ਸਰਕਾਰ ਤੋਂ ਆਉਣ ਤੋਂ ਬਾਅਦ ਬਹੁ ਗਿਣਤੀ ਪੰਥਕ ਜਥੇਬੰਦੀਆਂ ਨੇ ਪਟਿਆਲਾ ਜ਼ਿਲ੍ਹੇ ਵਿਚ ਇੱਕ ਸਮਾਣਾ ਸ਼ਹਿਰ ਪੈਂਦਾ ਜੀ ਤੇ ਉੱਥੇ ਇੱਕ ਟਾਵਰ ਮੋਰਚਾ ਲੱਗਿਆ ਸੀ ਭਾਈ ਗੁਰਜੀਤ ਸਿੰਘ ਖਾਲਸਾ

0: ਇੱਕ ਸਖਤ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ
1: ਜੀ, ਹੋਣਾ ਤਾਂ ਚਾਹੀਦਾ।
0: ਤੇ ਉਸ ਟਾਵਰ ਤੇ ਸਾਡੇ ਸਤਿਕਾਰਯੋਗ ਜਥੇਦਾਰ ਅਕਾਲ ਤਖ਼ਤ ਸਰਦਾਰ ਕੁਲਦੀਪ ਸਿੰਘ ਗੁਰਗੱਜਪੁਰੀ ਵੀ ਪਹੁੰਚੇ ਸੀ, ਵੱਡੇ ਵੱਡੇ ਧਾਰਮਿਕ ਆਗੂ ਵੀ ਪਹੁੰਚੇ ਸੀ ਤੇ ਉਹ ਮੋਰਚਾ ਲਗਭਗ ਜੀ 19 ਮਹੀਨੇ ਚੱਲਿਆ। ਤੇ ਉਸ ਮੋਰਚੇ ਦੀ ਮੰਗ ਨੂੰ ਪੂਰਾ ਕਰਦਿਆਂ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਹੋਰਾਂ ਨੇ 13 ਅਪ੍ਰੈਲ ਨੂੰ ਇੱਕ ਵਿਸ਼ੇਸ਼ ਸੈਸ਼ਨ ਸੱਦਿਆ ਸੀਗਾ ਵਿਧਾਨ ਸਭਾ ਦਾ। ਐਤਵਾਰ ਸੀ ਵੈਸੇ, ਉਸ ਦਿਨ ਵਿਸਾਖੀ ਵਾਲਾ ਦਿਨ ਸੀ। ਤੇ ਉਨ੍ਹਾਂ ਨੇ ਕੈਬਨਿਟ ਵਿਚ ਇਸ ਮਤੇ ਨੂੰ ਮਨਜੂਰੀ ਦਿੱਤੀ ਸੀ ਬਿੱਲ ਬਣਾਉਣ ਸਬੰਧੀ, ਜੋ ਕਾਨੂੰਨ ਬਣਾਉਣ ਸਬੰਧੀ। ਤੇ ਵਿਦਨ ਏ 3 ਜਾਂ 4 ਡੇ ਉਸ ਨੂੰ ਉਨ੍ਹਾਂ ਨੇ ਪ੍ਰਵਾਨ ਕਰਕੇ ਤੇ ਗਵਰਨਰ ਸਾਹਿਬ ਨੇ ਸਾਈਨ ਕਰਤੇ ਸੀ ਉਹਦੇ ਉੱਪਰ, ਤੇ ਉਹ ਕਾਨੂੰਨ ਬਣ ਗਿਆ ਜੀ। ਬਹੁ ਗਿਣਤੀ 90% ਸੰਗਤਾਂ ਨੂੰ ਇਹ ਕਾਨੂੰਨ ਪੰਜਾਬ ਦੇ ਵਿਚ ਪ੍ਰਵਾਨ ਆ, ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰ ਰਹੇ ਨੇ।
1: ਚੰਗੀ ਗੱਲ ਹੈ।
0: ਤੇ ਮੁੱਖ ਮੰਤਰੀ ਸਾਹਿਬ ਨੇ ਇਸ ਸਬੰਧੀ 4 ਦਿਨਾਂ ਦੀ ਵਿਸ਼ੇਸ਼ ਯਾਤਰਾ ਸ਼ੁਰੂ ਕੀਤੀ ਸੀ, ਸ਼ੁਕਰਾਨਾ ਯਾਤਰਾ ਜਿਹੜੀ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਈ ਸੀਗੀ ਜੀ। ਅੱਜ ਵਾਪਸ ਚਾਰੇ ਤਖ਼ਤ ਤਿੰਨੇ ਤਖ਼ਤ ਜੋ ਪੰਜਾਬ ਵਿਚ ਉਹਨਾਂ ਤੋਂ ਹੁੰਦੀ ਹੋਈ ਸ੍ਰੀ ਫਤਿਹਗੜ੍ਹ ਸਾਹਿਬ ਵਾਪਸ ਸਮਾਪਤ ਹੋਈ ਆ। ਤੇ ਇਸੇ ਦੌਰਾਨ ਇੱਕ ਬੜੀ ਜਿਵੇਂ ਕਹਿੰਦੇ ਹੁੰਦੇ ਆ ਵੀ ਇੱਕ ਹੋਰ ਵਿਸ਼ਾ ਇੱਕ ਅਲੱਗ ਤਰ੍ਹਾਂ ਦਾ ਪੰਜਾਬ ਦੇ ਵਿਚ ਚੱਲ ਪਿਆ ਕਿ ਸਾਡੇ ਸਤਿਕਾਰਯੋਗ ਸਾਡੇ ਮਾਣਯੋਗ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੁਰਗੱਜ ਹੋਰਾਂ ਨੇ ਕੱਲ ਕਰਤਾਰ ਸਿੰਘ ਸੰਧਵਾਂ ਜਿਹੜੇ ਸਾਡੇ ਸਪੀਕਰ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੇ, ਉਨ੍ਹਾਂ ਨੂੰ ਤਲਬ ਕਰਕੇ ਸਵਾਲ ਕੀਤੇ ਵੀ ਇਹ ਕਾਨੂੰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਵਾਨ ਨਹੀਂ। ਤੇ ਸੰਧਵਾਂ ਸਾਹਿਬ ਨੇ ਆਪਣਾ ਸਪਸ਼ਟੀਕਰਨ ਦਿੱਤਾ ਤੇ ਉਸ ਤੋਂ ਬਾਅਦ ਅੱਜ ਫੇਰ ਜਥੇਦਾਰ ਸਾਹਿਬ ਨੇ ਕਿਹਾ ਵੀ 15 ਦਿਨ ਦੇ ਵਿਚ ਇਸ ਕਾਨੂੰਨ ਨੂੰ ਜਾਂ ਤਾਂ ਵਾਪਸ ਲਿਆ ਜਾਵੇ ਜਾਂ ਸੋਧਾਂ ਕੀਤੀਆਂ ਜਾਣ, ਵੀ ਨਹੀਂ ਅਸੀਂ ਪੰਜਾਬ ਸਰਕਾਰ ਵਿਰੁੱਧ ਸਖ਼ਤ ਕਾਰਵਾਈ ਕਰਾਂਗੇ 15 ਦਿਨ ਦੇ ਵਿਚ ਵਿਚ।
1: ਕਿਉਂ ਉਨ੍ਹਾਂ ਨੂੰ ਪ੍ਰਵਾਨ ਨਹੀਂ ਇਹ ਕਾਨੂੰਨ?
0: ਉਹ ਕੁਛ ਮਤਾਂ ਵੀ ਕਹਿੰਦੇ ਨੇ ਵੀ ਜੋ ਕਸਟੋਡੀਅਨ ਬਣਾਇਆ ਗਿਆ ਵੀ ਜੋ ਮੰਨ ਲਓ ਮੇਰੇ ਘਰ ਗੁਰੂ ਗ੍ਰੰਥ ਸਾਹਿਬ ਪਿਆਏ, ਉਹ ਕਹਿੰਦੇ ਵੀ ਜੇ ਲੋਕ ਜਮ੍ਹਾਂ ਕਰਾਉਣ ਲੱਗ ਗਏ ਵੀ ਮੇਰੇ ਘਰ ਬੇਅਦਬੀ ਹੋਊਗੀ ਤਾਂ ਮੈਨੂੰ ਲੋਕ ਚੁੱਕਣਗੇ, ਮੈਨੂੰ ਪੁਲਿਸ ਚੁੱਕੂਗੀ ਆ ਕੇ, ਜਾਂ ਕਿਸੇ ਦੇ ਘਰ ਗੁਟਕਾ ਸਾਹਿਬ ਆ ਵੀ ਉਹ ਗੁਟਕਾ ਸਾਹਿਬ ਪਿਆ, ਚਲੋ ਉਹਨਾਂ ਦਾ ਮਾਇਆ ਵੀ ਬਿਰਧ ਵੀ ਹੋ ਗਿਆ, ਚਲੋ ਉਹਦੇ ਪਰਚਾ ਦਰਜ ਹੋ ਸਕਦਾ ਏ, ਪਰ ਕਿਤੇ ਨਾ ਕਿਤੇ ਉਹਨਾਂ ਦੀਆਂ ਗੱਲਾਂ ਇਹ ਮਨ ਘੜ ਦਈਆਂ ਰੱਖਦੇ ਆ ਜੀ। ਜੇ ਮੈਂ ਪੱਗ ਬੰਨੀ ਆ, ਪੱਗ ਦੀ ਰਾਖੀ ਮੇਰੀ ਡਿਊਟੀ ਆ, ਜਿਵੇਂ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਰੱਖਣਾ ਚਾਹੁੰਦਾ ਤਾਂ ਉਹਦੀ ਸੁਰੱਖਿਆ ਦੀ ਜਿੰਮੇਵਾਰੀ ਆ ਸਰ ਮੇਰੀ ਹੋਣੀ ਚਾਹੀਦੀ ਆ ਨਾ।
1: ਬਿਲਕੁਲ।
0: ਤੇ ਮੈਨੂੰ ਨੀ ਲੱਗਦਾ ਕਾਨੂੰਨ ਵਿਚ ਕੁਛ ਗਲਤ ਆ। ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਬੜੇ ਤਿੱਖੇ ਤੇਵਰਾਂ ਨਾਲ ਇਹ ਜਵਾਬ ਦਿੱਤਾ ਕਿ ਇਹ ਕਾਨੂੰਨ ਵਾਪਸ ਨਹੀਂ ਹੋਊਗਾ, ਜੋ ਪੰਥ ਨੇ ਕਰਨਾ ਕਰ ਲਵੇ, ਪੰਥ ਸਾਰਾ ਮੇਰੇ ਨਾਲ ਆ। ਉਹ ਕਹਿੰਦੇ ਸਿਰਫ ਜੇ ਕਿਸੇ ਨੂੰ ਪ੍ਰਵਾਨ ਨਹੀਂ ਤਾਂ ਉਹ ਬਾਦਲ ਪੰਥ ਨੂੰ ਪ੍ਰਵਾਨ ਨਹੀਂ, ਵੀ ਜਥੇਦਾਰ ਸਾਹਿਬ ਬਾਦਲ ਪਰਿਵਾਰ ਦੀ ਬੋਲੀ ਬੋਲ ਰਹੇ ਨੇ। ਤੇ ਕੁਛ ਮੁੱਦੇ ਨੇ ਤੇ ਇੱਕ ਇਹਦੇ ਨਾਲ ਇੱਕ ਹੋਰ ਮੁੱਦਾ ਜੁੜਾ ਜੀ। ਇੱਕ ਕੈਬਨਿਟ ਮਿਨਿਸਟਰ ਨੇ ਸਾਡੇ ਪੰਜਾਬ ਸਰਕਾਰ ਦੇ ਅਰੋੜਾ ਸਾਹਿਬ ਸੰਜੀਵ ਅਰੋੜਾ ਜੀ, ਉਹਨਾਂ ਦੇ ਈਡੀ ਦੀ ਰੇਡ ਪਈ ਆ, ਅੱਜ ਤੀਜੀ ਵਾਰ ਈਡੀ ਦੀ ਰੇਡ ਪਈ ਆ, ਉਹਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਏ। ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੋਧੀਆਂ ਦੀਆਂ ਜਿਵੇਂ ਕਹਿੰਦੇ ਹੁੰਦੇ ਆ ਵੀ ਸਿਆਸੀ ਬੜੀਆਂ ਤਿੱਖੇ ਬਿਆਨਾਂ ਦੇ ਵਿਚ ਨੇ, ਪਰ ਉਹ ਜਿਵੇਂ ਕਹਿੰਦੇ ਵਨ ਮੈਨ ਆਰਮੀ ਦੇ ਵਾਂਗੂ ਉਸ ਟਾਈਮ ਬੜੇ ਜੇਤੂ ਹੋ ਕੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ, ਕਿਉਂਕਿ ਉਨ੍ਹਾਂ ਤੇ ਪਹਿਲਾਂ ਇਲਜ਼ਾਮ ਲੱਗਦਾ ਸੀ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੂੰ ਦਿੱਲੀ ਵਾਲੇ ਚੜਾ ਰਹੇ ਨੇ, ਦਿੱਲੀ ਵਾਲੇ ਚੜਾ ਰਹੇ ਨੇ, ਜਿਹੜੇ ਪਿਛਲੇ ਦਿਨੀ ਰਾਘਵ ਚੱਡਾ ਦੀ ਅਗਵਾਈ ਵਿਚ 7 ਮੈਂਬਰ ਰਾਜ ਸਭਾ ਦੇ ਗਏ ਨੇ ਛੱਡ ਕੇ ਇਨ੍ਹਾਂ ਨੂੰ। ਉਹਦੇ ਪ੍ਰਤੀ ਸਰ ਇਹ ਵੀ ਇੱਕ ਕਨਸੋ ਆ, ਕਨਸੋ ਨੀ ਸਾਡੇ ਕੋਲ ਸੀਐਮ ਹਾਊਸ ਦੀ ਜਾਣਕਾਰੀ ਆ ਵੀ ਉਹ ਗਏ ਨੀ ਹੈਗੇ, ਉਨ੍ਹਾਂ ਦੇ ਹਾਲਾਤ ਮੁੱਖ ਮੰਤਰੀ ਸਾਹਿਬ ਨੇ ਪੈਦਾ ਐਂ ਕਰਤੇ ਵੀ ਦਿੱਲੀ ਵਾਲੇ ਮੈਨੂੰ ਛੱਡ ਕੇ ਚਲੇ ਜਾਣ।
1: ਅੱਛਾ, ਇਹ ਮਤਲਬ
0: ਕੁਛ
1: ਮਤਲਬ ਕਿ ਉਹਨਾਂ ਨੂੰ ਹਾਲਾਤ ਇਹੋ ਜਿਹੇ ਬਣਾਏ ਗਏ ਕਿ ਉਹ ਛੱਡ ਜਾਣ?
0: ਜੀ ਜੀ ਸਰ, ਸੀਐਮ ਹਾਊਸ ਦੇ ਸਾਡੇ ਇਹੋ ਜਿਹੇ ਸੂਤਰ ਨੇ, ਉਹਨਾਂ ਦਾ ਇਹ ਵੀ ਕਹਿਣਾ ਵੀ ਮੁੱਖ ਮੰਤਰੀ ਸਾਹਿਬ ਰਾਘਵ ਚੱਡਾ ਦੇ ਫੋਨ ਨੂੰ ਇਗਨੋਰ ਕਰਨ ਲੱਗ ਗਏ ਸੀ, ਜਾਂ ਸੰਦੀਪ ਪਾਠਕ ਦੇ ਨਾਲ ਪਿਛਲੇ 6 ਮਹੀਨੇ ਤੋਂ ਮਾਨ ਸਾਹਿਬ ਨੇ ਗੱਲ ਨਹੀਂ ਕੀਤੀ, ਉਹਨਾਂ ਦੇ ਸਰਕਾਰੀ ਦੁਆਰੇ ਪਰ ਪੁੱਤਰ ਤੇ ਬੜੀਆਂ ਗੱਲਾਂ ਨੇ ਸਰ, ਪਰ ਇਹ ਸ਼ੁਕਰਾਨਾ ਯਾਤਰਾ ਦੇ ਵਿਚ ਮੁੱਖ ਮੰਤਰੀ ਦਾ ਜਿਹੜਾ ਹੌਸਲਾ, ਜਿਹੜਾ ਉਨ੍ਹਾਂ ਦਾ ਕੌਨਫੀਡੈਂਸ ਆ, ਜਿਹੜਾ ਉਨ੍ਹਾਂ ਨੂੰ ਪਿਆਰ ਮਿਲ ਰਿਹਾ, ਕਿਤੇ ਨਾ ਕਿਤੇ ਉਹ ਇਹੀ ਕਾਰਨ ਆ ਕੇ ਉਹ ਦਿੱਲੀ ਵਾਲਿਆਂ ਦਾ ਜਿਹੜਾ ਬੋਝ ਸੀ ਉਨ੍ਹਾਂ ਦੇ ਸਿਰ ਦੇ ਉੱਪਰ ਲੱਥਿਆ ਹੋਇਆ ਮਾਨ ਸਾਹਿਬ ਦੇ, ਵੀ ਉਹ ਲੱਥ ਗਿਆ ਵੀ ਹੁਣ ਖੁਦ ਫੈਸਲੇ ਲੈ ਸਕਦੇ ਨੇ, ਕਿਉਂਕਿ ਸ਼ੁਕਰਾਨਾ ਯਾਤਰਾ ਦੇ ਵਿਚ ਮਾਨ ਸਾਹਿਬ ਦੇ ਨਾਲ ਕੋਈ ਦਿੱਲੀ ਦਾ ਲੀਡਰ ਨਹੀਂ, ਸਿਰਫ ਓਨਲੀ ਫਾਰ

0: ਸਾਹਿਬ ਭਗਵੰਤ ਸਿੰਘ ਮਾਨ ਹੋਣੀ ਸੀਗੇ ਔਰ ਸ਼੍ਰੋਮਣੀ ਕਮੇਟੀ ਤੋਂ ਇਲਾਵਾ 90% ਸਿੱਖ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਬੁੱਢਾ ਦਲ ਦੇ ਨਿਹੰਗ ਸਿੰਘ ਜਥੇਬੰਦੀਆਂ, ਹੋਰ ਸੰਪਰਦਾਵਾਂ ਨੇ ਮਾਨ ਸਾਹਿਬ ਨੂੰ ਵੱਖ ਵੱਖ ਥਾਈ ਜਿਵੇਂ ਕਹਿੰਦੇ ਵੀ ਸਨਮਾਨਿਤ ਕੀਤਾ, ਸਰੋਪਾ ਏਪਾ ਨਾਏ। ਬਹੁਤ ਵੱਡੀ ਪੱਧਰ ਤੇ ਸਰ ਜੇ ਤੁਸੀਂ ਅੱਜ ਸਮਾਪਤੀ ਸੀ ਉਹਨਾਂ ਦੀ ਅੱਜ 9 ਮਈ ਨੂੰ ਸ੍ਰੀ ਫਤਿਹਗੜ੍ਹ ਸਾਹਿਬ, ਜੇ ਤੁਸੀਂ ਕਿਤੇ ਸਰ ਉਹਨਾਂ ਦੀਆਂ ਵੀਡੀਓ ਜਾਂ ਫੋਟੋਆਂ ਦੇਖ ਸਕੋ, ਐ ਲੱਗਦਾ ਵੀ ਉੱਥੇ ਸਭਾ ਭਰੀ ਹੋਈ ਆ, ਇੰਨਾ ਇਕੱਠ ਸੀ ਅੱਜ ਫਤਿਹਗੜ੍ਹ ਸਾਹਿਬ।
1: ਮੈਂ ਨਹੀਂ ਜੀ ਇਹ ਫੋਟੋਆਂ ਦੇਖੀਆਂ ਇੱਕ ਦੋ ਦਿਨ ਦੇ ਵਿੱਚ ਵਿੱਚ।
0: ਚਲੋ ਸਰ ਕੋਸ਼ਿਸ਼ ਕਰੋ,
1: ਦੇਖਾਂਗੇ ਬਾਅਦ ਚ ਦੇਖਾਂਗੇ ਜ਼ਰੂਰ।
0: ਜੀ ਜੀ ਜੀ ਜੀ ਜੀ ਹੋਰ ਕੁਛ ਸਰ, ਹੋਰ ਕੋਈ ਸਵਾਲ ਦੱਸੋ।
1: ਇਸ ਤਰ੍ਹਾਂ ਦਾ ਭਾਈ, ਇਹ ਜਿਹੜਾ ਕਾਨੂੰਨ ਪਾਸ ਕੀਤਾ ਗਿਆ ਬੇਅਦਬੀ ਦਾ, ਇਹ ਕੱਲੇ ਗੁਰੂ ਗ੍ਰੰਥ ਸਾਹਿਬ ਬਾਰੇ ਕਿਉਂ ਕੀਤਾ ਗਿਆ? ਧਾਰਮਿਕ ਉੱਚਤਾ ਸਵੱਛਤਾ ਤੇ ਸਾਰਿਆਂ ਧਰਮਾਂ ਦੀ ਇੱਕੋ ਜਿਹੀ ਆ ਆਪਣੇ।
0: ਹਾਂ ਬਿਲਕੁਲ ਸਰ, ਮੇਰੀ ਇਸ ਗੱਲ ਦਾ ਤੁਹਾਡਾ ਸਵਾਲ ਜਵਾਬ ਆ ਕਿ ਜੋ ਉੱਥੇ ਇਸ ਸਬੰਧੀ ਬੈਠੇ ਸੀ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਹੀ ਇੱਕ ਅਜਿਹੀ ਸੰਸਥਾ ਨੇ, ਇੱਕ ਸ਼ਬਦ ਗੁਰੂ ਨੇ ਜਿਨ੍ਹਾਂ ਨੂੰ ਜੀਵਤ ਗੁਰੂ ਦਾ ਦਰਜਾ ਦਿੱਤਾ ਗਿਆ, ਇਸ ਲਈ ਉਨ੍ਹਾਂ ਲਈ ਇਹ ਕਾਨੂੰਨ, ਮੁੱਖ ਮੰਤਰੀ ਸਾਹਿਬ ਦਾ ਕਹਿਣਾ ਜਾਂ ਹੋਰ ਜਿਹੜੇ ਕਸਟੋਡੀਅਨ ਨੇ, ਜਿਹੜੇ ਹੋਰ ਜੱਜ ਸਾਹਿਬਾਨ ਨੇ, ਵਕੀਲ ਸਾਹਿਬ, ਉਨ੍ਹਾਂ ਦਾ ਇਹ ਕਹਿਣਾ ਵੀ ਸਿਰਫ ਗੁਰੂ ਗ੍ਰੰਥ ਸਾਹਿਬ ਹੀ ਜੀਵਤ ਗੁਰੂ ਘੋਸ਼ਿਤ ਕੀਤੇ ਗਏ ਸਨ ਦਸਾਂ ਗੁਰੂਆਂ ਸਾਹਿਬ ਵੱਲੋਂ, ਇਸ ਲਈ ਉਨ੍ਹਾਂ ਲਈ ਇਹ ਘੋਸ਼ਿਤ ਕੀਤਾ ਗਿਆ।
1: ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ ਸਰ, ਧੰਨਵਾਦ ਸਰ।
0: ਥੈਂਕ ਯੂ, ਥੈਂਕ ਯੂ ਸਰ, ਥੈਂਕ ਯੂ,
1: ਵੈਲਕਮ ਵੈਲਕਮ ਭਾਈ, ਸਤਿ ਸ੍ਰੀ ਅਕਾਲ। ਜੀ ਬਾਬੀ ਜੀ,
2: ਹਾਂਜੀ, ਸਰਕਾਰ ਦੇ ਬਾਜਵਾ ਸਾਹਿਬ, ਮੇਰਾ ਮਤਲਬ ਹੁੰਦਾ ਵੀ ਪਰਿਵਾਰ ਜਿਹੜਾ ਵਿਹੜਾ ਉਹ ਥੋੜਾ ਜਿਹਾ ਹੋਰ ਖੁੱਲਾ ਕਰ।
1: ਜੀ ਥੈਂਕ ਯੂ, ਥੈਂਕ ਯੂ ਵੈਰੀ ਮਚ।
2: ਹਾਂ, ਤੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਗਰਾਮ ਜਿਹੜਾ ਆਪਾਂ ਲਾਈਵ ਚਲਾਇਆ ਕਰਨਾ, ਤੇ ਆਉਂਦੇ ਜਾਂਦੇ ਹੋਰ ਨੂੰਹਾਂ ਨੂੰ ਸਾਰਿਆਂ ਨੂੰ ਮਿਲਿਆ ਕਰਨਾ। ਹਾਂ,
1: ਤੁਸੀਂ ਮੈਨੂੰ ਮਾੜਾ ਜਿਹਾ ਜੇ ਚੇਂਜ ਕੋਈ ਕਰਦੇ ਹੁੰਦੇ ਹੋ ਨਾ, ਮੈਨੂੰ ਮਾੜਾ ਜਿਹਾ ਪਹਿਲਾਂ ਦੱਸ ਦਿਆ ਕਰੋ ਤਾਂ ਕਿ ਮੈਂ ਅਲਰਟ ਹੋ ਜਾ ਕਰਾਂ, ਫਿਰ ਮੈਂ ਆਪਣੇ ਹਿਸਾਬ ਨਾਲ ਚੱਲਣ ਡਿਆ ਸਰ।
2: ਉਹ ਕੋਈ ਗੱਲ ਨਹੀਂ,
1: ਮੈਨੂੰ ਨਹੀਂ ਸੀ ਪਤਾ ਕਿ ਦੂਸਰੇ ਵੀ ਕੋਈ ਵੇਟ ਕਰ ਰਹੇ ਨੇ। ਨਹੀਂ ਨਹੀਂ, ਕਹਿਣ ਦਾ ਮਤਲਬ ਹੈ ਮੈਨੂੰ ਪਹਿਲਾਂ ਪਤਾ ਲੱਗ ਜਾਏ ਨਾ ਤੇ ਫਿਰ ਮੈਂ ਆਪਣੀ ਚੇਂਜਸ ਲੈ ਆਉਣਾ ਹੁੰਦਾ ਆਪਣੇ ਟਾਈਮ ਦੇ ਵਿੱਚ। ਚਲੋ ਠੀਕ ਹੈ ਜੀ, ਠੀਕ ਹੈ, ਬੜੀ ਖੁਸ਼ੀ ਦੀ ਗੱਲ ਹੈ, ਥੈਂਕ ਯੂ। ਦਬੀ ਜੀ ਕਿਸੇ ਹੋਰ ਮੇਰਾ ਖਿਆਲ ਹੈ ਨਹੀਂ, ਜਿਹੜੀ ਉਹਨਾਂ ਦੀ ਕੱਟੀ ਗਈ ਹੈ ਆਪਣੀ, ਤੇ ਜਾਂ ਉਹ ਕੰਟੈਕਟ ਕਰ ਰਹੇ ਹੋਣਗੇ ਕਿਸੇ ਹੋਰ ਨਾਲ। ਬਾਬੀ ਜੀ ਲਾਈਨ ਕੱਟੀ ਗਈ ਸੀ।
2: ਹਾਂਜੀ,
1: ਅੱਛਾ ਅੱਛਾ ਅੱਛਾ, ਠੀਕ ਹੈ। ਮੈਂ ਕਿਹਾ ਤੁਸੀਂ ਉਹ, ਮੈਂ ਸੋਚ ਰਿਹਾ ਸੀ ਸ਼ਾਇਦ ਕਿਸੇ ਹੋਰ ਨਾਲ ਕੰਟੈਕਟ ਕਰਵਾ ਰਹੇ ਹੋ ਜਾਂ ਤੁਹਾਡੇ ਕੋਲ ਭੁਲੇਖੇ ਨਾਲ ਲਾਈਨ ਕੱਟੀ ਗਈ ਹੈ।
2: ਹੈਲੋ
1: ਜੀ, ਮੈਂ ਤੁਹਾਡਾ ਇੰਤਜ਼ਾਰ ਕਰ ਰਿਹਾ ਵੀ ਤੁਸੀਂ ਕੋਈ ਗੱਲਬਾਤ ਕਰੋਗੇ। ਲਾਈਨ ਫੇਰ ਕੱਟੀ ਗਈ ਹੈ, ਕੋਈ ਡਿਸਟਰਬੈਂਸ ਹੋ ਰਹੀ ਹੈ ਉਹਨਾਂ ਨੂੰ, ਮੈਂ ਇੱਕ ਵਾਰੀ ਕਾਲ ਉਹਨਾਂ ਨੂੰ ਫੇਰ ਕਰ ਦਿੰਦਾ, ਹੋ ਜਾਂਦਾ ਕੋਈ ਟੈਕਨੀਕਲ ਅੱਗਾ ਪਿੱਛਾ ਹੋ ਜਾਂਦਾ ਮੇਰੇ ਖਿਆਲ ਦੇ ਵਿੱਚ ਕੁਛ ਇਸ ਤਰ੍ਹਾਂ ਹੈ। ਬਾਬੀ ਜੀ ਲਾਈਨ ਫੇਰ ਕੱਟੀ ਗਈ, ਫੇਰ ਕੱਟੀ ਗਈ ਹੈ ਲਾਈਨ। ਹਾਂ ਵੈਰੀ ਗੁੱਡ, ਸਮਝ ਨਹੀਂ ਆ ਰਹੀ ਜਾਂ ਚੱਕਰ ਹੋ ਕੀ ਰਿਹਾ। ਦੋਸਤੋ ਬਾਰ ਬਾਰ ਲਾਈਨ ਕੱਟੀ ਜਾ ਰਹੀ ਹੈ ਉਹਨਾਂ ਦੀ। ਬੱਬੀ ਜੀ ਬਾਰ ਬਾਰ ਕੱਟੀ ਜਾ ਰਹੀ ਹੈ ਲਾਈਨ ਤੁਹਾਡੀ।
2: ਹੈਲੋ,
1: ਹਾਂਜੀ ਹਾਂਜੀ,
2: ਹੈਲੋ,
1: ਮੇਰੀ ਆਵਾਜ਼ ਸੁਣ ਰਹੀ ਹੈ ਤੁਹਾਨੂੰ? ਨਹੀਂ ਸੁਣ ਰਹੀ ਹੋਣੀ, ਤਾਂ ਹੀ ਹੈਲੋ ਹੈਲੋ ਕਰ ਰਹੇ ਹੋ। ਤੁਹਾਡੀ ਆਵਾਜ਼ ਮੈਨੂੰ ਸੁਣ ਰਹੀ ਹੈ, ਲੇਕਿਨ ਮੇਰੀ ਆਵਾਜ਼ ਤੁਹਾਡੇ ਤੱਕ ਕਿਉਂ ਨਹੀਂ ਪਹੁੰਚ ਰਹੀ? ਇਧਰੋਂ ਸਭ ਕੁਝ ਠੀਕ ਹੈ, ਤੁਹਾਡਾ ਹੀ ਕੋਈ ਸਿਸਟਮ ਜਿਹੜਾ ਹੈ।
2: ਹੈਲੋ,
1: ਤੁਹਾਡੀਆਂ ਹਲੋ ਹਲੋ ਕਰਨ ਦਾ ਨਹੀਂ, ਤੁਸੀਂ ਕੋਈ ਚੈੱਕ ਕਰੋ ਆਪਣਾ ਕੁਛ, ਇਧਰੋਂ ਸਭ ਕੁਛ ਫਸਟ ਕਲਾਸ ਚੱਲਣ ਡਿਆ।
2: ਹੈਲੋ ਜੀ
1: ਬੱਬੀ ਜੀ, ਮੇਰੀ ਆਵਾਜ਼? ਅੱਜ ਤੇ ਭਾਈ ਡਰਾਮਾ ਹੀ ਹੋਣ ਡਿਆ ਕੋਈ। ਮੈਂ ਨਾ ਇੱਕ ਗਾਣਾ ਲਾ ਲੈਂਦਾ ਤੇ ਜਿੰਨੀ ਦੇਰ ਇਹਨਾਂ ਨਾਲ ਆਵਾਜ਼ ਨਹੀਂ ਨਾ ਮੇਰੀ ਸੈਟਿੰਗ ਹੋ ਜਾਂਦੀ ਉਨੀ ਦੇਰ ਫਿਰ।
2: ਹੈਲੋ ਜੀ
1: ਬੱਬੀ। ਹੈਲੋ ਜੀ, ਕਿੱਥੇ ਹਲੋ? ਬੱਬੀ ਜੀ ਸੁਣ ਰਹੇ ਹੋ ਮੈਨੂੰ? ਬੱਬੀ ਜੀ ਤੁਹਾਡੀ ਆਵਾਜ਼ ਜਿਹੜੀ ਹੈ ਨਾ ਉਹ ਮੁਕੇਸ਼ ਪਾਗਲੂਗਾ ਦੋਸਤੋ, ਸਾਡਾ ਨਾ ਕੰਟੈਕਟ ਨਹੀਂ ਹੋ ਰਿਹਾ ਆਪਸ ਵਿੱਚ ਤੇ ਮੈਂ ਉਨੀ ਦੇਰ ਗਾਣਾ ਲਾ
3: ਗਾਣਾ ਲਾ।
1: ਬੱਬੀ ਜੀ ਸੁਣ ਰਹੇ ਹੋ ਮੈਨੂੰ?

ਹੋ ਗਈ ਹੈ, ਉਹਨਾਂ ਦੀ ਜਿਹੜੀ ਲਾਈਨ ਹੈ ਉਹ ਮਿਲ ਨਹੀਂ ਰਹੀ, ਜੇ ਮਿਲਦੀ ਵੀ ਹੈ ਤੇ ਇੱਕ ਸੈਕਿੰਡ ਚ ਕੱਟਿਆ ਜਾਂਦਾ ਟੈਲੀਫੋਨ। ਆਈ ਐਮ ਰੀਅਲੀ ਸੋਰੀ, ਮੈਂ ਤੁਹਾਡੇ ਨਾਲ ਕੁਝ ਗਾਣਿਆਂ ਦਾ ਤੁਹਾਡਾ ਐਂਟਰਟੇਨਮੈਂਟ ਕਰਨ ਦੀ ਕੋਸ਼ਿਸ਼ ਕਰਾਂਗਾ ਤੇ ਉਹਦੇ ਵਿੱਚ ਆਪ ਹੀ ਕੋਈ ਗੱਲਬਾਤ

0: ਸੋ ਦੋਸਤੋ, ਮੈਂ ਮਾਫੀ ਚਾਹੁੰਦਾ ਹਾਂ ਕਿ ਸਾਡੀ ਗੱਲਬਾਤ ਬੱਬੀ ਜੀ ਹੁਣਾਂ ਨਾਲ ਨਹੀਂ ਹੋ ਸਕੀ, ਕਿਉਂਕਿ ਕੁਛ ਟੈਕਨੀਕਲ ਪ੍ਰੋਬਲਮ ਕਰਕੇ, ਮੇਰੇ ਵੱਲ ਟੈਕਨੀਕਲ ਪ੍ਰੋਬਲਮ ਨਹੀਂ ਕੋਈ ਆਈ, ਉਹਨਾਂ ਦੀ ਕਾਲ ਜਿਹੜੀ ਸੀ ਉਹ ਕੁਛ ਸੈਕਿੰਡ ਵਿੱਚ ਹੀ ਬੰਦ ਹੋ ਜਾਂਦੀ ਸੀ, ਤੇ ਉਧਰ ਕੋਈ ਟੈਕਨੀਕਲ ਚਲੋ ਐਨੀ ਹੋ ਸਕਦਾ। ਮੈਂ ਆਪਣੀ ਗੱਲਬਾਤ ਚਾਲੂ ਰੱਖਦਾ ਤੇ ਵਿੱਚ ਵਿੱਚ ਨਾ ਗਾਣਾ ਵੀ ਕੋਈ ਨਾ ਕੋਈ ਤੁਹਾਨੂੰ ਤੁਹਾਡਾ ਇੰਟਰਟੇਨਮੈਂਟ ਵੀ ਕਰਦਾ ਰਹਾਂਗਾ, ਆਪਣਾ ਟਾਈਮ ਮੈਂ ਪੂਰਾ ਕਰਦਾ। ਮੈਂ ਦੋਸਤੋ ਗੱਲਬਾਤ ਕਰ ਰਿਹਾ ਸੀ ਭਾਰਤੀਆਂ ਦੇ ਪਖੰਡ ਪੁਣੇ ਤੇ, ਐਕਟਰ ਪੁਣੇ ਤੇ, ਆਪਣੇ ਸਮਾਜ ਦਾ ਜਿਹੜਾ ਦੁਖਾਂਤ ਹੈ, ਜਿਹੜਾ ਜਿਹੜਾ ਰੂਪ ਸਾਨੂੰ ਪਸੰਦ ਨਹੀਂ, ਉਹਦੇ ਉੱਤੇ ਮੇਰੀ ਗੱਲਬਾਤ ਚੱਲ ਰਹੀ ਸੀ ਤੇ ਉਹਨੂੰ ਹੀ ਮੈਂ ਥੋੜਾ ਜਿਹਾ ਅੱਗੇ ਵਧਾਉਣਾ, ਜਿਹੜੇ ਮੇਰੇ 15-20 ਮਿੰਟ ਰਹਿ ਗਏ ਨੇ। ਮੈਂ ਅੱਜ ਕਰ ਲਿਆ ਸੀ ਕਿ ਸਾਡਾ ਨਾ ਜਿਹੜਾ ਮਤਲਬ ਕਿ ਪੁਲਿਸ ਵਾਲਿਆਂ ਤੋਂ ਗੱਲ ਮੇਰੇ ਖਤਮ ਕੀਤੀ ਸੀ ਕਿ ਦੇਖੋ ਪੁਲਿਸ, ਸਾਡੀ ਜਿਹੜੀ ਪੁਲਿਸ ਹੈ, ਅਸੀਂ ਕੋਈ ਕ੍ਰਾਈਮ ਕਰਦੇ ਹਾਂ ਜਾਂ ਭਾਰਤੀ ਨਾਗਰਿਕ ਕੋਈ ਵੀ ਕੋਈ ਕ੍ਰਾਈਮ ਕਰਦਾ ਤੇ ਉਹਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਹੈ, ਜੁਰਮਾਨਾ ਉਹਨੂੰ ਹੋਣਾ ਚਾਹੀਦਾ। ਪਰ ਸਾਡੇ ਜਿਹੜੇ ਅਧਿਕਾਰੀ ਨੇ, ਪੁਲਿਸ ਅਧਿਕਾਰੀ, ਉਹ ਬਹੁਤ ਗੰਦੀਆਂ ਗਾਲਾਂ ਮਾਵਾਂ ਭੈਣਾਂ ਦੀਆਂ ਕੱਢਦੇ ਨੇ ਬਾਜ਼ਾਰ ਦੇ ਵਿੱਚ, ਲਾਗੋਂ ਦੀ ਲੇਡੀਜ਼ ਵੀ ਲੰਘ ਰਹੀਆਂ ਹੁੰਦੀਆਂ ਨੇ ਬੇਸ਼ਰਮੀ ਦੇ ਤਰੀਕੇ ਦੇ ਨਾਲ। ਇਹ ਪੁਲਿਸ ਦਾ ਕਿਹੜਾ ਸਟਾਈਲ ਹੈ, ਡਿਸਿਪਲਿਨ ਦਾ ਕਿਹੜਾ ਤਰੀਕਾ ਹੈ? ਇਹ ਤੇ ਬਦਤਮੀਜ਼ੀ ਦੀ ਇੰਤਹਾਵ ਹੈ ਕਿ ਅਸੀਂ ਜਿਹਦੇ ਕੋਲ ਕੋਈ ਕਾਨੂੰਨ ਭੰਗ ਹੋਇਆ, ਉਹ ਭੈਣ ਜਾਂ ਮਾਂ ਦਾ ਕੀ ਕਸੂਰ ਹੈ ਉਹਦੇ ਵਿੱਚ ਜਿਹਨੂੰ ਇਹ ਗਾਲਾਂ ਕੱਢ ਰਿਹਾ ਤੇ ਇਹਦੇ ਮੋਢੇ ਤੇ ਸਟਾਰ ਲੱਗੇ ਨੇ, ਇਹਨੂੰ ਸ਼ਰਮ ਆਉਣੀ ਚਾਹੀਦੀ ਹੈ, ਕੱਢਣੀ ਕਿਉਂ ਡਿਆ ਗਾਲਾਂ? ਉਹਦੇ ਨਾਲ ਸਿੱਧੀ ਗੱਲਬਾਤ, ਜੁਰਮਾਨਾ ਕਰੋ ਜਿਹੜਾ ਉਹਦਾ ਹੁੰਦਾ, ਉਹ ਕਾਨੂੰਨੀ ਕਾਰਵਾਈ ਕਰੋ ਜਿਹੜੀ ਉਹਦੇ ਨਾਲ ਹੋ ਰਹੀ ਹੈ। ਇਹ ਸ਼ਰਮ ਵਾਲੀ ਗੱਲ ਹੈ। ਨੰਬਰ 2 ਦੇ ਉੱਤੇ ਜਿਸ ਤਰ੍ਹਾਂ ਮੈਂ ਹੁਣ ਗੱਲ ਇਸ ਤਰ੍ਹਾਂ ਕਿ ਸਾਡਾ ਜਿਹੜਾ ਸਿਸਟਮ ਹੈ ਨਾ, ਉਹ ਹੈ ਹੀ ਇੱਦਾਂ ਦਾ, ਸਾਹਿਤ ਦੇ ਕੇਂਦਰ ਗਵਾਰਾਂ ਦੇ ਹੱਥ ਵਿੱਚ, ਰਾਜਨੀਤੀ ਬਦਕਾਰਾਂ ਦੇ ਹੱਥ ਵਿੱਚ, ਜ਼ਖਮ ਸੀਣੇ ਤਲਵਾਰਾਂ ਦੇ ਹੱਥ ਵਿੱਚ, ਸੋਨੇ ਦਾ ਕੰਮ ਲੁਹਾਰਾਂ ਦੇ ਹੱਥ ਵਿੱਚ, ਮਹਾਨ ਭਾਰਤ ਦੀ ਮਹਿਮਾ ਵੇਖੋ, ਰਾਸ਼ਟਰੀ ਮੁੱਦੇ ਗਦਾਰਾਂ ਦੇ ਹੱਥ ਵਿੱਚ, ਸਭ ਕੰਮ ਪੁੱਠੇ, ਕੋਈ ਇੱਕ ਅੱਧਾ ਠੀਕ ਵੀ, ਕੋਈ ਅਚੰਗੇ ਅਫਸਰ ਵੀ ਹੈਗੇ ਨੇ। ਮੈਂ ਇਹ ਨਹੀਂ ਕਹਿਣ ਡਿਆ ਕਿ ਏ ਤੋਂ ਲੈ ਕੇ ਜੈਡ ਤੱਕ ਹੀ ਹੈ, ਪਰ ਇਹ ਦੀ 99% ਠੱਗ ਚੋਰ ਉਚੱਕੇ ਉੱਚੀਆਂ ਪੋਸਟਾਂ ਤੇ ਬੈਠੇ ਤੇ ਜਿਹੜੇ ਵਧੀਆ ਜੈਂਟਲ ਐਜੂਕੇਟਡ ਲੋਕ ਉੱਚੀਆਂ ਪੋਸਟਾਂ ਤੱਕ ਪਹੁੰਚੇ ਸਨ, ਉਹ ਮਾਹੌਲ ਵੇਖ ਕੇ ਵੀ ਉਹਨਾਂ ਵਰਗੇ ਬਣ ਗਏ। ਜੇ ਮੀਂਹ ਪੈ ਰਿਹਾ ਤੇ ਤੁਹਾਨੂੰ ਵੀ ਛਤਰੀ ਲੈਣੀ ਪਵੇਗੀ ਬਾਹਰ ਜਾਣ ਵਾਸਤੇ, ਸ਼ਾਇਦ ਉਹ ਵੀ ਇਹਨਾਂ ਵੱਲ ਵੇਖ ਕੇ ਇਹਨਾਂ ਵਰਗੇ ਹੋ ਗਏ ਨੇ। ਹੁਣ ਧਾਰਮਿਕਤਾ ਦੀ ਗੱਲ ਹੋਣ ਡਈ ਸੀ, ਹਰ ਪਿੰਡ ਵਿੱਚ 2-2, 3-3 ਗੁਰਦੁਆਰੇ ਦੇ ਮੰਦਰ ਨੇ, ਹਰ ਮਹੱਲੇ ਚ ਗੁਰਦੁਆਰਾ ਹੈ। ਐਵੇਂ ਲੱਗਦਾ ਅਸੀਂ ਧਰਮ ਨੂੰ ਬੜੇ ਸਮਰਪਿਤ ਲੋਕ ਹਾਂ। ਪਿੰਡ ਦੇ ਵਿੱਚ ਮਤਲਬ ਕਿ ਇੱਕ ਨਾ ਟੁੱਟਾ ਜਿਹਾ ਸਕੂਲ ਹੋਏਗਾ, ਉਹਦੇ ਕਮਰੇ ਚੋਂਦੇ ਨੇ, 2-4 ਮਹੀਨੇ ਤੋਂ ਉਹਦਾ ਨਲਕਾ ਖਰਾਬ ਹੈ, ਐਵੇਂ 200-300 ਰੁਪਈਆ ਨਲਕੇ ਤੇ ਲੱਗਣਾ, ਪਿੰਡ ਵਿੱਚੋਂ ਜਾਂ ਪਿੰਡ ਦੀ ਪੰਚਾਇਤ ਚੋਂ ਉਹ ਕੋਈ ਠੀਕ ਨਹੀਂ ਕਰਵਾਏਗਾ, ਨਲਕਾ ਹੀ ਠੀਕ ਨਹੀਂ ਕਰਵਾਏਗਾ, ਇਹ ਸਰਕਾਰਾਂ ਦਾ ਹੀ ਕੰਮ ਹੈ। ਹਾਂਜੀ, ਕੋਈ ਟੋਇਲਟ ਨਹੀਂ ਬਣਵਾ ਕੇ ਦੇਵੇਗਾ ਪਿੰਡ ਵਿੱਚੋਂ ਸਕੂਲ ਦੇ ਵਿੱਚ ਬੱਚਿਆਂ ਨੂੰ, ਬਲਕਿ ਕੋਈ ਪੱਖਾ ਹੀ ਲਵਾ ਦੇ, ਜੇ ਪੱਖਾ ਖਰਾਬ ਹੋ ਜਾਵੇ ਉਹਨੂੰ ਕੋਈ ਠੀਕ ਨਹੀਂ ਕਰਵਾ ਕੇ ਦਿੰਦਾ। ਸਰਕਾਰ ਹੀ ਕਰੇ ਜੋ ਕੁਝ ਕਰੇ, ਤੇ ਸਰਕਾਰ ਕੀ ਕਰਦੀ ਹੈ ਤੁਹਾਨੂੰ ਪਤਾ ਹੀ ਹੈ, ਸਰਕਾਰ ਦੀਆਂ ਫਾਈਲਾਂ ਕਿੱਦਾਂ ਤੁਰਦੀਆਂ ਨੇ। ਪਿੰਡ ਵਾਲੇ ਕੋਈ ਮਦਦ ਨਹੀਂ ਕਰਨਗੇ, ਪਰ ਪਿੰਡ ਵਾਲੇ ਆਪਣੇ ਨਲਾਇਕ ਪੁੱਤਰ ਦੇ ਵਿਆਹ ਤੇ 20-30 ਲੱਖ ਦੀ ਰੋਟੀ ਖਵਾ ਦੇਣਗੇ, ਬਾਕੀ ਖਰਚਾ ਛੱਡੋ, ਆਪਣੇ ਨਲਾਇਕ ਪੁੱਤਰ ਤੇ ਜਿਹੜਾ ਘਰ ਦਾ ਕੰਮ ਹੀ ਨਹੀਂ ਕਰਨ ਡਿਆ, ਤੇ ਨੌਕਰੀ ਚਾਕਰੀ ਤੇ ਗੌਰਮੈਂਟ ਦਾ ਫਰਜ਼ ਬਣਦਾ, ਉਹ ਵੈਸੇ ਵੀ ਉਹਦੇ ਕੋਲ ਕੋਈ ਨਹੀਂ ਹੈਗੀ। ਬਾਕੀ ਚਾਰ ਪੰਜ ਮੈਰਿਜਾਂ ਦੇ ਹੋਣੇ ਨੇ ਫੰਕਸ਼ਨ ਮੈਰਿਜ ਦੇ, ਉਹ ਸਾਰੇ ਹੀ ਹਾਲ ਚ, ਜਰਾ ਅੰਦਾਜ਼ਾ ਲਾ ਲਓ ਕਿੰਨਾ ਪੈਸਾ ਲੱਗਦਾ ਫਿਰ ਮੈਰਿਜ ਦੇ ਉੱਤੇ। ਸਾਰਾ ਦਿਨ ਅਸੀਂ ਆਪੋ ਆਪਣੇ ਧਰਮ ਦੇ ਮਹਾਂਪੁਰਸ਼ਾਂ ਦੀ ਜੈ ਜੈਕਾਰ ਕਰਦੇ ਫਿਰਦੇ ਹਾਂ, ਉੱਤੋਂ ਬਲਾਤਕਾਰੀ ਬਾਬਿਆਂ ਦੀ ਜੈ ਜੈਕਾਰ ਕਰਦੇ ਸਿਰ ਪੜਵਾ ਲੈਂਦੇ ਹਾਂ। ਬਾਬੇ ਜਿਹੜੇ ਨੇ ਉਹ ਮਰਸਰੀ ਕਾਰਾਂ ਤੇ ਤੁਰੇ ਫਿਰਦੇ ਨੇ ਤੇ ਅਸੀਂ ਉਹਨਾਂ ਦੀ ਗੋਲਕ ਚ ਪੈਸੇ ਪਾਉਂਦੇ ਹਾਂ। ਬਾਬੇ ਜਿਹੜੇ ਨੇ ਉਹਨਾਂ ਕੋਲ ਦਸ ਦਸ ਵੀਹ ਪ੍ਰਾਈਵੇਟ ਬਾਡੀਗਾਰਡ ਵੀ ਹੈਗੇ ਨੇ ਜਿਹੜੇ ਡੱਬਾਂ ਚ ਪਿਸਤਲ ਤੇ ਸਤੇਨਾ ਲਈ ਫਿਰਨ ਡਏ ਨੇ। ਅੱਗੇ ਦਸ ਕਾਰਾਂ ਬਾਬੇ ਦੇ ਜਾਣ ਡੀਆਂ ਹੁੰਦੀਆਂ, ਦਸ ਕਾਰਾਂ ਪਿੱਛੇ ਉਹਦੇ ਬਾਡੀਗਾਰਡਾਂ ਦੀ, ਬਾਕੀ ਚੁਮਚਿਆਂ ਦੀ ਗੱਲ ਛੱਡੋ ਯਾਰ। ਜੇ ਇਹ ਬਾਬੇ ਨੇ ਸਿਖਾਉਂਦੇ ਤੇ ਰਾਮ ਰਾਮ ਕਰਨਾ ਨੇ, ਵਾਹਿਗੁਰੂ ਵਾਹਿਗੁਰੂ ਕਰਨਾ ਨੇ, ਤੇ ਇਹਨਾਂ ਨੂੰ ਬਾਡੀਗਾਰਡਾਂ ਦੀ ਜ਼ਰੂਰਤ ਕਿਉਂ ਪੈਣ ਡਈ ਹੈ? ਇਹ ਕੀ ਚੱਕਰ ਹੈ? ਬਾਡੀਗਾਰਡ ਤੇ ਬਦਮਾਸ਼ਾਂ ਨੂੰ ਚਾਹੀਦੇ ਨੇ, ਸਮਗਲਰਾਂ ਨੂੰ ਚਾਹੀਦੇ ਨੇ ਜਿਹੜੇ ਦੋ ਨੰਬਰ ਦਾ ਕੰਮ ਕਰਦੇ ਨੇ, ਜਾਂ ਵੱਡੇ ਵੱਡੇ ਲੀਡਰਾਂ ਨੂੰ ਚਾਹੀਦੇ ਨੇ, ਉਹ ਵੀ ਤਾਂ ਪੁੱਠੇ ਹੀ ਕੰਮ ਕਰਦੇ ਨੇ। ਇਹ ਬਾਬੇ ਰਾਮ ਨਾਮ ਜਪਾਉਣ ਵਾਲਿਆਂ ਨੂੰ ਕਿਉਂ ਬਾਡੀਗਾਰਡ ਚਾਹੀਦੇ ਨੇ? ਹਾਂਜੀ, ਇਹਨਾਂ ਨੇ ਸਮਾਜ ਵਿੱਚ ਗੰਦ ਪਾਉਣ ਦੀ ਹੱਦ ਕੀਤੀ ਹੈ। ਦੋਸਤੋ, ਬਾਬਿਆਂ ਦਾ ਬਾਈਕਾਟ ਕਰੋ, ਆਪਣੀਆਂ ਔਰਤਾਂ ਨੂੰ ਵਰਜੋ ਇਹਨਾਂ ਬਾਬਿਆਂ ਦੇ, ਪਤਾ ਨਹੀਂ ਔਰਤਾਂ ਬਾਬਿਆਂ ਦੇ ਅਟਰੈਕਟ ਇੰਨੀਆਂ ਕਿਉਂ ਹੁੰਦੀਆਂ ਨੇ। ਵਰਜੋ, ਪੜ੍ਹੀਆਂ ਲਿਖੀਆਂ ਔਰਤਾਂ ਦੀ ਨਹੀਂ ਮੈਂ ਗੱਲ ਕਰ ਰਿਹਾ, ਆਮ ਰੂਰਲ ਔਰਤਾਂ ਦੀ ਗੱਲ ਕਰ ਰਿਹਾ। ਪੜ੍ਹੀਆਂ ਲਿਖੀਆਂ ਔਰਤਾਂ ਦੇ ਇਹਨਾਂ ਬਾਬਿਆਂ ਨੂੰ ਜੁੱਤੀ ਤੇ ਲਿਖਦੀਆਂ ਨੇ, ਉਹ ਭੁੱਖੇ ਨੰਗੇ ਕੱਦ ਦੇ ਬਦਮਾਸ਼ ਪਤਾ ਨਹੀਂ ਕਿੱਧਰੋਂ ਭੱਜੇ ਨੇ ਸਕੂਲ ਦੇ, ਇਹਨਾਂ ਦੇ ਪਿੱਛੋਂ ਦੀ ਕੱਟਾ ਨਹੀਂ ਨਿਗਾ ਕੇ ਵੇਖਿਆ। ਮਹਿਲਾਂ ਦੇ ਮਾਲਕ ਤੇ ਦੌਲਤਾਂ ਦੇ ਮਾਲਕ ਬਣੇ ਫਿਰਨ ਡਏ ਨੇ, ਤੁਸਾਂ ਹੀ ਬਣਾਇਆ ਪੈਸਾ ਸਾਰਾ, ਤੁਹਾਡਾ ਹੀ ਆ ਇਹਦੇ ਕੋਲ। ਉਹ ਇਹਦਾ ਕਿਤੇ ਕੋਈ ਯੂਨੀਵਰਸਿਟੀ ਬਣਾਉਂਦੇ, ਕੋਈ ਸਕੂਲ ਬਣਾਉਂਦੇ, ਉਹ ਰੱਖ ਕੇ ਕੋਈ ਫੈਕਟਰੀ ਲੱਗ ਜਾਏ ਇਹਨਾਂ ਸਾਰਿਆਂ ਕੰਮਾਂ ਧੰਦਿਆਂ ਦੀ, ਕਿੰਨਿਆਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ? ਬਾਬਿਆਂ ਨੇ ਤੇ ਗਾਂਧੀ ਪਾਉਣਾ, ਤੁਹਾਡੇ ਕਿੰਨੇ ਬਾਬੇ ਜੇਲ੍ਹ ਚ ਨੇ, ਕਿੰਨਿਆਂ ਨੇ ਜਾਣਾ, ਕਿੰਨਿਆਂ ਨੂੰ ਗੌਰਮੈਂਟ ਨੇ ਪਾਸ ਬਣਾ ਕੇ ਦਿੱਤੇ ਨੇ ਕਿ ਬਾਬਾ ਜੀ ਤੁਸੀਂ 15 ਦਿਨ ਜਿਹੜੇ ਮਰਜ਼ੀ ਜੇਲ੍ਹ ਚ ਰਹੋ ਤੇ 15 ਦਿਨ ਜਿਹੜੇ ਮਰਜ਼ੀ ਬਾਹਰ ਆ ਜਾਓ। ਲਾਹਨਤ ਇਹੋ ਜਿਹੀਆਂ ਸਰਕਾਰਾਂ ਤੇ ਜਿਨ੍ਹਾਂ ਨੇ ਕਾਨੂੰਨ ਚੇਂਜ ਕਰ ਲਏ ਨੇ ਇਹਨਾਂ ਬਾਬਿਆਂ ਵਾਸਤੇ। ਬਾਬਿਆਂ ਕੋਲ ਵੋਟਾਂ ਨੇ ਤੇ ਨਲਾਇਕ ਲੋਕ, ਘਟੀਆ ਲੋਕ, ਨਲਾਇਕ ਲੋਕਾਂ ਨੂੰ ਹੀ ਵੋਟਾਂ ਪਾਉਣਗੇ, ਇੱਥੇ ਨਲਾਇਕ ਲੋਕ ਹੀ ਪਾਰਲੀਮੈਂਟ ਚ ਬਹਿਣਗੇ ਜਾ ਕੇ। ਔਰ ਸਾਨੂੰ ਤੇ 80 ਸਾਲਾਂ ਤੱਕ ਅੱਜ ਤੱਕ ਸਮਝ ਹੀ ਨਹੀਂ ਆਈ ਕਿ ਉਮੀਦਵਾਰ ਕਿੱਦਾਂ ਦਾ ਚੁਣਨਾ ਹੈ ਤੇ ਕਿੱਦਾਂ ਚੁਣਨਾ ਹੈ ਅਸੀਂ, ਤੇ ਤਰੱਕੀ ਕੌਣ ਕਰੇਗਾ? ਇਹ ਲੁੱਚੇ ਲਫੰਗੇ ਤਰੱਕੀਆਂ ਕਰਨਗੇ? ਨਹੀਂ, ਸਾਨੂੰ ਐਜੂਕੇਟਡ ਲੋਕ, ਟੈਕਨੀਕਲ ਲੋਕ ਪਾਰਲੀਮੈਂਟ ਚ ਭੇਜੀਏ, ਸਭਾਵਾਂ ਦੇ ਵਿੱਚ ਭੇਜੀਏ, ਅਕਲਮੰਦ ਲੋਕ ਭੇਜੀਏ। ਜੇ ਇਹ ਆ ਜਿਹੜਾ ਵਾਗ ਹੈ, ਜਦੋਂ ਇਹ ਚੁਣੇਗਾ ਲੀਡਰ ਤੇ ਇਹ ਕਿਸੇ ਨਾ ਕਿਸੇ ਭੈੜੇ ਆਦਮੀ ਨੂੰ ਵੋਟਾਂ ਪਾਏਗਾ। ਇਹਨਾਂ ਨੂੰ ਕੀ ਪਤਾ ਡਿਗਰੀਆਂ ਕੀ ਹੁੰਦੀਆਂ ਨੇ? ਆ ਜਿਹੜੇ ਸਭ ਲੱਠ ਮਾਰਨੇ ਇਹਨਾਂ ਲੋਕਾਂ ਦੀਆਂ ਵੋਟਾਂ ਨਾਲ ਹੀ ਜਿੱਤੇ ਨੇ। ਤੇ ਆਮ ਭਾਰਤ ਵਰਗੇ ਦੇਸ਼ ਵਿੱਚ ਮੂਰਖ, ਭਿਖਾਰੀ ਤੇ ਘਟੀਆ ਲੋਕ ਇਹਨਾਂ ਲੀਡਰਾਂ ਨੂੰ ਜਿਤਾਉਂਦੇ ਨੇ ਜਿਹੜੇ ਇਸ ਵੇਲੇ ਮੌਜੂਦਾ ਸਾਡੀ ਸਰਕਾਰ ਦੇ ਵਿੱਚ। ਸਾਡੇ ਕੋਲ ਹੋਰ ਵੀ ਬੜੇ ਮੁੱਦੇ ਨੇ, ਜਿਵੇਂ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਆਬਾਦੀ। ਹਾਂਜੀ, ਪਰ ਅਸਾਂ ਤੇ ਬਾਬਿਆਂ ਤੇ ਧਾਰਮਿਕ ਡੇਰਿਆਂ ਤੇ ਧਾਰਮਿਕ ਡਾਂਸ ਹੀ ਕਰਨ ਦਾ ਠੇਕਾ ਲਿਆ ਹੈਗਾ। ਇੰਨਾ ਰੱਬ ਦਾ ਨਾਂ ਲੈਣ ਵਾਲਿਓ ਤੁਸੀਂ ਰੱਬ ਤੋਂ? ਮੈਂ ਅਗੇਂਸਟ ਨਹੀਂ, ਜਿੰਨਾ ਤੁਸੀਂ ਰੱਬ ਦਾ ਨਾਂ ਲੈਂਦੇ ਹੋ ਤੁਸੀਂ ਪਖੰਡ ਕਰਦੇ ਹੋ। ਤੁਸੀਂ ਤਾਂ ਬੜੇ ਯਾਰ ਜੈਂਟਲ ਹੋਣੇ ਚਾਹੀਦੇ ਹੋ, ਸੱਚ ਤੇ ਪਹਿਰਾ ਦੇਣ ਵਾਲੇ, ਕਾਨੂੰਨ ਦਾ ਪਾਲਣ ਕਰਨ ਵਾਲੇ, ਭਲਾ ਕਰਨ ਵਾਲੇ, ਮਨੁੱਖਾਂ ਨੂੰ ਪਿਆਰ ਕਰਨ ਵਾਲੇ, ਵਾਤਾਵਰਣ ਨੂੰ ਪਿਆਰ ਕਰਨ ਵਾਲੇ, ਪਵਿੱਤਰ ਪਾਣੀ ਨੂੰ, ਜੀਵ ਜੰਤੂ ਨੂੰ ਪਿਆਰ ਕਰਨ ਵਾਲੇ ਲੋਕ ਤੁਸੀਂ, ਸਫਾਈ ਪਸੰਦ ਲੋਕ ਹੋਣੇ ਚਾਹੀਦੇ ਹੋ, ਕਾਮੇ ਹੋਣੇ ਚਾਹੀਦੇ ਹੋ, ਦੇਸ਼ ਖਾਤਰ ਸੋਚਣ ਵਾਲੇ ਹੋਣੇ ਚਾਹੀਦੇ ਹੋ, ਜਿੰਨਾ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਕੇ ਸੱਚਿਆ ਪਾਤਸ਼ਾਹ ਸਭ ਦਾ ਭਲਾ ਕਰੀ। ਇਹ ਬੁੱਲ ਹਿਲਾਉਣ ਨਾਲ ਸਭ ਦਾ ਭਲਾ ਨਹੀਂ ਹੋ ਜਾਂਦਾ, ਕਰਨ ਨਾਲ ਹੱਥ ਹਿਲਾਉਣ ਨਾਲ ਸਭ ਭਲਾ ਕਰ ਸਕਦੇ ਹਾਂ ਅਸੀਂ। ਜੇ ਤੁਸੀਂ ਬੁੱਲ ਹਿਲਾਉਣ ਨਾਲ ਭਲਾ ਕਰ ਸਕਦੇ ਹੋ ਨਾ, ਤੇ ਤੁਸੀਂ ਬੁੱਲ ਹਿਲਾ ਕੇ ਅੱਧਾ ਸ਼ਹਿਰ ਵੀ ਮਾਰ ਦਿਓ ਰਾਤ ਨੂੰ। ਪੰਦਰਵੀਂ ਸਦੀ ਦੇ ਵਿੱਚ ਜਦੋਂ ਪ੍ਰਿੰਟਿੰਗ ਪ੍ਰੈਸ ਆਜ਼ਾਦ ਹੋਈ ਸੀ, ਤੇ ਦੋਸਤੋ ਜਰਮਨ ਨੇ ਆਜ਼ਾਦ ਕੀਤੀ ਸੀ ਪ੍ਰਿੰਟਿੰਗ ਪ੍ਰੈਸ। ਦਾਅਵੇ ਬਹੁਤ ਇੱਧਰ ਉੱਧਰ ਦੇ ਵੀ ਸੁਣੇ ਸੁਣਨ ਨੂੰ ਮਿਲੇ ਨੇ, ਲੇਕਿਨ ਇਹਨਾਂ ਨੇ ਕੀਤੀ ਸੀ। ਤੇ ਮੁਸਲਮਾਨ ਭਾਈਚਾਰੇ ਨੇ ਇਹਦਾ ਬਾਈਕਾਟ ਕੀਤਾ ਸੀ ਕਿ ਇਹ ਪ੍ਰਿੰਟਿੰਗ ਪ੍ਰੈਸ ਜਿਹੜੀ ਇਸਲਾਮ ਦੇ ਵਿਰੁੱਧ ਹੈ। ਦੱਸੋ ਪ੍ਰਿੰਟਿੰਗ ਪ੍ਰੈਸ ਦਾ ਇਸਲਾਮ ਦਾ ਵਿਰੁੱਧ ਕਿਸ ਤਰ੍ਹਾਂ ਹੋ ਗਈ? ਚਲੋ ਉਹਨਾਂ ਦੇ ਪੁਆਇੰਟ ਆਫ ਵਿਊ ਤੋਂ ਹੋ ਹੀ ਹੋਏਗੀ। ਹਾਂਜੀ, ਤੇ ਹਿੰਦੂ ਧਰਮ ਵਾਲਿਆਂ ਨੇ ਕਿਹਾ ਸੀ ਕਿ ਸੱਤ ਸਮੁੰਦਰ ਪਾਰ ਜਾਣਾ ਧਰਮ ਦੇ ਵਿਰੁੱਧ ਹੈ। ਅੰਦਾਜ਼ੇ ਲਾ ਲਓ ਕਿ ਕਿਸ ਤਰ੍ਹਾਂ ਅਸੀਂ ਆ ਸਾਡੇ ਪਿਛਲੇ ਲੱਛਣ ਮੈਂ ਤੁਹਾਨੂੰ ਦੱਸਣ ਡਿਆ ਹੈਗਾ ਵਾ। ਜਦੋਂ ਅਮਰੀਕਾ ਤੋਂ ਯੂਰਪ ਵਿੱਚ ਪਹਿਲੀ ਵਾਰ ਆਲੂ ਆਏ ਸਨ, ਪਹਿਲੀ ਵਾਰ ਯੂਰਪੀਅਨ ਲੋਕਾਂ ਨੇ ਆਲੂ ਵੇਖੇ, ਤੇ ਜਿਹੜੇ ਪਾਤਰੀ ਸਨ ਨਾ ਯੂਰਪ ਦੇ, ਉਹ ਪਿੱਟ ਉੱਠੇ ਕਿ ਆਲੂ ਹਰਾਮ ਹੈ, ਇਹ ਯੂਰਪ ਵਿੱਚ ਨਜ਼ਰ ਨਹੀਂ ਆਉਣਾ ਚਾਹੀਦਾ। ਅੰਦਾਜ਼ਾ ਲਾ ਲਿਓ ਇਹ ਪਖੰਡੀ ਲੋਕ ਸ਼ੁਰੂ ਤੋਂ ਹੀ ਪਖੰਡ, ਇਹਨਾਂ ਦੀ ਬੁਨਿਆਦ ਹੀ ਪਖੰਡ ਦੇ ਉੱਤੇ ਹੈ। ਇਹ ਪਖੰਡ ਹੀ ਆਣ ਕੇ ਮਤਲਬ ਕਿ ਸਮਾਜ ਦੇ ਵਿੱਚ ਉਹਨੂੰ ਤਰਜੀਹ ਦਿੰਦੇ ਰਹੇ ਨੇ। ਅੱਜ ਸਾਰੀ ਦੁਨੀਆ ਚ ਆਲੂ ਖਾਧਾ ਜਾਂਦਾ। ਐਕਸਕਿਊਜ਼ ਮੀ, ਆਲੂ ਤੇ ਚੌਲ ਸਾਰੀ ਦੁਨੀਆ ਦੀ ਮੇਨ ਖੁਰਾਕ ਹੈ। ਦੱਸੋ ਆਲੂ ਹਰਾਮ ਕਿੱਦਾਂ ਹੋ ਗਿਆ? ਪੰਜ ਸਮੁੰਦਰੋਂ ਪਾਰ ਜਾਣਾ ਹਰਾਮ ਕਿੱਦਾਂ ਹੋ ਗਿਆ? ਪ੍ਰਿੰਟਿੰਗ ਪ੍ਰੈਸ ਹਰਾਮ ਕਿੱਦਾਂ ਹੋ ਗਈ? ਜਿਹੜੀ ਪਵਿੱਤਰ ਬਾਈਬਲ ਹੈ ਉਹਦੇ ਵਿੱਚ ਲਿਖਿਆ ਕਿ ਧਰਤੀ ਜਿਹੜੀ ਹੈ ਇਹ ਚਪਟੀ ਹੈ, ਪਲੇਟ ਵਰਗੀ, ਜਦੋਂ ਕਿ ਧਰਤੀ ਗੋਲ ਹੈ। ਪਰ ਉਸ ਸਮੇਂ ਜਿਨ੍ਹਾਂ ਨੇ ਕਿਹਾ ਸੀ ਨਾ ਕਿ ਧਰਤੀ ਗੋਲ ਹੈ, ਉਹਨਾਂ ਨੂੰ ਸਜ਼ਾਏ ਮੌਤ ਦਿੱਤੀ ਗਈ ਸੀ। ਆ ਜੇ ਧਾਰਮਿਕ ਲੋਕਾਂ ਦੇ ਲੱਛਣ, ਪਹਿਲਾਂ ਵੀ ਇੱਦਾਂ ਦੇ ਸਨ, ਹੁਣ ਵੀ ਇੱਦਾਂ ਦੇ ਨੇ। ਪਰ ਮੈਨੂੰ ਬਿਲਕੁਲ ਨਾ ਸਮਝਿਓ ਕਿ ਮੈਂ ਕੋਈ ਧਾਰਮਿਕ ਲੋਕਾਂ ਦੇ ਅਗੇਂਸਟ ਹਾਂ, ਮੈਂ ਐਕਸ਼ਨਾਂ ਦੇ ਅਗੇਂਸਟ ਹਾਂ। ਤੇ ਦੋਸਤੋ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ, ਮੈਂ ਜੋ ਕਹਿ ਰਿਹਾ ਮੈਂ ਉਹਦਾ ਹੀ ਜ਼ਿੰਮੇਵਾਰ ਹਾਂ, ਤੁਸੀਂ ਜੋ ਸਮਝ ਰਹੇ ਹੋ ਮੈਂ ਉਹਦਾ ਜ਼ਿੰਮੇਵਾਰ ਹਾਂ। ਤੇ ਆ ਲਓ ਮੈਂ ਤੁਹਾਨੂੰ ਇੱਕ ਗਾਣਾ ਸੁਣਾਵਾਂ, ਤੇ ਗਾਣੇ ਤੋਂ ਬਾਅਦ ਵੀ ਮੇਰੀ ਗੱਲਬਾਤ ਜਿਹੜੀ ਹੈ ਉਹ ਚਾਲੂ ਰਹੇਗੀ। ਤੇ ਗਾਣਾ ਕੀ ਸੀ ਜੀ? ਚੱਲ ਫਿਰ ਆਹ ਗਾਣਾ ਲਾ ਲੈਣਾ ਜੀ, ਧਰਮਿੰਦਰ ਤੇ ਹੇਮਾ ਮਾਲਨੀ ਦਾ, ਕੋਈ ਹਸੀਨਾ ਜਬ ਰੂਠ ਜਾਤੀ ਹੈ। ਲਓ
1: ਸ਼ਿਮਾਨ ਕੇ ਨਏ ਵੀਡੀਓਜ਼ ਕੇ ਲਿਏ ਸਬਸਕ੍ਰਾਈਬ ਕੀਜੀਏ ਔਰ ਬੈਲ ਆਇਕਨ ਕੋ

ਸੋ ਦੋਸਤੋ, ਮੈਂ ਗੱਲਬਾਤ ਕਰ ਰਿਹਾ ਸੀ ਕਿ ਉਸ ਵਕਤ ਜਿਹੜੇ ਲੋਕਾਂ ਨੇ ਦਾਅਵਾ ਕੀਤਾ ਸੀ ਕਿ ਧਰਤੀ ਚਪਟੀ ਨਹੀਂ ਗੋਲ ਹੈ, ਉਸ ਵਕਤ ਦੇ ਜਮਾਨੇ ਨੇ ਉਹਨਾਂ ਨੂੰ ਸਜ਼ਾਏ ਮੌਤ ਦਿੱਤੀ। ਤੇ ਭਾਰਤ ਦੇ ਵਿਗਿਆਨੀਆਂ ਦੀ ਗੱਲ ਸੁਣ ਲਓ, ਅਸੀਂ ਤਕਨੀਕ ਤੇ ਪੱਛਮ ਦੀ ਹੈ ਨਾ ਨਕਲ ਮਾਰ ਕੇ ਜੇ ਕੁਛ ਬਣਾ ਵੀ ਲਈਏ, ਧਾਰਮਿਕਤਾ ਦੇ ਪੁਆਇੰਟ ਆਫ ਵਿਊ ਤੋਂ ਮੈਂ ਗੱਲ ਕਰ ਰਿਹਾ, ਜਦੋਂ ਮੰਗਲ ਯਾਨ ਜਦੋਂ ਭਾਰਤੀਆਂ ਵਿਗਿਆਨੀਆਂ ਨੇ ਬਣਾਇਆ ਤੇ ਆਪੇ ਬਣਾ ਕੇ ਬਣਾ ਲਿਆ, ਫਿਰ ਨਾਰੀਅਲ ਭੰਨ ਕੇ ਧੂਫਾਂ ਜਗਾ ਕੇ ਉਹਦੀ ਪੂਜਾ ਕਰਨ ਲੈ ਪਏ। ਹੱਦ ਹੋ ਗਈ ਓਏ, ਇਹਦੇ ਚ ਕੀ ਤੁਸੀਂ ਜਿਹੜੀ ਮਸ਼ੀਨਰੀ ਬਣਾਈ ਹੈ ਇਹ ਕੋਈ ਕੀ ਹੈ? ਕੋਈ ਦੇਵਤਾ ਬਣਾ ਦਿੱਤਾ ਤੁਸੀਂ? ਕੋਈ ਰੱਬ ਬਣਾ ਦਿੱਤਾ ਜਿਹਦੀ ਪੂਜਾ ਕਰਨ ਡੇ ਹੋ? ਹੱਥੀਂ ਤਾਂ ਤੁਸੀਂ ਇਹ ਸਾਰਾ ਕੁਛ ਬਣਾਇਆ। ਭਾਵੇਂ ਤਕਨੀਕ ਕਿਸੇ ਹੋਰ ਕੰਟਰੀ ਦੀ ਸੀ, ਕੋਈ ਗੱਲ ਨੀ, ਪਰ ਤੁਸੀਂ ਚਲੋ ਬਣਾਇਆ ਤੇ ਇਹਦੇ ਚ ਪੂਜਣ ਵਾਲੀ, ਇਹਦੇ ਨੱਕ ਘਸਾਉਣ ਵਾਲੀ ਕਿਹੜੀ ਗੱਲ ਹੈ? ਰਫੇਲ ਜਹਾਜ਼ ਜਦੋਂ ਲੈ ਗਏ, ਰਾਜਨਾਥ ਸਿੰਘ ਹੁਣਾਂ ਨੇ ਉਹਦੇ ਟਾਇਰਾਂ ਥੱਲੇ ਨਿੰਬੂ ਰੱਖੇ, ਨਾਰੀਅਲ ਤੋੜੇ, ਹਾਂਜੀ ਉਹਦੀ ਆਰਤੀ ਉਤਾਰੀ, ਉਹ ਜਹਾਜ਼ਾਂ ਦੀ ਪੂਜਾ ਕੀਤੀ। ਉਹ ਜਿਹੜੇ ਇੰਜੀਨੀਅਰਾਂ ਨੇ ਇਹ ਜਹਾਜ਼ ਬਣਾਏ ਹੋਣਗੇ ਉਹ ਤੁਹਾਡੇ ਬਾਰੇ ਕੀ ਸੋਚ ਰਹੇ ਹੋਣਗੇ? ਕਿ ਤੁਹਾਨੂੰ ਕੁਛ ਹੋਰ ਵੀ ਯਾਦ ਹੈ, ਚੇਤੇ ਆਉਂਦਾ ਕੋਈ ਕੋਈ ਇਹ ਪੂਜਣ ਤੋਂ ਸਵਾ, ਚੂਹਿਆਂ ਤੱਕ ਪੂਜਣ ਤੋਂ ਸਵਾ, ਹਰ ਉਹ ਚੀਜ਼ ਜਿਹਦੀ ਸਮਝ ਨਾ ਆਏ ਉਹਦੇ ਅੱਗੇ ਮੱਥਾ ਹੀ ਟੇਕੀ ਚਲੇ ਜਾਣਾ, ਨਦੀ ਅੱਗੇ ਮੱਥਾ ਟੇਕ ਦੇਣਾ, ਦਰਖਤ ਅਗਲੇ ਅੱਗੇ ਮੱਥਾ ਟੇਕ ਦੇਣਾ, ਫਲਾਣੀ ਚੀਜ਼ ਨੂੰ ਇੱਟਾਂ ਦਾ ਢੇਰ ਜਿੱਥੇ ਲੱਗਾ ਹੋਏਗਾ ਉੱਥੇ ਜਾ ਮੱਥਾ ਟੇਕ ਦੇਣਾ, ਇਹ ਅੰਧ ਵਿਸ਼ਵਾਸ ਹੈ, ਧਾਰਮਿਕਤਾ ਨਹੀਂ। ਉਹ ਜਹਾਜ਼ਾਂ ਦੀ ਪੂਜਾ ਕੀਤੀ ਗਈ ਜੀ, ਨਿੰਬੂ ਨਿੰਬੂ ਧਰ ਕੇ, ਇਹ ਜਹਾਜ਼ ਕੀ ਗੱਲ ਹੈ? ਤੁਹਾਡੇ ਪੂਜਾ ਕਰਨ ਨਾਲ ਪੈਟਰੋਲ ਘੱਟ ਖਾਣਗੇ, ਜਾਂ ਤੁਸੀਂ ਇਹਦੇ ਤੇ ਕੋਈ ਫਾਇਰ ਕਰੋਗੇ ਤੇ ਬੰਦੇ ਜ਼ਿਆਦਾ ਮਾਰਨਗੇ, ਜਾਂ ਇਹਨਾਂ ਨੂੰ ਕੋਈ ਗੋਲੀ ਟੱਚ ਨਹੀਂ ਕਰੇਗੀ ਦੁਸ਼ਮਣ ਦੀ? ਕੀ ਕਿਹੜੇ ਪੁਆਇੰਟ ਆਫ ਵਿਊ ਦੇ ਉੱਤੋਂ ਤੁਸੀਂ ਮਤਲਬ ਕਿ ਉਹਨਾਂ ਦੀ ਇਹ ਪੂਜਾ ਕਰ ਰਹੇ ਹੈਗੇ ਸੀ? ਮੈਂ ਆਪਣੀ ਧਾਰਮਿਕ ਮੈਂਟੈਲਿਟੀ ਦੀ ਗੱਲ ਕਰ ਰਿਹਾ ਭਾਰਤੀਆਂ ਦੀ, ਜਹਾਜ਼ਾਂ ਦੇ ਨਹੀਂ ਕੋਈ ਇਤਰਾਜ਼, ਮੈਂ ਸੋਚ ਦੀ ਗੱਲ ਕਰ ਰਿਹਾ ਭਾਈ, ਅਸੀਂ ਸੋਚਦੇ ਕਿੱਦਾਂ? ਪਿਆਰੇ ਭਾਰਤੀਓ, ਪਿਛਲੇ 2000 ਸਾਲ ਤੋਂ ਤੁਹਾਨੂੰ ਧਰਮ ਦਾ ਕੋਈ ਫਾਇਦਾ ਹੋਇਆ? ਹਾਂਜੀ, ਹੋ ਸਕਦਾ ਧਰਮ ਫਾਇਦੇਮੰਦ ਹੀ ਹੋਵੇ, ਪਰ ਤੁਹਾਨੂੰ ਫਾਇਦਾ ਨਹੀਂ ਕੋਈ ਹੋਇਆ, ਨੁਕਸਾਨ ਹੀ ਹੋਇਆ ਇਹਦਾ। ਸਾਰੀ ਦੁਨੀਆ ਦਾ ਮਾਰਟਿਨ ਲੂਥਰ ਵਰਗੇ ਜਿਹੜੇ ਹਨ, ਪੂਰਾ ਜ਼ੋਰ ਲਾ ਕੇ ਉਹਨਾਂ ਨੇ ਪ੍ਰਚਾਰ ਕੀਤਾ ਕਿ ਧਰਮ ਇੱਕ ਮੱਕੜ ਜਾਲ ਹੈ ਤੇ ਅੰਧ ਵਿਸ਼ਵਾਸ ਉਹਦੇ ਤੋਂ ਵੀ ਵੱਡਾ ਮੱਕੜ ਜਾਲ ਹੈ। ਆਓ, ਦੇਸ਼ ਦਾ ਵਿਕਾਸ ਅਰਦਾਸਾਂ ਕਰਕੇ ਨਹੀਂ, ਪਖੰਡ ਕਰਕੇ ਨਹੀਂ, ਦੀਵੇ ਜਗਾ ਜਗਾ, ਧੂਫਾਂ ਜਗਾ ਜਗਾ ਦੇਸ਼ ਦਾ ਵਿਕਾਸ ਨਹੀਂ ਹੋਣਾ। ਧੂਫ ਦਾ, ਆਰਤੀਆਂ ਦਾ, ਅਰਦਾਸਾਂ ਦਾ ਵਿਕਾਸ ਨਾਲ ਕੋਈ ਸੰਬੰਧ ਨਹੀਂ। ਤੁਸੀਂ ਐਵੇਂ ਆਪਣੇ ਮਨ ਦੀ ਸ਼ਾਂਤੀ ਵਾਸਤੇ ਸੋਚ ਹੈ ਤੁਹਾਡੀ ਕਿ ਇਹ ਅਰਦਾਸਾਂ ਨਾਲ ਐਵੇਂ ਹੋ ਜਾਏਗਾ, ਨਹੀਂ, ਹੱਥੀ ਕਰਕੇ ਹੋਣਾ, ਕੋਸ਼ਿਸ਼ ਕਰਕੇ ਹੋਣਾ। ਆਓ, ਦੇਸ਼ ਦਾ ਵਿਕਾਸ ਅਰਦਾਸਾਂ ਕਰਕੇ ਨਹੀਂ, ਖੁਦ ਮਿਹਨਤ ਕਰਕੇ ਕਰੀਏ, ਰੱਬ ਕੋਲੋਂ ਮੰਗਣ ਦੀ ਥਾਂ ਚੀਜ਼ਾਂ ਖੁਦ ਪੈਦਾ ਕਰੀਏ। ਅਹੇ ਬਾਬਾ ਟੱਲ, ਪੱਕੀ ਪਕਾਈ ਗੱਲ, ਮੰਗਣ ਦੀ ਥਾਂ ਆਓ ਖੁਦ ਪੈਦਾ ਕਰੀਏ। ਸਵਰਗ ਨਰਕ ਨੂੰ ਮਾਰੋ ਗੋਲੀ, ਆਪਣਾ ਮੁਲਕ ਹੀ ਸਵਰਗ ਬਣਾਈਏ। ਦੋਸਤੋ, ਇਹ ਬਿਲਕੁਲ ਸੱਚ ਹੈ, ਅਸੀਂ ਆਪਣਾ ਮੁਲਕ ਸਵਰਗ ਬਣਾਉਣਾ ਕਿ ਨਰਕ ਬਣਾਉਣਾ, ਇਹ ਦੇਸ਼ ਦੇ ਨਾਗਰਿਕਾਂ ਤੇ ਸਰਕਾਰਾਂ ਦੇ ਹੱਥ ਵਿਚ ਹੁੰਦਾ।
ਤੇ ਆ ਲਓ ਜੀ ਐਂਡ ਚ ਮੈਂ ਤੁਹਾਨੂੰ ਇੱਕ ਗਾਣਾ ਹੋਰ ਸੁਣਾ ਦਿਆਂ ਤੇ ਉਹ ਜਿਹੜੇ ਦੋ ਚਾਰ ਮਿੰਟ ਰਹਿ ਗਏ ਜੀ। ਝੂਠ ਬੋਲੇ ਕੌਆ ਕੱਟ, ਤੁਸੀਂ ਸੁਣਿਆ ਕਦੀ ਕਿ ਮਤਲਬ ਜੀ ਕਿਸੇ ਝੂਠ ਬੋਲਣ ਵਾਲੇ ਨੂੰ ਕੌਏ ਨੇ ਕੱਟਿਆ ਕਦੀ?

0: ਸੋ ਦੋਸਤੋ, ਇਹ ਸੀ ਜੀ ਸਾਡਾ ਅੱਜ ਦਾ ਪ੍ਰੋਗਰਾਮ, ਤੇ ਪ੍ਰੋਗਰਾਮ ਦੇ ਵਿਚ ਥੋੜੀ ਜਿਹੀ ਡਿਸਟਰਬੈਂਸ ਹੋਈ ਹੈ ਟੈਲੀਫੋਨ ਦਾ ਕਨੈਕਸ਼ਨ ਕਰਕੇ, ਉਹਦੇ ਵਾਸਤੇ ਇਕ ਵਾਰੀ ਫਿਰ ਦੁਬਾਰਾ ਸੋਰੀ। ਤੇ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਦੋਸਤੋ, ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ
1: ਜੀ। ਤੇ ਔਰ ਰਲ ਮਿਲ ਕੇ ਇਸ ਪ੍ਰੋਗਰਾਮ ਦਾ ਆਨੰਦ ਮਾਣਦੇ ਆ। ਪਹਿਲਾ ਗੀਤ ਬਲਕਾਰ ਸਿੱਧੂ ਦਾ ਪੰਜੇ ਪੀਰ ਮਨਾਵਾਂ।

0: परवाज रेडियो प्रोग्राम दिल की आवाज तुहाडे तक तुहाडे दोस्त अते होस्ट दर्शन सिंह खक पहुंचाते हैं रोजाना न्यूयॉर्क टाइम 6 PM to 8 PM इंडियन टाइम 4:30 AM to 6:30 AM परवाज रेडियो व्हाट्सएप का नंबर नोट कर लवो 732-874-3259 732-874-3259 and 856-397-0301 855-397-0301 तो हाडे अपने होस्ट से दोस्त दर्शन सिंह खक दे नाल रोजाना सुनो प्रोग्राम दिल दी आवाज परवाज रेडियो दे उते
1: दोस्तो सत श्री अकाल नमस्ते अदाब तुसी सुन रहे हो दिल दी आवाज एक्चुअली ਇਹ ਪ੍ਰੋਗਰਾਮ 7 ਤੋਂ ਲੈ ਕੇ 9 ਵਜੇ ਤੱਕ ਹੁੰਦਾ ਟਾਈਮ ਚੇਂਜ ਹੋ ਗਿਆ ਸੀ ਰਿਕਾਰਡਿੰਗ ਥੋੜੀ ਜੀ 6 ਵਜੇ ਵਾਲੀ ਹੈ ਸੋ ਬੜੀ ਮਿਹਰਬਾਨੀ ਥੈਂਕ ਯੂ ਸੋ ਮਚ ਲੋ ਕੁਛ ਗੀਤ ਸੁਣਦੇ ਆ ਜੀ ਪਹਿਲਾ ਗੀਤ ਆਪਾਂ ਸੁਣਦੇ ਹਾਂ ਬਹੁਤ ਪਿਆਰਾ ਜਿਹਾ ਗੀਤ ਹੈ ਹਿੰਮਤ ਸੰਧੂ ਦਾ ਤੇ ਬਾਜੀ ਦਿਲ ਦੀ ਤੇ ਫਿਰ ਆਪਾਂ ਅਗਲੇ ਗੀਤ ਦੇ ਨਾਲ ਚਾਲੂ ਕਰਾਂਗੇ ਜੀ

ਨਮਸਤੇ, ਆਦਾਬ ਦੋਸਤੋ, ਤੁਸੀਂ ਸੁਣ ਰਹੇ ਹੋ ਭੈਣੋ ਤੇ ਭਰਾਵੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼ ਪ੍ਰੋਗਰਾਮ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਮੈਂ ਨਿਊਯਾਰਕ ਸਟੂਡੀਓ ਨਿਊਜਰਸੀ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ ਇਸ ਪ੍ਰੋਗਰਾਮ ਨੂੰ ਲੈ ਕੇ ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਰੈਗੂਲਰਲੀ ਜਿਸ ਤਰ੍ਹਾਂ ਪ੍ਰੋਗਰਾਮ ਕਰਦੇ ਹਾਂ ਸਾਡੇ ਨਾਲ ਚੀਮਾ ਸਾਹਿਬ ਅਮਰੀਕਾ ਦੀਆਂ ਦੁਨੀਆਂ ਦੀਆਂ ਖ਼ਬਰਾਂ ਲੈ ਕੇ ਪਹੁੰਚਣਗੇ ਤੇ ਡਾਕਟਰ ਗੁਰਦੀਪ ਸਿੰਘ ਸੰਧੂ ਉਨ੍ਹਾਂ ਤੋਂ ਬਾਅਦ ਤੇ 2 ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਵਿਚ ਲੈ ਕੇ ਹਾਜ਼ਰ ਹੋ ਗਏ ਜੀ ਤੇ ਅਗਲਾ ਗੀਤ ਆਪਾਂ ਸੁਣਦੇ ਹਾਂ ਜੀ ਨਛੱਤਰ ਗਿੱਲ ਸਾਹਿਬ ਦਾ

ਦਿਲਾਂ ਦੀ ਧੜਕਣ ਵਧਾਉਣ ਵਾਲਾ ਭਾਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ

ਲਬਾਂ ਤੇ ਹੱਥ ਲਿਆਉਣਾ ਤੁਹਾਡੀ ਸੋਚ ਚ ਭੜਥੂਰ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ।

ਮਿੱਠੇ ਬੋਲਾਂ ਨਾਲ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ।

ਇਸ ਸਾਰੇ ਕੁਛ ਦੀ ਸਾਂਝ ਪੈਣੀ ਚਾਹੀਦੀ ਹੈ ਸਾਡੀ ਇਹ ਹੁਣ ਇੱਕ ਮੰਚ ਰਹਿ ਗਏ ਨੇ ਦੇਖੋ ਕਿ ਆਹ ਇੱਕ ਮੰਚ ਹੈ ਜਿਹਦੇ ਤੇ ਤੁਸੀਂ ਕਾਰ ਕਰਕੇ ਦੁਨੀਆਂ ਨਾਲ ਸਾਂਝੇ ਹੋ ਸਕਦੇ ਤੇ ਕਿਉਂ ਨਾ ਆਪਣੇ ਵਿਚਾਰ ਲੋਕਾਂ ਨੂੰ ਦੱਸੋ ਤੇ ਲੋਕਾਂ ਦੇ ਸੁਣੋ ਸੋ ਇੱਕ ਮਿਸ ਕਾਲ ਮਾਰਦੇ ਹੋ ਵੀ ਮੈਂ ਹਾਜ਼ਰ ਹੋ ਜਾਵਾਂਗਾ।

ਆਉ ਪੁੱਤ ਨੇ ਹੋਛੇ ਹੋ ਗਏ ਰਲ ਕੇ ਫੁਕਰਿਆਂ ਦੀ ਹੇੜ ਵੀਰਾ ਲੈ ਕੇ ਹੱਥ ਪਸਤੌਲੜੀ ਓ ਵੀਰਾ ਲੈ ਕੇ ਹੱਥ ਪਸਤੌਲੜੀ ਆਖਣ ਕਿੱਥੇ ਟੁੱਟਿਆ ਸ਼ੇਰ ਓ ਵੀਰਾ ਲੈ ਕੇ ਹੱਥ ਪਸਤੌਲੜੀ ਆਖਣ

ਜਿਹੜਾ ਹੈਗਾ ਉਹ ਗੁਰਦੀਪ ਸਿੰਘ ਸੰਧੂ ਸਾਹਿਬ ਜੁੜਨਗੇ ਤੇ ਅੱਜ ਦੇ ਪ੍ਰੋਗਰਾਮ ਆਪਣਾ 2 ਘੰਟੇ ਦਾ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋ ਗਏ ਦੋਸਤੋ। ਆਜੋ ਰਲ ਮਿਲ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਪਹਿਲਾ ਗੀਤ ਸੁਰਿੰਦਰ ਕੌਰ ਪ੍ਰਕਾਸ਼ ਕੌਰ ਜੀ ਦਾ ਜੁੱਤੀ ਕਸੂਰੀ।

0: ਪਰਵਾਜ਼ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਖੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM to 8 PM ਇੰਡੀਅਨ ਟਾਈਮ 4:30 AM to 6:30 AM ਪਰਵਾਜ਼ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 856-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ ਦਰਸ਼ਨ ਸਿੰਘ ਖੱਕ ਦੇ ਨਾਲ ਰੋਜ਼ਾਨਾ ਸੁਣੋ ਪ੍ਰੋਗਰਾਮ ਦਿਲ ਦੀ ਆਵਾਜ਼ ਪਰਵਾਜ਼ ਰੇਡੀਓ ਦੇ ਉੱਤੇ।
1: ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਆਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼।

ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ

ਦਾਤਰੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ। ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ।

0: ਖੂਬ ਸੂਰਤ ਲਬਾ ਤੇ ਹਾਸੇ ਖਿਲਾਰਦਾ ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਪੱਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ ਕਈਆਂ ਮੱਥਿਆਂ ਤੇ ਤਿਊੜੀਆਂ ਲਬਾਂ ਤੇ ਹਾਸੇ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਸੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਜ਼ ਰੇਡੀਓ ਫਰੈਂਕਫਰਟ। ਪ੍ਰਵਾਜ਼ ਰੇਡੀਓ ਫਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਇੰਡੀਅਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਜ਼ ਰੇਡੀਓ ਬਿਲਕੁਲ ਯੂਅਰ ਓਨ ਰੇਡੀਓ ਸਟੇਸ਼ਨ। Expose yourself, how do you see this wonderful world with your own watching eyes and experience. We are only phone call away. Belkul dosto, asi tuhade ton sirf phone call away hi haan. Te aaj hai ji shayar o shayari da program. ਤੇ ਜ਼ਰੂਰੀ ਨਹੀਂ ਤੁਸੀਂ ਲਿਖਾਰੀ ਹੋਵੋ, ਸ਼ਾਇਰੋ ਸ਼ਾਇਰੀ ਕਰਦੇ ਹੋਵੋ, ਤੁਸੀਂ ਆਪਣੇ ਆਲੇ ਦੁਆਲੇ ਦੀ ਇੱਧਰ ਉੱਧਰ ਦੀ ਨੈਸ਼ਨਲ ਇੰਟਰਨੈਸ਼ਨਲ ਸ਼ਹਿਰ ਦੀ ਪਿੰਡ ਦੀ ਟੌਨਾਂ ਦੀ ਕਹਾਣੀ ਪਰਿਆਵਰਣ ਦੀ ਗੀਤਾਂ ਜਾਂ ਮਤਲਬ ਕਿ ਕਲਚਰ ਤੇ ਆਪਣੇ ਤੇ ਗੱਲ ਮੁੱਕੀ ਜੀ ਕਿਸੇ ਵੀ ਵਿਸ਼ੇ ਦੇ ਉੱਤੇ ਆਣ ਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। 10-15 ਮਿੰਟ ਆਪਣੇ ਬਾਰੇ ਇਨਫੋਰਮੇਸ਼ਨ ਦਿਓ, ਦੂਸਰਿਆਂ ਦੀ ਸੁਣੋ ਇਨਫੋਰਮੇਸ਼ਨ, ਤੇ ਜੋ ਤੁਹਾਡਾ ਦਿਲ ਕਰਦਾ ਨਾ ਕਿ ਮੈਨੂੰ ਆਹ ਗੱਲ ਜਿਹੜੀ ਹੈ ਦਿਲ ਕਰਦਾ ਕਦੀ ਰੇਡੀਓ ਤੇ ਕਰਾਂ, ਸਾਰੇ ਸੁਣਨ ਮੇਰੇ ਨਾਲ ਸਹਿਮਤ ਹੈ ਨੇ ਕਿ ਨਹੀਂ, ਦੋਸਤੋ ਆਓ ਕੰਮ ਆਪਣੇ ਦਿਲ ਦੀ ਸਾਂਝ ਪਾਉਣ ਦਾ ਇਹ ਇੱਕ ਮਾਧਿਅਮ ਹੈ ਦੁਨੀਆਂ ਦੇ ਨਾਲ। ਤੇ ਆਓ ਆਪਣੇ ਵਿਚਾਰ ਜਿਹੜੇ ਨੇ ਦੁਨੀਆਂ ਦੇ ਨਾਲ ਸਾਂਝੇ ਕਰੋ। ਤੇ ਜੇ ਤੁਸੀਂ ਕਿਸੇ ਟੌਪਿਕ ਉੱਤੇ ਜ਼ਿਆਦਾ ਦੇਰ ਗੱਲਬਾਤ ਵੀ ਕਰਨੀ ਚਾਹੁੰਦੇ ਹੋ, ਕੋਈ 40-45 ਮਿੰਟ ਜਾਂ ਇੱਕ ਘੰਟਾ, ਤੇ ਅਸੀਂ ਫਿਰ ਵੀ ਤੁਹਾਨੂੰ ਮੌਕਾ ਦੇਵਾਂਗੇ, ਪਰ ਉਹ ਸੈਟਰਡੇ ਹੁੰਦਾ। ਤੁਸੀਂ ਸਾਡੇ ਨਾਲ ਨਿਊਯਾਰਕ ਵਿੱਚ, ਜਰਮਨੀ ਵਿੱਚ ਜਾਂ ਇੰਡੀਆ ਵਿੱਚ ਕੰਟੈਕਟ ਕਰ ਸਕਦੇ ਹੋ, ਤੇ ਅਸੀਂ ਤੁਹਾਨੂੰ ਮੌਕਾ ਹੀ ਨਹੀਂ ਦਿਆਂਗੇ, ਸਗੋਂ ਆਪਣੀ ਖੁਸ਼ਕਿਸਮਤੀ ਸਮਝਾਂਗੇ ਕਿ ਤੁਸੀਂ ਆਪਣੇ ਦਿਲ ਦੇ ਵਿਚਾਰ ਜਿਹੜੇ ਨੇ ਉਹ ਐਕਸਪ੍ਰੈਸ ਕੀਤੇ ਨੇ। ਪਰ ਇਹ ਸਾਰਾ ਕੁਝ ਨਿਊਟਰਲ ਹੋਣਾ ਚਾਹੀਦਾ ਹੈ, ਅਸੀਂ ਕਿਸੇ ਵੀ ਪੱਖਪਾਤੀ ਆਦਮੀ ਨੂੰ ਬਿਲਕੁਲ ਮੌਕਾ ਨਹੀਂ ਦਿਆਂਗੇ ਕਿ ਆਣ ਕੇ ਘੰਟਾ ਇੱਕ ਲੈਕਚਰ ਕਰੇ, ਤੇ ਜਿਹਦੀ ਦਿਲ ਕਰੇ ਉਹ ਨੁਕਤਾਚੀਨੀ ਕਰੀ ਜਾਏ ਤੇ ਜਿਹਦੀ ਦਿਲ ਕਰੇ ਉਹਦੀ ਗੁੱਡੀ ਚੜਾਈ ਜਾਏ। ਨਹੀਂ, ਇਹ ਕੋਈ ਰਾਜਨੀਤੀ ਨਹੀਂ ਹੈਗੀ, ਇਹ ਇੱਕ ਮਾਧਿਅਮ ਹੈ। ਇੱਕ ਦੀਵਾ ਦੂਜਾ ਦੀਵਾ ਜਗਾਉਂਦਾ, ਦੋ ਦੀਵੇ ਅੱਗੋਂ 10 ਦੀਵੇ, 10 ਦੀਵੇ 50 ਦੀਵੇ, ਤੇ ਪਹਿਲੇ ਦੀਵੇ ਦੀ ਜਿਹੜੀ ਲਾਈਟ ਹੈ ਕਦੀ ਵੀ ਘੱਟ ਨਹੀਂ ਹੁੰਦੀ। ਆਓ ਸਾਰੇ ਜਣੇ ਰਲ ਕੇ ਆਪਣੇ ਸਮਾਜ ਨੂੰ ਚਿੰਤਿਤ ਕਰੀਏ। That's the beauty of your lovely radio station. Bilkul dosto, to listen us worldwide, log on www.parvazradio.com. हाँ जी, www.parvazradio.com. दोस्तों, साड़ी ऐप तुसी इधर डाउनलोड कीती है, अपने सजना मित्रां नूं भी डाउनलोड कराओ ताकि ओ वी लाओ जी साडा गाना मेरा नपया गया सी बटन मेरे कोलों गलती ना ते नैब कोटिया घुमियार आ गया जी इहदा तुहानूं गाना सुणाउणा मैं बाद दे विच थोड़ी देर बाद आप ते तुसी सुणदे ही हो ते साडा मतलब की ना साडी ऐप डाउनलोड करवाओ आप जी दी मेहरबानी होवेगी ते मैं हां जी आप जी दा दोस्त ते होस्ट सुच्चा सिंह बाजवा स्वीकार करो जी मेरी प्यार भरी सत श्री अकाल अस्सलाम वालेकुम नमस्कार एंड अ वेरी वेरी वेरी गुड इवनिंग ऑल द लवली एंड स्वीट पीपल ऑफ दिस प्लैनेट पीड़ा वदियां जिंदगी तंग हो गई ते होए घर दे चार चार हिस्से ने खुले घर विच मझां गावां सन अज कमरे ही कमरे जिथे ने बलदां दे भेड़ च कुत्ता रेफरी सी डब्बू बकरी ते बांदर किथे ने दोस्तों साडे घर साडी वेली हुंदी सी वड्डी सारी ओहदे विच बांदर भी लेले भी ते कुत्ता भी सी साडे कोल भगतां ते चूचे भी सन ਵੱਡਾ ਸਕੂਲ ਤੇ ਚਾਰ ਗਰਾਉਂਡਾਂ ਸਨ ਅੱਜ ਕਲੋਨੀਆਂ ਉੱਗੀਆਂ ਜਿੱਥੇ ਨੇ ਓਏ ਜਿੱਥੋਂ ਦੀ ਰੇੜੀਆਂ ਗੱਡੇ ਲੰਘਦੇ ਸਨ ਉਹ ਹਵੇਲੀਆਂ ਬੂਹੇ ਕਿੱਥੇ ਨੇ ਸਾਡੇ ਘਰ ਵਿੱਚ ਅੰਬ ਲਸੂੜੇ ਸਨ ਲੇਲੇ ਕੁਕੜੀਆਂ ਤੇ ਚੂਚੇ ਕਿੱਥੇ ਨੇ ਅੱਜ ਕੁਝ ਵੀ ਨਜ਼ਰ ਆਉਂਦਾ ਨਹੀਂ ਬਸ ਹਿੱਸੇ ਹਿੱਸੇ ਵੈਰੀ ਗੁੱਡ ਆਫਟਰਨੂਨ ਦੋਸਤੋ ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਤੇ ਮੈਂ ਹਾਂ ਆਪ ਜੀ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ ਸੱਜਣੋ ਅੱਜ ਹੈ ਜੀ ਸੰਡੇ ਤੇ 29 ਮਾਰਚ ਹੋ ਗਈ ਹੈ ਅੱਜ ਤੇ ਅੱਜ ਨਾ ਕਿਸ ਤਰ੍ਹਾਂ ਦਾ ਤੁਹਾਨੂੰ ਵੈਦਰ ਦੱਸਾਂ ਧੁੱਪ ਤੇ ਐਵੇਂ ਮਾੜੀ ਜੀ ਲੱਗੀ ਆ ਪਰ ਟੈਂਪਰੇਚਰ ਡਾਊਨ ਹੀ ਆ ਦੋ ਤਿੰਨਾਂ ਦਿਨਾਂ ਤੋਂ 8 ਹੈ ਸਿਰਫ ਇਹ ਧੁੱਪ ਵੀ ਕੁਛ ਨੀ ਐਵੇਂ ਐਵੇਂ ਝਾਵਾ ਜਿਹਾ ਹੀ ਆ ਤੇ ਕਲੋਡੀ ਚੱਲਣ ਡਿਆ ਥੋੜਾ ਜਿਹਾ ਇਧਰ ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਜਰਮਨ ਦੇ ਇਸ ਵਕਤ ਦੋਸਤੋ 3:24 ਹੋ ਗਏ ਨੇ ਇੰਡੀਆ ਚ ਸੁਣ ਰਹੇ ਸੱਜਣੋ ਤੁਸੀਂ ਸਾਡੇ ਤੋਂ ਹੁਣ 3.5 ਘੰਟੇ ਅੱਗੇ ਹੋ ਹੁਣ ਤੱਕ ਤੇ ਤੁਸੀਂ ਕੱਲ ਤੱਕ ਤੇ 4.5 ਘੰਟੇ ਅੱਗੇ ਸੀ ਕਿਉਂਕਿ ਜਰਮਨ ਦਾ ਟਾਈਮ ਗਰਮੀਆਂ ਚ ਬਦਲ ਜਾਂਦਾ ਹੁਣ ਅਸੀਂ 1 ਘੰਟਾ ਪਹਿਲਾਂ ਨਾਲੋਂ ਅੱਗੇ ਹੋ ਗਏ ਹਾਂ ਤੇ ਤੁਹਾਡਾ ਇੰਡੀਆ ਵਾਲਿਆਂ ਦਾ 1 ਘੰਟਾ ਘੱਟ ਗਿਆ ਤੁਸੀਂ ਹੁਣ ਸਾਡੇ ਦੇ ਵੱਜੇ ਨੇ ਨਾ 3:24 ਹੋਏ ਨੇ ਤੇ ਤੁਸੀਂ ਸਾਡੇ ਤੋਂ 3.5-3.5 ਘੰਟੇ ਅੱਗੇ ਹੋ ਤੇ ਸਾਡਾ ਜਿਹੜਾ ਨੰਬਰ ਹੈ ਜੀ ਟੈਲੀਫੋਨ ਨੰਬਰ ਸਟੂਡੀਓ ਦਾ ਦੋਸਤੋ ਨੋਟ ਕਰ ਲਓ ਜਿਨ੍ਹਾਂ ਕੋਲ ਤੇ ਪਹਿਲਾਂ ਹੀ ਹੈ ਵੈਲ ਐਂਡ ਗੁੱਡ ਜਿਹੜਾ ਕੋਈ ਨਵੇਂ ਸੁਣ ਰਹੇ ਨੇ ਉਹ ਪਲੀਜ਼ ਨੋਟ ਕਰ ਲੈਣ 0049-1714869514 0049-1714-4861-4869-5914 ਤੇ ਦੋਸਤੋ ਤੁਸੀਂ ਨਾ ਮੈਨੂੰ ਮਿਸ ਕਾਲ ਮਾਰ ਦੇਣੀ ਹੈ ਇੱਕ ਹੀ ਬਸ ਮਿਸ ਕਾਲ ਮਾਰਨੀ ਜ਼ਿਆਦਾ ਨਹੀਂ ਮਾਰਨੀ ਆ ਤੇ ਮੈਂ ਟਰਨ ਬਾਈ ਟਰਨ ਤੁਹਾਡੇ ਪੇਸ਼ ਹੋਵਾਂਗਾ ਜੀ ਖੁਦ ਆਵਾਂਗਾ ਤੁਹਾਡੇ ਘਰ ਤੁਹਾਨੂੰ ਲੈਣ ਵਾਸਤੇ ਹਾਂਜੀ ਕਾਲ ਬੈਕ ਕਰ ਦਿਆਂਗਾ ਤੇ ਜਦੋਂ ਤੁਸੀਂ ਮੇਰੀ ਕਾਲ ਆਵੇ ਬੇਸ਼ੱਕ ਦੇਰ ਹੋ ਜਾਏ ਮੈਨੂੰ ਕਾਲ ਕਰਦੇ ਨੂੰ ਥੋੜੀ ਜਿਹੀ ਤੁਸੀਂ ਰੇਡੀਓ ਬੰਦ ਕਰਕੇ ਮੈਨੂੰ ਸੁਣਨਾ ਸੋਰੀ ਰੇਡੀਓ ਬੰਦ ਕਰਕੇ ਹੀ ਮੇਰੇ ਨਾਲ ਗੱਲਬਾਤ ਕਰਨੀ ਹੈ ਕਿਉਂਕਿ ਰੇਡੀਓ ਦਾ ਟਾਈਮ ਹੋਰ ਹੁੰਦਾ ਹੈ ਮੇਰੇ ਇੱਥੋਂ ਬੋਲਣ ਦਾ ਟਾਈਮ ਹੋਰ ਹੈ ਮੇਰੀ ਆਵਾਜ਼ ਤੁਹਾਡੇ ਤੱਕ 6-7-8 ਸਕਿੰਟ ਬਾਅਦ ਪਹੁੰਚਦੀ ਹੈ ਤੇ ਜੇ ਤੁਸੀਂ ਰੇਡੀਓ ਲਾ ਕੇ ਮੇਰੇ ਨਾਲ ਗੱਲ ਕਰਨ ਲੱਗ ਪਏ ਤਾਂ ਸਾਡਾ ਆਪਸ ਚ ਕੰਟੈਕਟ ਹੀ ਨਹੀਂ ਹੋਣਾ। ਸੋ ਇਸ ਕਰਕੇ ਰੇਡੀਓ ਤੁਸੀਂ ਬੰਦ ਕਰ ਲੈਣਾ ਪਲੀਜ਼, ਠੀਕ ਹੈ ਜੀ। ਤੇ ਗਾਣਾ ਲਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਹਮੇਸ਼ਾ ਦੀ ਤਰ੍ਹਾਂ ਬਈ ਇੱਕ ਬਹੁਤ ਪੁਰਾਣੀ ਵਰਕ ਸਾਡਾ ਇੱਥੇ ਸਾਡੇ ਆਟੋ ਰਾਈਫਨ ਆ ਐਫਸੀਲੋਨ ਫਰੀਡਮ ਸਟਰਾਸ 106 ਦੇ ਵਿੱਚ ਸਿਕਸ ਤਰਾਏ ਆਈਨ ਸਿਕਸ ਫੈਂਫ ਮਿਲ ਹੈ ਤੇ ਕਾਫੀ ਤਜਰਬੇਕਾਰ ਲੋਕ ਨੇ ਉਹਨਾਂ ਕੋਲ, ਕਾਫੀ ਵੱਡੀ ਵਰਕ ਸਾਡਾ। ਤੁਸੀਂ ਉਹਨਾਂ ਦੇ ਕੋਲ ਕਿਸੇ ਕਿਸਮ ਦੀ ਵੀ ਤੁਹਾਡੀ ਕਾਰ ਹੈ ਤੇ ਕੋਈ ਵੀ ਟਰਬਲ ਹੈ ਉਹਨੂੰ, ਤੁਸੀਂ ਉਹਨਾਂ ਦੇ ਕੋਲ ਲੈ ਕੇ ਜਾਓ। ਵੰਡਰਫੁਲ ਆਦਮੀ ਤੁਹਾਡੀ ਰਿਪੇਅਰ ਕਰਨਗੇ, ਸਿੱਕੇ ਬੰਦ ਤੇ ਬਿਲਕੁਲ ਜਾਇਜ਼ ਤੁਹਾਡੇ ਕੋਲ ਪੈਸੇ ਲੈਣਗੇ। ਤੁਸੀਂ ਦੂਸਰਿਆਂ ਨਾਲ ਵੀ ਮੁਕਾਬਲਾ ਉਹਨਾਂ ਦਾ ਕਰਕੇ ਵੇਖ ਸਕਦੇ ਹੋ ਤੇ ਹਰ ਤਰ੍ਹਾਂ ਦਾ ਜਿਹੜਾ ਮਤਲਬ ਕਿ ਤੁਹਾਡੇ ਨਾਲ ਉਹ ਕਹਿਣ ਦਾ ਮਤਲਬ ਇਹ ਹੈ ਕਿ ਸਹਿਯੋਗ ਕਰਨ ਦੀ ਕੋਸ਼ਿਸ਼ ਕਰਨਗੇ ਤੇ ਤੁਸੀਂ ਇੱਕ ਵਾਰੀ ਜ਼ਰੂਰ ਜਾ ਕੇ ਉਹਨਾਂ ਨੂੰ ਚੈੱਕ ਕਰਨਾ ਭਾਈ ਵਾਕਿਆ ਹੀ ਉਹਨਾਂ ਦੇ ਕੋਈ ਫਰਕ ਹੈ ਕੀਮਤਾਂ ਦੇ ਵਿੱਚ ਤੇ ਸਰਵਿਸ ਦੇ ਵਿੱਚ ਹੈ ਤੇ ਤੁਸੀਂ ਜ਼ਰੂਰ ਮਤਲਬ ਕਿ ਉਹਨਾਂ ਦੇ ਕੋਲ ਜਾਓ ਤੇ ਉਹਨਾਂ ਦੀਆਂ ਸੇਵਾਵਾਂ ਲਓ। ਕੰਮ ਸਿੱਕੇ ਬੰਦ ਤੇ ਕੀਮਤ ਬਿਲਕੁਲ ਵਾਜਿਬ ਤੇ ਆਪਣਾ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਉਹ ਤੁਹਾਨੂੰ 10% ਲੈਸ ਕਰ ਦੇਣਗੇ। ਸੋ ਫਰਗੈਸਨ ਜ਼ੀਨਿਕਸ ਫਰੀਡਮ ਸਟ੍ਰਾਸੇ 106 ਆਟੋ ਰਾਈਫਨ ਆ ਐਪਸੀਲੋਨ ਸਿਕਸ ਤਰਾਏ ਆਇਨ ਸਿਕਸ ਫੈਂਫ ਮੇਲ ਹੈ। ਲਓ ਬਈ ਸੱਜਣੋ, ਅੱਜ ਹੁਣ ਮੈਂ ਤੁਹਾਨੂੰ ਇੱਕ ਨਾ ਬਹੁਤ ਪੁਰਾਣਾ ਗਾਣਾ ਲੱਗਾ ਸੁਣਾਉਣ। ਹਾਂਜੀ, 1960 ਵਿੱਚ ਵੱਜਦਾ ਹੁੰਦਾ ਸੀ ਗਾਣਾ, ਅਕਬਰ ਬਾਦਸ਼ਾਹ ਜੈਮਲ ਫਤਿਹ ਦਾ। ਤੇ ਜਰਾ ਅਲਗੋਜਿਆਂ ਵਾਲੇ ਹੱਲ ਵੀ ਧਿਆਨ ਦਿਓ ਕਿ ਕਿਸ ਤਰ੍ਹਾਂ ਮਤਲਬ ਕਿ ਅਲਗੋਜਿਆਂ ਦੀਆਂ ਵੀ ਉਹ ਬਾਜੀਆਂ ਪਾਉਂਦੇ ਨੇ। ਲਓ ਜੀ ਦੋਸਤੋ, ਗਾਣਾ ਹਾਜ਼ਰ ਹੈ ਤੇ ਇੰਜੋਏ ਕਰੋ ਜੀ ਗਾਣੇ।
1: ਜੀ ਅਕਬਰ ਬਾਦਸ਼ਾਹ ਸਾਗ ਮੰਗਦਾ ਰਾਜਾ ਜੈਮਲ ਫਤਿਹ ਚੰਦ ਕੋਲੋਂ, ਉਹ ਹਿੰਦੂ ਰਾਜਪੂਤ ਤੋਂ ਮੁਸਲਮਾਨ ਚੁਗੱਤਾ ਬਾਦਸ਼ਾਹ, ਉਹਦਾ ਤੋਦਾ ਤੇ ਸਾਗ ਹੀ ਨਹੀਂ ਸੀ ਬਣਦਾ। ਮੀਆਂ ਮੁਹੰਮਦ ਨੇ ਸਹਿ ਮਲੂਕ ਚ ਬੰਦ ਕਰ ਛੱਡੀਏ, ਧੀ ਚੂੜੇ ਦੀ ਸਜਦ ਮੰਗੇ ਦਿੰਦਾ ਉਹ ਸ਼ਰਮਾਵੇ, ਜੱਟ ਨੂੰ ਸੱਤੀ ਕੱਪੜੀ ਅੱਗ ਲੱਗ ਗਈ, ਹਲਾ ਪੁੱਤਰ ਬੂਟਿਆ ਕੀ ਲੱਕੜੀਆਂ ਦੀ।

ਬਿਮਾਰੀ ਆ ਜਾਏ ਜੀ ਅਕਬਰ ਬਾਦਸ਼ਾਹ ਜੀ ਜੱਟ ਨਾਲ ਕਿਹੜੇ ਜਵਾਬ ਕਰਦਾ ਹੈ, ਹਲਾ ਪੁੱਤਰ ਬੂਟਿਆ ਤੁਮਿਆਰਾ ਨਹਿਰ ਕੋਟੀ ਦਿਆ ਪੁੱਤਰਾ ਮੇਲੇ ਫੇਰ ਬਰਾਦ।

ਖੇੜਿਆਂ ਚ ਵਾਧਾ ਕਰਦਾ, ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ। ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ

Cantante José Lerma. ਤੁਹਾਡੀ ਸੋਚ ਚ ਭੱਠੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ।

ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫ੍ਰੈਂਕਫਰਟ। ਪ੍ਰਵਾਸ ਰੇਡੀਓ

0: ਦੇ ਦਿਲਾਂ ਦੀ ਧੜਕਣ ਵਧਾਉਣ ਵਾਲਾ।
1: ਸਤਿ ਸ੍ਰੀ ਅਕਾਲ, ਸ਼ੁਕਰੀਆ, ਧੰਨਵਾਦ, ਨਮਸਤੇ, ਅਦਾਬ। ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ ਰਲ ਮਿਲ ਕੇ। ਔਰ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਕੁਛ ਪਿਆਰੇ ਪਿਆਰੇ ਗੀਤ ਗਾਣੇ ਸੁਣਾਂਗੇ, ਤੇ ਗਾਣਿਆਂ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਜੀ ਖਬਰਾਂ ਵੱਲ। ਉਹ ਖਬਰਾਂ ਹੋਣਗੀਆਂ ਦੁਨੀਆਂ ਦੀਆਂ, ਅੱਜ ਕੱਲ ਜੋ ਕੁਛ ਵਾਪਰ ਰਿਹਾ ਦੁਨੀਆਂ ਦੇ ਉਪਰ, ਕਿੰਨੀਆਂ ਕੁ ਜੰਗਾਂ ਲੱਗੀਆਂ ਹੋਈਆਂ, ਉਨ੍ਹਾਂ ਦੀ ਕੀ ਸਿਚੁਏਸ਼ਨ ਆ। ਅਮਰੀਕਾ ਦੀ ਸਿਆਸਤ ਬਾਰੇ ਗੱਲ ਕਰਾਂਗੇ, ਇੰਡੀਆ ਦੀ ਸਿਆਸਤ ਬਾਰੇ ਵੀ ਗੱਲ ਕਰਾਂਗੇ ਕਿ ਉਥੇ ਕੀ ਹੋ ਰਿਹਾ। ਸੋ ਬਹੁਤ ਸਾਰਾ ਕੁਛ ਮਟੀਰੀਅਲ ਲੈ ਕੇ ਲਾਲ ਸਿੰਘ ਚੀਮਾ ਹੁਣੇ ਪੁੱਜਣਗੇ ਜੀ। ਉਸ ਤੋਂ ਬਾਅਦ ਸ਼ਾਇਦ ਡਾਕਟਰ ਸਾਹਿਬ ਗੁਰਦੀਪ ਸਿੰਘ ਸੰਧੂ ਸਾਹਿਬ ਵੀ ਆਪਣੇ ਨਾਲ ਰਲਣਗੇ, ਔਰ ਦੋ ਘੰਟੇ ਦਾ ਪ੍ਰੋਗਰਾਮ ਆਪਾਂ ਲੈ ਕੇ ਆ ਗਏ ਹਾਂ। ਦਿਲ ਦੀ ਆਵਾਜ਼, ਸਾਡੇ ਪ੍ਰੋਗਰਾਮ ਦਾ ਨਾਂ ਹੈਗਾ ਜੀ ਦਿਲ ਦੀ ਆਵਾਜ਼। ਫੋਨ ਨੰਬਰ ਹੈਗਾ ਜੀ 7328743259। ਇਹਦੇ ਉਪਰ ਤੁਸੀਂ ਮੈਸੇਜ ਕਰਨਾ ਹੋਵੇ ਤੇ ਤੁਸੀਂ ਵਟਸਐਪ ਦੇ ਉਪਰ ਵੀ ਜਾ ਕੇ ਕਰ ਸਕਦੇ ਹੋ, ਰੈਗੂਲਰ ਕਾਲ ਦੇ ਉਪਰ ਵੀ ਮੈਸੇਜ ਕਰ ਸਕਦੇ ਹੋ। ਸੋ ਸਾਰਿਆਂ ਦਾ ਸ਼ੁਕਰੀਆ, ਧੰਨਵਾਦ। ਸੋ ਦੋਸਤੋ, ਇੱਦਾਂ ਕਰੀਏ ਕਿ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸਿਆ ਕਰੋ ਕਿ ਪ੍ਰਵਾਸ ਰੇਡੀਓ 24 ਆਵਰ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੈ, ਤਾਂ ਕਿ ਹੋਰ ਵੀ ਸਰੋਤੇ ਜਿਹੜੇ ਆਪਣੇ ਨਾਲ ਜੁੜ ਸਕਣ। ਤੋ ਡਾਊਨਲੋਡ ਐਪ ਨੂੰ ਜਿਹੜਾ ਹੈਗਾ www.pravazradio.com ਤੇ ਉਪਰ ਤੁਸੀਂ ਜਾ ਕੇ ਡਾਊਨਲੋਡ ਕਰ ਸਕਦੇ ਹੋ ਐਪ ਨੂੰ, ਉਹ ਕਰਾ ਸਕਦੇ ਹੋ ਆਪਣੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ, ਕਿਉਂਕਿ ਸਾਡੇ ਪ੍ਰੋਗਰਾਮ ਮਿਆਰੀ ਹੁੰਦੇ ਆ ਜੀ, ਬਹੁਤ ਮਿਆਰੀ ਹੁੰਦੇ ਆ, ਵਰਗਲ ਨਹੀਂ ਹੁੰਦਾ, ਔਰ ਸੱਚਾਈ ਤੇ ਅਸੀਂ ਹਮੇਸ਼ਾ ਪਹਿਰਾ ਦਿੰਦੇ ਹਾਂ, ਸੱਚ ਕਹਿਣ ਦੀ ਹਿੰਮਤ ਰੱਖਦੇ ਹਾਂ, ਚਾਹੇ ਉਹ ਅਮਰੀਕਾ ਚ ਹੋਵੇ ਚਾਹੇ ਇੰਡੀਆ ਚ ਹੋਵੇ, ਕਿਉਂਕਿ ਜਦੋਂ ਮਫਾਦ ਹੀ ਕਿਸੇ ਚੀਜ਼ ਦਾ ਨਹੀਂ ਤੇ ਫਿਰ ਸੱਚ ਬੋਲਣ ਚ ਕੋਈ ਹਾਨੀ ਨਹੀਂ ਹੈ। ਅਸੀਂ ਬੋਲਦੇ ਹੀ ਸੱਚ ਆ, ਸਾਡੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਸੱਚ ਦੇ ਆਧਾਰ ਦੇ ਉਪਰ ਹੁੰਦੇ ਆ। ਸੋ ਵੀਰੋ ਤੇ ਭੈਣੋ ਭਰਾਵੋ, ਪ੍ਰੋਗਰਾਮ ਨੂੰ ਸੁਣਿਆ ਕਰੋ।

ਔਰ ਇਹਨੂੰ ਸ਼ੇਅਰ ਵੀ ਕਰ ਦਿਆ ਕਰੋ ਜੇ ਤੁਹਾਡੇ ਹਿੱਸੇ ਚ ਕੋਈ ਗੱਲ ਆਉਂਦੀ ਹੈ। ਬੜੀ ਮਿਹਰਬਾਨੀ, ਲੋਕ ਗੀਤ ਸੁਣਦੇ ਹੈ ਜੀ। ਮਿਸ ਪੂਜਾ ਤੇ ਗੀਤਾ ਜੈਲਦਾਰ, ਲਓ ਜੀ ਤੁਹਾਡੀ ਸੇਵਾ ਵਿਚ ਆਪਾਂ ਪਹਿਲਾਂ ਗੀਤ ਲਾ ਦਿੱਤਾ।

ਮੁਹੱਬਤ ਦਾ ਪੈਗਾਮ ਦੇਣਾ।

ਕੇ ਆ ਸੱਜਣਾ ਦਿਲਾਂ ਚ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ।

with your own watching eyes, and we are only four call away. Bilkul dosto, assi tuhade ton sirf phone call away hi haan. ते आज पहले आवर वेच दोस्तों मैं विसाखी ते गलबात करांगा ते दूसरे आवर वेच साडे सूबा सिंह जी खैरा साहब नी गीता दे बेताज बादशाह नंदलाल नूरपुरी जी हुणा ते गलबात करनगे वंडरफुल शायर बड़े हरमन प्यारे अपने वेले दे ਧਨੀ ਰਾਮ ਚਾਤਰਿਕ ਜਿਸ ਤਰ੍ਹਾਂ ਉਹ ਵੀ ਇਹਨਾਂ ਵਰਗੇ ਹੀ ਸਨ ਆਮ ਜੱਟਾਂ ਦੇ ਆਮ ਕਾਮਿਆਂ ਦੇ ਦੁੱਖ ਬਿਆਨ ਕਰਨ ਵਾਲੇ ਕੁਦਰਤ ਦੇ ਬਹੁਤ ਨੇੜੇ ਮਨੁੱਖਤਾ ਦੇ ਬਹੁਤ ਨੇੜੇ ਇਹੋ ਜਿਹੇ ਸੱਜਣਾਂ ਨੂੰ ਸਾਡਾ ਫਰਜ਼ ਬਣਦਾ ਕਿ ਅਸੀਂ ਅਕਸਰ ਯਾਦ ਕਰਦੇ ਰਹੀਏ ਤੇ ਸਾਡੇ ਸਮਾਜ ਦੀ ਜਿਹੜੀ ਭੈੜੀ ਤਸਵੀਰ ਹੈ ਇਹਨਾਂ ਦਾ ਯੋਗਦਾਨ ਨੰਦ ਲਾਲ ਨੂਰਪੁਰੀ ਜੀ ਹੁਣਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਸਮਾਜ ਪ੍ਰਤੀ ਪਤਾ ਨਹੀਂ ਕਿੰਨੇ ਕੁ ਗਾਣੇ ਕਿੰਨੀਆਂ ਕੁ ਕਿਹੜੀ ਸ਼ਾਇਰੀ ਤੇ ਭੁੱਖ ਨਾ ਕਿੰਨੇ ਇਨਾਮ ਮਿਲੇ ਇਹਨਾਂ ਨੂੰ ਭੁੱਖ ਨੰਗ ਦੇ ਹੱਥੋਂ ਤੰਗ ਪੈ ਕੇ ਖੂਹ ਚ ਛਾਲ ਮਾਰ ਕੇ ਇਹਨਾਂ ਨੇ ਆਤਮ ਹੱਤਿਆ ਕੀਤੀ ਉਸ ਵਕਤ ਬਾਦਲ ਸਾਹਿਬ ਉਹਨਾਂ ਦਾ ਰਾਜ ਭਾਗ ਸੀ ਛਾਲ ਮਾਰਨ ਤੋਂ ਪਹਿਲਾਂ ਅਪੀਲਾਂ ਕੀਤੀਆਂ ਗਈਆਂ ਇਹਨਾਂ ਦੇ ਘਰ ਤੱਕ ਸੁਨੇਹ ਪਹੁੰਚਾਏ ਗਏ ਕਿ ਸਾਡੀ ਕੋਸ਼ਿਸ਼ ਮਦਦ ਕਰੋ ਜਦੋਂ ਖੂਹ ਚ ਛਾਲ ਮਾਰ ਕੇ ਮਰ ਗਏ ਤੇ ਬਾਦਲ ਸਾਹਿਬ ਹੁਣਾਂ ਨੇ 300 ਰੁਪਈਆ ਕੇ ਪਤਾ ਨਹੀਂ 500 ਰੁਪਈਆ ਦਿੱਤਾ ਤੇ ਉਹਨਾਂ ਦੀ ਵਾਈਫ ਨੇ ਕਿਹਾ ਅਗਰ ਇਹੋ ਹੀ ਇਮਦਾਦ ਸਾਨੂੰ ਪਹਿਲਾਂ ਮਿਲ ਗਈ ਹੁੰਦੀ ਤੇ ਸ਼ਾਇਦ ਨੂਰਪੁਰੀ ਨੂੰ ਖੂਹ ਚ ਛਾਲ ਮਾਰਨ ਦੀ ਜ਼ਰੂਰਤ ਹੀ ਨਹੀਂ ਸੀ ਦੋਸਤੋ ਆਜ ਇਹ ਸੁਹਿਰਦ ਲੋਕਾਂ ਦਾ ਸਮਾਜ ਦੇ ਜਿਹੜੇ ਸਮਾਜ ਦਾ ਦਰਦ ਸੀਨਿਆਂ ਚ ਰੱਖਦੇ ਨੇ ਉਹਨਾਂ ਦੇ ਹਾਲਾਤ ਤੇ ਜਿਹੜੇ ਇਹਨਾਂ ਦੇ ਅਪੋਜਿਟ ਸਮਾਜ ਨੂੰ ਲੁੱਟ ਕੇ ਖਾਣ ਵਾਲੇ ਨੇ ਉਹਨਾਂ ਬਾਰੇ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ ਤੁਸੀਂ ਜਾਣਦੇ ਹੋ ਸਾਰਾ ਕੁਛ ਉਹਨਾਂ ਦੇ ਬਾਰੇ ਐਨੀ ਹਾਓ ਟੂ ਲਿਸਨ ਅਸ ਵਰਲਡ ਵਾਈਡ ਲਾਗ ਆਨ www parvazradio.com ਹਾਂਜੀ ਵੀ ਆਰ ਓਨਲੀ ਫੋਨ ਕਾਲ ਵੀ ਰਿਸਪੈਕਟ ਯੂ ਐਂਡ ਯੂਰ ਵਿਊਜ਼ ਦੋਸਤੋ ਦੈਟਸ ਦੀ ਬਿਊਟੀ ਆਫ ਯੋਰ ਲਵਲੀ ਰੇਡੀਓ ਸਟੇਸ਼ਨ ਅਗਰ ਤੁਸੀਂ ਵੀ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਸੱਜਣੋ ਅੱਜ ਤੇ ਅਸੀਂ ਕਾਲਾਂ ਨਹੀਂ ਲੈਂਦੇ ਕੱਲ ਦਾ ਪ੍ਰੋਗਰਾਮ ਤੁਹਾਡਾ ਹੀ ਪ੍ਰੋਗਰਾਮ ਹੈ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ ਆਓ ਹਰ ਵਾਰੀ ਦੀ ਤਰ੍ਹਾਂ ਰੌਣਕਾਂ ਲਾਓ ਪਰ ਅਗਰ ਤੁਸੀਂ ਕਿਸੇ ਸਮਾਜੀ ਟੌਪਿਕ ਤੇ ਕਿਸੇ ਵੀ ਟੌਪਿਕ ਤੇ ਗੱਲਬਾਤ ਕਰਨਾ ਚਾਹੁੰਦੇ ਹੋ ਯੂ ਮੋਸਟ ਵੈਲਕਮ ਸਾਨੂੰ ਅਮੈਰੀਕਾ ਚ ਜਰਮਨੀ ਚ ਇੰਡੀਆ ਚ ਜਿੱਥੇ ਤੁਹਾਡਾ ਦਿਲ ਕਰਦਾ ਤੁਸੀਂ ਸਾਡੇ ਨਾਲ ਮੁਲਾਕਾਤ ਨਹੀਂ ਕਾਲ ਕਰੋ ਅਸੀਂ ਤੁਹਾਨੂੰ ਗੱਲਬਾਤ ਕਰਨ ਦਾ ਮੌਕਾ ਹੀ ਨਹੀਂ ਦਿਆਂਗੇ ਸਗੋਂ ਤੁਹਾਡੀ ਖੁਸ਼ੀ ਪ੍ਰਾਪਤ ਹੋਵੇਗੀ ਸਾਨੂੰ ਕਿ ਤੁਸੀਂ ਸਮਾਜ ਨੂੰ ਕੁਛ ਸੇਧ ਦੇਣ ਵਾਲੀ ਗੱਲਬਾਤ ਕੀਤੀ ਹੈ ਪਰ ਤੁਹਾਡੀ ਗੱਲਬਾਤ ਨਿਰਪੱਖ ਰਾਜਨੀਤੀ ਤੋਂ ਦੂਰ ਤੇ ਰਿਲੀਜਨ ਤੋਂ ਦੂਰ ਸੋ ਮੈਂ ਹਾਂ ਜੀ ਆਪਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ ਸਵੀਕਾਰ ਕਰੋ ਜੀ ਮੇਰੇ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ ਬੇਗੈਰਤ ਮਨਾਂ ਵਿੱਚ ਅਣਖਣਾ ਜਰਬ ਖਾਂਦੀ ਤੇ ਬੰਨ ਵੱਜਦੇ ਨਹੀਂ ਲਹਿਰਾਂ ਦੇ ਵੇਗ ਉੱਤੇ ਅਰਜਾ ਜੀ ਕਿ ਬੇਗੈਰਤ ਮਨਾਂ ਵਿੱਚ ਅਣਖਣਾ ਜਰਬ ਖਾਂਦੀ ਤੇ ਬੰਨ ਵੱਜਦੇ ਨਹੀਂ ਲਹਿਰਾਂ ਦੇ ਵੇਗ ਉੱਤੇ ਸੂਰੇ ਤੇਗਾਂ ਨਾਲ ਤੋਪਾਂ ਤੇ ਵਾਰ ਕਰਦੇ ਤੇ ਮੱਖੀਆਂ ਬਹਿੰਦੀਆਂ ਨਹੀਂ ਰਿੱਝਦੀ ਦੇਗ ਉੱਤੇ ਸੂਰੇ ਤੇਗ ਨਾਲ ਤੋਪਾਂ ਤੇ ਵਾਰ ਕਰਦੇ ਮੱਖੀਆਂ ਬਹਿੰਦੀਆਂ ਨਹੀਂ ਰਿੱਝਦੀ ਦੇਗ ਉੱਤੇ ਉਹ ਮਰਦ ਮਰਦੇ ਜਾਂ ਜ਼ੁਲਮ ਨੂੰ ਮਾਰ ਦਿੰਦੇ ਮਰਦ ਮਰਦੇ ਜਾਂ ਜ਼ੁਲਮ ਨੂੰ ਮਾਰ ਦਿੰਦੇ ਫਤਿਹ ਲਿਖਿਆ ਸਿੰਘਾਂ ਦੀ ਤੇਗ ਉੱਤੇ ਬਾਏ
ਫਤਿਹ ਲਿਖਿਆ ਸਿੰਘਾਂ ਦੀ ਤੇਗ ਉੱਤੇ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ, ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਤੇ ਸੱਜਣੋ, ਅੱਜ ਹੈ ਜੀ ਸੈਚਰਡੇ, ਹਾਂਜੀ, ਤੇ 18 ਅਪ੍ਰੈਲ ਹੋ ਗਈ ਜੀ, ਤੇ ਅਸੀਂ ਤੇ ਤੁਹਾਨੂੰ ਵਿਸਾਖੀ ਦੀਆਂ ਮੁਬਾਰਕਾਂ ਉਦਣ ਹੀ ਦੇਣੀਆਂ ਨੇ ਨਾ, ਹੈ ਆਪਣਾ ਖਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਉਦਣ ਹੀ ਦੇਣੀਆਂ ਨੇ ਨਾ ਜਿੱਦਣ ਅਸੀਂ ਤੁਹਾਡੇ ਨਾਲ ਮੁਖਾਤਬ ਹੋਵਾਂਗੇ। ਪਏ ਸਾਡੇ ਵੱਲੋਂ ਢੇਰ ਮੁਬਾਰਕਾਂ, ਬਹੁਤ ਬਹੁਤ ਬਹੁਤ ਮੁਬਾਰਕਾਂ। ਤੇ ਚੜ੍ਹਦੀ ਕਲਾ ਦੀਆਂ ਅਰਦਾਸਾਂ ਸਾਰੀ ਦੁਨੀਆਂ ਦੇ ਭਲੇ ਦੀ ਅਰਦਾਸ। ਤੇ ਸੱਜਣੋ, ਇੱਕ ਹੋਰ ਖੁਸ਼ੀ ਵਾਲੀ ਗੱਲ, ਅੱਜ ਟੈਂਪਰੇਚਰ ਜੇ 21, ਬਹੁਤ ਸੋਹਣੀ ਧੁੱਪ ਲੱਗੀ ਜੇ, ਤੇ ਧੁੱਪ ਸੇਕਣ ਦਾ ਮਜ਼ਾ ਵੀ ਬੜਾ। ਅੱਜ ਪਹਿਲੇ ਦਿਨ ਵਧੀਆ ਟੌਪ ਕਲਾਸ ਧੁੱਪ ਲੱਗੀ ਹੈ, ਬਹੁਤ ਸੋਹਣੀ ਧੁੱਪ, ਫੁੱਲ ਨਿਕਲਣੇ ਸ਼ੁਰੂ ਹੋ ਗਏ ਜੇ, ਤੇ ਪਕਸ਼ੀ ਜਿਹੜੇ ਸਨ ਉਹ ਅੱਜ ਗੀਤ ਗਾ ਰਹੇ ਸਨ, ਪਿਆਰ ਦੇ ਗੀਤ ਦਰਖਤਾਂ ਦੇ ਉੱਤੇ। ਹਾਂਜੀ, ਕਲੀਆਂ ਭਵਰੇ ਸਭ ਆਪਣੇ ਆਪਣੇ ਖੁੱਡਾਂ ਚੋਂ ਘਰਾਂ ਚੋਂ ਨਿਕਲ ਕੇ ਤੇ ਆਪਣੀ ਕਾਰਵਾਈ ਪਾਉਣੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ, ਤੇ ਸਪ੍ਰਿੰਗ ਨੇ ਦਸਤਕ ਦੇ ਦਿੱਤੀ ਹੈ, ਤੇ ਅਸੀਂ ਇਸ ਸੋਹਣੇ ਮੌਸਮ ਦਾ ਵੀ ਸਵਾਗਤ ਕਰਦੇ ਟਾਈਮ। ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:15 ਹੋ ਗਏ ਨੇ ਜੀ, ਤੇ ਇੰਡੀਆ ਵਾਲੇ ਦੋਸਤੋ ਤੁਸੀਂ ਸਾਡੇ ਤੋਂ 3.5 ਘੰਟੇ ਅੱਗੇ ਹੋ। ਹਾਂਜੀ, ਮੈਨੂੰ ਹਰ ਵਾਰੀ ਖਿਆਲ ਆਉਂਦਾ ਕਿ ਸ਼ੁਕਰ ਹੈ ਇੰਡੀਆ ਵੀ ਕਿਸੇ ਗੱਲ ਚ ਅੱਗੇ ਹੈ ਯੂਰਪ ਨਾਲੋਂ। ਅੱਛਾ, ਸਾਡਾ ਟੈਲੀਫੋਨ ਨੰਬਰ ਹੈ ਜੀ 0049-1714869514, 0049-1714-4869514 ਜੀ ਸਾਡਾ ਟੈਲੀਫੋਨ ਨੰਬਰ। ਲੇਕਿਨ ਅੱਜ ਅਸੀਂ ਕਾਲ ਨਹੀਂ ਲੈਂਦੇ, ਤੇ ਕੱਲ ਨੂੰ ਤੁਹਾਡਾ ਹੀ ਪ੍ਰੋਗਰਾਮ ਹੈ ਤੇ ਤੁਹਾਡੀਆਂ ਹੀ ਗੱਲਾਂ ਬਾਤਾਂ ਹੋਣੀਆਂ ਨੇ, ਤੇ ਤੁਹਾਡੀਆਂ ਹੀ ਅਸਾਂ ਕਾਲਾਂ ਲੈਣੀਆਂ ਨੇ, ਤੇ ਤੁਹਾਡੀ ਉਡੀਕ ਕਰਨੀ ਹੈ ਅਸੀਂ। ਤੇ ਗੱਲ ਇਸ ਤਰ੍ਹਾਂ ਵੀ ਸਾਡੇ ਸ਼ਹਿਰ ਦੇ ਵਿੱਚ ਇੱਕ ਨਾ ਆਟੋ ਵਰਕ ਸਟਾਰਟ, ਕਾਫੀ ਪੁਰਾਣੀ ਵਰਕ ਸਟਾਰਟ ਹੈ, ਤੇ ਉਹ ਹੈ ਜੀ ਫਰੀਡਮ ਸਟਰਾਸੇ 106 ਦੇ ਵਿੱਚ ਆਟੋ ਰਾਈਫਲ ਆ ਐਪਸੀਲੋਨ। ਤੁਹਾਡੀ ਕਾਰ ਕਿਸੇ ਵੀ ਕੰਪਨੀ ਦੀ ਹੋਵੇ ਤੇ ਉਹਦੇ ਚ ਕੋਈ ਵੀ ਡਿਫੈਕਟ ਹੋਵੇ, ਦੋਸਤੋ ਤੁਸੀਂ ਇੱਕ ਵਾਰੀ ਜ਼ਰੂਰ ਆਓ, ਟਰਾਈ ਕਰੋ, ਇਹਨਾਂ ਦੀ ਫਸਟ ਕਲਾਸ ਸਰਵਿਸ ਹੈ ਤੇ ਵਾਜਿਬ ਕੀਮਤਾਂ ਨੇ। ਛੋਟੀਆਂ ਮੋਟੀਆਂ ਜਿਸ ਤਰ੍ਹਾਂ ਤੁਸੀਂ ਟੋਫ ਵਗੈਰਾ ਕਰਾਉਣੀ ਹੋਏ ਤੇ ਇਹਨਾਂ ਨੂੰ ਕਾਰ ਦੇ ਜਾਓ ਤੇ ਇਹਨਾਂ ਕੋਲ ਅਗਲੇ ਦਿਨ ਲੈ ਜਾਓ ਆਣ ਕੇ, ਤੁਸੀਂ ਇਹ ਸਾਰਾ ਕੁਝ ਆਪ ਹੀ ਕਰਕੇ ਤੁਹਾਨੂੰ ਦੇਣਗੇ, ਤੇ ਫਰੈਂਡਲੀ ਲੋਕ, ਵੰਡਰਫੁਲ ਪੀਪਲ। ਤੁਸੀਂ ਇੱਕ ਵਾਰੀ ਜ਼ਰੂਰ ਜਾਓ ਤੇ ਆਪ ਖੁਦ ਮਹਿਸੂਸ ਕਰੋਗੇ ਕਿ ਇਹਨਾਂ ਦੀ ਸਰਵਿਸ ਵਧੀਆ ਤੇ ਇਹਨਾਂ ਦੀਆਂ ਕੀਮਤਾਂ ਬਹੁਤ ਵਾਜਬ ਨੇ। ਤੇ ਇਹ ਹੈ ਜੀ 6th Rye 965 ਮਿਊਲੈਨ ਦੇ ਵਿੱਚ, ਸਾਡੇ ਸ਼ਹਿਰ ਦੇ ਵਿੱਚ, ਠੀਕ ਹੈ ਜੀ। ਤੇ ਗੱਲ ਇਸ ਤਰ੍ਹਾਂ ਨਾ ਭਾਈ, ਮੈਂ ਨਾ ਤੁਹਾਡੇ ਵਾਸਤੇ ਇੱਕ ਕਿੱਥੇ ਚਲਾ ਗਿਆ, ਹਾਂਜੀ ਠੀਕ ਹੈ, ਗਾਣਾ ਕਿਉਂ ਕੀਤਾ ਸੀ ਇਹ ਆ ਬਾਪੂ ਜੀ ਹੋਣਾ ਦਾ। ਹਾਂਜੀ, ਗੱਲ ਇਸ ਤਰ੍ਹਾਂ ਵੀ ਆਪਣਾ ਇੱਕ ਢਾਡੀ ਵਾਰ ਹੈ, ਮਤਲਬ ਕਿ ਸੀਤਲ ਹੋਣੀ ਜਿਹੜੇ ਹਨ ਨਾ ਬਾਪੂ ਸੀਤਲ, ਉਹਨਾਂ ਦੇ ਉਹਨਾਂ ਨੂੰ ਬਹੁਤ ਸਾਰੇ ਇਨਾਮਾਂ ਨਾਲ ਸਨਮਾਨਿਆ ਗਿਆ ਭਾਈ। ਉਹਨਾਂ ਦੀ ਸ਼ਾਇਰੀ, ਉਹਨਾਂ ਦੀ ਜਿਹੜੀ ਮਤਲਬ ਕਿ ਜੋ ਵੀ ਉਹ ਲਿਖਦੇ ਵੀ ਆਪ ਸਨ, ਉਹਨਾਂ ਦੀ ਜਿਹੜੀ ਢੱਡ ਦੀ ਪਾਰਟੀ ਸੀ ਢਾਡੀਆਂ ਦੀ, ਜਿਹੜੀ ਕਿਆ ਬਾਤਾਂ। ਆ ਮੈਂ ਇੱਕ ਵਨਗੀ ਪੇਸ਼ ਕਰਨ ਲੱਗਾ, ਲਫ਼ਜ਼ ਵੇਖਿਓ, ਤਰਜ ਵੇਖਿਓ, ਤੇ ਇੱਕ ਮੇਲੇ ਦਾ ਸੀਨ ਹੈ ਤੇ ਉਸ ਮੇਲੇ ਦੇ ਵਿੱਚੋਂ ਮੈਂ ਕਲਿੱਪ ਲਿਆ, ਤੇ ਐਵੇਂ ਨਹੀਂ ਭਾਈ ਬਾਪੂ ਸੀਤਲ ਨੂੰ ਦੁਨੀਆ ਮੰਨਦੀ। ਤੇ ਸਰਦਾਰ ਸੁਲੱਖਣ ਸਿੰਘ ਜੀ ਕੈਲੀਫੋਰਨੀਆ ਵਾਲਿਓ, ਇਹ ਮੈਂ ਤੁਹਾਡੇ ਨਾਂ ਕਰਾਂਗਾ, ਤੇ ਆ ਲਓ ਜੀ ਢਾਡੀ ਵਾਰ। ਪੁੱਤਰਾਂ ਦੇ ਦਾਨੀ ਸਹਿਬੇ ਕਮਾਲ, ਸਰਬੰਸ ਦਾਨੀ
ਦੀ ਸ਼ਾਨ ਵਿੱਚ ਜਿਹੜੇ ਲਫ਼ਜ਼ ਲਿਖੇ ਨੇ ਤੇ ਜਿਹੜੇ ਹਿਸਾਬ ਨਾਲ ਉਹਨਾਂ ਨੇ ਗਾਇਆ, ਆਵਾਜ਼ ਭਾਵੇਂ ਇੰਨੀ ਕਲੀਅਰ ਨਹੀਂ ਪਰ ਕਿਆ ਬਾਤਾਂ, ਕਿਆ ਬਾਤਾਂ।

Sen de değil mi?

Yeah.

वाह वाह।

ਦੋਸਤੋ ਇਹ ਨੇ ਬਾਪੂ ਸੋਹਣ ਸਿੰਘ ਜੀ ਸੀਤਲ ਸਾਹਿਬ ਹੋਣੀ। ਕਿਆ ਬਾਤਾਂ ਨੇ, ਕਿਆ ਆਵਾਜ਼ ਖੂਬਸੂਰਤ ਤੇ ਕਿਆ ਉਹਨਾਂ ਦੀ ਪਾਰਟੀ, ਕਿਆ ਡਾਇਲੌਗ ਲਿਖੇ ਨੇ ਉਹਨਾਂ ਨੇ ਪੁੱਤਰਾਂ ਦੇ ਦਾਨੀ ਦੇ ਸਿਫਤ ਦੇ ਵਿੱਚ। ਸੋ ਦੋਸਤੋ ਮੈਂ ਹੁਣ ਆਪਣੀ ਗੱਲਬਾਤ ਸ਼ੁਰੂ ਕਰਦਾ ਤੇ ਸੋਹਣੇ ਪੰਜਾਬ ਦੀ ਧਰਤੀ ਮੇਲਿਆਂ ਤਿਉਹਾਰਾਂ ਨਜ਼ਾਰਿਆਂ ਤੇ ਸਾਪਣ ਨਾਲ ਸ਼ਿੰਗਾਰੀ ਭਰੀ ਪਈ ਹੈ। ਪੀਰਾਂ ਫਕੀਰਾਂ ਆਪ ਬਲਕਾਰੀ ਯੋਧਿਆਂ ਦੀ ਮਾਣਮੱਤੀ ਧਰਤੀ ਹੈ, ਨੋ ਡਾਊਟ। ਇੱਥੋਂ ਦੇ ਵਸਨੀਕ ਪਿਆਰ ਅਤੇ ਅਣਖ ਤੋਂ ਜਿੰਦ ਦੀਆਂ ਬਾਜ਼ੀਆਂ ਲਾਉਣ ਵਾਲੇ ਯੋਧੇ ਨੇ ਤੇ ਇਹ ਜ਼ਮੀਨ ਸੋਨਾ ਉਗਲਣ ਵਾਲੀ ਧਰਤੀ ਦੀ ਦੁਨੀਆ ਭਰ ਵਿੱਚ ਮਿਸਾਲਾਂ ਦਿੱਤੀਆਂ ਜਾਂਦੀਆਂ ਸਨ ਤੇ ਗੀਤ ਗਾਏ ਜਾਂਦੇ ਸਨ। ਇਸ ਧਰਤੀ ਨੂੰ, ਇਸ ਸੋਹਣੇ ਪੰਜਾਬ ਨੂੰ ਹਿੰਦੁਸਤਾਨ ਦਾ ਦਿਲ ਕਿਹਾ ਜਾਂਦਾ ਸੀ। ਇਸ ਧਰਤੀ ਦੇ ਵਾਸੀਆਂ ਨੇ ਜਿੱਥੇ ਆ ਧਾੜਵਿਆਂ ਦੀਆਂ ਪੰਦੀੜਾਂ ਪਵਾਈਆਂ ਉੱਥੇ ਭਾਰਤ ਦੀਆਂ ਭੁੱਖਾਂ ਵੀ ਕੱਢੀਆਂ ਨੇ। ਅਸੀਂ USA ਤੋਂ PB-18 ਕਣਕ ਜਿਹਨੂੰ ਜਿਹੜੀ ਬਹੁਤ ਭੈੜੀ ਸੀ ਖਾਣ ਨੂੰ ਉਹ ਮੰਗਵਾਉਂਦੇ ਹੁੰਦੇ ਸਾਂ ਜਦੋਂ ਅਸੀਂ ਸਕੂਲ ਚ ਪੜ੍ਹਦੇ ਹੁੰਦੇ ਸਾਂ। ਸਾਡੇ ਯੋਧਿਆਂ ਕਿਸਾਨਾਂ ਨੇ ਕਣਕ ਦੇ ਤੇ ਝੋਨੇ ਦੇ ਢੇਰ ਅੰਬਰੀ ਚਾੜ ਦਿੱਤੇ। UP, ਗੁਜਰਾਤ, ਹੋਰ ਕਈ ਸਟੇਟਾਂ ਜਿੱਥੇ ਜੰਗਲ ਤੇ ਜੰਗਲੀ ਜਾਨਵਰ ਰਹਿੰਦੇ ਸਨ, ਅੱਜ ਉੱਥੇ ਫਸਲਾਂ ਲਹਿਰਾ ਰਹੀਆਂ ਨੇ, ਕੋਠੀਆਂ ਪਈਆਂ ਨੇ, ਉਹ ਸਾਰੀਆਂ ਪੰਜਾਬੀਆਂ ਨੇ ਪਾਈਆਂ ਨੇ। ਨਮਸਕਾਰ ਹੈ ਇਹਨਾਂ ਕਿਰਤੀਆਂ ਨੂੰ ਜਿਨ੍ਹਾਂ ਦੇ ਹੱਥ ਸੰਨੀਆਂ ਥੋੜਿਆਂ ਵਰਗੇ ਤੇ ਸਾਡੇ ਕਿਸਾਨ ਬਲਡੋਜ਼ਰ ਨੇ ਜਿਹੜੇ ਪਹਾੜਾਂ ਨਾਲ ਟੱਕਰ ਡਾ ਕੇ ਜੰਗਲਾਂ ਨਾਲ ਟੱਕਰ ਡਾ ਕੇ ਤੇ ਉਹਨਾਂ ਨੂੰ ਸਸਰੀ ਸੋਹਣੀ ਜ਼ਮੀਨ ਬਣਾ ਕੇ ਤੇ ਅੱਜ ਫਸਲਾਂ ਲਹਿਰਾਉਣ ਡਈਆਂ ਨੇ ਉੱਥੇ। ਸਾਰਾ ਭਾਰਤ ਵਰਸ਼ ਹੀ ਸਾਡਾ ਜਿਹੜਾ ਉਹ ਮੇਲਿਆਂ ਤੇ ਤਿਉਹਾਰਾਂ ਨਾਲ ਭਰਿਆ ਪਿਆ, ਨੋ ਡਾਊਟ। ਹਰ ਸਟੇਟ ਦੇ ਆਪੋ ਆਪਣੇ ਤਿਉਹਾਰ ਨੇ। ਗੱਲ ਇੱਦਾਂ, ਅਸੀਂ ਜਦੋਂ ਵੀ ਕਿਤੇ ਗੱਲਬਾਤ ਕਰਦੇ ਹਾਂ ਨਾ ਤੇ ਆਪਣਾ ਸਾਡਾ ਮੁਲਕ ਤਿਉਹਾਰਾਂ ਦਾ ਬਹੁਤ ਤਿਉਹਾਰ ਨੇ ਇੱਥੇ ਹਰ ਮਹੀਨੇ, ਸਾਰੀ ਦੁਨੀਆਂ ਦੇ ਮੁਲਕਾਂ ਦੇ ਵਿੱਚ ਉਹਨਾਂ ਦੇ ਤਿਉਹਾਰ ਇੱਦਾਂ ਹੀ ਮਨਾਏ ਜਾਂਦੇ ਨੇ ਤੇ ਬਹੁਤ ਤਿਉਹਾਰ ਨੇ ਸਾਰੀ ਦੁਨੀਆਂ ਦੇ। ਪੰਜਾਬ ਦੇ ਖੂਬਸੂਰਤ ਮੇਲਿਆਂ ਚ ਤਿਉਹਾਰਾਂ ਚੋਂ ਕੋਈ ਤਿਉਹਾਰ ਜਿੰਨੇ ਵੀ ਨੇ ਨਾ, ਇਹਨਾਂ ਦੇ ਵਿੱਚੋਂ ਲੋਹੜੀ ਤੇ ਵਿਸਾਖੀ ਦੀ ਸਰਦਾਰੀ ਹੈ। ਇਹ ਦੋਵੇਂ ਤਿਉਹਾਰ ਪੰਜਾਬੀ ਪੂਰੇ ਜਲਾਲ ਨੰਨਾ ਚ ਟੱਪ ਕੇ ਮਨਾਉਂਦੇ ਨੇ। ਜੇ ਅਜੇ ਮਹੀਨਾ ਮਹੀਨਾ ਰਹਿੰਦਾ ਹੁੰਦਾ ਤੇ ਲੋਕ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਵੀ ਆਉਣ ਵਾਲੀ ਹੈ ਵਿਸਾਖੀ, ਲੋਹੜੀ। ਦੋਸਤੋ ਅੱਜ ਮੈਂ ਉਸ ਵਿਸਾਖੀ ਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗਾ ਜੋ ਨਾ ਅੱਜ ਤੋਂ 45-50 ਸਾਲ ਜਦੋਂ ਮੈਂ ਛੋਟਾ ਹੁੰਦਾ ਸੀ ਸਕੂਲ ਚ ਪੜ੍ਹਦੇ ਹੁੰਦੇ ਹਾਂ, ਉਹ ਜੋ ਉਦੋਂ ਇਸ ਤਰ੍ਹਾਂ ਉਸ ਵਕਤ ਜਿਸ ਤਰ੍ਹਾਂ ਦੀ ਵਿਸਾਖੀ ਮਨਾਈ ਜਾਂਦੀ ਹੁੰਦੀ ਸੀ, ਤਕਰੀਬਨ ਮੈਂ ਸਾਰਾ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂ ਜੋ ਜਿਸ ਤਰ੍ਹਾਂ ਦੀ ਅਸੀਂ ਬਚਪਨ ਵਿੱਚ ਮਨਾਉਂਦੇ ਆਏ ਹਾਂ, ਮਨਾਉਂਦੇ ਹੁੰਦੇ ਸੀ। ਵਿਸਾਖੀ ਵਿਸਾਖ ਦੇ ਪਹਿਲੇ ਦਿਨ ਮਨਾਈ ਜਾਂਦੀ ਹੈ। ਦੋਸਤੋ ਇਹੋ ਹੀ ਮੌਸਮ ਕਣਕਾਂ ਦੀ ਹਰਿਆਵਲੀ ਸੂਰਤ ਜਿਹੜੀ ਹੁੰਦੀ ਹੈ ਨਾ, ਉਹਨੂੰ ਸੋਹਣੇ ਰੰਗੀ ਰੂਪ ਵਿੱਚ ਬਦਲ ਦਿੰਦਾ। ਕਣਕ ਨੂੰ ਸੰਸਕ੍ਰਿਤ ਭਾਸ਼ਾ ਵਿੱਚ ਵੀ ਸੋਨਾ ਕਿਹਾ ਜਾਂਦਾ। ਸੋਹਣੇ ਰੰਗੀਆਂ ਕਣਕਾਂ ਦੀ ਵਾਢੀ ਕਰਕੇ ਖੁਸ਼ੀ ਵਿੱਚ ਸਰੂਰਿਆ ਕਿਸਾਨ ਜਿਹੜਾ ਨਾ ਨੱਚਦਾ ਗਾਉਂਦਾ ਟੱਪਦਾ ਭੰਗੜੇ ਪਾਉਂਦਾ, ਵਾਹ ਵਾਹ ਵਿਸਾਖੀ ਵੇਖਣ ਜਾਂਦੇ ਹੁੰਦੇ ਹਨ ਤੇ ਜੱਟੀ ਦੀਆਂ ਵੀ ਆਸਾਂ ਪੂਰੀਆਂ ਹੋਣ ਦੀ ਖੁਸ਼ੀ ਵਿੱਚ ਉਹ ਵੀ ਨਸ਼ਿਆਈ ਫਿਰਦੀ ਹੈ। ਯਾਰ 6 ਮਹੀਨੇ ਬਾਅਦ ਕਿਤੇ ਜਾਂ ਸਾਲ ਬਾਅਦ ਕਿਤੇ ਉਹਨਾਂ ਨੇ ਰੁਪਈਆਂ ਦਾ ਮੂੰਹ ਵੇਖਣਾ ਹੁੰਦਾ ਹੈ। ਉਦੋਂ 4-20 ਕਰਕੇ 5-20 ਨੂੰ ਕਰਕੇ 100 ਬਣਾਉਂਦੇ ਹੁੰਦੇ ਹਨ ਜਦੋਂ ਦੀ ਮੈਂ ਗੱਲ ਕਰਨ ਡਿਆ ਵਾ, ਤੇ ਉਹ ਕਿਤੇ 6 ਮਹੀਨੇ ਬਾਅਦ ਉਹਨਾਂ ਨੂੰ ਕਿਤੇ ਨੋਟਾਂ ਦਾ
ਉਹ ਵੀ ਕਿਤੇ ਵੈਦਰ ਠੀਕ ਰਹੇ ਤੇ ਫਸਲ ਮਾਰੀ ਨਾ ਜਾਏ ਤੇ ਜੱਟੀ ਦੀਆਂ ਵੀ ਆਸਾਂ ਪੂਰਾ ਆਸਾਂ ਕਿੰਨੀਆਂ ਕੁ ਜੱਟੀ ਵਿਚਾਰੀ ਦੀਆਂ ਹੁੰਦੀਆਂ ਹਨ ਕਿਤੇ ਉਹਨੇ ਨਾ ਸੂਟ ਸਾਟ ਹੀ ਕੋਈ ਸੋਹਣਾ ਹੁੰਦਾ ਸੀ ਹੋਰ ਕੀ ਕਰਨਾ ਹੁੰਦਾ ਹੈ। ਛਿਆ ਮਹੀਨਿਆਂ ਬਾਅਦ ਉਹਨੇ ਕਿਤੇ ਪੈਸੇ ਦਾ ਮੂੰਹ ਵੇਖਣਾ ਸੀ ਉਹਨਾਂ ਦਿਨਾਂ ਵਿੱਚ ਉਹ ਵੀ ਫਿਰ ਖੁਸ਼ਕ ਬੁੱਲਾਂ ਤੇ ਦੰਦਾਸਾਂ ਮਾਰ ਕੇ ਨਾ ਜੱਟੀ ਮੀਟੀਆਂ ਗੁੰਦ ਕੇ ਨਵਾਂ ਸੂਟ ਲੈਣ ਵਾਸਤੇ ਭੀੜੇ ਬਾਜ਼ਾਰ ਵਾਲੇ ਚੌਂਕ ਦੇ ਮੋੜ ਤੇ ਜੱਟ ਦੇ ਨਾਲ ਖੜ ਕੇ ਨਾ ਤੇ ਜੱਟੀ ਸਕੰਜਰੀ ਚ ਬਰਫ ਪਾ ਕੇ ਚੁਸਕੀਆਂ ਲੈ ਕੇ ਪੀਂਦੀ ਹੈ। ਮੈਂ ਆਪਣੇ ਪਿੰਡ ਦਾ ਬਲਕਾਰ ਸਿੰਘ ਤੇ ਉਹਦੀ ਵਾਈਫ ਨੂੰ ਇਹ ਸਕੰਜਰੀ ਪੀਂਦੇ ਵੇਖਿਆ ਸੀ ਜਦੋਂ ਮੈਂ ਤੇ ਉਹ ਸ਼ਰਮਾ ਵੀ ਰਹੀ ਸੀ ਸਕੰਜਰੀ ਪੀਂਦੀ ਜਿਸ ਤਰ੍ਹਾਂ ਤੇ ਸੱਜੇ ਖੱਬੇ ਵੇਂਦੀ ਥੋੜੀ ਜਿਹੀ ਸ਼ਰਮਾਉਣ ਵੀ ਰਹੀ ਸੀ। ਲਓ ਜੀ ਜੱਟੀ ਆਈ ਸ਼ਹਿਰ ਉੱਤੋਂ ਗਰਮੀ ਵੀ ਕੈਦ ਸੁਰਮਾ ਪੂਛਾਂ ਵਾਲਾ ਸੱਪ ਉੱਤੋਂ ਅੱਖਾਂ ਵਿੱਚ ਯੈਰ ਬਟਨ ਕੁੜਤੀ ਦੇ ਤੰਗ ਥੱਲੇ ਘੱਗਰੇ ਦਾ ਕੈਰ ਹੋਸਨ ਇਸ਼ਕ ਦਾ ਜੇ ਵੈਰ ਨਹੀਂ ਜੇ ਚੋਪਰਾਂ ਦੀ ਖੈਰ ਝਾਂਜਰ ਸੱਜਰਾਂ ਦੀ ਪੈਰੀ ਨਾਲ ਲੱਗੇ ਧਰਤੀ ਤੇ ਪੈਰ ਤੇ ਹੇਕ ਉੱਤੇ ਹਾਰ ਫੱਬਦਾ ਦੇਣ ਥਾਪੀਆਂ ਕੰਨਾਂ ਦੇ ਵਾਲੇ ਸਕੰਜਰੀ ਪਿਲਾ ਦੇ ਮਿੱਤਰਾਂ ਵੇ ਬੁੱਲ ਸੁੱਕ ਗਏ ਦੰਦਾਸੇ ਵਾਲੇ ਸਕੰਜਰੀ ਪਿਲਾ ਦੇ ਮਿੱਤਰਾਂ ਦੇਖ ਲਓ ਸਕੰਜਰੀ ਪੀਂਦੀ ਸ਼ਰਮਾਉਣ ਡਈ ਤੇ ਸੱਜੇ ਖੱਬੇ ਵੇਖਣ ਡਈ ਸੀ ਤੇ ਮੈਂ ਆਪਣੇ ਸਾਈਕਲ ਨੂੰ ਪੈਂਚਰ ਲਵਾਉਣ ਡਿਆ ਹਾਂ ਸਾਈਕਲਾਂ ਵਾਲੀ ਦੁਕਾਨ ਤੋਂ। ਹਾਂਜੀ ਮੇਰਾ ਖਿਆਲ ਹੈ ਮੈਂ ਸੱਤਵੀਂ ਚ ਸਾਂ ਜਾਂ ਅੱਠਵੀਂ ਦੇ ਵਿੱਚ। ਇਹੋ ਸੱਜਣੋ ਇਹੋ ਜਿਹਾ ਨਜ਼ਾਰਾ 50 ਸਾਲ ਪਹਿਲਾਂ ਸੀ। ਜੱਟੀ ਕਿਤੇ ਸ਼ਹਿਰ ਆ ਜਾਂਦੀ ਹੁੰਦੀ ਸੀ ਨਾ ਤੇ ਉਹ ਲੰਡਨ ਦੀ ਸ਼ਹਿਰ ਦੇ ਬਰਾਬਰ ਹੁੰਦਾ ਸੀ ਕਿਤੇ ਵਿਚਾਰੀਆਂ ਨੇ ਸਾਲ ਚ 2 ਵਾਰੀ ਤੇ ਸ਼ਹਿਰ ਆਉਣਾ ਹੁੰਦਾ ਸੀ ਕਿਤੇ 1 ਵਾਰੀ ਸ਼ਹਿਰ ਉਹ ਲੰਡਨ ਦੀ ਸੈਰ ਸਮਝ ਲਓ ਉਸ ਵੇਲੇ ਉਹ ਜੱਟੀ ਦੀ ਹੁੰਦੀ ਸੀ ਜਦੋਂ 50 ਸਾਲ ਪਹਿਲਾਂ ਕਿਤੇ ਉਹ ਸ਼ਹਿਰ ਚ ਜਾਂਦੀ ਹੁੰਦੀ ਸੀ। ਫਸਲ ਮੰਡੀ ਲੈ ਕੇ ਆਇਆ ਫਿਰ ਇਹ ਜੱਟ ਨਸ਼ੇ ਆਇਆ ਤਾ ਮੁੱਛਾਂ ਨੂੰ ਵੀ ਦਿੱਤਾ ਤੇ ਫਿਰ ਇਹ ਜੱਟ ਨਸ਼ੇ ਆਇਆ ਕੋਕਾ ਕਢਵਾ ਲੈ ਭਾਵੇਂ ਚੂੜੀਆਂ ਚੜਾ ਲੈ ਜੱਟ ਨੂੰ ਫਰਕ ਨਹੀਂ ਪੈਂਦਾ ਨੀ ਤੇਰੇ ਅੱਗੇ ਥਾਨ ਸੁੱਟਿਆ ਭਾਵੇਂ ਸੁਥਣ ਸਵਾਲ ਹੈ ਭਾਵੇਂ ਲਹਿੰਗਾ। ਜੱਟ ਵੀ ਪੂਰਾ ਦਲੇਰ ਹੋਇਆ ਅੱਜ ਹਾਂਜੀ ਤੇ ਜੱਟੀਆਂ ਵਾਹ ਵਾਹ ਇਹ ਜੱਟੀਆਂ ਹੁਸਨ ਦੀਆਂ ਹੱਟੀਆਂ ਪਹਿਲੇ ਤੋੜਦੀਆਂ ਦਾਰੂ ਦੀਆਂ ਮੱਟੀਆਂ ਬਿਜਲੀ ਚੋਬਰਾਂ ਤੇ ਸੁੱਟਣ ਹਰ ਬਾਣੀਏ ਨੂੰ ਲੁੱਟਣ ਪਾ ਕੇ ਸੁਰਮਾ ਸਵਾਰਨ ਪੱਟੀਆਂ ਦੰਦਾਸਾ ਬੁੱਲਾਂ ਉੱਤੇ ਲਾ ਕੇ ਜਦ ਮੇਲੇ ਵਿੱਚ ਆਉਣ ਉਹ ਲੁੱਟ ਲੈਣ ਕਵੱਡਿਓ ਹੀ ਹੱਟੀਆਂ। ਖਾਲਸਾ ਪੰਥ ਦੀ ਸਾਜਨਾ ਦਾ ਵਿਸਾਖੀ ਨਾਲ ਬਹੁਤ ਨੇੜਲਾ ਸੰਬੰਧ ਹੈ ਦੋਸਤੋ। ਵਿਸਾਖੀ 13 ਅਪ੍ਰੈਲ ਨੂੰ ਮਨਾਈ ਜਾਂਦੀ ਹੈ ਪਰ ਹਰ 36 ਸਾਲ ਬਾਅਦ ਇਹ ਬਦਲ ਕੇ 14 ਅਪ੍ਰੈਲ ਹੋ ਜਾਂਦੀ ਹੈ ਉਹ ਦਿਨ ਬਸ ਇਸ ਦਿਨ ਦੋਸਤੋ ਪੰਜਾਬ ਵਿੱਚ ਵੱਖ ਵੱਖ ਥਾਵਾਂ ਵਿੱਚ ਧਾਰਮਿਕ ਤੇ ਸਮਾਜਿਕ ਰੰਗਣ ਵਾਲੇ ਸਮਾਗਮਾਂ ਵਿੱਚ ਨਾ ਵਿਸਾਖੀ ਦੀ ਇੰਪੋਰਟੈਂਸ ਨੂੰ ਚੇਤੇ ਕਰਵਾਇਆ ਜਾਂਦਾ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਇੱਕ ਅਜੀਬ ਕਿਸਮ ਦਾ ਪਿੰਡਾਂ ਤੇ ਸ਼ਹਿਰਾਂ ਵਿੱਚ ਉਤਸ਼ਾਹ ਵੇਖਣ ਨੂੰ ਮਿਲਦਾ। ਹੁਣ ਤੇ ਹਰਿਆਣਾ ਵੱਖਰਾ ਹੋ ਗਿਆ ਪੰਜਾਬ ਤੇ ਹਰਿਆਣਾ ਕਣਕਾਂ ਦੀ ਮੁੱਕ ਗਈ ਰਾਖੀ ਜੱਟਾਂ ਆਈ ਵਿਸਾਖੀ ਦੀਆਂ ਸੱਦਾਂ ਗੂੰਜਦੀਆਂ ਹੁੰਦੀਆਂ ਸਨ। ਹੁਣ ਤੇ ਮੌਸਮ ਬਦਲਣ ਨਾਲ ਯਾਰ ਅੱਗਾ ਪਿੱਛਾ ਬਹੁਤ ਬਦਲ ਗਿਆ ਸਾਡਾ ਰਹਿਣੀ ਬਹਿਣੀ ਬਦਲ ਗਈ ਹੈ ਸਾਡੀ ਹੈ ਅਸੀਂ ਬੜੇ ਬਦਲ ਗਏ ਹਾਂ। ਵੈਸੇ ਵੀ ਤੇ 50 ਸਾਲ ਵਿੱਚ ਭਾਵੇਂ ਅੱਧੀ ਸਦੀ ਹੁੰਦੀ ਹੈ ਦੁਨੀਆ ਬਦਲ ਜਾਂਦੀ ਪਹਿਲਾਂ 100 ਸਾਲ ਚ ਬਦਲਦੀ ਹੁੰਦੀ ਸੀ ਹੁਣ 50ਵਾਂ ਚ ਕਿਉਂਕਿ ਟੈਕਨੀਕ ਬੜੀ ਆ ਗਈ ਹੈ ਨਾ। ਅੱਜ ਕੱਲ ਤੇ ਵਕਤ ਨੂੰ ਅਸੀਂ ਆਪਣੇ ਸਿਰ ਤੇ ਸਵਾਰ ਕਰੀ ਬੈਠੇ ਹਾਂ ਹੈ। ਕਦੀ ਪੰਜਾਬੀ ਬੜੇ ਠਰੰਮੇ ਸਹਿ ਸੁਭਾਅ ਨਾਲ ਜਿਉਂਦੇ ਹੁੰਦੇ ਸਨ ਅਮੀਰੀ ਨਹੀਂ ਸੀ ਹੁੰਦੀ ਕਿੱਥੇ ਅਮੀਰੀ ਹੁੰਦੀ ਕਿਤੇ ਪਿੰਡ ਚ ਇੱਕ ਅੱਧਾ ਹੀ ਘਰ ਹੁੰਦਾ ਸੀ ਖਾਂਦਾ ਪੀਂਦਾ ਦੋ ਹੋਣਗੇ ਹੈ ਭਾਵੇਂ ਅਮੀਰੀ ਨਹੀਂ ਸੀ ਹੁੰਦੀ ਉਹ ਘਾਟ ਵੀ ਕਿਸੇ ਚੀਜ਼ ਦੀ ਨਹੀਂ ਸੀ ਹੁੰਦੀ ਕਿਉਂਕਿ ਜੀਵਨ ਹੀ ਬੜਾ ਸਾਦਾ ਸੀ ਯਾਰ ਲੋਕਾਂ ਦਾ ਹੈ। ਮੈਂ 50 ਸਾਲ ਪਹਿਲਾਂ ਦੀ ਗੱਲ ਕਰ ਰਿਹਾ ਵਿਸਾਖੀ ਵਾਲੇ ਦਿਨ ਭੰਗੜਾ ਪਾਉਣ ਲਈ ਨਾ ਅਸੀਂ ਪਿੰਡਾਂ ਵਿੱਚ
ਟੋਲੀਆਂ ਬਣਾ ਕੇ ਨਾ ਇੱਕ ਮਹੀਨਾ ਪਹਿਲਾਂ ਹੀ ਰਿਹਰਸਲ ਸ਼ੁਰੂ ਕਰ ਦਿੰਦੇ ਹੁੰਦੇ ਹਨ, ਕਿਉਂਕਿ ਵਿਸਾਖੀ ਦੇ ਮੇਲੇ ਚ ਭੰਗੜਾ ਦੀਆਂ ਟੀਮਾਂ ਆਉਂਦੀਆਂ ਹੁੰਦੀਆਂ ਸੀ, ਕੰਪੀਟੀਸ਼ਨ ਹੁੰਦਾ ਹੁੰਦਾ ਸੀ। ਅਸੀਂ ਇੱਕ ਮਹੀਨਾ ਪਹਿਲਾਂ ਰਿਹਰਸਲ ਸ਼ੁਰੂ ਕਰ ਦਿੰਦੇ ਹੁੰਦੇ ਸਾਂ ਤੇ ਢੋਲੀ ਅੱਧੀ ਢੋਲੀ ਜਿਹੜਾ ਹੁੰਦਾ ਸੀ ਨਾ ਅੱਧੀ ਅੱਧੀ ਰਾਤ ਤੱਕ ਢੋਲ ਵਜਾਉਣਾ ਉਹਨੇ, ਸਾਰੇ ਪਿੰਡ ਦੇ ਗੱਭਰੂ ਅੱਧੀ ਅੱਧੀ ਰਾਤ ਤੱਕ ਢੋਲ ਤੇ ਨੱਚਦੇ। ਟਿੱਕੀ ਹੋਈ ਰਾਤ ਵਿੱਚ ਮੁੰਡੇ ਕੰਨਾਂ ਦੇ ਹੱਥ ਧਰ ਧਰ ਬੋਲੀਆਂ ਪਾਉਂਦੇ ਤੇ ਢੋਲ ਦੀ ਗੜਗੱਜ ਰਾਤ ਦੀ ਖਮੋਸ਼ੀ ਨੂੰ ਭਾਜੜਾਂ ਪਾਉਂਦੀ। ਕੋਠਿਆਂ ਤੇ ਮੰਜੀਆਂ ਡਾਹ ਕੇ ਅੱਧ ਸੁੱਤੇ ਲੋਕ, ਯਾਰ ਸਾਰਾ ਪਿੰਡ ਹੀ ਕੋਠਿਆਂ ਤੇ ਸੌਂਦਾ ਹੁੰਦਾ ਸੀ, ਅੱਧ ਸੁੱਤੇ ਲੋਕ ਢੋਲ ਦੇ ਤੋੜਿਆਂ ਨਾਲ ਨਸ਼ਾਏ ਜਾਂਦੇ। ਦੁੱਧ ਮੱਖਣਾਂ ਨਾਲ ਪਲੇ ਹੋਏ ਪੰਜਾਬੀ ਸਲੱਗ ਗੱਭਰੂ ਪੱਬਾਂ ਭਾਰ ਹੋ ਕੇ ਅੱਧੀ ਰਾਤ ਤੱਕ ਭੰਗੜਾ ਪਾਉਂਦੇ ਰਹਿੰਦੇ। ਯਾਰ ਇੱਕ ਜਾਗਰ ਸਿੰਘ ਸੀ, ਮੈਨੂੰ ਆਇਆ ਚੇਤਾ, ਉਹਨੇ ਨਾ ਪੰਜਾਹਾਂ ਦਾ ਨੋਟ ਠਾਠੀ ਚ ਬੰਨਿਆ ਤੇ ਸ਼ਰਾਬ ਉਹਨੇ ਪੀਤੀ ਸੀ ਤੇ ਅੱਧੀ ਰਾਤ ਨਾਲ ਭੰਗੜੇ ਚ ਆਵੜਿਆ ਤੇ ਉਹ ਠਾਠੀ ਬਾਹੀ ਕੱਢ ਕੇ ਨਾ ਤੇ ਭੰਗੜਾ ਪਾਈ ਜਾਏ ਤੇ ਸਾਨੂੰ ਡਿਸਟਰਬ ਕਰੇ ਉਹ, ਤੇ ਮਤਲਬ ਕਿ ਉਹ ਜੁੱਧ ਨੂੰ ਕਦੀ ਆਇਆ ਨੂੰ ਸ਼ਰਾਬ ਨਾਲ ਉਹ ਰੱਜਿਆ ਸੀ ਤੇ ਪੰਜਾਹਾਂ ਦਾ ਨੋਟ ਠਾਠੀ ਚ ਬੰਦਾ ਤੇ ਬੜੇ ਨਾਲ ਉਹਨੇ ਉੱਥੇ ਕੋਈ ਬਲਬ ਥੋੜਾ ਲੱਗਾ ਸੀ, ਚਾਨਣੀ ਜੀ ਰਾਤ ਸੀ, ਪਤਾ ਨੀ ਕਿੰਨੇ ਠਾਠੀ ਖਿੱਚ ਲਈ ਉਹਦੀ, ਪਤਾ ਹੀ ਨਹੀਂ ਲੱਗਾ ਵਿਚਾਰੇ ਦਾ ਪੰਜਾਹਾਂ ਰੁਪਈਆਂ ਦਾ ਨੁਕਸਾਨ ਹੋ ਗਿਆ ਉਹਦੀ ਸਾਰੀ ਸ਼ਰਾਬ। ਯਾਰ ਪੰਜਾਹ ਰੁਪਈਏ ਬਹੁਤ ਹੁੰਦੇ ਸਨ ਉਦੋਂ। ਵਿਸਾਖੀ ਵਾਲੇ ਦਿਨ ਅਸੀਂ ਸਾਰੇ ਹੀ, ਕਿਉਂਕਿ ਘੁੱਗੀ ਢੋਲੀ ਮਹੀਨਾ ਇੱਕ ਢੋਲ ਵਜਾਉਂਦਾ ਰਿਹਾ ਸੀ ਸਾਡੇ ਨਾਲ, ਵਿਸਾਖੀ ਵਾਲੇ ਦਿਨ ਅਸੀਂ ਸਾਰੇ ਠਿਆਨੀਆਂ ਤੇ ਚੁਆਨੀਆਂ ਇਕੱਠੀਆਂ ਕਰਕੇ ਘੁੱਗੀ ਨੂੰ ਦਿੰਦੇ, ਜਿਹੜੇ 10 ਤੋਂ 15 ਰੁਪਈਏ ਤੱਕ ਹੋ ਜਾਂਦੇ, ਇਹ ਕਾਫੀ ਪੈਸੇ ਸਨ। 3-4 ਰੁਪਈਏ ਦੇ ਵਿੱਚ ਤੇ 2 ਰੁਪਏ ਚ ਤੇ ਕਮੀਜ਼ ਆ ਜਾਂਦੀ ਸੀ 2.5 ਰੁਪਏ ਚ, ਤੇ ਇਹ 10-15 ਰੁਪਈਏ ਉਹਦੇ ਵਾਸਤੇ ਕਾਫੀ ਹੁੰਦੇ ਹਨ। ਤੇ ਗੱਲ ਏਦਾਂ ਵਾ ਬਈ ਵਿਸਾਖੀ ਵਾਲੇ ਦਿਨ ਫਿਰ ਘੁੱਗੀ ਨੇ ਗੁਲਾਬੀ ਰੰਗ ਦੀ ਪੱਗ ਬੰਨੀ ਹੁੰਦੀ ਸੀ, ਡੱਬੀਆਂ ਵਾਲਾ ਕਮੀਜ਼ ਪਾਇਆ, ਇੱਕ ਦੰਦ ਸੋਨੇ ਦਾ, ਅਸਲ ਚ ਸੋਨੇ ਦਾ ਨਹੀਂ ਸੀ ਹੁੰਦਾ, ਪਿੱਤਲ ਦਾ ਸੀ, ਆ ਫੁੰਮਣ ਲਮਕ ਰਹੇ ਜੇ, ਤੇ ਢੋਲ ਦੀਆਂ ਤਾਲਾਂ ਤੇ ਉੱਤੇ ਕਿਸੇ ਦਾ ਮੋਢਾ ਹਿੱਲ ਰਿਹਾ ਜੇ, ਕਿਸੇ ਦਾ ਦਿਲ ਧੜਕਣ ਰਿਹਾ ਜੇ, ਭਾਈ ਘੁੱਗੀ ਢੋਲੀ ਦੇ ਢੋਲ ਵਿੱਚ ਜਾਦੂ ਜੇ, ਦਿਲ ਹੋ ਜਾਂਦਾ ਬੇਕਾਬੂ ਜੇ, ਦੁਆਲੇ ਨੱਚਦੇ ਰਾਂਝੇ ਹੀਰਾਂ ਨੇ, ਆ ਘੁੱਗੀ ਢੋਲੀ ਦੇ ਢੋਲ ਵਿੱਚ ਜਾਦੂ ਜੇ, ਦਿਲ ਹੋ ਜਾਂਦਾ ਬੇਕਾਬੂ ਜੇ, ਦੁਆਲੇ ਨੱਚਦੇ ਰਾਂਝੇ ਹੀਰਾਂ ਨੇ, ਇਹਦੇ ਘਰ ਗੁਰਬਤ ਭੰਗੜਾ ਪਾਉਂਦੀ ਜੇ, ਤੇ ਇਹਦੇ ਗਲ ਪਾਟੀਆਂ ਲੀਰਾਂ ਨੇ। ਯਾਰ ਉਹ ਢੋਲੀ ਬਹੁਤ ਗਰੀਬ ਸੀ ਤੇ ਅਮੀਰ ਕਿਹੜਾ ਸੀ ਸਾਡੇ ਪਿੰਡ ਵਿੱਚ, 2-3 ਘਰ ਰੋਟੀ ਖਾਂਦੇ ਹੁੰਦੇ ਸੀ, ਪਹਿਲਾਂ ਇੱਦਾਂ ਹੀ ਹੁੰਦੇ ਸੀ, ਦੁਪਹਿਰ ਨੂੰ ਸੱਤੂ ਖਾਂਦਾ ਹੁੰਦਾ ਸੀ ਸਾਰਾ ਪਿੰਡ, ਚੇਤੇ ਆਉਂਦੀਆਂ ਪੁਰਾਣੀਆਂ ਗੱਲਾਂ। ਸਾਨੂੰ ਨਵਾਂ ਕਮੀਜ਼ ਮਿਲ ਜਾਂਦਾ ਹੁੰਦਾ ਸੀ ਨਾ ਤੇ ਅਸੀਂ ਆਪਣੇ ਯਾਰਾਂ ਨੂੰ ਵਿਖਾਲਣ ਜਾਂਦੇ ਹੁੰਦੇ ਹਾਂ ਕਿ ਆਹ ਵੇਖੋ ਮੈਨੂੰ ਨਵੀਂ ਕਮੀਜ਼ ਸਵਾਈ ਆ, ਇਹ ਵੀ ਦਿਨ ਸਾਨੂੰ। ਤੇ ਸਵੇਰੇ ਉੱਠ ਕੇ ਕੋਈ ਦਾਤੀਆਂ ਨੂੰ ਦੰਦੇ ਕਢਾਉਂਦਾ, ਕੋਈ ਪਰਾਲੀ ਦੇ ਬੇੜ ਵੱਟ ਰਿਹਾ ਹੁੰਦਾ, ਕੋਈ ਵਾਢੀ ਕਰ ਰਿਹਾ ਹੁੰਦਾ, ਕੋਈ ਭਰੀਆਂ ਢੋ ਰਿਹਾ ਹੁੰਦਾ, ਸਾਰੇ ਪਿੰਡ ਦਾ ਪਿਆਰਾ ਘਿਊਰ ਹੁੰਦਾ ਸੀ ਸਾਡੇ ਪਿੰਡ ਇੱਕ, ਹੈ ਬੜਾ ਸ਼ਰੀਫ, ਤੇ ਉਹ ਦੋ ਘੜੇ ਆਪਣੀ ਵਿੰਗੀ ਤੇ ਰੱਖ ਕੇ ਨਾ ਤੇ ਲੋਕਾਂ ਨੂੰ ਪਾਣੀ ਪਿਆਉਂਦਾ ਫਿਰਦਾ ਹੁੰਦਾ ਸੀ ਵੱਡਾਂ ਦੇ ਵਿੱਚ ਜਾ ਕੇ ਠੰਡਾ ਪਾਣੀ ਘੜਿਆਂ ਦਾ। ਇਸੇ ਤਰ੍ਹਾਂ ਲੁਹਾਰ ਦੰਦੇ ਕੱਢਣ ਵਾਸਤੇ ਖੇਤਾਂ ਦੇ ਵਿੱਚ ਫੇਰਾ ਮਾਰਦਾ, ਤੁਰਿਆ ਫਿਰਦਾ ਤੇ ਲੋਕਾਂ ਦੇ ਦੰਦੇ ਕੱਢਦਾ, ਉਹਦੇ ਕੋਲ ਰੇਤੀ ਜਿਹੀ ਹੁੰਦੀ ਸੀ, ਤੇ ਸਾਲ ਚ ਇਹਨਾਂ ਨੂੰ ਪਾਣੀ ਪੈਲਣ ਵਾਲਿਆਂ ਨੂੰ ਤੇ ਦੰਦੇ ਕੱਢਣ ਵਾਲਿਆਂ ਨੂੰ ਇੱਕ ਭਰੀ ਮਿਲਦੀ ਹੁੰਦੀ ਸੀ, ਨਾਈ ਨੂੰ ਇੱਕ ਭਰੀ ਦੇਣੀ, ਲੁਹਾਰ ਨੂੰ ਵੀ ਇੱਕ ਭਰੀ ਦੇਣੀ, ਤੇ ਅੱਜ ਜਿਹੜੇ ਆਮ ਹੁੰਦੇ ਹਨ ਘਰਾਂ ਚ ਕੰਮ ਧੰਦੇ ਕਰਨ ਵਾਲੇ, ਯਾਰ ਇੱਕ ਸਾਲ ਵਿੱਚ ਇੱਕ ਭਰੀ ਦੇ ਵਿੱਚੋਂ ਕੀ ਨਿਕਲਦਾ ਹੋਏਗਾ। ਉਹਨਾਂ ਦਿਨਾਂ ਵਿੱਚ ਸਾਡੇ ਪਿੰਡ ਵਾਲੇ ਚੌਂਕੀਦਾਰ ਦੇ ਮੁੰਡੇ ਸ਼ੀਫੇ ਨੇ, ਵਿਸਾਖੀ ਤੇ ਜਦੋਂ ਕਣਕਾਂ ਦੀ ਵਾਢੀ ਸੀ, ਸ਼ੀਫੇ ਨੇ ਸ਼ਰਤ ਲਾ ਕੇ ਕੱਲੇ ਨੇ ਇੱਕ ਦਿਨ ਵਿੱਚ ਇੱਕ ਕਣਕ ਦਾ ਕਿਲਾ ਵੱਢਿਆ ਸੀ। ਜਦੋਂ ਲੋਢਾ ਵੇਲਾ ਹੋਇਆ
ਤਾਂ ਸ਼ੀਫੇ ਦੇ ਮਗਰ ਢੋਲ ਵੱਜਣਾ ਸ਼ੁਰੂ ਹੋ ਗਿਆ ਯਾਰ। ਪਿੰਡ ਦੇ ਲੋਕ ਇਕੱਠੇ ਹੋ ਗਏ ਕਿਉਂਕਿ ਦੋ ਕੀ ਕਨਾਲਾਂ ਰਹਿ ਗਈਆਂ ਸੀ, ਉਦੋਂ ਦਿਨ ਵੀ ਡੁੱਬਣ ਵਾਲਾ ਸੀ। ਸ਼ੀਫਾ ਪੱਬਾਂ ਭਾਰ ਹੋ ਕੇ ਵਾਢੀ ਕਰ ਰਿਹਾ ਸੀ ਤੇ ਉਹਦੀ ਦਾਤਰੀ ਨੂੰ ਦੋ ਘੁੰਗਰੂ ਨਿੱਕੇ ਨਿੱਕੇ ਬੱਚੇ ਸਨ। ਉਹ ਸਾਡੀ ਜ਼ਮੀਨ ਅੱਧ ਤੇ ਆਉਂਦਾ ਸੀ। ਦਿਨ ਡੁੱਬਣ ਤੋਂ ਪਹਿਲਾਂ ਉਹਨੇ ਪੂਰਾ ਕਿੱਲਾ ਕਣਕ ਦਾ ਵੱਢ ਦਿੱਤਾ ਇੱਕ ਬੰਦੇ ਨੇ। ਭਾਈ ਸ਼ਾਬਾਸ਼ੇ ਤੋਂ ਇਲਾਵਾ ਉਹਨੂੰ ਮਾੜਾ ਮੋਟਾ ਇਨਾਮ ਦਿੱਤਾ ਗਿਆ। ਸਾਰੇ ਪਿੰਡ ਵਾਲੇ ਨੇ ਉਹਨੂੰ ਥੋੜਾ ਜਿਹਾ ਘਿਓ ਵੀ ਇਕੱਠਾ ਕਰਕੇ ਦਿੱਤਾ। ਸ਼ੀਫਾ ਚੌਂਕੀਦਾਰ ਦਾ ਮੁੰਡਾ ਸੀ ਤੇ ਗਰੀਬ ਘਰ ਦਾ ਥੰਮ ਵਰਗਾ ਜਵਾਨ ਪੁੱਤਰ ਸੀ। ਉਹ ਪੂਰੀ ਪੱਤ ਦੇ ਗੰਨੇ ਇੱਕੋ ਵਾਰੀ ਚੁੱਕ ਕੇ ਲਿਆਉਂਦਾ। ਉਹਦਾ ਰੰਗ ਕਾਲਾ ਤੇ ਨੈਣ ਨਕਸ਼ ਬਹੁਤ ਸੋਹਣੇ। ਉਹ ਜਦੋਂ ਹੱਸਦਾ ਮੈਨੂੰ ਉਹਦੇ ਦੰਦ ਬਹੁਤ ਸੋਹਣੇ ਲੱਗਦੇ। ਦੋਸਤੋ, ਮੈਂ ਜਦੋਂ ਪਹਿਲੀ ਵਾਰ 6 ਸਾਲ ਬਾਅਦ ਜਰਮਨ ਤੋਂ ਵਾਪਸ ਗਿਆ, ਸ਼ੀਫਾ, ਉਹਦਾ ਪਿਓ ਤੇ ਉਹਦਾ ਛੋਟਾ ਭਰਾ ਸਾਡੇ ਘਰ ਆਏ, ਕਿਉਂਕਿ ਉਹਨਾਂ ਦੇ ਘਰ ਸ਼ਾਦੀ ਸੀ ਤੇ ਮੇਰੇ ਕੋਲੋਂ ਪੈਸੇ ਥੋੜੇ ਜਿਹੇ ਉਧਾਰ ਲੈਣ ਵਾਸਤੇ ਆਏ ਤੇ ਆਣ ਕੇ ਮੈਂ ਮੰਜੀ ਤੇ ਬੈਠਾ ਸੀ। ਨਲਕੇ ਲਾਗੇ ਤੇ ਥੱਲੇ ਬਹਿ ਗਏ ਆਣ ਕੇ ਜ਼ਮੀਨ ਦੇ ਉੱਤੇ। ਹੈਂ, ਮੈਂ ਉਹਨਾਂ ਨੂੰ ਕਿਹਾ ਕਿ ਮੰਜੀ ਤੇ ਬਹਿ ਜਾਓ ਤੇ ਉਹ ਕਹਿੰਦਾ ਵਾ, ਸ਼ੀਫਾ, ਸਰਦਾਰ ਜੀ, ਅਸੀਂ ਤੁਹਾਡੇ ਬਰਾਬਰ ਬਹਿੰਦੇ ਸੋਹਣੇ ਥੜੇ ਲੱਗਦੇ ਆ, ਤੁਸੀਂ ਸਰਦਾਰ ਲੋਕ ਹੈ। ਮੈਂ ਉਹਨੂੰ ਕਿਹਾ ਵੀ ਮੈਂ ਤੁਹਾਡੇ ਨਾਲ ਗੱਲ ਤਾਂ ਕਰਾਂਗਾ ਜੇ ਤੁਸੀਂ ਮੰਜੀ ਤੇ ਮੇਰੇ ਨਾਲ ਬਹੋਗੇ ਤੇ ਉਹ ਸੰਗਣ ਵਿਚਾਰ ਕਹਿੰਦਾ, ਲੈ ਜੀ ਅਸੀਂ ਖੁਰਲੀ ਤੇ ਬਹਿ ਜਾਂਦੇ। ਮੈਂ ਕਿਉਂ ਖੁਰਲੀ ਤੇ ਬਹਿਣਾ, ਇੱਥੇ ਬਹੁਤ ਮੰਜੀ, ਇੱਕ ਮੰਜੀ ਮੈਂ ਹੋਰ ਲਿਆਂਦੀ। ਫਿਰ ਮੇਰਾ ਬੜਾ ਜ਼ੋਰ ਦੇਣ ਤੇ ਵਿਚਾਰੇ, ਯਾਰ ਸਾਨੂੰ ਪਤਾ ਹੀ ਨਹੀਂ ਸੀ ਇਹ ਵਿਤਕਰਾ ਹੁੰਦਾ, ਅਸੀਂ ਉਹਨਾਂ ਦੇ ਕੰਮ ਕਰਨ ਵਾਲਿਆਂ ਦੇ ਭਾਂਡੇ ਵੀ ਵੱਖਰੇ ਰੱਖੇ ਹੁੰਦੇ ਸਨ, ਸਾਨੂੰ ਪਤਾ ਹੀ ਨਹੀਂ ਸੀ ਉਹ ਰਿਵਾਜ਼ ਜਿਸ ਤਰ੍ਹਾਂ ਜਿੱਥੇ ਬੰਦਾ ਜੰਮੇ ਉਦਾਂ ਦਾ ਹੀ ਅਸਲ ਹੋ ਜਾਂਦੀ ਹੈ। ਤੇ ਮੈਂ ਉਹਨਾਂ ਨੂੰ ਪੂਰਾ ਜ਼ੋਰ ਲਾ ਕੇ ਤੇ ਮੰਜੀ ਤੇ ਆਪਣੇ ਬਰਾਬਰ ਬਹਾਇਆ। ਹਾਂਜੀ, ਉਹਨਾਂ ਨੂੰ ਉਹਨਾਂ ਦੇ ਨਾਲ ਚਾਹ ਪੀਤੀ। ਭਾਈ, ਕੋਈ ਵੱਡਾ ਛੋਟਾ ਨਹੀਂ ਯਾਰ, ਸਭ ਬਰਾਬਰ ਦੇ ਇਨਸਾਨ ਨੇ। ਹੈਂ, ਇਹ ਸਾਰਾ ਕੁਝ ਮੈਂ ਦੋਸਤੋ ਸੋਹਣੇ ਦੇਸ਼ ਜਰਮਨ ਚੋਂ ਸਿੱਖਿਆ ਸੀ ਕਿ ਸਾਰੇ ਇਨਸਾਨ ਬਰਾਬਰ ਹੈ। ਜਦੋਂ ਅਸੀਂ ਉਧਰੋਂ ਆਏ ਸੀ ਸਾਡਾ ਇਹੋ ਜਿਹਾ ਨੌਲੇਜ ਨਹੀਂ ਸੀ ਹੁੰਦਾ। ਜਰਮਨ ਦੇਸ਼ ਜੇ ਸਭ ਤੋਂ ਸੋਹਣਾ, ਬਾਈ ਇਸ ਤੋਂ ਸੋਹਣਾ ਕੋਈ ਨਹੀਂ ਹੋਣਾ। ਇਹਨੇ ਮੈਨੂੰ ਅਦਬ ਸਿਖਾਇਆ, ਗਵਾਰਾਂ ਤੋਂ ਇਨਸਾਨ ਬਣਾਇਆ, ਤਮੀਜ਼, ਤਹਿਜੀਬ ਤੇ ਪਿਆਰ ਸਿਖਾ ਕੇ ਆਏ ਹੱਕ ਸੱਚ ਦੇ ਰਾਹ ਪਾਇਆ। ਮੈਂ ਇੱਕ ਤਾਂ ਪੋਇਮ ਲਿਖੀ ਹੈ ਜਰਮਨ ਦੇ ਉੱਤੇ ਵੀ, ਇਹ ਉਹਦੇ ਚੋਂ ਦੋ ਲਾਈਨਾਂ ਕੱਢੀਆਂ ਸਨ। ਸਭ ਤੋਂ ਪਹਿਲਾਂ ਇੱਥੇ ਆ ਕੇ ਸਾਨੂੰ ਪਤਾ ਲੱਗਾ ਸੀ ਕਿ ਸਾਰੇ ਇਨਸਾਨ ਬਰਾਬਰ ਨੇ, ਸਾਨੂੰ ਤੇ ਜਾਤਾਂ ਪਾਤਾਂ ਵਾਲੇ ਨੇ ਸਾਡੇ ਦਿਮਾਗ ਖਰਾਬ ਕਰ ਛੱਡੇ। ਹਾਂਜੀ, ਉਹਨਾਂ ਨੇ ਮੈਨੂੰ ਦਵਾਵਾਂ ਦੇ ਢੇਰ ਦਵਾਵਾਂ ਦਿੱਤੀਆਂ ਯਾਰ, ਹੈ, ਬਹੁਤ ਸਾਰੀਆਂ ਦਵਾਵਾਂ ਦਿੱਤੀਆਂ। ਤੇ ਜਿੰਨੇ ਉਹਨਾਂ ਨੇ ਮੇਰੇ ਕੋਲ ਪੈਸੇ ਮੰਗੇ ਮੈਂ ਉਹਨਾਂ ਨੂੰ ਥੋੜੇ ਜ਼ਿਆਦਾ ਦਿੱਤੇ, ਕੁਛ ਆਪਣੇ ਵੱਲੋਂ ਵੀ ਦਿੱਤੇ, ਪਤਾ ਨਹੀਂ ਬਹੁਤ ਹੀ ਦਵਾਵਾਂ ਦਿੱਤੀਆਂ। ਹਾਂਜੀ ਸੱਜਣੋ, ਅੱਜ ਕੱਲ ਤੇ ਕਣਕਾਂ ਦੀ ਵਾਢੀ ਦਾ ਕੰਮ ਇੱਕ ਦਿਨ ਚ ਹੀ ਨਿਬੜ ਜਾਂਦਾ, ਕਿਉਂਕਿ ਕਣਕ ਜਾਂ ਝੋਨਾ ਵੱਢਣ ਵਾਲੀਆਂ ਕੰਬਾਈਨਾਂ ਇੱਕ ਦਿਨ ਵਿੱਚ ਹੀ ਇਲਾਕਿਆਂ ਦੇ ਇਲਾਕੇ ਸਾਫ਼ ਕਰਕੇ ਧਰ ਦਿੰਦੀਆਂ ਨੇ। ਜਦੋਂ ਅਸੀਂ ਛੋਟੇ ਹੁੰਦੇ ਹਾਂ ਨਾ, ਉਹ ਹੀ ਜਿਹੜੇ 7ਵੀਂ ਚ ਮੇਰਾ ਖਿਆਲ 8ਵੀਂ ਚ ਪੜ੍ਹਦੇ ਹੁੰਦੇ ਹਾਂ, ਉਦੋਂ ਫਲੇ ਵਗਦੇ ਹੁੰਦੇ ਸਨ। ਫਲੇ ਇੱਕ ਦਿਨ ਚ ਇੱਕ ਫੜਾ 20 ਭਰੀਆਂ ਗਾਉਂਦਾ ਹੁੰਦਾ ਸੀ, ਹੈ, ਤੇ ਫੇਰ ਉੱਤੋਂ 40-50 ਗਰਾਡ ਗਰਮੀ ਤੂੜੀ ਦੇ ਕੁੱਪ ਬੰਨਦੇ ਹੁੰਦੇ ਹਾਂ ਅਸੀਂ, ਔਰ ਜੱਟਾਂ ਦੀ ਧਨ ਕਮਾਈ ਹੁੰਦੀ ਆ, ਧਨ ਨੇ ਜੱਟ, ਐਵੇਂ ਤੇ ਨਹੀਂ ਜੱਟ ਨੂੰ ਲੋਕ ਅੰਨਦਾਤਾ ਕਹਿੰਦੇ ਯਾਰ। ਪਰ ਅੱਜ ਦਾ ਜੱਟ ਜੱਟ ਨਹੀਂ ਜੇ, ਉਹ ਸਿਰਫ ਦੇਖ ਰੇਖ ਹੀ ਕਰਦੇ ਨੇ, ਕੂਲਰ ਅੱਗੋਂ ਨਹੀਂ ਜੇ ਉੱਠਦੇ, ਏਅਰ ਕੰਡੀਸ਼ਨਰ ਅੱਗੋਂ, ਤੇ ਉਹਨਾਂ ਦੀਆਂ ਜਿਹੜੀਆਂ ਜਨਾਨੀਆਂ ਨੇ ਉਹਨਾਂ ਦੀ ਚਾਹ ਵੀ ਭਈਏ ਬਣਾਉਂਦੇ ਨੇ ਹੁਣ ਤੇ। ਤੇ ਮੁੰਡਿਆਂ ਨੇ, ਜੱਟਾਂ ਦੇ ਮੁੰਡਿਆਂ ਨੇ ਸਹੁੰ ਖਾਧੀ ਹੈ ਕਿ ਅਸੀਂ ਕੰਮ ਨੂੰ ਹੱਥ ਨਹੀਂ ਲਾਉਣਾ, ਫੋਰਨ ਕੰਟਰੀ ਚ ਜਾ ਕੇ ਭਾਵੇਂ ਪਲੇਟਾਂ ਮਾਂਜੀਏ, ਭਾਵੇਂ ਅਸੀਂ ਗਾਜਰਾਂ ਪੁੱਟੀਏ, ਭਾਵੇਂ ਚੈਰੀ ਤੋੜੀਏ, ਜੋ ਵੀ ਹੋਏਗਾ, ਲੇਕਿਨ ਅਸੀਂ ਆਪਣੇ ਘਰ ਦਾ ਟਰੈਕਟਰ ਨਹੀਂ ਜੇ ਵਾਹੁਣਾ। ਭਾਵੇਂ ਲੋਕਾਂ ਦੀ 25 ਕਿੱਲੇ ਜ਼ਮੀਨ ਹੈ ਜਾਂ 20 ਕਿੱਲੇ ਜ਼ਮੀਨ, ਆਪਣੇ ਘਰ ਦਾ ਟਰੈਕਟਰ ਨਹੀਂ ਵਾਹੁੰਦੇ।
45-50 ਸਾਲ ਪਹਿਲਾਂ ਪੰਜਾਬੀਆਂ ਕੋਲ ਚਾਵਾਂ ਲਈ ਵਕਤ ਵੀ ਹੈਗਾ ਸੀ, ਹੌਂਸਲਾ ਵੀ, ਸਮਰੱਥਾ ਵੀ ਸੀ ਯਾਰ ਲੋਕਾਂ ਦੇ ਵਿੱਚ, ਹੈ। ਪਰ ਇਸ ਤਰ੍ਹਾਂ ਦੀ ਭੱਜ ਨੱਠ ਨਹੀਂ ਸੀ, ਇਹੋ ਜਿਹੀ ਈਰਖਾ ਨਹੀਂ। ਕੁੜੀ ਦਾ ਵਿਆਹ ਹੁੰਦਾ ਸੀ, ਸਾਰਾ ਹੀ ਪਿੰਡ ਮੰਜੀਆਂ, ਕੰਬਲ, ਦੁੱਧ, ਆਟਾ ਲੈ ਕੇ ਕੁੜੀ ਦੇ ਘਰ ਆ ਜਾਂਦਾ ਹੁੰਦਾ, ਜਿਸ ਤਰ੍ਹਾਂ ਸਾਰੇ ਪਿੰਡ ਦੀ ਧੀ ਹੁੰਦੀ ਹੈ। 1947 ਤੋਂ ਪਹਿਲਾਂ ਵਿਸਾਖੀ ਦਾ ਮੇਲਾ 13 ਅਪ੍ਰੈਲ ਨੂੰ ਸ੍ਰੀ ਕਰਤਾਰਪੁਰ ਸਾਹਿਬ ਲੱਗਦਾ ਹੁੰਦਾ ਸੀ। ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਸਰਬ ਸਾਂਝੇ ਬਾਬੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਸਕਾਰ ਕੀਤਾ ਗਿਆ ਸੀ। ਉਸ ਤੋਂ ਅਗਲੇ ਦਿਨ 14 ਅਪ੍ਰੈਲ ਨੂੰ ਇਹੋ ਹੀ ਵਿਸਾਖੀ ਬੜੀ ਧੂਮ ਧਾਮ ਨਾਲ ਡੇਰਾ ਬਾਬਾ ਨਾਨਕ ਵਿਖੇ ਮਨਾਈ ਜਾਂਦੀ ਸੀ। ਉਸ ਸਮੇਂ ਸਾਰੇ ਗੁਰਦਾਸਪੁਰ ਦੀਆਂ ਭੰਗੜੇ ਦੀਆਂ ਟੀਮਾਂ ਡੇਰਾ ਬਾਬਾ ਨਾਨਕ ਇਕੱਠੀਆਂ ਹੁੰਦੀਆਂ ਤੇ ਵਾਰੋ ਵਾਰੀ ਸਟੇਜ ਤੇ ਆਪੋ ਆਪਣੇ ਜਲਵੇ ਤੇ ਹੁਨਰ ਦੀਆਂ ਧਮਾਲਾਂ ਪਾਉਂਦੀਆਂ ਤੇ ਭੰਗੜੇ ਦੇ ਮੁਕਾਬਲੇ 9-10 ਵਜੇ ਸ਼ੁਰੂ ਹੋ ਜਾਂਦੇ ਤੇ 1 ਵਜੇ ਤੱਕ ਤਕਰੀਬਨ ਚੱਲਦੇ। ਹਾਂਜੀ, ਤੇ ਇਹ ਇਹਨਾਂ ਟੀਮਾਂ ਦੇ ਵਿੱਚ ਕੁਝ ਅੰਦਾੜੀਏ ਮੁੰਡੇ ਵੀ ਹੁੰਦੇ ਭੰਗੜੇ ਦੀਆਂ ਟੀਮਾਂ 'ਚ, ਤੇ ਉਹ ਨਾ ਕੁੜੀਆਂ ਵਾਲੇ ਕੱਪੜੇ ਪਾਉਂਦੇ, ਭਾਵੇਂ ਕੁੜੀਆਂ ਤੋਂ ਕਿਤੇ ਜ਼ਿਆਦਾ ਸੋਹਣੇ ਲੱਗਦੇ ਹੋ, ਹੈ ਜੀ। ਸਾਦੀਆਂ ਜਿਹੀਆਂ ਯੂਨੀਫਾਰਮਾਂ, ਵੱਡੇ ਘੁੰਗਰੂਆਂ ਵਾਲੀਆਂ ਜਿਹੜੀਆਂ ਬਲਦਾਂ ਦੀਆਂ ਹਮੇਲਾਂ ਨਹੀਂ ਹੁੰਦੀਆਂ। ਇੱਕ ਟੀਮ ਆਈ, ਉਹਨਾਂ ਨੇ ਨਾ ਲੱਕਾਂ ਨੂੰ ਸਾਰੀ ਟੀਮ ਨੇ ਵੱਧੀਆਂ ਉਹ ਬਲਦਾਂ ਦੀਆਂ ਹਮੇਲਾਂ। ਢੋਲ ਦੀਆਂ ਜਦੋਂ ਰਿਦਮ ਵੱਜੀ, ਤਾਲ ਵੱਜੇ ਨਾ, ਕਿਆ ਬਾਤਾਂ ਦੇ, ਜਦੋਂ ਘੁੰਗਰੂਆਂ ਦੀ ਘੁੰਗਰੂ ਇੱਕ ਰਿਦਮ ਚ ਖੜਕੇ ਤੇ ਵੇਖਣ ਵਾਲਿਆਂ ਦੇ ਵੀ ਮੋਢੇ ਹਿਲਣੇ ਸ਼ੁਰੂ ਹੋ ਗਏ, ਹੈ, ਤੇ ਕਈਆਂ ਨੱਡੀਆਂ ਦੇ ਵੀ ਦਿਲ ਧੜਕਣੇ ਸ਼ੁਰੂ ਹੋ ਗਏ। ਸਾਡੀ ਭੰਗੜੇ ਦੀ ਟੀਮ 2 ਸਾਲ ਵਿਸਾਖੀ ਤੇ ਡੇਰਾ ਬਾਬਾ ਨਾਨਕ ਭੰਗੜਾ ਪਾਉਣ ਆਈ ਸੀ, ਮੈਂ ਵੀ ਉਹਦੇ ਵਿੱਚ ਸਾਂ, ਮੈਂ ਵੀ ਹਿੱਸਾ ਲਿਆ ਸੀ। ਉਦੋਂ ਯਾਰ ਡੇਰਾ ਬਾਬਾ ਨਾਨਕ ਖੁੱਲਾ ਜਿਹਾ ਹੁੰਦਾ ਸੀ, ਕਾਫੀ ਖੁੱਲੀ ਜਗ੍ਹਾ ਹੁੰਦੀ ਸੀ, ਜਿੱਥੇ ਗੁਰਦੁਆਰਾ ਹੈ ਉੱਥੇ ਵੀ ਬੜੀ, ਉਹਦੇ ਸਾਹਮਣੇ ਉੱਪਰਾਂ ਦੀਵਾਨ ਹਾਲ ਹੁੰਦਾ, ਖੁੱਲੀਆਂ ਜਗ੍ਹਾ ਹੁੰਦੀਆਂ ਸਨ, ਤੇ ਜਿੱਥੇ ਬੱਸ ਸਟੈਂਡ ਹੁੰਦਾ ਨਾ, ਇੱਥੇ ਬੜੀ ਖੁੱਲੀ ਜਗ੍ਹਾ, ਇੱਥੇ ਭੰਗੜੇ ਦੇ ਮੁਕਾਬਲੇ ਹੁੰਦੇ ਹੁੰਦੇ ਸਨ। ਢੋਲ ਦੇ ਡਗੇ ਤੇ ਤੋੜੇ ਮੇਲਾ ਵੇਖਣ ਵਾਲਿਆਂ ਦੇ ਦਿਲਾਂ ਨਾਲ ਖਹਿ ਕੇ ਹਵਾਵਾਂ ਫਿਜ਼ਾਵਾਂ ਵਿੱਚ ਜਾਂਦੇ ਯਾਰ, ਹੈਂ, ਤੇ ਕਈ ਵੇਖਣ ਵਾਲੇ ਬਾਹਾਂ ਚੁੱਕ ਕੇ ਲਲਕਾਰੇ ਵੀ ਮਾਰਦੇ ਜਦੋਂ ਭੰਗੜਾ ਪੈ ਰਿਹਾ ਹੁੰਦਾ ਸੀ। ਅੱਜ ਕੱਲ੍ਹ ਦੇ ਫੁਕਰਿਆਂ ਨੂੰ ਲੋਕਾਂ ਕੋਲ ਦਨਾਲੀਆਂ ਤੇ ਕਾਰਬਾਈਆਂ ਤੇ ਪਿਸਟਲ ਨਹੀਂ ਸਨ ਹੁੰਦੇ, ਸਗੋਂ ਥੰਮਾਂ ਵਰਗੇ ਜਵਾਨ, ਖੂਬਸੂਰਤ ਜਵਾਨ ਮੁੰਡਿਆਂ ਦੇ ਹੱਥਾਂ ਵਿੱਚ ਡਾਂਗਾਂ ਹੁੰਦੀਆਂ ਸਨ, ਸੰਮਾਂ ਵਾਲੀਆਂ, ਤੇ ਖੂੰਡ ਵੀ ਹੁੰਦੇ ਸਨ। ਜਿੱਥੇ ਵੱਜਦੀ ਬੱਦਲ ਵਾਂਗੂ ਗੱਜਦੀ ਨੀ ਕਾਲੀ ਡਾਂਗ ਮੇਰੀ ਸੋਹਣੀ, ਪੰਜਾਬੀ ਫਿਲਮਾਂ ਦੇ ਵਿੱਚ ਵੀ ਉਦੋਂ ਡਾਂਗ ਦੇ ਹੀ ਚਰਚੇ ਹੁੰਦੇ ਸੀ। ਕਿਤੇ ਕਿਤੇ ਬਹੁਤੇ ਸ਼ਕੀਨ ਚੋਬਰਾਂ ਦੇ ਹੱਥ ਵਿੱਚ ਖੂੰਡ ਹੁੰਦਾ ਤੇ ਖੂਨ ਦੇ ਉੱਤੇ ਉਹਨਾਂ ਨੇ ਨਾ ਪਿੱਤਲ ਦੇ ਕੋਕੇ ਲਵਾਏ ਹੁੰਦੇ, ਜਦੋਂ ਧੁੱਪ ਵਿੱਚ ਉਹ ਤਾਰਿਆਂ ਵਾਂਗੂ ਚਮਕਦੇ, ਤੇ ਖੂਨ ਵਾਲਾ ਵੀ ਦਰਸ਼ਨੀ ਜਵਾਨ ਹੁੰਦਾ, ਥੰਮਾਂ ਵਰਗੇ ਪੱਟ, ਸੋਹਣੇ ਡੌਲੇ, ਹੱਥ ਚ ਖੂਨ ਫੜ ਕੇ ਨਾ ਤੇ ਹੇਕ ਤਾਣ ਕੇ ਪੂਰੀ ਮੜਕ ਨਾਲ ਸੜਕ ਤੇ ਚੱਲਦਾ। ਉਹ ਵੀ ਉਹਨੇ ਨਾ ਦਾੜੀ ਦੇ ਨਵੇਂ ਨਵੇਂ ਖਾਤ ਕਢਾਏ, ਸਭ ਮੈਂ ਜੋ ਵੇਖ ਰਿਹਾ ਸਾਂ ਉਸ ਸਮੇਂ ਉਹ ਕੁਛ ਬਿਆਨ ਕਰ ਰਿਹਾ, ਤੇ ਉਹਨੇ ਨਾ ਦਾੜੀ ਦੇ ਨਵੇਂ ਨਵੇਂ ਖਾਤ ਕਢਾਏ ਹੁੰਦੇ, ਥੱਲਿਓਂ ਵੀ ਉਸਤਾ ਫਰਵਾ ਕੇ ਉੱਤੋਂ ਵੀ, ਤੇ ਇੱਕ ਸੋਨੇ ਦਾ ਦੰਦ ਲਵਾਇਆ ਹੁੰਦਾ ਮੇਲੇ ਚੋਂ, ਸੋਨੇ ਦਾ ਨਹੀਂ, ਪਿੱਤਲ ਦਾ, ਮੈਂ ਫੇਰ ਤੁਹਾਨੂੰ ਦੱਸਦਾ, ਦਵਾਨੀ ਦਾ ਆਨੇ ਦਾ ਲੱਗਦਾ ਹੁੰਦਾ ਹੈ, ਹਾਂਜੀ ਹੁੰਦਾ ਪਿੱਤਲ ਦਾ ਹੀ, ਤੇ ਉਹ ਹੱਥ ਚ ਖੂੰਡਾ ਫੜ ਕੇ ਪਿੱਤਲ ਦਾ ਦੰਦ ਲਵਾ ਕੇ ਕੁੜੀਆਂ ਨੂੰ ਸਮਾਈ ਦੇ ਰਹੇ ਹੁੰਦੇ ਸਨ। ਕਈ ਸ਼ਕੀਨਾਂ ਨੇ ਖੱਬੀ ਅੱਖ ਤੇ ਚੰਨ ਪਵਾਇਆ ਹੁੰਦਾ ਸੀ, ਕਈਆਂ ਨੇ ਗੁੱਟ ਤੇ ਗੁੱਟ ਘੜੀ ਬਣਵਾਈ ਸੀ। ਉਹ ਪ੍ਰਵਾਦ ਰੇਡੀਓ ਸੁਣ ਰਹੇ ਦੋਸਤੋ, ਵੇਖ ਲਓ 50 ਸਾਲ ਪਹਿਲਾਂ ਘੜੀ ਦੀ ਕੀ ਇੰਪੋਰਟੈਂਸ ਹੋਏਗੀ, ਆਪਣੀ ਘੜੀ ਖੁਦਵਾਈ ਹੈ ਗੁੱਟ ਦੇ ਉੱਤੇ, ਮੱਥੇ ਤੇ ਚੰਨ ਪਵਾਇਆ ਹੈ। ਹਾਂਜੀ, ਜਿਹੜੇ ਕਹਿੰਦੇ ਘਵਾਉਂਦੇ ਘੋਲਣ ਵਾਲੇ ਬੰਦੇ ਹੁੰਦੇ ਸਨ ਜਾਂ ਕਬੱਡੀ ਖੇਡਣ ਵਾਲੇ, ਉਹਨਾਂ ਨੇ ਪੱਟਾਂ ਤੇ ਮੋਰਨੀਆਂ ਪਵਾਈਆਂ ਹੁੰਦੀਆਂ ਹਨ, ਤੇ ਮਟਿਆਰਾਂ ਨੇ ਥੋੜੀ ਦੇ ਦਾਣੇ ਕਢਵਾਏ ਹੁੰਦੇ ਹਨ, ਨਿੱਕੇ ਨਿੱਕੇ ਨਿੱਕੇ ਨਿੱਕੇ। ਹਾਂਜੀ ਦੋਸਤੋ, ਮੇਰਾ ਇੱਕ ਮਾਮਾ ਹੁੰਦਾ ਸੀ ਚੰਨਣ ਸਿੰਘ, ਉਹ ਟਾਪ ਕਲਾਸ ਕਬੱਡੀ ਦਾ ਪਲੇਅਰ ਸੀ,
ਤੇ ਬਹੁਤ ਹੀ ਸਮਾਰਟ, ਬਿਲਕੁਲ ਕੱਕੀ ਦਾੜੀ ਤੇ ਕੱਕੀਆਂ ਹੀ ਉਹਦੇ ਭਰਵੱਟੇ ਭਰਵੁੱਟੇ ਤੇ ਮੱਥੇ ਤੇ ਲਾਲ ਪੱਟੀ ਬੰਦੀ ਚੰਨ ਪਵਾਇਆ ਹੁੰਦਾ ਸੀ ਤੇ ਉਹ ਵੀ ਵਿਸਾਖੀ ਦੇ ਉੱਤੇ ਕਬੱਡੀ ਖੇਡਦਾ ਹੁੰਦਾ ਸੀ। ਮੈਂ ਛੋਟਾ ਹੁੰਦਾ ਹਾਂ, ਮੈਨੂੰ ਯਾਦ ਆ ਰਿਹਾ, ਵੰਡਰਫੁਲ। ਤੇ ਜਿਹੜਾ ਮੇਰਾ ਉਸ ਤੋਂ ਵੱਡਾ ਮਾਮਾ ਸੀ, ਉਹਨੇ ਗੁੱਟ ਤੇ ਗੁੱਟ ਘੜੀ ਬਣਵਾਈ ਹੋਈ ਸੀ। ਜਰਾ ਅੰਦਾਜ਼ਾ ਲਾ ਲਓ ਕਿੱਡੇ ਘੜੀ, ਕਿੱਡੀ ਵੱਡੀ ਸ਼ੈ ਹੋਏਗੀ ਕਿ ਗੁੱਟ ਦੇ ਉੱਤੇ ਗੁੱਟ ਉਹਨਾਂ ਨੇ ਉਹ ਖੁਦਵਾਈ ਸੀ ਘੜੀ। ਗੱਲ ਏਦਾਂ ਤੇ ਮੁੰਡੇ ਗਲਾਂ ਚ ਤਵੀਤ ਵੀ ਪਾਉਂਦੇ ਹੁੰਦੇ ਸਨ, ਤਵੀਤ ਤੇ ਕਾਲਾ ਧਾਗਾ ਹੁੰਦਾ ਸੀ ਉਹਨਾਂ ਦੇ। ਕਿਸੇ ਅਮੀਰ ਘਰ ਦੇ ਮੁੰਡੇ ਨੇ ਕੈਂਠਾ ਵੀ ਪਾਇਆ ਹੁੰਦਾ ਸੀ, ਠੀਕ ਆ। ਜਦੋਂ ਮੁਟਿਆਰਾਂ ਪੰਘੂੜਿਆਂ ਤੇ ਚੜ੍ਹਦੀਆਂ, ਉਹਨਾਂ ਦੀਆਂ ਰੰਗ ਬਿਰੰਗੀਆਂ ਚੁੰਨੀਆਂ ਹਵਾ ਚ ਉੱਡਦੀਆਂ ਵੇਖ ਕੇ ਤੇ ਗੱਭਰੂਆਂ ਦੇ ਦਿਲ ਧੜਕਦੇ। ਉਹ ਬੋਲੀ ਸੀ ਨਾ ਇੱਕ, ਆਰੀ ਆਰੀ ਆਰੀ, ਆ ਖੁਸ਼ੀਆਂ ਦਾ ਢੋਲ ਵੱਜਿਆ ਤੇ ਡੇਰੇ ਲੱਗ ਗਈ ਵਿਸਾਖੀ ਭਾਰੀ। ਮੁਟਿਆਰਾਂ ਦਾ ਵੀ ਝੁੰਡ ਆ ਗਿਆ, ਪਰ ਨਿੰਮੋ ਦੀ ਸਰਦਾਰੀ ਅੱਖਾਂ ਚ ਬਰੂਦ ਭਰਿਆ, ਉੱਤੋਂ ਤਿੱਖੀ ਸੁਰਮੇ ਦੀ ਧਾਰੀ, ਬੁੱਲਾਂ ਤੇ ਦੰਦਾਸਾ ਫੱਬਦਾ, ਸਿਰ ਉੱਤੇ ਕੱਢਵੀਂ ਫੁਲਕਾਰੀ, ਆਡ ਸੰਮਾਂ ਵਾਲੀ ਡਾਂਗ ਜੱਟ ਦੀ, ਮੈਂ ਮਾਰ ਬੜਕ ਡਰਾਮੇ ਉੱਤੇ ਮਾਰੀ, ਲੜ ਗਈ ਸੱਪ ਬਣ ਕੇ, ਸੀਨੇ ਤੇ ਸੁਨਿਆਰੀ ਪਏ ਲੜ ਗਈ ਸੱਪ ਬਣ ਕੇ। ਤੇ ਮੁਟਿਆਰਾਂ ਵੀ ਜਿਹੜੀਆਂ ਨਾ ਟੋਲੀਆਂ ਬੰਨ ਬੰਨ ਕੇ ਆਉਂਦੀਆਂ ਹੁੰਦੀਆਂ ਸਨ, 12-1 ਵਜੇ ਤੱਕ ਤੇ ਜਨਾਨੀਆਂ ਦਾ ਵੀ ਮੇਲਾ ਹੁੰਦਾ ਸੀ, 12-1 ਵਜੇ ਤੇ ਫਿਰ ਬੰਦਿਆਂ ਦਾ, ਪਰ ਜਨਾਨੀਆਂ ਵਾਪਸ ਜਾਣਾ ਸ਼ੁਰੂ ਹੋ ਜਾਂਦੀਆਂ ਹੁੰਦੀਆਂ ਹਨ 1-2 ਵਜੇ। ਮੁਟਿਆਰਾਂ ਟੋਲੀਆਂ ਬੰਨ ਬੰਨ ਆ ਗਈਆਂ, ਸਾਰੇ ਮੇਲੇ ਵਿੱਚ ਛਾ ਗਈਆਂ, ਉਹਨਾਂ ਮਲ ਲਏ ਪੰਘੂੜੇ, ਉਹਨਾਂ ਦੀਆਂ ਜੁਲਫਾਂ ਜਹਿਰੀ ਨਾਗ ਜਿਵੇਂ, ਹਾਸੇ ਅਨਹਦ ਰਾਗ ਜਿਵੇਂ, ਰੰਗ ਮਹਿੰਦੀ ਦੇ ਗੂੜੇ, ਭਜੋ ਦੀਆਂ ਪੰਜੇਬਾਂ ਰੌਲਾ ਪਾਇਆ ਜੇ, ਬਿੰਦੋ ਨੇ ਸਾਰਾ ਰੂਪ ਸਾਣ ਤੇ ਲਾਇਆ ਜੇ, ਹੱਥ ਰੰਗਲੇ ਚੂੜੇ, ਰੰਗ ਅੰਬਰੀ ਫੌਜਣ ਦੀ ਚੁੰਨੀ ਦਾ, ਵਿੱਚ ਚੰਨ ਤੇ ਤਾਰੇ, ਆ ਕੋਕਾ ਛੱਟਣ ਬਣਸੋ ਦਾ ਮਾਰੇ ਲਸ਼ਕਾਰੇ, ਨਿੰਮੋ ਫਿਰੇ ਤੀਰ ਛੱਡਦੀ, ਜਿਹੜਾ ਸਿੱਧਾ ਹੀ ਸੀਨੇ ਦੇ ਵਿੱਚ ਵੱਜਦਾ ਨੀ, ਸੱਸੇ ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢਦੇ, ਮੇਲੇ ਵਿੱਚ ਢੋਲ ਵੱਜਦਾ, ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢਦੇ, ਮੇਲੇ ਵਿੱਚ ਢੋਲ ਵੱਜਦਾ। ਸੱਜਣੋ ਅਖਾੜਿਆਂ ਦੇ ਵਿੱਚ ਫਿਰ ਬਾਅਦ ਜਦੋਂ ਨਰਿੰਦਰ ਬੀਬਾ ਆ ਗੁਰਮੀਤ ਬਾਵਾ ਵਰਗੀਆਂ ਉੱਗੀਆਂ ਕਲਾਕਾਰਾਂ ਅਲਗੋਜਿਆਂ ਤੇ ਬਾਂਹ ਉੱਚੀ ਕਰਕੇ ਹੇਕਾਂ ਲਾਉਂਦੀਆਂ ਤੇ ਮੇਲਾ ਕੀਲ ਕੇ ਧਰ ਦਿੰਦੀਆਂ, ਜਮਲੇ ਦੀ ਧੂੰਦੀ ਹਵਾਵਾਂ ਫਜ਼ਾਵਾਂ ਵਿੱਚ ਤਰੰਗਾਂ ਛੇੜ ਦਿੰਦੀ, ਲੋਕ ਜਿਸ ਤਰ੍ਹਾਂ ਕੋਈ ਸਾਹ ਨਹੀਂ ਲੈ ਰਿਹਾ ਹੁੰਦਾ। ਹੋਰ ਵੀ ਬਹੁਤ ਸਾਰੇ ਕਲਾਕਾਰ ਆਉਂਦੇ, ਆਪੋ ਆਪਣੇ ਜਲਵੇ ਵਿਖਾਉਂਦੇ। ਬਹੁਤ ਵੱਡਾ ਦੀਵਾਨ ਸੱਜਦਾ, ਚੜ੍ਹਦੇ ਤੋਂ ਚੜ੍ਹਦੇ ਢਾਡੀ ਪੁੱਤਰਾਂ ਦੇ ਦਾਨੀ ਦੀ ਮਹਿਮਾ ਅੱਡੀਆਂ ਚੁੱਕ ਕੇ ਬਿਆਨ ਕਰਦੇ। ਆਹ ਸੋਹਣ ਸਿੰਘ ਸੀਤਲ, ਆ ਜਿਨ੍ਹਾਂ ਦੀ ਮੈਂ ਅੱਜ ਕਵੀਸ਼ਰੀ ਲਾਈ ਸੀ, ਜਸਵੰਤ ਸਿੰਘ ਚਾੜ ਪੱਟੀ, ਦੀਵਾਨ ਸਿੰਘ ਮਹਿਰਮ ਤੇ ਜਸਵੰਤ ਸਿੰਘ ਰਾਹੀ ਵਰਗੀਆਂ ਹਸਤੀਆਂ ਵਿਸਾਖੀ ਨੂੰ ਚਾਰ ਚੰਨ ਲਾਉਂਦੇ ਹੋਏ ਆ ਲੋਕਾਂ ਨੂੰ ਇਤਿਹਾਸ ਦੇ ਦਰਸ਼ਨ ਹੀ ਕਰਵਾ ਦਿੰਦੇ। 1699 ਦੀ ਈਸਵੀ ਨੂੰ ਕਲਗੀਆਂ ਵਾਲੇ ਪੁੱਤਰਾਂ ਦੇ ਦਾਨੀ ਨੇ ਬੇਮਿਸਾਲ ਇਤਿਹਾਸ ਰਚਿਆ ਸੀ। ਵਿਸਾਖੀ ਦਾ ਦਿਨ ਇਤਿਹਾਸਕ ਦਿਹਾੜਾ ਹੋ ਨਿਬਰਿਆ, ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਜੁੜੀ ਵਿਸ਼ਾਲ ਸੰਗਤ ਵਿੱਚੋਂ ਸੀਸ ਭੇਟ ਕਰਨ ਦੀ ਕਸੌਟੀ ਤੇ ਪੂਰੀ ਤਰ੍ਹਾਂ ਖਰੇ ਉਤਰਨ ਵਾਲੇ ਮਰਜੀਵੜਿਆਂ ਨੂੰ ਸਤਿਗੁਰ ਨੇ ਦ੍ਰਿਸ਼ਟੀਮਾਨ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਪੰਜ ਪਿਆਰੇ ਕਹਿ ਕੇ ਪੁਕਾਰਿਆ। ਇਹ ਸਨ ਲਾਹੌਰ ਦੇ ਰਹਿਣ ਵਾਲੇ ਭਾਈ ਦਇਆ ਰਾਮ, ਹਸਨਾਪੁਰ ਦੇ ਰਹਿਣ ਵਾਲੇ ਭਾਈ ਧਰਮਦਾਸ ਜੀ, ਦਵਾਰਕਾ ਦੇ ਭਾਈ ਮੋਹਕਮ ਚੰਦ, ਬਿੰਦਰ ਦੇ ਭਾਈ ਸਾਹਿਬ, ਬਿੰਦਰ ਤੋਂ ਭਾਈ ਸਾਹਿਬ ਚੰਦ, ਜਗਨਨਾਥਪੁਰੀ ਤੋਂ ਭਾਈ ਹਿੰਮਤ ਰਾਏ ਜੀ, ਇਹਨਾਂ ਦੇ ਨਾਂ ਨਾਲ ਸਿੰਘ ਦੀ ਸੰਗਿਆ ਜੋੜੀ ਗਈ।
ਸਿੱਖ ਬੀਬੀਆਂ ਕੌਰ ਖਵਾਈਆਂ, ਜਾਤ ਪਾਤ ਛੂਆ ਛਾਤ ਰੰਗ ਨਸਲ ਭੇਦ ਭਾਵ ਵਰਣ ਵੰਡ ਕੂੜ ਕੁਸ਼ਤ ਕਰਮ ਕਾਂਡ ਤੇ ਪਖੰਡਾਂ ਤੋਂ ਉੱਪਰ ਉੱਠਣ ਦੀ ਦਾਤੇ ਨੇ ਵਿਵਸਥਾ ਕੀਤੀ। ਗੁਰੂ ਪਾਤਸ਼ਾਹ ਨੇ ਇਨ੍ਹਾਂ ਪੰਜ ਪਿਆਰਿਆਂ ਪਾਸੋਂ ਖੁਦ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ ਤੇ ਗੋਬਿੰਦ ਸਿੰਘ ਕਹਾਉਣਾ ਪ੍ਰਵਾਨ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਜਾਬਰ ਅਤੇ ਜ਼ੁਲਮ ਖਿਲਾਫ ਆਵਾਜ਼ ਉੱਠਣੀ ਲਾਹੌਰ ਦੇ ਰਹਿਣ ਵਾਲੇ ਭਾਈ ਦਇਆ ਰਾਮ, ਹਸਨਾਪੁਰ ਦੇ ਰਹਿਣ ਵਾਲੇ ਭਾਈ ਧਰਮਦਾਸ ਜੀ, ਦਵਾਰਕਾ ਦੇ ਭਾਈ ਮੋਹਕਮ ਚੰਦ, ਬਿੰਦਰ ਦੇ ਭਾਈ ਸਾਹਿਬ ਬਿੰਦਰ ਤੋਂ ਭਾਈ ਸਾਹਿਬ ਚੰਦ, ਜਗਨਨਾਥਪੁਰੀ ਤੋਂ ਭਾਈ ਹਿੰਮਤ ਰਾਏ ਜੀ, ਇਹਨਾਂ ਦੇ ਨਾਂ ਨਾਲ ਸਿੰਘ ਦੀ ਸੰਗਿਆ ਜੋੜੀ ਗਈ। ਸਿੱਖ ਬੀਬੀਆਂ ਕੌਰ ਖਵਾਈਆਂ, ਜਾਤ ਪਾਤ ਛੂਆ ਛਾਤ ਰੰਗ ਨਸਲ ਭੇਦ ਭਾਵ ਵਰਣ ਵੰਡ ਕੂੜ ਕੁਸ਼ਤ ਕਰਮ ਕਾਂਡ ਤੇ ਪਖੰਡਾਂ ਤੋਂ ਉੱਪਰ ਉੱਠਣ ਦੀ ਦਾਤੇ ਨੇ ਵਿਵਸਥਾ ਕੀਤੀ। ਗੁਰੂ ਪਾਤਸ਼ਾਹ ਨੇ ਇਨ੍ਹਾਂ ਪੰਜ ਪਿਆਰਿਆਂ ਪਾਸੋਂ ਖੁਦ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ ਤੇ ਗੋਬਿੰਦ ਸਿੰਘ ਕਹਾਉਣਾ ਪ੍ਰਵਾਨ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਜਾਬਰ ਅਤੇ ਜ਼ੁਲਮ ਖਿਲਾਫ਼ ਆਵਾਜ਼ ਉੱਠਣ ਦੀ ਪਰੰਪਰਾ ਸ਼ੁਰੂ ਹੋ ਚੁੱਕੀ ਸੀ।

ਤੇ ਪਖੰਡਾਂ ਤੋਂ ਉੱਪਰ ਉੱਠਣ ਦੀ ਦਾਤੇ ਨੇ ਵਿਵਸਥਾ ਕੀਤੀ। ਗੁਰੂ ਪਾਤਸ਼ਾਹ ਨੇ ਇਨ੍ਹਾਂ ਪੰਜ ਪਿਆਰਿਆਂ ਪਾਸੋਂ ਖੁਦ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ ਤੇ ਗੋਬਿੰਦ ਸਿੰਘ ਕਹਾਉਣਾ ਪ੍ਰਵਾਨ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਜਾਬਰ ਅਤੇ ਜ਼ੁਲਮ ਖਿਲਾਫ਼ ਆਵਾਜ਼ ਉੱਠਣ ਦੀ ਪਰੰਪਰਾ ਸ਼ੁਰੂ ਹੋ ਚੁੱਕੀ ਸੀ। ਕਲਗੀਆਂ ਵਾਲੇ ਪੁੱਤਰਾਂ ਦੇ ਦਾਨੀ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਸਨ। ਸਿੰਘ ਹਰ ਮੋੜ ਤੇ ਜ਼ੁਲਮ ਤੇ ਜ਼ਾਲਮ ਨੂੰ ਲਲਕਾਰਨ ਲੱਗੇ ਜੇ ਤੇ ਕਮਜ਼ੋਰਾਂ ਦੇ ਇਹ ਬਣੇ ਜਾਮਨ। ਦਾਦੇ ਨੇ ਫਰਮਾਇਆ, ਇੱਕ ਸੈਕਿੰਡ ਦੋਸਤ, ਭਾਈ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਵੀ ਜਦੋਂ ਗੱਲਬਾਤ ਦੇ ਸਾਰੇ ਯਤਨ ਫੇਲ ਹੋ ਜਾਣ, ਅਪੀਲ ਤੇ ਦਲੀਲ ਫੇਲ ਹੋ ਜਾਏ, ਫੇਰ ਸ਼ਮਸ਼ੀਰ ਨੂੰ ਹੱਥ ਪਾਉਣਾ ਜਾਇਜ਼ ਹੁੰਦਾ। ਕਿਰਪਾਨ ਕਿਰਪਾ ਜਮਾ ਆਨ, ਜਾਂ ਤੇ ਕਿਸੇ ਮਜ਼ਲੂਮ ਤੇ ਕਿਰਪਾ ਕਰਨੀ ਹੋਵੇ ਜਾਂ ਆਪਣੀ ਆਨ ਬਾਨ ਸ਼ਾਨ ਨੂੰ ਖਤਰਾ ਹੋਵੇ, ਫਿਰ ਕਿਰਪਾਨ ਨੂੰ ਹੱਥ ਪਾ ਲਓ। ਇਹ ਦਾਤੇ ਨੇ ਕਿਰਪਾਨ ਗੁਰਦੁਆਰਿਆਂ ਚ ਚਲਾਉਣ ਵਾਸਤੇ ਨਹੀਂ ਦਿੱਤੀ। ਮੁਗਲ ਦੌਰ ਵਿੱਚ ਕਿਰਪਾਨ ਨੂੰ ਤੇਗ ਕਿਹਾ ਜਾਂਦਾ ਸੀ। ਕਿਰਪਾਨ ਸਿੱਖੀ ਅਵਿਸ਼ਕਾਰ ਹੈ, ਮਜ਼ਲੂਮਾਂ ਦੀ ਰੱਖਿਆ ਵਾਸਤੇ, ਜ਼ੁਲਮ ਨੂੰ ਡੱਕਣ ਵਾਸਤੇ, ਨਾ ਜ਼ੁਲਮ ਕਰਨਾ ਤੇ ਨਾ ਜਾਂ ਜ਼ੁਲਮ ਸਹਿਣਾ ਹੀ ਕਿਹਾ ਜਾਂਦਾ। ਦੋਸਤੋ, ਅੱਜ ਲਗਭਗ ਅੱਧੀ ਸਦੀ ਹੋਈ ਹੈ ਪਹਿਲਾਂ UN ਦੀ ਜਨਰਲ ਅਸੈਂਬਲੀ ਨੇ ਮਾਨਵ ਅਧਿਕਾਰਾਂ ਦੀ ਰੱਖਿਆ ਲਈ ਮਤਾ ਪਾਸ ਕਰਕੇ ਸਭ ਲਈ ਬਰਾਬਰ ਦੇ ਭਰਾਤਰੀ ਭਾਵ ਦੀ ਗੱਲ ਕੀਤੀ। ਸਭ ਲਈ ਸਭ ਬਰਾਬਰ, ਪੁੱਤਰਾਂ ਦੇ ਦਾਨੀ ਨੇ 3-3.5 ਸਦੀਆਂ ਪਹਿਲਾਂ ਹੀ ਮਨੁੱਖੀ ਹੱਕਾਂ ਦੀ ਸਮਾਨਤਾ ਤੇ ਮਜ਼ਲੂਮਾਂ ਦੀ ਰੱਖਿਆ ਵਾਸਤੇ ਆਪ ਖਾਲਸੇ ਦੀ ਸਿਰਜਣਾ ਕੀਤੀ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਕਮੀਆਂ ਤੇ ਕਾਮੀਆਂ ਨੂੰ ਸਰਦਾਰੀਆਂ ਬਖਸ਼ੀਆਂ। ਉਸ ਵਕਤ ਸਾਡੇ ਸਮਾਜ ਦੀ ਪੁੱਠੀ ਮੱਤ, ਜਿੰਨੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਕੰਮੀ ਕਿਹਾ ਜਾਂਦਾ ਹੈ। ਸਾਡੇ ਸਮਾਜ ਦੇ ਵਿੱਚ ਇਹ ਕੰਮ ਕਰਨ ਵਾਲੇ ਹੱਥ ਸੰਨੀਆਂ ਥੌੜੇ ਸ਼ੈਣੇ ਹੁੰਦੇ, ਸ਼ੈਣੇ ਕਹਿਣ ਡਿਆ, ਸ਼ੈਣੀਆਂ ਸੰਨੀਆਂ ਥੋੜੇ ਸ਼ੈਣੀਆਂ ਹੁੰਦੇ ਨੇ ਤੇ ਕਾਮੇ ਦੇਸ਼ ਸਾਰਨ ਵਾਲੇ ਬਲਡੋਜਰ ਹੁੰਦੇ ਨੇ। ਔਰ ਵਿਕਸਿਤ ਮੁਲਕਾਂ ਵਾਂਗੂ ਸਾਨੂੰ ਵੀ ਮਜ਼ਦੂਰਾਂ ਦੀ ਇੱਜ਼ਤ ਤੇ ਉਹਨਾਂ ਦੇ ਹੱਕ ਦੇਣੇ ਚਾਹੀਦੇ ਨੇ। ਇਹ ਕੰਮ ਕਰਨ ਵਾਲੇ ਕੰਮੀ ਤੇ ਸਮਾਜ ਨੂੰ ਲੁੱਟਣ ਵਾਲੇ ਬਾਊ ਜੀ ਤੇ ਸਰਦਾਰ ਜੀ ਤੇ ਕੰਮ ਕਰਨ ਵਾਲੇ ਕੰਮੀ। ਔਰ ਪੁੱਠੀ ਮੱਤ ਵਾਲਿਓ, ਕੰਮ ਕਰਨ ਵਾਲੇ ਕੰਮੀ ਨੇ, ਇਹ ਦੇਸ਼ ਉਸਾਰਨ ਵਾਲੇ ਬਲਡੋਜਰ ਜਿਨ੍ਹਾਂ ਨੂੰ ਤੁਸੀਂ ਕੰਮੀ ਕਹਿੰਦੇ, ਕੰਮੀ ਹਾਰ ਨੇ ਜਿਹੜੇ ਤੁਹਾਡੇ ਹੱਥ ਮਾਰ ਕੇ ਖਾਂਦੇ ਨੇ। ਸੱਜਣੋ, ਆ ਰੈੱਡ ਕ੍ਰਾਸ ਜਿਹਦੇ ਤੇ ਸਾਰੀ ਦੁਨੀਆ ਅਜਮਾਨ ਕਰਦੀ ਹੈ, ਆਪ ਭਾਈ ਘਨੱਈਏ ਨੇ ਸ਼ੁਰੂ ਕੀਤੀ ਸੀ। ਹਜ਼ੂਰ ਜਾਣੀ ਜਾਣ ਸਨ ਕਿ ਹੱਕ ਸੱਚ ਦੀ ਰਾਖੀ ਵਾਸਤੇ ਪਿਤਾ ਪੁੱਤਰਾਂ ਬੇਸ਼ੁਮਾਰ ਸਿੰਘਾਂ ਤੇ ਸਿੰਘਣੀਆਂ ਦੀ ਸ਼ਹਾਦਤ ਦੇਣੀ ਪੈਣੀ ਹੈ। ਬਾਜਾਂ ਵਾਲੇ ਨੇ ਜੀਣ ਤੇ ਮਰਨ ਦੀ ਜਾਚ ਸਿਖਾ ਕੇ ਲੋਕਾਂ ਦੀ ਸੋਚ ਬਦਲ ਦਿੱਤੀ। ਤੱਕੜੀ ਤੋੜਨ ਵਾਲਿਆਂ ਨੇ ਜਦੋਂ ਅਣਖ ਨੂੰ ਸ਼ਾਬੇ ਚ ਤੋਲਿਆ, ਫੇਰ ਉਹਨਾਂ ਨੇ ਮੌਤ ਨੂੰ ਮਖੌਲ ਕਰਦੇ ਹੋਏ ਜਾਬਰ ਦੇ ਗੜ ਵਿੱਚ ਪਹੁੰਚ ਕੇ ਹਾਂਜੀ ਉਹਨਾਂ ਦੀ ਅਈ ਤਈ ਫੇਰੀ। ਇਹ ਸਭ ਅੰਮ੍ਰਿਤ ਦੀਆਂ ਬਖਸ਼ਿਸ਼ਾਂ ਸਨ। ਆ ਭਾਈ ਬੋਤਾ ਸਿੰਘ ਅਜੇ ਮੁਸ਼ਫੁੱਟ ਗੱਭਰੂ ਸੀ, ਅੰਮ੍ਰਿਤਸਰੋਂ ਅੰਮ੍ਰਿਤ ਛੱਡ ਕੇ ਜਾ ਹੀ ਰਿਹਾ ਸੀ। ਬੋਤਾ ਸਿੰਘ ਹਾਂਜੀ ਅੰਮ੍ਰਿਤ ਉਹਦੇ ਸੰਗੋਂ ਥੱਲੇ ਵੀ ਨਹੀਂ ਸੀ ਉਤਰਿਆ। ਉਹਦੇ ਨਾਲ ਭਾਈ ਗਰਜਾ ਸਿੰਘ, ਦੋਵਾਂ ਨੇ ਜਰਨੈਲੀ ਸੜਕ ਤੇ ਨਾਕਾ ਲਾ ਕੇ ਹਾਕਮਾਂ ਕੋਲੋਂ ਟੈਕਸ ਕਰਾਉਣਾ ਸ਼ੁਰੂ ਕਰ ਦਿੱਤਾ। ਦੁਸ਼ਮਣ ਦੇ ਲਗਭਗ 30 ਫੌਜੀ ਮਾਰੇ ਤੇ ਆਪ ਮੋਰਾਂ ਵਾਂਗੂ ਪੈਲਾਂ ਪਾਉਂਦੇ ਹੋਏ ਗਤਕੇ ਦੇ ਯੌਰ ਵਿਖਾਉਂਦੇ ਸ਼ਹੀਦ ਹੋਏ ਦੇ।

ਮੈਂ ਤੁਹਾਨੂੰ ਭੰਗਾਣੀ ਦੇ ਯੁੱਧ ਵਿਚ ਲੈ ਕੇ ਚੱਲਦਾ ਕਿ ਇੱਕ ਪਕੌੜੇ ਕੱਢਣ ਵਾਲਾ ਲਾਲ ਚੰਦ ਹਲਵਾਈ ਜਲੇਬੀਆਂ ਤੋਲਣ ਵਾਲੇ ਨੂੰ ਜਦੋਂ ਕਲਗੀਧਰ ਨੇ ਥਾਪੜਾ ਦੇ ਕੇ ਮੈਦਾਨੇ ਜੰਗ ਚ ਭੇਜਿਆ ਨਾ ਘੋੜਾ ਦੇ ਕੇ, ਉਹਨੇ ਜਰਨੈਲ ਮੀਰ ਖਾਂ ਦਾ ਸਿਰ ਲਾਇਆ ਸੀ। ਉਹ ਸਾਹਿਬ ਕਮਾਲ ਦੇ ਬੋਲਾਂ ਵਿੱਚ ਕਿਹੜੀ ਤਾਕਤ ਹੋਵੇਗੀ। ਦਾਤੇ ਨੇ ਚਿੜੀਆਂ ਤੋਂ ਬਾਜ ਤੜਵਾਏ, ਦੁਨੀਆਂ ਨੇ ਅੱਖੀਂ ਵੇਖਿਆ। ਗੜੀ ਦੇ 40 ਸਿੰਘਾਂ ਨੇ 10 ਲੱਖ ਦਾ ਸ਼ੇਰਾਂ ਵਾਂਗ ਮੁਕਾਬਲਾ ਕੀਤਾ। ਕੱਚੀ ਗੜੀ ਦੇ ਬੂਹੇ ਅੱਗੇ ਭਾਈ ਮਦਨ ਸਿੰਘ ਇੱਕ ਪਾਸੇ ਖੜਾ ਜੇ ਨੇਜਾ ਲੈ ਕੇ, ਦੂਜੇ ਪਾਸੇ ਭਾਈ ਕੌਡਾ ਸਿੰਘ ਬਰਸ਼ੇ ਨਾਲ ਲੈਸ। ਸਿਰਫ 2 ਬੰਦੇ ਗੜੀ ਦੇ ਬੂਹੇ ਅੱਗੇ ਖਲੋਤੇ ਜੇ ਤੇ 10 ਲੱਖ ਫੌਜ ਨੂੰ ਘੂਰਨ ਡਏ ਜੇ। ਇਹੋ ਜਿਹੇ ਅਲੋਕਾਰ ਨਜ਼ਾਰੇ ਤੁਸੀਂ ਕਦੀ ਇਤਿਹਾਸ ਚ ਵੇਖੇ ਨੇ? ਤੇ ਅੱਗੇ ਆਉਣ ਦੀ ਕੋਈ ਜ਼ਰੂਰਤ ਨਹੀਂ ਜੇ ਕਰ ਲਿਆ ਉਹ 10 ਲੱਖ ਦੇ ਵਿੱਚੋਂ। ਹਾਂਜੀ, ਸ਼ਾਹ ਮੁਹੰਮਦ ਸਿਰਾਂ ਦੀ ਲਾਉਣ ਬਾਜੀ ਨਹੀਂ ਮੋੜਦੇ ਸੂਰਮੇ ਅੰਗਮੀਆਂ। ਤੇ ਗੱਲ ਇਸ ਤਰ੍ਹਾਂ ਹੈ ਕਿ ਪੁੱਤਰਾਂ ਦੇ ਦਾਨੀ ਪੁੱਤਰਾਂ ਦੇ ਦਾਨੀ ਨਾਲ ਜਿਹੜਾ ਨਾ ਥਾਪੜੇ ਦੀ ਯੁੱਧ ਕਿਹੋ ਜਿਹੀ ਹੋਏਗੀ ਜਰਾ ਅੰਦਾਜ਼ਾ ਲਾ ਲਓ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਹੰਕਾਰੀ ਬਾਦਸ਼ਾਹ ਦੇ ਪੱਲਿਓਂ ਥੱਲਿਓਂ ਜ਼ਮੀਨ ਖਿੱਚ ਲਈ, ਜਾਵਰ ਸੂਬੇਦਾਰ ਨੂੰ ਡੰਗਰਾਂ ਮਗਰ ਪਾ ਕੇ ਧੋਇਆ, ਕਾਮਿਆਂ ਨੂੰ ਮਾਲਕ ਬਣਾਇਆ, ਦੁਨੀਆਂ ਚ ਪਹਿਲੀ ਵਾਰ ਨੀਚਾਂ ਨੂੰ ਸਰਦਾਰੀਆਂ ਬਖਸ਼ੀਆਂ ਤੇ ਜ਼ੁਲਮ ਨੂੰ ਤਰੇੜੀਆਂ ਆਈਆਂ। ਗੱਲ ਏਦਾਂ ਸੱਜਣੋ ਕਿ ਜਿਹੜਾ ਨਾ ਪੁੱਤਰਾਂ ਦੇ ਦਾਨੀ ਕੋਲੋਂ ਮੈਂ ਕਿਹਾ ਨਾ ਉਹਦੇ ਥਾਪੜੇ ਚ ਕਿਹੜੀ ਤਾਕਤ ਹੋ ਸਕਦੀ ਹੈ? ਆ ਜਿਹੜਾ ਥਾਪੜੇ ਦੀ ਤਾਕਤ ਦਾ ਅੰਦਾਜ਼ਾ ਲਾ ਲਿਓ, ਭਾਈ ਬਚਿੱਤਰ ਸਿੰਘ ਨੂੰ ਪੁੱਤਰਾਂ ਦੇ ਦਾਨੀ ਨੇ ਥਾਪੜਾ ਦੇ ਕੇ ਤੇ ਖੂਨੀ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਹੇ ਇਉਂ ਭੇਜਿਆ ਜੇ ਤੇ ਬੀਬੀ ਨਰਿੰਦਰ ਬੀਬਾ ਇਉਂ ਬਿਆਨ ਕਰ ਰਹੀ ਜੇ।

पढ़ लेना

0: ਦੋਸਤੋ, ਇਹ ਸੀ ਗੀਤਾਂ ਦੀ ਰਾਣੀ ਬੀਬੀ ਨਰਿੰਦਰ ਬੀਬਾ। ਸੱਜਣੋ, ਇੱਕ ਵਿਸਾਖੀ 1919 ਦੀ ਸੀ, ਜਲਿਆਂ ਵਾਲੇ ਬਾਗ ਦੀ ਖੂਨੀ ਵਿਸਾਖੀ, ਜਿਹਨੂੰ ਹਰ ਸਾਲ ਯਾਦ ਕਰਦੇ ਹਾਂ ਅਸੀਂ। ਫਰੰਗੀ ਆਤਮਾ ਨੇ ਜ਼ੁਲਮ ਦੀ ਹੱਦ ਕਰ ਦਿੱਤੀ, ਜਿਹਦੀ ਭਾਜੀ ਨਿਰਭੈ ਯੋਧੇ ਊਧਮ ਸਿੰਘ ਨੇ ਲਾਈ ਫਿਰ ਜਾ ਕੇ। ਸ਼ਹੀਦ ਭਗਤ ਸਿੰਘ ਦੀ ਉਮਰ ਉਦੋਂ 12 ਸਾਲ ਸੀ ਤੇ ਲਹੂ ਭਿੱਜੀ ਮਿੱਟੀ ਜਿਹੜੀ ਸੀ ਉਹਨੇ ਸ਼ੀਸ਼ੇ ਚ ਪਾ ਕੇ ਲੈ ਗਿਆ ਸੀ, ਜੋ ਅੱਜ ਵੀ ਖਟਕੜ ਕਲਾਂ ਅਜਾਇਬ ਘਰ ਵਿਚ ਪਈ ਹੈ। ਦੂਸਰੀ ਵਿਸਾਖੀ 1978 ਦੀ, ਜਦੋਂ ਨਰਕਧਾਰੀਆਂ ਨੇ ਸਰਕਾਰੀ ਸ਼ਹਿਰ ਤੇ ਅੰਮ੍ਰਿਤਸਰ ਵਿਖੇ ਗੋਲੀ ਚਲਾ ਕੇ 13 ਸਿੰਘ ਸ਼ਹੀਦ ਕਰਤੇ। ਇਹਦਾ ਬਦਲਾ ਬਲਕਾਰੀ ਯੋਧੇ ਰਣਜੀਤ ਸਿੰਘ ਨੇ ਬਚਨੇ ਨੂੰ ਨਰਕਾਂ ਦੀ ਟਿਕਟ ਦੇ ਕੇ ਲਾਇਆ ਸੀ। ਸਿੰਘੋ, ਆਓ ਜਿੰਦਾ ਸ਼ਹੀਦਾਂ ਦਾ ਵੀ ਸਤਿਕਾਰ ਕਰੀਏ। ਸਾਡਾ ਪਖੰਡੀ ਸਮਾਜ ਮਰ ਗਿਆਂ ਤੇ ਕਈ ਕਈ ਘੰਟੇ ਲੈਕਚਰ ਕਰਦਾ ਤੇ ਜਿੰਦਾ ਸ਼ਹੀਦਾਂ ਨਾਲ ਈਰਖਾ ਕਰਦਾ, ਬਹੁਤ ਮਾੜੀ ਗੱਲ ਹੈ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪ੍ਰਵਾਸ ਰੇਡੀਓ ਸੁਣ ਰਹੇ ਸੱਜਣੋ, ਮੈਂ ਤੁਹਾਡੇ ਨਾਲ ਹੁਣ ਦੋ ਕੁ ਪ੍ਰਾਈਵੇਟ ਗੱਲਾਂ ਕਰਨੀਆਂ ਨੇ। ਗੁਰੂ ਜੀ ਨੇ ਤੇ ਜਾਤਾਂ ਪਾਤਾਂ ਖਤਮ ਕਰਕੇ ਖਾਲਸਾ ਸਜਾਇਆ ਸੀ, ਕੀ ਤੁਸੀਂ ਵੀ ਊਚ ਨੀਚ ਨੂੰ ਤਿਆਗ ਦਿੱਤਾ? ਜਾਤ ਪਾਤ ਸਿੰਘਨ ਕੀ ਦੰਗਾ, ਦੰਗਾ ਹੀ ਇਨ ਗੁਰਸੇ ਮੰਗਾ। ਤੁਸੀਂ ਵੀ ਜਾਤ ਪਾਤ ਤਿਆਗੀ ਹੈ, ਤੁਹਾਡੇ ਗੁਰੂ ਦਾ ਹੁਕਮ ਹੈ ਕਿ ਜਾਤ ਪਾਤ ਕੋਈ ਨਹੀਂ, ਸਭ ਇੱਕੋ ਜਿਹੇ ਨੇ। ਦੋਵੇਂ ਵੇਲੇ ਸਰਬੱਤ ਦਾ ਭਲਾ ਮੰਗਣ ਵਾਲਿਓ, ਕੀ ਤੁਸੀਂ ਹੱਥੀਂ ਵੀ ਕਿਸੇ ਦਾ ਭਲਾ ਕਰਦੇ ਹੋ? ਕੀ ਤੁਹਾਡੇ ਮਨ ਨੀਵੇਂ ਤੇ ਮਤ ਉੱਚੀ ਹੈ ਤੁਹਾਡੀ? ਕੀ ਤੁਸੀਂ ਕਿਰਪਾਨ ਮਜ਼ਲੂਮ ਦੀ ਰੱਖਿਆ ਵਾਸਤੇ ਜਾਂ ਸਿੱਖੀ ਅਣਖ ਦੀ ਖਾਤਰ ਤੁਹਾਡੀ ਕਿਰਪਾਨ ਉੱਠਦੀ ਹੈ? ਕੀ ਤੁਸੀਂ ਆਪਣੇ ਨਿੱਜੀ ਸਵਾਰਥ ਪੰਥ ਦੀ ਖਾਤਰ ਤਿਆਗ ਦਿੰਦੇ ਹੋ? ਦਾਤੇ ਦਾ ਬਖਸ਼ਿਆ ਹੋਇਆ ਤਾਜ ਜਿਹਨੂੰ ਤੁਸੀਂ ਪਗੜੀ ਕਹਿੰਦੇ ਹੋ, ਸਿੱਖ ਭਰਾਵਾਂ ਦੀ ਝਪਟੇ ਮਾਰ ਮਾਰ ਲਾਉਂਦਿਆਂ ਤੁਹਾਨੂੰ ਸ਼ਰਮ ਨਹੀਂ ਆਉਂਦੀ, ਉਹ ਵੀ ਗੁਰਦੁਆਰਿਆਂ ਦੇ ਵਿੱਚ? ਜੇ ਸ਼ਰਮ ਨਹੀਂ ਆਉਂਦੀ ਤੇ ਤੁਸੀਂ ਮੇਰੇ ਸਾਹਿਬ ਦੇ ਸਿੱਖ ਨਹੀਂ, ਕਿਸੇ ਝੂਠੇ ਡੇਰੇ ਵਾਲੇ ਗੁੰਡੇ ਸਾਧ ਬਲਾਤਕਾਰੀ ਸਾਧ ਦੇ ਪੈਰੋਕਾਰ ਹੋ ਸਕਦੇ ਹੋ? ਫਿਰ ਜੇ ਕੋਈ ਬਾਜ਼ਾਰ ਵਿੱਚ ਲੱਗਾ ਗੁਰੂ ਗੋਬਿੰਦ ਸਿੰਘ ਜੀ ਹੁਣਾਂ ਦਾ ਪੋਸਟਰ ਪਾੜ ਦੇ, ਫਰਜ਼ ਕਰ ਲਓ ਤੁਸੀਂ ਕਿਰਪਾਨਾਂ ਲੈ ਕੇ ਸਾਰਾ ਸ਼ਹਿਰ ਬੰਦ ਕਰ ਦਿਓਗੇ, ਮਨ ਮਰਾਉਣ ਤੱਕ ਆ ਜਾਓਗੇ ਵੀ ਹੁਣ ਸਾਹਮਣੇ ਆਏ ਜਿਹਨੇ ਪੋਸਟਰ ਨੂੰ ਹੱਥ ਵੀ ਲਾਇਆ, ਮਨ ਮਰਾਉਣ ਤੇ ਆ ਗਏ, ਪਰ ਤੁਸੀਂ ਗੁਰੂ ਦੇ ਉਪਦੇਸ਼ ਕਿਉਂ ਨਹੀਂ ਮੰਨਦੇ? ਗੁਰੂ ਤੋਂ ਮਾਰ ਸਕਦੇ ਹੋ ਪਰ ਗੁਰੂ ਦੀ ਗੱਲ ਨਹੀਂ ਮੰਨਣੀ। ਸ਼ਰਧਾ ਵੇਖੋ ਕਿੱਦਾਂ ਦੀ ਹੈ। ਗੁਰੂ ਦੀਆਂ ਵਰਦੀਆਂ ਵਾਲੋ, ਕੀ ਤੁਸੀਂ ਵਰਦੀ ਪਾ ਕੇ ਦਸਾਂ ਨਵਾਂ ਦੀ ਕਿਰਤ ਕਮਾਈ ਖਾ ਰਹੇ ਹੋ? ਵਰਦੀਆਂ ਗੁਰੂ ਦੀਆਂ ਪਾ ਕੇ ਦਸਾਂ ਨਵਾਂ ਦੀ ਕਿਰਤ ਕਮਾਈ ਖਾਂਦੇ ਹੋ ਤੁਸੀਂ ਆਪਣੀ ਦੀ? ਸੱਜਣੋ, ਜ਼ਿੰਦਗੀ ਇੱਕ ਵਾਰ ਨਸੀਬ ਹੁੰਦੀ ਹੈ, ਸੱਚ ਦਾ ਸਾਥ ਦਿਓ। ਖਾਲਸਾ ਅਰਬੀ ਦੇ ਖਾਲਸ ਲਫ਼ਜ਼ ਤੋਂ ਬਣਿਆ ਹੈ। ਸੱਚ ਦਾ ਸਾਥ ਦਿਓ, ਪਖੰਡੀਆਂ ਤੇ ਭੇਖੀਆਂ ਨੂੰ ਦੁਰਕਾਰੋ, ਨੇਕ ਲੋਕਾਂ ਦਾ ਹੌਸਲਾ ਵਧਾਓ। ਵਿਸਾਖੀ ਗੁਰੂ ਆਸਰੇ ਜੀਵਨ ਜਿਉਣ ਦੀ ਪ੍ਰੇਰਣਾ ਹੈ। ਸਾਰੀ ਦੁਨੀਆਂ ਵਿੱਚੋਂ ਉਹ ਸਭ ਲੋਕ ਜੋ ਹੱਕ ਤੇ ਸੱਚ ਵਾਸਤੇ ਲੜਦੇ ਨੇ ਨਾ, ਉਹ ਸਭ ਪੁੱਤਰਾਂ ਦੇ ਦਾਮੀ ਦੇ ਸੂਰਮੇ ਨੇ, ਗੁਰੂ ਦੇ ਸਿੰਘ ਨੇ। ਦੁਨੀਆਂ ਭਰ ਵਿੱਚ ਗੁਰੂ ਗੋਬਿੰਦ ਸਿੰਘ ਦੇ ਫਲਸਫੇ ਨੂੰ ਮੰਨਣ ਵਾਲੇ ਬੇਸ਼ੁਮਾਰ ਲੋਕ ਨੇ। ਕਲਗੀਧਰ ਸਿਰਫ ਰਾਸ਼ਟਰੀ ਨਾਇਕ ਹੀ ਨਹੀਂ, ਸਗੋਂ ਵਿਸ਼ਵ ਨਾਇਕ ਵੀ ਨੇ। ਅਖੀਰ ਦੇ ਵਿੱਚ ਇੱਕ ਸ਼ੇਰ ਹੈ, ਤੂੰ ਸਿੱਖ ਸਹਿਬੇ ਕਮਾਲ ਦਾ ਏ, ਡਰ ਜਾਬਰ ਤੋਂ ਜਾਏ ਤੇ ਲੱਖ ਲਾਨਤ। ਭਾਈ, ਤੂੰ ਸਿੱਖ ਸਹਿਬੇ ਕਮਾਲ ਦਾ ਏ, ਡਰ ਜਾਬਰ ਤੋਂ ਜਾਏ ਤੇ ਲੱਖ ਲਾਨਤ, ਮਤਲਬ ਕਿਰਪਾਨ ਦਾ ਕਿਰਪਾ ਜਾਂ ਆਨ ਰੱਖਣੀ, ਜੇ ਮਜ਼ਲੂਮ ਡਰਾਵੇ ਤੇ ਲੱਖ ਲਾਨਤ, ਮਤਲਬ ਕਿਰਪਾਨ ਦਾ ਕਿਰਪਾ ਜਾਂ ਆਨ ਰੱਖਣੀ, ਜੇ ਮਜ਼ਲੂਮ ਡਰਾਏ ਤੇ ਲੱਖ ਲਾਨਤ, ਖਾਣਾ ਹੱਕ ਤੇ ਉੱਤੋਂ ਵੰਡ ਛਕਣਾ, ਔਰ ਪਰਾਇਆ ਹੱਕ ਜੇ ਖਾਵੇ ਤੇ ਲੱਖ ਲਾਨਤ, ਖਾਣਾ ਹੱਕ ਤੇ ਉੱਤੋਂ ਵੰਡ ਛਕਣਾ, ਪਰਾਇਆ ਹੱਕ ਜੇ ਖਾਏ ਤੇ ਲੱਖ ਲਾਨਤ, ਸਿੱਖੀ ਸਿਦਕ ਸਿਰੜ ਸੰਕਲਪ ਦੀ ਹੈ, ਐ ਸਿਰਫ ਵਰਦੀ ਜੇ ਪਾਏ ਤੇ ਲੱਖ ਲਾਨਤ, ਸਿੱਖੀ ਸਿਦਕ ਸਿਰੜ ਸੰਕਲਪ ਦੀ ਹੈ, ਸਿਰਫ ਵਰਦੀ ਜੇ ਪਾਏ ਤੇ ਲੱਖ ਲਾਨਤ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਇਹ ਤੇ ਸੀ ਜੀ ਮੇਰੀ ਗੱਲਬਾਤ, ਤੇ ਹੁਣ ਸਰਦਾਰ ਸੂਬਾ ਸਿੰਘ ਜੀ ਖਹਿਰਾ ਜੀ ਹੁਣਾਂ ਨੂੰ ਮੈਂ ਕਾਲ ਕਰਾਂਗਾ ਤੇ ਉਹ ਆਣ ਕੇ ਤੇ ਗੀਤਾਂ ਦੇ ਬਾਦਸ਼ਾਹ। ਹਾਂ ਟੈਲੀਫੋਨ ਆ ਹੀ ਗਿਆ ਇਹਨਾਂ ਦਾ। ਖਹਿਰਾ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਬਾਜਵਾ ਸਾਹਿਬ,
0: ਤੇ ਤੁਹਾਡਾ ਬਹੁਤ ਬਹੁਤ ਸਵਾਗਤ ਸਰ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਬਾਜਵਾ ਸਾਹਿਬ, ਬਹੁਤ ਵਧੀਆ। ਫੇਰ ਜਿਹੜਾ ਮੈਂ ਸੁਣ ਰਿਹਾ ਸੀ ਤੇ ਪ੍ਰੋਗਰਾਮ ਦਾ, ਤੁਸੀਂ ਆਪਣੇ ਪ੍ਰੋਗਰਾਮ ਦਾ ਇੱਕ ਇਹ ਸ਼ੇਰ ਦੇ ਵਿੱਚ ਮਕਸਦ ਜਿਹੜਾ ਸੀ ਤੁਹਾਡਾ ਇਹ ਪ੍ਰੋਗਰਾਮ ਪੇਸ਼ ਕਰਨ ਦਾ, ਉਹ ਤੁਸੀਂ ਮਤਲਬ ਜਿੱਦਾਂ ਮੈਨੀਫੈਸਟੋ ਨੀ ਹੁੰਦਾ ਵੋਟਾਂ ਵਾਲੇ, ਵੀ ਅਸੀਂ ਆਹ ਕਰਾਂਗੇ ਆਹ ਕਰਨਾ
0: ਚਾਹੀਦਾ।
1: ਇਹ ਬਾਜਵਾ ਸਾਹਿਬ ਬਿਲਕੁਲ ਸੱਚੀ ਗੱਲ ਆ, ਗੁਰੂ ਸਾਹਿਬਾਂ ਨੇ ਜੋ ਪੰਜਾਬ ਜੋ ਲੋਕ ਜੋ ਧਰਤੀ ਸਿਰਜਣੀ ਚਾਹੀ ਸੀ, ਜਿਹਦੇ ਖਾਤਰ ਉਹਨਾਂ ਨੇ ਇੰਨੀਆਂ ਰੂਹ ਦਿਲ ਕੰਬਾਉ ਨੂੰ ਕੰਡੇ ਖੜੇ ਕਰਨ ਵਾਲੀਆਂ ਮਤਲਬ ਮਿਸਾਲੀ ਕੁਰਬਾਨੀਆਂ ਦੁਨੀਆ ਭਰ ਚੋਂ ਕੀਤੀਆਂ, ਉਹ ਅਸੀਂ ਨਹੀਂ ਬਣਾ ਸਕੇ। ਅਸੀਂ ਉਹਨਾਂ ਦੇ ਚੇਲੇ ਫਾਲੋਅਰ ਜਿਹੜੇ ਆ ਉਹਨੂੰ ਅਮਲੀ ਤੌਰ ਤੇ ਨਹੀਂ ਬਣਾ ਸਕੇ। ਅਸੀਂ ਸ਼ਰਧਾ ਵਾਲੇ ਪਾਸੇ, ਤੁਸੀਂ ਵੀ ਇਹ ਕੀਤਾ ਬਿਆਨ ਕੀਤਾ ਤੇ ਮੈਂ ਵੀ ਕਹਿੰਦਾ ਵੀ ਸ਼ਰਧਾ ਵਾਲੇ ਪਾਸੇ ਤੇ ਸਾਡੀ ਬੱਲੇ
0: ਬੱਲੇ ਬੱਲੇ ਆ ਸਾਡੀ, ਨੋ ਡਾਊਟ।
1: ਪਰ ਜੇ ਅਮਲਾਂ ਵਾਲੇ ਪਾਸੇ ਜਿਹੜੇ ਆ ਨਾ, ਅਮਲਾਂ ਵਾਲੇ ਪਾਸੇ ਕਹਿੰਦੇ ਵੀ ਅਮਲ ਨੀ ਅਸੀਂ ਮੰਨਣਾ ਕੋਈ ਨੀ, ਤੁਹਾਡੀ ਇੱਜ਼ਤ ਅਸੀਂ ਮਤਲਬ
0: ਇਹਨੂੰ ਵੀ ਵੱਧ ਕਰਾਂਗੇ, ਪਰ ਤੁਹਾਡੀ ਗੱਲ ਨੀ ਕਰਾਂਗੇ,
1: ਲੰਮੇ ਪੈ ਪੈ ਕੇ ਮੱਥੇ ਟੇਕਾਂਗੇ, ਅਸੀਂ ਤੁਹਾਡੇ ਸੇਵਾ ਕਰਾਂਗੇ।
0: ਤੁਸੀਂ ਬਾਕੀਆਂ ਨੂੰ ਛੱਡੋ ਖਹਿਰਾ ਸਾਹਿਬ, ਆਪਣੀ ਕੌਮ ਦੇ ਲੱਛਣ ਵੇਖ ਲਓ, ਵਰਦੀਆਂ ਵਾਲਿਆਂ ਦੇ ਲੱਛਣ ਵੇਖ ਲਓ।
1: ਜੀ ਜੀ, ਹੋਰ ਵੀ ਜਿਆਦਾ ਮਾੜੀ ਗੱਲ,
0: ਹੋਰ ਵੀ ਜਿਆਦਾ ਮਾੜੀ ਗੱਲ ਹੈ ਜਿਹੜੀ ਵਰਦੀ ਪਾ ਕੇ ਤੁਸੀਂ ਮਤਲਬ ਕਿ ਫਿਰ ਸਾਹਿਬ ਜੇ ਤੁਸੀਂ ਇੰਨੇ ਹੀ ਪੈਰੋਕਾਰ ਹੋ ਪੁੱਤਰਾਂ ਦੇ ਦਾਨੀ ਦੇ, ਪੁੱਤਰਾਂ ਦੇ ਦਾਨੀ ਨੇ ਤੇ ਜਾਤ ਪਾਤ ਖਤਮ ਕੀਤੀ ਤੇ ਤੁਹਾਡੇ ਵਿੱਚ ਤੇ ਅਜੇ ਵੀ ਓਦਾਂ ਹੀ ਹੈ।
1: ਬਿਲਕੁਲ,
0: ਉੱਥੇ ਪਾਉਟ ਦਾ ਕੋਈ ਪਤਾ ਨੀ ਕੀ ਹੈ, ਕੋਈ ਕੋਈ ਮਜ਼ਹਬੀ ਹੈ, ਕੋਈ ਰੱਬ ਜਾਣੇ ਕੀ। ਪਹਿਲੀ ਗੱਲ ਤੇ ਹੈ ਕਿ ਤੁਹਾਡੀ ਲਬਾਂ ਤੇ ਇਹ ਲਫ਼ਜ਼ ਆਉਣੇ ਹੀ ਨਹੀਂ ਚਾਹੀਦੇ ਜੇ ਤੁਸੀਂ ਵਰਦੀਆਂ।
1: ਨਹੀਂ, ਜੋ ਮਾਨਸ ਕੀ ਜਾਤ ਸਭਿਆਚਾਰ ਕੀ ਪਹਿਚਾਨ, ਜਦੋਂ ਗੁਰੂ ਸਾਹਿਬ ਨੇ ਖਤਮ ਹੀ ਇਸ ਗੱਲ ਨੂੰ ਕਰਨ ਵਾਸਤੇ ਉਹਨਾਂ ਨੇ ਸੰਗਤ ਪੰਗਤ ਦਾ ਜਿਹੜਾ ਸੰਕਲਪ ਸੀ ਨਾ, ਤੇ ਬਾਅਦ ਵਿੱਚ ਅੰਮ੍ਰਿਤ ਦਾ ਜੋ ਸੰਕਲਪ ਸੀਗਾ, ਇਸੇ ਚੀਜ਼ ਨੂੰ ਖਤਮ ਗੁਰੂ ਸਾਹਿਬ ਤੇ ਗੁਰੂ ਨਾਨਕ ਦੇਵ ਜੀ ਪਹਿਲੇ ਪੈਰ ਹੀ ਇੱਥੋਂ ਪੁੱਟਿਆ ਸੀਗਾ ਇੱਕ ਮਰਦਾਨਾ ਜਿਹੜਾ ਸਾਥੀ।
0: ਵੇਖੋ ਬਿਲਕੁਲ ਜਿਸ ਤਰ੍ਹਾਂ ਪਹਾੜੀ ਰਾਜੇ ਕਿਹੜੀ ਗੱਲੋਂ ਨਾਰਾਜ਼ ਹੋਏ ਸਨ ਕਰਗੀਆਂ ਵਾਲੇ ਪਾਤਸ਼ਾਹ ਦੇ ਨਾਲ,
1: ਇਸੇ ਗੱਲੋਂ
0: ਸਾਰਿਆਂ ਨੂੰ ਪੰਗਤ ਚ ਬਹਾ ਲਏ ਨੇ। ਆ ਜਿਹੜੇ ਅਨਟਚੇਬਲ ਹੈਗੇ ਨੇ ਇਹਨਾਂ ਨੂੰ ਵੀ ਤੁਸੀਂ ਇੱਕ ਨਾ ਲਾਇਆ, ਤਾਂ ਹੀ ਹੋ ਗਿਆ।
1: ਇਹ ਬਿਲਕੁਲ ਬਾਜਵਾ ਸਾਹਿਬ ਗੱਲ ਏਦਾਂ ਹੋਈ ਸੀਗੀ ਕਿ ਉਹ ਕਹਿੰਦੇ ਸੀਗੇ ਵੀ ਉਹ ਪਹਿਲੀ ਗੱਲ ਤੇ ਤੁਹਾਨੂੰ ਪਤਾ ਪਹਾੜੀ ਰਾਜੇ ਮਹਾਰਾਜੇ ਜਿਹੜੇ ਉਹ ਆਪਣੇ ਮਤਲਬ ਨੂੰ ਥੋੜੀ ਕੀਤਾ ਕਿਸੇ ਦੀ ਮੀਂਹ ਮੂੰਹ ਲਾਉਂਦੇ ਜਾਂ ਕਿਸੇ ਦਾ ਨਾਲ ਚੱਲਦੇ, ਉਹਨਾਂ ਨੇ ਜਦੋਂ ਦੇਖਿਆ ਵੀ ਏਡੇ ਵੱਡੇ ਵਿਸ਼ਾਲ ਸਾਮਰਾਜ ਦੇ ਸਾਹਮਣੇ ਮੱਥਾ ਲਾਉਣ ਵਾਲਾ ਜਿਹੜਾ ਇਹਨਾਂ ਦਾ ਕੋਈ ਹੈ, ਉਹ ਇਹਨਾਂ ਦੇ ਨਾਲ ਰਲ ਕੇ ਵੀ ਆਪਾਂ ਰਾਜ ਭਾਗ ਜਿਹੜਾ ਜਿੱਤਿਆ ਜਾ ਸਕਦਾ ਹੈ ਨਾ ਲੜਾਈ ਭਰਾਈ,
0: ਤੇ
1: ਉਹਨਾਂ ਨੇ ਕਿਹਾ ਵੀ ਤੁਸੀਂ ਗੁਰੂ ਸਾਹਿਬ ਜੀ ਇਹ ਜਿਹੜੇ ਹੈਗੇ ਆ ਨਾ, ਤੁਸੀਂ ਇਹਨਾਂ ਨੂੰ ਭੇਜ ਦੋ ਸਾਡੇ ਕੋਲ ਫੌਜਾਂ ਲਾਓ, ਸਿਪਾਹੀ ਦੱਸੋ ਕਿੰਨੀਆਂ ਫੌਜਾਂ ਭੇਜੀਆਂ, ਇਹ ਤੁਸੀਂ ਜਿਹੜੀਆਂ ਸਾਡਾ ਵੈਰੀ ਸੋਰੀ ਟੂ ਸੇ, ਸਾਡਾ ਜੀ ਨੀ ਕਰਦਾ ਵੀ ਨਿੱਕੀਆਂ ਜਾਤਾਂ ਕਹਿਣ ਨੂੰ ਜਾਂ ਹੁਣ ਬਰਾਦਰੀ ਦਾ ਨਾਂ ਲੈਣ ਤੱਕ ਮੇਰਾ ਇਹ ਵੀ ਕਹਿਣ ਨੂੰ ਜੀ ਨੀ ਕਰਦਾ ਵੀ ਭਾਈ ਮਰਦਾਨਾ ਜੀ ਕਿਹੜੀ ਜਾਤ ਦੇ ਸੀਗੇ, ਕਿਉਂਕਿ ਇਹ ਬਿਲਕੁਲ ਗੁਰੂ ਸਾਹਿਬ ਦੇ ਆਪਾਂ ਉਹਨਾਂ ਦੇ ਹੁਕਮਾਂ ਦੇ ਉਲਟ ਬੋਲ ਰਹੇ ਹੋਵਾਂਗੇ ਜੀ, ਆਪਾਂ ਸ਼ਬਦ ਵੀ ਮੂੰਹ ਕੱਢਾਂਗੇ ਸਾਡਾ ਬੇਸ ਤੱਕ ਵਾ, ਪਰ ਲੇਕਿਨ ਚਲੋ ਖੈਰ। ਤੇ ਉਹ ਕਹਿੰਦੇ ਵੀ ਨਹੀਂ ਇਹ ਨਹੀਂ ਹੋ ਸਕਦਾ, ਤੇ ਫੇਰ ਉਹ ਕਹਿੰਦੇ ਵੀ ਚਲੋ ਨਹੀਂ ਹੋ ਸਕਦਾ ਸੀ, ਏਦਾਂ ਕਰੋ ਤੁਸੀਂ ਇਹਨਾਂ ਦਾ ਜਿਹੜੇ ਜਦੋਂ ਲੰਗਰ ਪਾਣੀ ਦੂਜਾ ਤੀਜਾ ਇਹਨਾਂ ਨੂੰ ਵੱਖਰੇ ਬਿਠਾ ਦਿਆ ਕਰੋ, ਸਾਡੇ ਨਾਲ ਨਾ ਬਿਠਾਓ। ਕਹਿੰਦੇ ਇਹ ਵੀ ਨਹੀਂ ਹੋ ਸਕਦਾ, ਤੇ ਜਦੋਂ ਮਤਲਬ ਗੇਦੀ ਕਰਨ ਲੱਗ ਪਏ ਤੇ ਫੇਰ ਉਹਨਾਂ ਨੇ ਦੱਸ ਦੇ ਕਿਹਾ ਸੀਗਾ ਵੀ ਆਪਣੇ ਇਨਹੀ ਕੀ ਕਿਰਪਾ ਸੀ ਸਜੇ ਹਮ ਹੈ ਨਹੀਂ ਮੋਸੋ ਲੋ ਗਰੀਬ ਕਰੋਰ ਪਰੇ ਹੈ। ਤੇ ਔਰ ਵੇਖੋ ਉਹਨਾਂ ਨੂੰ ਪਤਾ ਸੀਗਾ ਵੀ ਇਹ ਤੇ ਰਾਜ ਭਾਗ ਦੇ ਲਾਲਚ ਨੂੰ ਮਤਲਬ ਆਏ ਆ ਤੇ ਇਹਨਾਂ ਦੇ ਪੀੜ ਪਈ ਤੇ ਭੱਜ ਜਾਣਾ, ਤੇ ਜੇ ਅਨੰਦਪੁਰ ਦੇ ਕਿਲੇ ਵਿਚ ਪਹਾੜੀ ਰਾਜ ਹੁੰਦੇ ਜੀ ਮੁਸੀਬਤ ਦੇ ਵਿਚ ਤਾਂ ਉਹਨਾਂ ਦੇ ਇੱਕ ਮਿੰਟ ਚ ਲੰਮੇ ਪੈ ਜਾਣਾ ਸੀਗਾ ਪਹਿਲੇ ਦਿਨ। ਉਹ ਸਿੰਘ ਸੀਗੇ ਉਹਨਾਂ ਦੇ, ਉਹਨਾਂ ਨੂੰ ਪਤਾ ਸੀਗਾ ਵੀ ਇਹੋ ਹੀ ਜਿਹੜੇ ਜਿਹੜੇ ਸ਼ਰਧਾ ਨਾਲ ਪਿਆਰ ਨਾਲ ਮਤਲਬ ਜਿਹੜੇ ਜਿਹੜੇ ਲੜਨ ਵਾਲੇ ਆ ਉਹੋ ਹੀ ਅਖੀਰ ਤੱਕ ਗੁਰੂ ਸਾਹਿਬ ਦੇ ਨਾਲ ਨਿਭੇ ਔਰ ਉਹਨਾਂ ਨੇ ਫਤਿਹ ਪ੍ਰਾਪਤ ਕੀਤੀ। ਵਾਹਿਗੁਰੂ ਜੀ ਕਾ ਖਾਲਸਾ। ਇੱਕ ਬੜਾ ਕਮਾਲ ਦਾ ਨਾ ਬੜਾ ਕਮਾਲ ਦਾ ਨਾਰਾ ਆ, ਨਾਰਾ ਕਹਿ ਲਈ ਇਹਨੂੰ ਜਾਂ ਸਲੋਗਨ ਕਹਿ ਲਓ ਜਾਂ ਮਤਲਬ ਵੇਖੋ ਗੁਰੂ ਸਾਹਿਬ ਦੀ ਜੋ ਕੁਰਬਾਨੀ ਆ ਉਹਨੂੰ ਕੋਈ ਭੁੱਲਿਆ ਨੀ ਤੇ ਉਹਨੂੰ ਕੋਈ ਮਤਲਬ ਉਹਦਾ ਕੋਈ ਮੇਲ ਵੀ ਕੋਈ ਨੀ ਹੈਨਾ
0: ਜੀ। ਬਿਲਕੁਲ ਬਿਲਕੁਲ
1: ਜਿੱਤ ਪ੍ਰਾਪਤ ਉਹਨਾਂ ਦੀ ਹੋਈ ਤੇ ਉਹਨੇ ਕਿਹਾ ਵੀ ਨਹੀਂ ਜੀ ਇਹ ਮੇਰੀ ਜਿੱਤ ਨੀ ਹੈਗੀ, ਇਹ ਜਿੱਤ ਮਤਲਬ ਉਸ ਪਰਮਾਤਮਾ ਦੀ ਵਾਹਿਗੁਰੂ ਦੀ ਆ, ਤੇ ਇਹ ਜਿਹੜਾ ਜਿੱਤ ਪ੍ਰਾਪਤ ਕਰਨ ਵਾਲਾ ਖਾਲਸਾ ਇਹ ਵੀ ਉਹਦਾ ਹੀ ਆ, ਮੇਰਾ ਵਿੱਚ ਕੁਛ ਨੀ। ਸਾਡੇ ਵਰਗਿਆਂ ਦੇ ਕਹਿੰਦੇ ਅੱਜ ਅਸੀਂ ਇਹੋ ਜਿਹੇ ਸਿੱਖ ਹੋ ਗਏ ਸਾਡੇ ਪੈਰ ਥੱਲੇ ਕਿਤੇ ਬਟੇਰਾ ਜਿਹੜੇ ਦੋਵੇਂ ਬਾਹਾਂ ਖੜੀਆਂ ਉੱਚੇ ਖਲੋ ਕੇ ਨਾ ਫੋਟੋ ਪਾ ਕੇ ਦੋਵੇਂ ਬਾਹਾਂ ਉੱਚੇ ਆ ਮੈਂ ਪਾਲਿਆ ਵਾ ਮੈਂ ਤੀਰ ਮਾਰਤਾ ਵਾ ਮੈਂ ਕਰਤਾ ਮੈਂ ਇਹ ਕਰਤਾ ਵਾ ਹੈਨਾ, ਲੇਕਿਨ ਉਹਨਾਂ ਦਾ ਵੇਖੋ ਉਹਨਾਂ ਨੇ ਸਾਨੂੰ ਸਿਖਾਇਆ ਵੀ ਨਹੀਂ ਜੋ ਕੁਛ ਵੀ ਤੁਸੀਂ ਕਰਦੇ ਹੋ ਉਹਦਾ ਉਹਦਾ ਸਿਹਰਾ ਜਿਹੜਾ ਵਾ ਉਹ ਮਤਲਬ ਤੁਹਾਡੇ ਸਿਰ ਨੀ ਹੁੰਦਾ ਉਹ ਪਰਮਾਤਮਾ ਕੁਦਰਤ ਦੇ ਸਿਰ ਹੁੰਦਾ। ਬੜਾ ਪਿਆਰੀ
0: ਇਹੋ ਜਿਹਾ ਇਨਸਾਨ ਜਹਾਨ ਤੇ ਨਜ਼ਰ ਮਾਰ ਰਿਹਾ ਕਿਤੇ ਨਹੀਂ ਲੱਭਦਾ ਪੁੱਤਰਾਂ ਦੇ ਦਾਨੇ ਦਾ।
1: ਵਾਹਿਗੁਰੂ ਸਾਹਿਬ ਇੱਕ ਬੜੀ ਕਮਾਲ ਦੀ ਗੱਲ ਆ ਵੀ 42 ਸਾਲ ਦੀ ਉਮਰ ਹੋਵੇ ਤੇ ਜੰਗਾਂ ਯੁੱਧਾਂ ਦੇ ਵਿੱਚ ਦਿਨ ਰਾਤ ਚਾਰ ਸਿਰੋਂ ਘੇਰੇ ਥੋੜੇ ਜਿਹੇ ਸਿੰਘ
0: ਸਾਹਿਤ ਕਿੰਨਾ ਲਿਖਿਆ ਕਦੋਂ ਲਿਖਦੇ ਹੋ
1: ਕਿੰਨਾ ਸਾਹਿਤ, ਔਰ ਸਾਹਿਤ ਐਵੇਂ ਨਹੀਂ ਲਿਖਿਆ ਅੱਜ ਤੱਕ ਯੂਨੀਵਰਸਿਟੀ ਜਿਹੜੀ ਗੁਰੂ ਸਾਹਿਬ ਨੇ ਜਫ਼ਰਨਾਮਾ ਲਿਖਿਆ ਉਹ ਫਾਰਸੀ ਭਾਸ਼ਾ ਦੀ ਅੱਜ ਤੱਕ ਨੰਬਰ 1 ਉੱਤਮ ਰਚਨਾ ਮੰਨੀ ਜਾਂਦੀ ਯੂਨੀਵਰਸਿਟੀਆਂ ਚ ਪੜ੍ਹਾਈ ਜਾਂਦੀ ਯੂਨੀਵਰਸਿਟੀ ਚ ਚੇਅਰ ਗੁਰੂ ਸਾਹਿਬ ਦੇ ਨਾਂ।
0: ਇਹੋ ਮੈਂ ਕਦੀ ਕਦੀ ਸੋਚਦਾ ਵੀ ਉਹ ਕਿਹੜਾ ਟਾਈਮ ਉਹਨਾਂ ਨੂੰ ਮਿਲਦਾ ਹੋਏਗਾ ਜਦੋਂ ਰਮਾਨ ਨਾਲ ਰਿਲੈਕਸ ਬਹਿ ਕੇ ਹੋਣਗੇ।
1: ਆ ਸਾਹਿਬ ਛੱਡਣਾ ਵਾਸਤੇ ਬੜਾ ਇੱਕ ਇਕਾਂਤ ਬੜਾ ਸ਼ਾਂਤਮਈ ਇੱਕ ਬੜਾ ਕੋਮਲ ਭਾਵੀ ਜਿਹਾ ਮਤਲਬ ਇੱਕ ਮਾਹੌਲ ਚਾਹੀਦਾ ਹੁੰਦਾ ਸ਼ਾਇਰ
0: ਨੇ
1: ਜੀ ਜੀ ਉਹਨਾਂ ਨੇ ਇੰਨੀਆਂ ਮਤਲਬ ਮੁਸੀਬਤਾਂ ਮੁਸ਼ਕਲਾਂ ਦੁੱਖਾਂ ਦੇ ਹੁੰਦਿਆਂ ਵੀ ਹੈਨਾ ਇਸ ਚੀਜ਼ ਨੂੰ ਲਿਖਿਆ। ਇਹ ਬੜੀ ਇੱਕ ਮਹਾਨ ਗੁਰੂ ਸਾਹਿਬ ਇਕੱਲੇ ਯੋਧੇ ਨਹੀਂ ਸੀਗੇ ਉਹ ਮਤਲਬ ਇੱਕ ਬੜੇ ਵੱਡੇ ਜਿਹੜੇ ਸ਼ਾਇਰ ਕਵੀ ਲੇਖਕ ਹੈਨਾ ਹੋਰ ਮੈਂ ਦਾਰਸ਼ਨਿਕ ਸੀ ਹੈਨਾ।
0: ਵੇਖੋ ਛੋਟੇ ਪੁੱਤਰਾਂ ਨੂੰ ਅੱਖੀ ਵੇਖਣਾ ਟੋਟੇ ਹੁੰਦਿਆਂ ਤੇ

और नजर आते हैं बाखुदा शक्ल से तो चोर

आवाज़ दी दुनिया दे मेहरबान दोस्तो ते प्रवास रेडियो फ्रैंकफर्ट दे खूबसूरत श्रोतियो ए मोहब्बत दा पैगाम देण वाला दोस्ती अते भ्रातरी भाव दियां खुशबुआं खिलारदा वाह वाह आप सब दी जिंदगी दे खेड़ियां च वादा करदा खूबसूरत लबां ते हासे खिलारदा आप दी सोच दियां खिड़कियां खड़का के आ सजनो दिलां ते दस्तक देण वाला तुहाडे दिलां दी धड़कण वधाउण वाला पाख दे मसले लिआउण वाला पंजाब दी सैर करवाउण वाला हक सच दे ढोल वजाउण वाला कईयां मथियां ते चूड़ियां भाई मथियां ते चूड़ियां ते पैणियां ही ने जदों खरियां खरियां सुनाईयां गईयां कईयां मथियां ते चूड़ियां लबां ते हासे लिआउण वाला तुहाडी सोच च भड़थू पाउण वाला ते खरियां खरियां सुनाउण वाला पंजाब अते पंजाबियत दा पहरेदार मिठे बोलां नाल लै आप दे दिलां ते राज करन वाला ए है जी प्रवास रेडियो फ्रैंकफर्ट जी हां प्रवास रेडियो फ्रैंकफर्ट इज वन एंड ओनली वन इंडियन पंजाबी रेडियो स्टेशन इन जर्मनी ऑफ कोर्स प्रवास रेडियो बिल्कुल योर ओन रेडियो स्टेशन एक्सपोज योर सेल्फ हार्ट इज इट्स वंडरफुल लवली योर सिनी वर्ल्ड विद योर ओन एक्सपीरियंस एंड वाचिंग आई तुसी इस संसार नु किस तरह लेंदे हो दोस्तों अगर तुसी किसे विषय ते गलबात करनी चाहते हो यू मोस्ट वेलकम ਸਾਡੇ ਨਾਲ ਕੰਟੈਕਟ ਨਿਊਯਾਰਕ ਫਰੈਂਕਫਰਟ ਜਾਂ ਇੰਡੀਆ ਦੇ ਵਿੱਚ ਕਰ ਸਕਦੇ ਹੋ ਅਸੀਂ ਤੁਹਾਡਾ ਵੈਲਕਮ ਕਰਾਂਗੇ ਪਰ ਤੁਹਾਡੇ ਵਿਚਾਰ ਨਿਊਟਰਲ ਹੋਣੇ ਚਾਹੀਦੇ ਨੇ ਦੋਸਤੋ ਅੱਜ ਮੈਂ ਪਹਿਲੇ ਆਵਰ ਵਿੱਚ ਕੋਈ ਖਾਸ ਪ੍ਰੋਗਰਾਮ ਤੇ ਨਹੀਂ ਆ ਸਕਦੇ ਤਿਆਰ ਕਰ ਸਕਿਆ ਪਰ ਆਪਣੇ ਸਮਾਜ ਸਰਕਾਰ ਤੇ ਦੇਸ਼ ਦੀਆਂ ਗੱਲਾਂ ਬਾਤਾਂ ਕਰਾਂਗਾ ਅਗਲੇ ਆਵਰ ਵਿਚ ਸਾਡੇ ਵਧੀਆ ਪੱਤਰਕਾਰ ਬਲਬੀਰ ਬੱਬੀ ਜੀ ਹੋਣੀ ਪੰਜਾਬ ਤੇ ਪੰਜਾਬੀ ਇਸ ਦੇਸ਼ ਤੇ ਗੱਲਬਾਤ ਕਰਨਗੇ ਹਮੇਸ਼ਾ ਜੀ ਕਰ ਮੈਂ ਸੈਂਟਰ ਦੀਆਂ ਗੱਲਾਂ ਕਰਾਂਗਾ ਉਹ ਸਟੇਟ ਦੀਆਂ ਕਰਨਗੇ ਵੀ ਆਰ ਓਨਲੀ ਫੋਨ ਕਾਲ ਅਵੇ We respect you and your viewers. That's the beauty of your lovely radio station. Welcome, dosto. That's the beauty of your lovely radio station. To listen us worldwide, log on www.parvazradio.com.
जी www परवाज रेडियो PARWAZ इज अ वन वर्ड एंड ऑल आर स्मॉल वर्ड्स radio.com आप ते तुसी सुनदे हो। मैं तकरीबन हर वारी रिक्वेस्ट करदा दोस्तों आप जी दे सामने कि पंजा सत्तां दसां बंदियां नूं साडी ऐप डाउनलोड करवाओ, असीं आप जी दे धन्नवादी होवांगे। ते मैं हां जी आपदा दोस्त ते होस्ट सुच्चा सिंह बाजवा। स्वीकार करो जी मेरी प्यार भरी सत श्री अकाल, अस्सलाम वालेकुम, नमस्कार एंड अ वेरी वेरी वेरी गुड इवनिंग ऑल द लवली एंड स्वीट पीपल ऑफ दिस प्लैनेट। तुहाडे किरदार तो जनता वाकिफ है, एवें बयान बदलते रहिंदे हो। अर्जा जी तुहाडे किरदार तो जनता वाकिफ है, एवें बयान बदलते रहिंदे हो। तुहाडे कोल तलवार भी कोई है, एवें म्यान बदलते रहिंदे हो। सोहा ते वादे झूठे ने, साडा ध्यान बदलते रहिंदे हो। सुच्चा सिंह तेरा असली अड्डा वेख लिया, एवें मकान बदलते रहिंदे हो, एवें मकान बदलते रहिंदे हो। वेरी गुड आफ्टरनून, तुसी सुन रहे हो जी प्रवास रेडियो फ्रैंकफर्ट, तुहाडा अपना रेडियो स्टेशन। दोस्तों अज है जी सैटरडे ते 9 मई हो गई है। दिन भजे ही जा रहे ने, झट ही वीकेंड आ जांदा है। हफ्ते महीने साल भजे जा रहे ने। ते दोस्तों गल इदा, अगर तुसी 30 साल दे हो, 40 दे, 50 साल दे हो, माड़ी जी झाती मारो, 50 साल किन्नी छेती लंघ गए। ते जेड़े रह गए ने वह भी इसे स्पीड नाल ही लंघने ने। ते तुसी भी अपनी लाइफ विच स्पीड फड़ो, अपना अज दा काम कल ते नहीं छड्डना। रोज कुछ नवा सिखो, अपनी तुहाडियां ड्यूटीज की ने समाज प्रति, देश प्रति, क्योंकि इन्हां ने कुछ नहीं सोचना। साडे आउण वाली जनरेशन जिहड़ी आ ओह जुम्मेवार, जिस तरह साडा गुआंढ मुल्क नेपाल है ना, वेखो उहदे च किन्नी तब्दीली आई है। ਇਹ ਜਦੋਂ ਵੀ ਕੁਝ ਕਿਤੇ ਕੀਤਾ ਯੰਗ ਜਨਰੇਸ਼ਨ ਨੇ ਕੀਤਾ, ਜਿਹੜੇ ਬੁੱਢੇ ਹੁੰਦੇ ਨੇ ਨਾ ਉਹ ਆਦੀ ਹੋ ਚੁੱਕੇ ਹੁੰਦੇ ਨੇ। ਦੇਖੋ ਬੱਚੇ ਦੀਆਂ ਆਦਤਾਂ ਚੇਂਜ ਕੀਤੀਆਂ ਜਾ ਸਕਦੀਆਂ ਨੇ। ਇੱਕ ਜਿਹੜਾ ਰਿਵਾਕਸਨ ਕਹਿਣ ਡਿਆ, ਜਿਹੜਾ ਮਤਲਬ ਕਿ ਅਡਲਟ ਹੋ ਚੁੱਕਾ ਹੈ 30-40 ਸਾਲ ਦਾ, ਉਹਨੂੰ ਚੇਂਜ ਕਰਨਾ ਬਹੁਤ ਮੁਸ਼ਕਲ ਹੁੰਦਾ। ਉਹਨੇ ਉਦਾਂ ਹੀ ਚੱਲਣਾ ਜਿੱਦਾਂ ਉਹ ਚੱਲਦਾ ਆ ਰਿਹਾ। ਤੋ ਜਿਹਦੀ ਚੇਂਜ ਲਿਆਉਣੀ ਆ ਉਹ ਯੰਗ ਲੋਕਾਂ ਨੇ ਆਪਣੀ ਯੰਗ ਸੋਚ ਦੇ ਅਨੁਸਾਰ ਲਿਆਉਣੀ ਹੁੰਦੀ ਆ। ਸੋ ਅੱਜ ਜੀ ਮਤਲਬ ਕਿ ਟੈਂਪਰੇਚਰ ਇੱਥੋਂ ਦਾ ਵੀ ਵੰਡਰਫੁਲ, ਬਹੁਤ ਸੋਹਣਾ, ਮਾੜੀ ਮਾੜੀ ਠੰਡੀ ਹਵਾ ਵੀ ਆ ਰਹੀ ਹੈ, 20 ਹੈ ਤੇ, ਪਰ ਐਨੀਵੇ ਖੂਬਸੂਰਤ ਟੈਂਪਰੇਚਰ ਹੈ, ਨਾ ਗਰਮੀ ਨਾ ਠੰਡ, ਮਾੜੀ ਜੀ ਠੰਡੀ ਹਵਾ ਹੈਗੀ ਹੈ, ਪਰ ਉਹ ਠੰਡ ਲਾਉਣ ਵਾਲੀ ਨਹੀਂ ਹੈਗੀ ਇੰਨੀ ਜੇ ਤੁਸੀਂ। ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਹੈ ਇਸ ਵਕਤ ਦੋਸਤੋ, ਜਰਮਨ ਦੇ ਦੁਪਹਿਰ ਦੇ 3:19 ਹੋ ਗਏ ਨੇ ਜੀ। ਤੇ ਸਾਡਾ ਟੈਲੀਫੋਨ ਨੰਬਰ 0049-171-4869-514, 0049-171-4 ਤੇ ਦੋਸਤੋ ਅੱਜ ਅਸੀਂ ਕਾਲਾਂ ਨਹੀਂ ਲੈਂਦੇ, ਅੱਜ ਸਾਨੂੰ ਆਪਣੇ ਦਿਲ ਦੀ ਗੱਲਬਾਤ ਕਰਨੀ ਹੈ, ਕੱਲ ਤੁਹਾਡੇ ਦਿਲਾਂ ਦੀਆਂ ਸੁਣਨੀਆਂ ਨੇ, ਠੀਕ ਹੈ ਜੀ। ਤੇ ਰੈਡੀ ਹੋ ਜਾਓ ਤੁਸੀਂ ਕੱਲ। ਤੇ ਦੋਸਤੋ ਗੱਲ ਇੱਦਾਂ ਵੈ ਬਈ, ਤੁਹਾਡੇ ਘਰ ਕੋਈ ਖੁਸ਼ੀ ਹੈ ਸਾਡੇ ਨਾਲ ਸਾਂਝੀ ਕਰੋ, ਅਸੀਂ ਸਾਰੀ ਦੁਨੀਆਂ ਨਾਲ ਸਾਂਝੀ ਕਰਾਂਗੇ। ਕੋਈ ਗਮੀ ਹੈ ਉਹ ਵੀ ਸਾਂਝੀ ਕਰੋ, ਖੁਸ਼ੀਆਂ ਸਾਂਝੀਆਂ ਕਰਨ ਨਾਲ ਵੱਧਦੀਆਂ, ਗਮ ਸਾਂਝੇ ਕਰਨ ਨਾਲ ਘੱਟਦੇ ਨੇ। ਤੇ ਤੁਹਾਡੇ ਕਿਸੇ ਕੋਈ ਲੜਕੇ ਨੇ, ਲੜਕੀ ਨੇ ਮਾਰਕਾ ਮਾਰਿਆ ਕੋਈ, ਸਾਨੂੰ ਜ਼ਰੂਰ ਦੱਸੋ, ਅਸੀਂ ਉਹਨੂੰ ਵਧਾਈਆਂ ਭੇਜਾਂਗੇ। ਹਾਂਜੀ,
ਉਹਨਾਂ ਦਾ ਉਤਸ਼ਾਹ ਵਧਾਵਾਂਗੇ ਸੀ। ਤੇ ਸਾਡੇ ਇੱਥੇ ਸ਼ਹਿਰ ਦੇ ਵਿੱਚ ਦੋਸਤੋ ਇੱਕ ਬਹੁਤ ਪੁਰਾਣੀ ਆਟੋ ਵਰਕਸ ਸਾਡਾ ਜਿਹੜੀ ਫਰੀਡਮ ਸਰਾਸੇ 106th ਦੇ ਵਿੱਚ ਹੈ, ਤੇ ਤੁਹਾਡੀ ਜਿਹੜੀ ਕਾਰ ਆ ਕਿਸੇ ਵੀ ਕੰਪਨੀ ਦੀ ਤੇ ਉਹਦੇ ਚ ਕੋਈ ਵੀ ਡਿਫੈਕਟ ਹੋਏ ਲੰਮੀਆਂ ਚੌੜੀਆਂ ਗੱਲਾਂ ਕਰਨ ਦੀ ਕੋਈ ਚੱਕਰ ਹੀ ਨਹੀਂ, ਲੈ ਕੇ ਆਓ ਕੰਮ ਸਾਡੇ ਤੁਹਾਡੀ ਸੈਟਿਸਫੈਕਸ਼ਨ ਮੁਤਾਬਕ ਹੋਵੇਗਾ। ਉਹਨਾਂ ਦੀਆਂ ਕੀਮਤਾਂ ਜਾਂ ਵਾਜਬ ਨੇ। ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦੇਣਗੇ। ਤੇ ਉਹਨੇ ਜੀ ਜਿਸ ਤਰ੍ਹਾਂ ਮੈਂ ਅਰਜ਼ ਕੀਤੀ ਆ ਕਿ ਫਰੀਡਮ ਸਾਸੇ 106th ਮਿਲ ਹੈ ਜੀ, ਜ਼ਰੂਰ ਉੱਥੇ ਆਪਣੇ ਦਰਸ਼ਨ ਦਿਓ ਜਦੋਂ ਕਿਤੇ ਤੁਹਾਨੂੰ ਮੌਕਾ ਮਿਲੇ। ਤੇ ਮੈਂ ਨਾ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਪੁਰਾਣਾ ਜਿਹਾ ਗਾਣਾ ਸੁਣਾਉਣ ਲੱਗਾ ਵਾਂ। ਤੇ ਫਿਲਮ ਹੈ ਜੀ ਉਹ ਸੰਗਮ, ਮੁਕੇਸ਼ ਗਾਜੀ ਗਾ ਰਹੇ ਨੇ ਤੇ ਰਾਜ ਕਪੂਰ ਤੇ ਵਿਦਿਆ ਨਹੀਂ ਵਿਜੰਤੀ ਮਾਲਾ ਇਹ ਉਹਦੇ ਵਿੱਚ ਮੁੱਖ ਕਿਰਦਾਰ ਨਿਭਾ ਰਹੇ ਸਨ। ਇਹ ਫਿਲਮ ਬੜੀ ਚੱਲੀ ਹਾਂਜੀ, ਤੇ ਕਾਫੀ ਦੇਰ ਲੱਗੀ ਰਹੀ ਉਦੋਂ। ਅਸੀਂ ਤਾਂ ਇੱਡੇ ਕੁਝ ਫਿਲਮਾਂ ਬਾਰੇ ਸਾਨੂੰ ਇੰਨਾ ਨੌਲੇਜ ਨਹੀਂ ਸੀ ਹੁੰਦਾ, ਪਰ ਸੁਣਿਆ ਸੀ ਕਿ ਇਹ ਬੜੀ ਦੇਰ ਸਿਨੇਮਿਆਂ ਦੇ ਵਿੱਚ ਲੱਗੀ ਰਹੀ ਸੀ। ਲਓ ਜੀ ਇੰਜੋਏ ਕਰੋ ਗਾਣਾ।

가다 보.

सो दोस्तों गल इदा है भाई, सोचने वाली गल ए है कि हजारां साल बीत गए ने ते 80 साल सानू आजाद होया नू भी हो गए ने। ठीक है जी, साडे च कोई बदलाव या क्रांति क्यों नहीं आई, चक्कर की है? साडे तो पिछले अगे निकल गए, रौला रप्पा बहुत सुनिया पर अंत विच ओही बाबा रामदयाल ते ओही भूरी खोती, सारे खोते पार्लीमेंट च बह गए ते साडी खोती बोर्ड थले खलोती। हां जी, बदलाव नहीं आया कोई। हुण तुसी सोचते होगे कि क्यों बदलाव नहीं आया। हां जी, साडा रहण सहण बदल गया, लफजां दे मायने बदल गए ने, साडियां चलाकियां बदल गईयां ने, असी झुग्गियां तो कोठियां ते आ गए हां, और सैकलां तो कारां तो हवाई जहाजां तक पहुंच गए हां। हुण असी चाची नूं आंटी कहिंदे हां, हां जी, ते चाची नूं आंटी कहिंदे हां, ते पानी नूं वाटर कहिंदे हां, असी फुफड़ नूं अंकल कहना शुरू करता, असी तब्दीली नहीं आई है। साडी भाषा बदल गई, लकोकतियां बदल गईयां। जदों खोतियां तो मोटरसाइकलां ते ही आ गए, साडियां नजरां ते अदावां भी बदल गईयां, हर तरह दी मशीनरी आ गई, और कंप्यूटर युग आ गया, चारे पासे बदलाव ही बदलाव है। ठीक है प्यारे भारतीयो, ए सारे अविष्कार जेड़े तुसीं गिन रहे हो, बदलाव दे जड़े ने, ए विज्ञान ते पछम दा दिता है। भारतीयो, तुहाडा तां लगभग एदे विच जीरो योगदान है, ते जीरो कार्ड भी भारत दी है, ते जां फिर भारत दे झंडे च डंडा तुहाडा। कोई अंग्रेज सी ना, उन्हें वो पुछया बाजार विच भी आ फलाना चिट्टा रंग ते जापान आलिया दा हरा रंग उन्हां दा, बसंती रंग उन्हां दा, ते झंडे च तुहाडा किहड़ा रंग है भारतीयो? ते भारतीय जिहड़ा जवाब देण लगा कहिंदा झंडे च डंडा किहदा है? साडा। हां, झंडे च डंडा तुहाडा। पहला तां तुसी गुलाम सी, ठीक है जी, पिछले 80 सालां तों तुसां कोई अंतरराष्ट्री खोज कीती है? सिफारशी टट्टू, नकलां मारन वाले, डिग्रियां मुल लैण वाले अविष्कार की करनगे यार? एक बारी ना एक टेक्निकल इंस्टीट्यूट दे स्टूडेंटां ने जहाज बना लिया इंडिया च, बड़ी वड्डी गल है, जहाज बना लिया, ते उहदे ते लगे ना जदों उहदी पहली फ्लाइट लैण, ते उहदे च सारे प्रोफेसर बह गए, ते प्रोफेसरां ने कहा कि अहीं पैराशूट तों बिना नहीं बहना, की पता स्टूडेंटां ने किदां दा जहाज बनाया, सारयां ने पैराशूट पा ले, ते प्रिंसीपल अगली सी पायलट दे नाल दी सीट ते बह गया, ते कोई पैराशूट नहीं लिया, कोई गल नहीं, कोई बात नहीं। प्रैस रिपोर्टर भी आए सन इधरों उधरों, ते प्रैस रिपोर्टर ने प्रिंसीपल नूं पुछया, सर पहली बारी जहाज उडाउण लगे ने मुंडे, ते पहली बारी मतलब कि तुहानू कोई खौफ नहीं, तुसीं पैराशूट भी नहीं लिया हैगा? हालांकि सारे प्रोफेसरां कोल पैराशूट ने, पायलटां कोल भी पैराशूट ने, तुसीं क्यों नहीं पैराशूट लिया? तुसीं इन्ने श्योर हो कि तुहाडी फ्लाइट जिहड़ी आ वधिया हो जाएगी, ते इहदी लैंडिंग भी वधिया हो जाएगी? ते प्रिंसीपल कहिंदा, लैंडिंग नूं ते गोली मारो, इह जहाज उडणा ही नहीं, मैं काहदे वास्ते पैराशूट लै के बां, मैं अपने स्टूडेंटां नूं नहीं जाणदा किदां दे हैगे ने। हां, वड्डी देण नवे नवे अविष्कार जरूर करनगे। एम फिल दियां डिग्रियां, हां जी, पीएचडी दियां डिग्रियां नकली ते नकलां मार के,
ਮਿਲ ਰਹੀਆਂ ਨੇ। ਕੋਈ ਵੀ ਪੰਜ ਕਿਤਾਬਾਂ ਇਕੱਠੀਆਂ ਕਰ ਲਓ, ਰੱਟਾ ਲਾ ਲਓ, ਇੱਕ ਨਵੀਂ ਕਿਤਾਬ ਲਿਖੀ ਜਾ ਸਕਦੀ ਹੈ। ਮੈਂ ਵੀ ਸੋਚਣਾ ਕਿ PhD ਦੀ ਡਿਗਰੀ ਮੁੱਲੀ ਕਿਉਂ ਨਾ ਲੱਲਾਂ। ਵੈਸੇ ਤੁਸੀਂ ਜਰਾ ਠਰਮੇ ਨਾ ਸੋਚਿਓ, ਜਿਹੜੀ ਚੀਜ਼ ਮੁੱਲ ਲਈ ਜਾ ਸਕਦੀ ਹੈ ਉਹਦੇ ਤੇ ਦਿਮਾਗ ਕਿਉਂ ਖਰਾਬ ਕਰੀਏ ਅਸੀਂ? ਹਾਂਜੀ, ਕਿਉਂ ਐਵੇਂ ਦਿਮਾਗ ਖਰਾਬ ਕਰੀਏ? 3 ਲੱਖ ਚ ਅੱਜ ਕੱਲ PhD ਦੀ ਡਿਗਰੀ ਮਿਲ ਜਾਂਦੀ ਜੇ, ਤੇ ਜੇ ਤੁਸੀਂ ਵੀ ਲੈਣੀ ਹੋਏਗੀ ਕਿਸੇ ਨੇ PhD ਦੀ ਡਿਗਰੀ ਤੇ ਕੰਟੈਕਟ ਕਰਿਓ ਮੇਰੇ ਨਾਲ, ਠੀਕ ਹੈ? ਤੁਹਾਡੇ ਕੋਲੋਂ ਮੈਂ 4 ਲੱਖ ਲਾਂਗਾ, ਕਿਉਂਕਿ 3 ਲੱਖ ਇਕੱਠਾ ਕਰਕੇ ਤੁਹਾਡੇ ਕੋਲੋਂ ਹੀ ਤਾਂ ਮੈਂ ਵੀ ਤਾਂ ਲੈਣੀ ਹੈ ਬਾਅਦ ਦੇ ਵਿੱਚ। ਸਾਡੇ ਦੇਸ਼ ਵਿੱਚ ਬਹੁਤ ਸਾਰੇ ਡਾਕਟਰ, ਪ੍ਰੋਫੈਸਰ, ਵਕੀਲ, SDM ਨਕਲੀ ਡਿਗਰੀਆਂ ਵਾਲੇ ਨੇ। ਤੁਸੀਂ ਆਏ ਦਿਨ ਖਬਰਾਂ ਸੁਣਦੇ ਹੋ ਕਿ ਹਰ ਡਿਪਾਰਟਮੈਂਟ ਚ ਨਕਲੀ ਡਿਗਰੀਆਂ ਵਾਲੇ ਡਟੇ ਨੇ। ਸ਼ੁਕਰ ਹੈ ਰਾਜਨੀਤੀ ਵਿਚ ਡਿਗਰੀਆਂ ਦੀ ਲੋੜ ਨਹੀਂ, ਪਰ ਫੇਰ ਵੀ ਕਈਆਂ ਫੈਂਕੂਆਂ ਨੇ MA ਪੋਲੀਟੀਕਲ ਸਾਇੰਸ ਦੀ ਡਿਗਰੀ ਲਈ ਫਿਰਦੇ ਨੇ ਉਹ। ਹਾਂਜੀ, ਵੈਸੇ ਨਾ ਰਾਜਨੀਤੀ ਵਿਚ ਡਿਗਰੀ ਅਤੀ ਜ਼ਰੂਰੀ ਹੈ ਮੇਰੇ ਹਿਸਾਬ ਨਾਲ, ਕਿਉਂਕਿ ਦੇਸ਼ ਦੀ ਇਕਾਨੋਮੀ ਬਾਰੇ, GDP ਬਾਰੇ, ਗਰੋਥ ਬਾਰੇ, ਪ੍ਰੋ ਕੈਪੀਟਾ ਇਨਕਮ, ਸੰਵਿਧਾਨ, ਜੁਡੀਸ਼ਰੀ, ਐਗਜ਼ੈਕਟਿਵ, ਫੋਰਨ ਅਫੇਅਰਸ, ਦੇਸ਼ ਦੇ ਨਾਗਰਿਕਾਂ ਦੀ ਬੁਨਿਆਦੀ ਸਮੱਸਿਆਵਾਂ ਕੀ ਨੇ, IT, ਇੰਡਸਟਰੀ, ਐਗਰੀਕਲਚਰ, ਹੋਰ ਹਜ਼ਾਰਾਂ ਮਸਲਿਆਂ ਦਾ ਲੀਡਰਾਂ ਨੂੰ ਨੌਲੇਜ ਹੋਣਾ ਜ਼ਰੂਰੀ ਹੈ ਡਿਪਾਰਟਮੈਂਟਾਂ ਦਾ। ਦੇਸ਼ ਦੀ ਵਾਗ ਡੋਰ ਜੀ ਇਨ੍ਹਾਂ ਦੇ ਹੱਥ ਹੋਈ, ਇਨ੍ਹਾਂ ਦਾ ਇੰਨਾ ਨੌਲੇਜ ਹੋਣਾ ਚਾਹੀਦਾ। ਅਫਸੋਸ, ਗੂਠਾ ਠੋਕ, ਸਮਗਲਰ, ਲੱਠਮਾਰ, ਅਕਲੋਂ ਪੈਦਲ ਸਾਡੇ ਸੋਹਣੇ ਭਾਰਤ ਨੂੰ ਜਹੰਨਮ ਬਣਾ ਦੇਣਗੇ, ਨਹੀਂ ਬਹਾਨ ਬਣਾ ਨਹੀਂ ਦੇਣਗੇ, ਬਣਾ ਤਾ ਇਨ੍ਹਾਂ ਨੇ, ਆਪਣਾ ਯੋਗਦਾਨ ਪਾ ਤਾ। 4 ਸਾਲ ਦੀ ਗੱਲ ਹੈ, ਪਾਕਿਸਤਾਨ ਦੇ ਵਿਚ 200 ਦੇ ਕਰੀਬ, ਵੈਸੇ 200 ਤੋਂ ਘੱਟ ਨਕਲੀ ਪਾਇਲਟ ਫੜੇ ਗਏ। ਉਹ ਵੀ ਸਾਡਾ ਹੀ ਹਿੱਸਾ, ਸਾਡੇ ਹੀ ਭਰਾ ਨੇ, ਸਾਡੇ ਹੀ ਲੱਛਣ ਨੇ ਉਨ੍ਹਾਂ ਦੇ ਵਿਚ ਵੀ। ਹਾਂਜੀ, ਪਰ ਇਕ ਹੈਰਾਨੀ ਦੀ ਗੱਲ ਹੈ, ਉਨ੍ਹਾਂ ਪਾਇਲਟਾਂ ਨੇ ਕੋਈ ਗਲਤ ਲੈਂਡਿੰਗ ਨਹੀਂ ਕੀਤੀ, ਕੋਈ ਕਰੈਸ਼ ਨਹੀਂ ਕੀਤਾ, ਕੋਈ ਉਨ੍ਹਾਂ ਦਾ ਫਿਰ ਐਕਸਪੀਰੀਅੰਸ ਹੋ ਜਾਂਦਾ ਨਾ। ਟ੍ਰੇਨਿੰਗ ਤੇ ਲਈ ਸੀ, ਪਾਸ ਹੀ ਨਹੀਂ ਨਾ ਕੀਤਾ, ਕਿਉਂਕਿ ਹੋ ਨਹੀਂ ਕਰ ਸਕਦੇ ਪਾਸ। ਲੇਕਿਨ ਐਕਸਪੀਰੀਅੰਸ ਜਿਹੜਾ ਹੁੰਦਾ ਰਿਹਾ, ਪਰਫੈਕਟ ਹੈਗੇ ਸਨ ਉਹ, ਪਰ ਉਨ੍ਹਾਂ ਨੂੰ ਗਰਾਊਂਡ ਕਰ ਦਿੱਤਾ ਗਿਆ ਜਾਂ ਪਤਾ ਨਹੀਂ ਕੀ ਹੋਇਆ ਉਨ੍ਹਾਂ ਦਾ ਕੀ ਨਹੀਂ, ਇਹ ਨਿਊਜ਼ ਆਇਆ ਸੀ ਉਦੋਂ। ਡਰਾਮੇ ਵਿਚ ਨਾ ਪਾਕਿਸਤਾਨ ਦੇ ਵਿਚ ਇਕ ਅਮਰੀਕਾ ਦੀ ਜੰਮਪਾਲ ਪਾਕਿਸਤਾਨਣ ਆਈ ਛੁੱਟੀਆਂ ਕੱਟਣ, ਤੇ ਉਹ ਕਹਿੰਦੀ ਹੈ ਮੈਂ ਤਾਂ ਨਹੀਂ ਪਾਕਿਸਤਾਨ ਚ ਰਹਿਣਾ, ਮੇਰਾ ਨਹੀਂ ਦਿਲ ਕਰਦਾ, ਮੈਂ ਛੇਤੀ ਵਾਪਸ ਚਲੇ ਜਾਣਾ। ਵੈ ਗੰਦਾ ਮੁਲਕ ਹੈ, ਲੋਕ ਝੂਠ ਮਾਰਦੇ ਨੇ ਲੋਕਾਂ ਨੂੰ, ਤਮੀਜ਼ ਨਹੀਂ, ਇੱਥੇ ਕੋਈ ਡਿਸਿਪਲਿਨ ਨਹੀਂ ਹੈਗਾ, ਕੋਈ ਮੈਨਰਸ ਹੈ ਨਹੀਂ ਲੋਕਾਂ ਨੂੰ। ਉਹ ਪਾਕਿਸਤਾਨੀਆਂ ਨੂੰ ਗੁੱਸਾ ਆ ਗਿਆ ਜਿਹੜੇ ਉਹਦੇ ਆਲੇ ਦੁਆਲੇ ਉਹਦੇ ਰਿਸ਼ਤੇਦਾਰ ਫਲਾਂ ਢੀਂਗ ਜੇ ਵੋ, ਤੇ ਉਹ ਉਹਨਾਂ ਨੂੰ ਕਹਿੰਦੇ ਨੇ ਕਿਉਂ ਕੀ ਅਮਰੀਕਾ ਚ ਕੀ ਖੂਬੀ ਆ। ਉਹ ਕਹਿੰਦੀ ਅਮਰੀਕਾ ਕਿੱਥੇ ਰਾਮ ਰਾਮ ਕਿੱਥੇ ਟੈਂਟ ਹੈ, ਅਮਰੀਕਾ ਅਮਰੀਕਾ, ਅਮਰੀਕਾ ਦੇ ਵਿਚ ਵੜਨਾ ਤੇ ਕਿਤੇ ਰਿਹਾ। ਤੁਸੀਂ ਏਅਰਪੋਰਟ ਤੋਂ ਹੀ ਲੈਂਡ ਕਰੋਗੇ ਨਾ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਕਿਹੜੀ ਦੁਨੀਆਂ ਚ ਆਏ ਹੋ, ਕਿਸ ਤਰ੍ਹਾਂ ਦਾ ਡਿਸਿਪਲਿਨ, ਸਫਾਈ, ਚੈਕਿੰਗ, ਜ਼ਬਰਦਸਤ ਚੈਕਿੰਗ, ਕੰਪਿਊਟਰ, ਮੈਂ ਕਹਿੰਦਾ ਅਲਾਰਮ ਇੱਕ ਇੱਕ ਪਾਸੇ ਇਧਰ ਉਧਰ ਲੱਗੇ, ਕੋਈ ਨਜਾਇਜ਼ ਅੱਗੇ ਪਿੱਛੇ ਆ ਜਾ ਨਹੀਂ, ਕੋਈ ਇੰਨੀ ਸਿਕਿਉਰਿਟੀ ਜ਼ਬਰਦਸਤ ਹੈਗੀ ਹੈ, ਇੰਨੇ ਐਡਵਾਂਸ ਲੋਕ ਨੇ, ਇੰਨੀਆਂ ਮਸ਼ੀਨਾਂ ਦੇ ਚੈਕਿੰਗ ਕਰਦੀਆਂ ਨੇ ਬੰਦੇ ਨੂੰ। ਤੇ ਲਾਗੋਂ ਇੱਕ ਉਹਦਾ ਕਜ਼ਨ ਬ੍ਰਦਰ ਕਹਿੰਦਾ ਲੈ ਇੰਨੀਆਂ ਮਸ਼ੀਨਾਂ ਚੈਕਿੰਗ ਕਰ, ਅਮਰੀਕਾ ਅਗਰ ਇੰਨਾ ਹੀ ਐਡਵਾਂਸ ਹੈ, ਇੰਨੀ ਚੈਕਿੰਗ ਹੈ ਉੱਥੇ, ਤੇ ਪਾਕਿਸਤਾਨੀ ਫੋਟੋ ਬਦਲ ਕੇ ਕਿਤਰਾ ਨਿਕਲ ਜਾਂਦੇ ਨੇ ਅਮਰੀਕਾ ਦੇ ਵਿਚ, ਇਹਦਾ ਮਤਲਬ ਹੈ ਵੀ ਐਡਵਾਂਸ ਤੇ ਫਿਰ ਪਾਕਿਸਤਾਨ ਹੋਇਆ, ਅਮਰੀਕਾ ਥੋੜਾ ਹੋਇਆ, ਜੇ ਇੰਨੀ ਉਹਨਾਂ ਦੀ ਟੈਕਨੀਕ ਅੱਗੇ ਅਸੀਂ ਫਿਰ ਵੀ ਨਿਕਲ ਜਾਂਦੇ ਹਾਂ ਏਅਰਪੋਰਟ ਤੋਂ। ਤੇ ਗੱਲ ਇਹਨਾਂ ਦੀ ਵੀ ਠੀਕ ਸੀ। ਵੈਸੇ ਬਦਲਾਵ ਤੇ ਅਸੀਂ ਪੱਛਮ ਨੂੰ ਚੈਲੰਜ ਕਰ ਸਕਦੇ ਹਾਂ, ਪੱਛਮ ਨੂੰ ਕਿ ਮੂਰਖੋ ਜਿਹੜੀਆਂ ਡਿਗਰੀਆਂ ਤੁਸੀਂ ਲੈਣ ਲੱਗੇ ਅੱਧੀ ਉਮਰ ਗਵਾ ਦਿੰਦੇ ਹੋ, ਉਹ ਡਿਗਰੀਆਂ ਅਸੀਂ ਅੱਖ ਮਟੱਕਾ ਕਰਕੇ ਹਫ਼ਤੇ ਚ ਲੈ ਲੈਂਦੇ ਹਾਂ ਟੇਬਲ ਦੇ ਥੱਲਿਓਂ ਦੀ। ਇੱਕ ਜਪਾਨੀ ਡਾਕਟਰ
ਚੈਕਿੰਗ, ਜ਼ਬਰਦਸਤ ਚੈਕਿੰਗ, ਕੰਪਿਊਟਰ ਕਿਉਂ

ਨੀਡ ਉਹਨਾਂ ਦੀ ਟੈਕਨੀਕ ਅੱਗੇ ਅਸੀਂ ਫਿਰ ਵੀ ਨਿਕਲ ਜਾਂਦੇ ਹਾਂ ਏਅਰਪੋਰਟ ਤੋਂ ਤੇ ਗੱਲ ਇਹਨਾਂ ਦੀ ਵੀ ਠੀਕ ਸੀ। ਵੈਸੇ ਬਦਲਾਵ ਤੇ ਅਸੀਂ ਪੱਛਮ ਨੂੰ ਚੈਲੰਜ ਕਰ ਸਕਦੇ ਹਾਂ ਪੱਛਮ ਨੂੰ ਕਿ ਮੂਰਖੋ ਜਿਹੜੀਆਂ ਡਿਗਰੀਆਂ ਤੁਸੀਂ ਲੈਣ ਲੱਗੇ ਅੱਧੀ ਉਮਰ ਗਵਾ ਦਿੰਦੇ ਹੋ ਉਹ ਡਿਗਰੀਆਂ ਅਸੀਂ ਅੱਖ ਮਟੱਕਾ ਕਰਕੇ ਹਫ਼ਤੇ ਚ ਲੈ ਲੈਂਦੇ ਹਾਂ ਟੇਬਲ ਦੇ ਥੱਲਿਓਂ ਦੀ। ਇੱਕ ਜਪਾਨੀ ਡਾਕਟਰ ਜਿਹਨੇ ਕਿ 5-6 ਸਾਲ ਡਾਕਟਰੀ ਕਰਦਿਆਂ ਲਾਏ ਉਹ ਛੁੱਟੀਆਂ ਕੱਟਣ ਦਿੱਲੀ ਆਇਆ ਤੇ ਕਿਤਾਬਾਂ ਦੀ ਦੁਕਾਨ ਦੇ ਬਾਹਰ ਸ਼ੋਕੇਸ ਨਹੀਂ ਤਾਂ ਵਿੱਚ ਪਰਮਾਨੈਂਟ ਕਿਤਾਬਾਂ ਬਾਹਰ ਲੱਗੀਆਂ ਹੁੰਦੀਆਂ ਨੇ ਉਹਨਾਂ ਦਾ ਨਜ਼ਰ ਮਾਰ ਰਿਹਾ ਸੀ ਤੇ ਕਿਤਾਬ ਵੱਲ ਵੇਂਦਾ ਵੇਂਦਾ ਉਹ ਗਾਜ ਖਾ ਕੇ ਡਿੱਗ ਪਿਆ। ਉਹਨੂੰ ਲੋਕਾਂ ਨੇ ਖੜਾ ਕੀਤਾ ਪਾਣੀ ਪੂਣੀ ਪਿਆਇਆ ਤੇ ਉਹ ਕਹਿੰਦੇ ਤੁਹਾਨੂੰ ਹੋਇਆ ਕੀ ਸੀ? ਕਹਿੰਦਾ ਯਾਰ ਹੋਣਾ ਕੀ ਸੀ, ਮੈਂ ਕਿਤਾਬਾਂ ਵੱਲ ਵੇਖਣ ਡਿਆ ਹਾਂ ਤੇ ਇੱਕ ਕਿਤਾਬ ਦੇ ਹੀ 6-6 ਸਾਲ 5-5 ਸਾਲ ਯੂਨੀਵਰਸਿਟੀਆਂ ਚ ਡਿਗਰੀ ਲੈਣ ਵਾਸਤੇ ਡਾਕਟਰ ਦੀ ਬਾਅਦ ਚ ਪ੍ਰੈਕਟਿਸ ਕਰਕੇ ਬੜੀ ਦੇਰ ਬਾਅਦ ਕਿਤੇ ਡਾਕਟਰ ਬਣੇ ਆ ਤੇ ਆਓ ਵੇ ਸਾਹਮਣੇ ਕਿਤਾਬ ਉਹਦੇ ਤੇ ਲਿਖਿਆ ਕਿ ਇਹ ਕਿਤਾਬ ਪੜ੍ਹ ਕੇ ਤੁਸੀਂ 2 ਮਹੀਨੇ ਚ ਡਾਕਟਰ ਬਣੋ। ਵਾਕਿਆ ਸਾਡੇ ਕੋਲ ਇਹੋ ਜਿਹੇ ਡਾਕਟਰ ਹੈਗੇ ਨੇ ਹਾਂਜੀ ਜਿਹੜੇ 2 ਮਹੀਨੇ ਚ ਹੀ ਡਾਕਟਰ ਬਣ ਜਾਂਦੇ ਨੇ। ਪੋਜ਼ਿਟਿਵ ਬਦਲਾਵ ਤੋਂ ਮੇਰਾ ਇਹ ਵੀ ਮਤਲਬ ਹੈ ਕਿ ਅਸੀਂ ਬਹੁਤ ਧਾਰਮਿਕ ਲੋਕ ਹਾਂ, ਦਿਨ ਰਾਤ ਰੱਬ ਨੂੰ ਮੰਨਣ ਵਾਲੇ ਲੋਕ, ਵਾਹ ਵਾਹ ਉਹਦੀ ਰਜ਼ਾ ਚ ਰਹਿਣ ਵਾਲੇ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰਨ ਵਾਲੇ ਲੋਕ ਹਜ਼ਾਰਾਂ ਸਾਲਾਂ ਤੋਂ ਨੱਕ ਰਗੜਦੇ ਆ ਰਹੇ ਹਾਂ, ਗੱਲ ਗੱਲ ਤੇ ਰੱਬ ਦੇ ਨਾਂ ਤੇ ਰੱਬ ਦਾ ਨਾਂ ਲੈਂਦੇ ਹਾਂ ਅਸੀਂ, ਅੱਜ ਤੱਕ ਇਮਾਨਦਾਰ ਕਿਉਂ ਨਹੀਂ ਹੋਏ ਅਸੀਂ ਇੰਨੀ ਭਗਤੀ ਕਰਨ ਵਾਲੇ, ਸਾਡੇ ਚ ਡਿਸਿਪਲਿਨ ਕਿਉਂ ਨਹੀਂ ਆਇਆ, ਅਸੀਂ ਆਪਣੇ ਫਰਜ਼ਾਂ ਨੂੰ ਕਿਉਂ ਨਹੀਂ ਪਹਿਚਾਣ ਸਕੇ, ਅਸੀਂ ਆਪਣੇ ਸਮਾਜ ਦੇ ਦੇਸ਼ ਨੂੰ ਕਿਉਂ ਨਹੀਂ ਪਿਆਰ ਕਰਦੇ? ਝੂਠ ਬੋਲਣਾ ਕਿਉਂ ਨਹੀਂ ਛੱਡਦੇ? ਰਿਸ਼ਵਤ ਲੈਣੀ ਕਿਉਂ ਨਹੀਂ ਛੱਡਦੇ? ਬੇਈਮਾਨੀ ਦਾ ਅਸੀਂ ਕਿਉਂ ਪੱਲਾ ਘੁੱਟ ਕੇ ਫੜਿਆ ਹੈਗਾ ਵਾ? ਸਾਡੇ ਚ ਇੰਨੀ ਆਪੋ ਧਾਪੀ ਕਿਉਂ ਹੈ? ਅਸੀਂ ਚੰਗੇ ਨਾਗਰਿਕ ਵੀ ਨਹੀਂ ਬਣ ਸਕੇ, ਸਾਡੇ ਲੀਡਰ ਚੰਗੇ ਲੀਡਰ ਨਹੀਂ ਬਣ ਸਕੇ ਤੇ ਅਸੀਂ ਨਾਗਰਿਕ ਕਿੱਦਾਂ ਬਣ? ਉਹਨਾਂ ਨੇ ਤਾਂ ਸਾਨੂੰ ਚੰਗੇ ਨਾਗਰਿਕ ਬਣਾਉਣਾ। ਸਾਡੇ ਅਮੀਰ ਇੰਨੇ ਕੰਗਾਲ ਕਿਉਂ ਨੇ? ਜੇ ਸਾਡੇ ਵਿੱਚ ਰਤਾ ਵੀ ਤਬਦੀਲੀ ਨਹੀਂ ਆਈ ਫਿਰ ਟੱਲੀਆਂ ਖੜਕਾਉਣ ਦਾ, ਛੈਣੇ ਵਜਾਉਣ ਦਾ, ਉੱਚੀਆਂ ਥਾਵਾਂ ਤੇ ਚੜ੍ਹ ਕੇ ਬਾਂਗਾਂ ਦੇਣ ਦਾ ਕੀ ਫਾਇਦਾ? ਓਏ ਆਪਣੀਆਂ ਪ੍ਰਸੂਤ ਪੀੜਾਂ ਦੇ ਕਿੱਸੇ ਸੁਣਾਉਣ ਦਾ ਕੀ ਫਾਇਦਾ? ਸਵੇਰੇ ਜਦੋਂ ਅਸੀਂ ਦੋਸਤੋ ਸੱਚ ਜਾਣਿਓ, ਅਸੀਂ ਸਵੇਰੇ ਉੱਠ ਕੇ ਜਦੋਂ ਆਪਣੇ ਮੁਲਕ ਦੀਆਂ ਖਬਰਾਂ ਸੁਣਦੇ ਹਾਂ ਨਾ, ਯੋਗਾ ਕਰਦੇ ਹੋਏ ਸਵੇਰੇ ਲਾਗੇ ਮੋਬਾਈਲ ਤੋਂ ਖਬਰਾਂ ਸੁਣਦੇ ਹਾਂ, ਸੱਚ ਜਾਣਿਓ ਮੂਡ ਉੱਥੇ ਹੀ ਆਫ ਹੋ ਜਾਂਦਾ। ਖਬਰਾਂ ਕੀ ਨੇ? ਰਿਸ਼ਵਤ, ਹੇਰਾਫੇਰੀ, ਨਕਲੀ ਫੈਕਟਰੀਆਂ, ਗਰੀਬੀ, ਲੁੱਟ ਘਸੁੱਟ, ਨਸ਼ੇ, ਕਤਲੋਗਾਰਤ, ਵਾਅਦੇ ਅਮਨੀ, ਲੜਾਈ ਝਗੜੇ। ਬੰਗਾਲ ਚ ਕੀ ਹੋਣ ਡਿਆ ਯਾਰ? ਕੋਈ ਕੀ ਹੋਇਆ ਉੱਥੇ? ਇਹ ਕੁੱਟਮਾਰ ਤੇ ਕਿੱਧਰ ਬਲਡੋਜ਼ਰ ਤੇ ਪਤਾ ਨਹੀਂ ਕੀ ਯਾਰ? ਧਾਰਮਿਕ ਲਫੜੇ, ਛੂਆਛਾਤ, ਬਿਮਾਰੀਆਂ, ਪੁਲਿਸ, ਲੀਡਰਾਂ ਦੀ ਗੁੰਡਾਗਰਦੀ, ਬਲਾਤਕਾਰ, ਕਾਨੂੰਨ ਤੇ ਪੈਸੇ ਦੀ ਪਾਵਰ ਦੇ ਅੱਗੇ ਨੌਕਰ ਲੋਕ, ਸਰਕਾਰਾਂ ਨੌਕਰ ਲੋਕ ਕੀ? ਆ ਖਬਰਾਂ ਸੁਣ ਕੇ ਸਵੇਰੇ ਹੀ ਮੂਡ ਸਾਡਾ ਆਫ ਹੋ ਜਾਂਦਾ। ਅਸੀਂ ਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਭ੍ਰਿਸ਼ਟਾਚਾਰੀ ਹੋ ਗਏ ਹਾਂ। ਖਬਰਾਂ ਚ ਰੋਜ਼ ਸੁਣੀਦਾ ਭ੍ਰਿਸ਼ਟਾਚਾਰ, ਕਿੱਡੇ ਕਿੱਡੇ ਭ੍ਰਿਸ਼ਟ ਯਾਰ, ਐਡੀਆਂ ਰਕਮਾਂ ਲੋਕੀ ਲੈ ਕੇ ਗਾਇਬ ਕਰ ਜਾਂਦੇ ਨੇ। ਉਹ ਪਿੱਛੇ ਸਿਫਰੇ ਹੀ ਇੰਨੇ ਨੇ ਕਿ ਅਸੀਂ ਉੱਥੋਂ ਤੱਕ ਪੜਿਆ ਹੀ ਨਹੀਂ ਕਿ ਇੱਥੋਂ ਤੱਕ ਸਿਫਰੇ ਦੇ ਕੀ, ਇੱਕ ਕਰੋੜ ਹੈ, 10 ਕਰੋੜ ਹੈ, 10 ਲੱਖ ਕੀ ਹੈ? ਭ੍ਰਿਸ਼ਟਾਚਾਰੀ ਦੇ ਭਾਸ਼ਣ ਨੇ, ਮੈਂ ਕੋਈ ਭ੍ਰਿਸ਼ਟਾਚਾਰੀ ਦੇ ਭਾਸ਼ਣ ਨਹੀਂ ਕਰਨ ਲੱਗਾ, ਪਰ ਪੁੱਛਾਂਗਾ ਜ਼ਰੂਰ, ਹਜ਼ਾਰਾਂ ਸਾਲਾਂ ਦੀ ਤਪੱਸਿਆ ਨਾਲ ਬਦਲਾਵ ਆਇਆ ਕੀ ਹੈ ਸਾਡੇ? ਕੀ ਅੱਜ ਤੱਕ ਕੀਤਾ ਕੀ ਹੈ? ਪਖੰਡੀ ਹੋ ਤੁਸੀਂ? ਇੰਟਰਨੈਸ਼ਨਲ ਰਿਪੋਰਟਾਂ ਦੱਸਦੀਆਂ ਨੇ ਕਿ ਸਾਡੀਆਂ ਤੇ ਔਰਤਾਂ ਸੁਰੱਖਿਅਤ ਨਹੀਂ ਹੈਗੀਆਂ।

0: ਕੁੜੀਆਂ ਸੁਰੱਖਿਅਤ ਨਹੀਂ ਗਈਆਂ। 2 ਸਾਲ ਦੀ ਕੁੜੀ ਤੋਂ ਲੈ ਕੇ 80 ਸਾਲ ਦੀ ਔਰਤ ਤੱਕ ਸੁਰੱਖਿਅਤ ਨਹੀਂ। ਕਰਪਟ ਕੰਟਰੀਆਂ ਦੇ ਵਿੱਚ ਸਾਡਾ ਨਾਮ ਹੈ। ਸਭ ਤੋਂ ਜ਼ਿਆਦਾ ਭੁੱਖਮਰੀ, ਬੇਰੁਜ਼ਗਾਰੀ, ਬੁਢਾਪੇ ਚ ਕੋਈ ਕੀ ਗਰੰਟੀ ਹੈ ਬੁਢਾਪੇ ਦੇ ਵਿੱਚ ਲੋਕਾਂ ਨੂੰ? ਪਾਈਪਾਂ ਪੁਲਾਂ ਥੱਲੇ ਸੌਂਦੇ ਲੋਕ, ਜ਼ਿਆਦਾ ਆਬਾਦੀ ਕਰਕੇ ਸਾਡਾ ਮੁਲਕ ਕੀ ਹੈ? ਹੇੜਾਂ ਜਿਹੀਆਂ ਕੀੜੀਆਂ ਕਾਢਿਆਂ ਦਾ ਭੌਣ। ਦੁਖੀ ਦੇਸ਼ਾਂ ਦੀ ਲਿਸਟ ਵਿੱਚ ਹਾਂ ਅਸੀਂ। ਕਿਹੜਾ ਬਦਲਾਵ? ਸਾਰਾ ਵਿਗਿਆਨ ਤੇ ਯੂਰਪੀਅਨ ਮੁਲਕਾਂ ਦਾ। ਅਸੀਂ ਇੰਟਰਨੈਸ਼ਨਲ ਲੈਵਲ ਤੇ ਦੁਨੀਆਂ ਨੂੰ ਦਿੱਤਾ ਕੀ ਹੈ? ਹਰ ਹਰ ਹਰ ਮੁਲਕ ਦੀ ਕੋਈ ਨਾ ਕੋਈ ਦੇਣ, ਕੋਈ ਮਸ਼ੀਨਰੀ ਦਿੱਤੀ ਹੋਵੇ, ਅਸੀਂ ਕੋਈ ਦੁਨੀਆਂ ਨੂੰ ਕਿਤਾਬ ਦਿੱਤੀ ਹੋਵੇ। ਦੁਨੀਆਂ ਦੀਆਂ 200 ਯੂਨੀਵਰਸਿਟੀਆਂ ਦੇ ਵਿੱਚ ਭਾਰਤ ਦਾ ਨਾਂ ਨਹੀਂ ਜੇ ਆਉਂਦਾ। ਭਾਰਤ ਵਿੱਚ 28 ਯੂਨੀਵਰਸਿਟੀਆਂ ਫੇਕ, ਉਹਨਾਂ ਫੇਕ 28 ਯੂਨੀਵਰਸਿਟੀਆਂ ਦੇ ਵਿੱਚੋਂ 21 ਅਜੇ ਵੀ ਚੱਲ ਰਹੀਆਂ ਨੇ, ਤੇ ਉਹਨਾਂ ਨੂੰ ਚਲਾਉਣ ਵਾਲਾ ਕੌਣ ਹੈ? ਸਰਕਾਰ, ਉਹਦੇ ਬੰਦੇ, ਹੋਰ ਕੌਣ ਨੇ? ਮੋਟੀਆਂ ਰਕਮਾਂ ਜਦੋਂ ਜਾਂਦੀਆਂ ਨੇ ਇਲੈਕਸ਼ਨ ਫੰਡ ਦੇ ਨਾਂ ਉੱਤੇ। 300 ਵਿਗਿਆਨੀ ਸੰਸਥਾਵਾਂ ਚ ਸਾਡਾ 251 ਨੰਬਰ ਹੈ। ਥੋੜੀ ਬਹੁਤ ਤਰੱਕੀ ਹੋਈ ਹੈ ਪਰ ਭਾਰਤ ਦਾ ਉਹਦੇ ਚ ਕੋਈ ਯੋਗਦਾਨ ਨਹੀਂ। ਅਸੀਂ ਯੂਰਪ ਦੀ ਨਕਲ ਮਾਰਦੇ ਹਾਂ ਤੇ ਆਪ ਚੀਜ਼ਾਂ ਤਿਆਰ ਕਰਦੇ ਹਾਂ ਇੱਥੇ ਇੰਡੀਆ ਦੇ ਵਿੱਚ। ਭਾਵੇਂ ਹੁਣ ਭਾਰਤ ਦੇ ਵਿੱਚ ਫਰਜ਼ ਸੜਕਾਂ ਪੁਲਾਂ ਦਾ ਜਾਲ ਵਿਛਿਆ ਹੈ, ਵੰਡਰਫੁਲ, ਪਰ ਇੰਟਰਨੈਸ਼ਨਲ ਲੈਵਲ ਦੇ ਸੜਕਾਂ ਤੇ ਪੁਲਾਂ ਪੁਲ ਅਜੇ ਨਹੀਂ ਬਣੇ ਭਾਰਤ ਦੇ ਵਿੱਚ। ਉਦਘਾਟਨ ਕਰਨ ਵਏ ਇੱਕ ਪੁਲ ਦਾ ਉਦਘਾਟਨ ਹੋਣ ਲੱਗਾ ਤੇ ਉੱਥੇ ਜ਼ਿਆਦਾ ਲੋਕੀ ਇਕੱਠੇ ਹੋ ਗਏ ਤੇ ਪੁਲ ਹੀ ਕਲੈਪਸ ਕਰ ਗਿਆ। ਆ ਬਿਹਾਰ ਦੇ ਵਿੱਚ ਪਿਛਲੇ ਸਮੇਂ ਚ 5-6 ਪੁਲ ਏਦਾਂ ਹੀ ਡਿੱਗੇ ਨੇ। ਅੰਗਰੇਜ਼ਾਂ ਦੇ ਪੁਲ ਅੱਜ ਤੱਕ ਕਿਉਂ ਖੜੇ ਨੇ? ਸਾਡੀ ਇੱਕ ਵੀ ਯੂਨੀਵਰਸਿਟੀ ਬਾਹਰ ਦੀਆਂ ਯੂਨੀਵਰਸਿਟੀਆਂ ਦਾ ਮੁਕਾਬਲਾ ਕਿਉਂ ਨਹੀਂ ਕਰਦੀ? ਅੱਜ ਜਦੋਂ ਸਿਫਾਰਸ਼ੀ ਪ੍ਰੋਫੈਸਰ ਲੱਗੇ ਨੇ ਜਿਹੜੇ ਹੱਕਦਾਰ ਨੇ, ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ। ਤੇ ਝੂਠੀਆਂ ਡਿਗਰੀਆਂ ਵਾਲੇ ਜਦੋਂ ਲੱਗਣਗੇ ਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਉਹਦੇ ਮੁਕਾਬਲੇ ਚ ਤੁਸੀਂ ਆ ਕਿੱਦਾਂ ਜਾਓਗੇ? ਭਾਰਤ ਕੋਲ ਵੈਸੇ ਹੈ ਸਭ ਕੁਛ, ਸਭ ਤੋਂ ਸੋਹਣੀ ਧਰਤੀ ਅਸੀਂ ਤਕਰੀਬਨ ਅੱਧੀ ਦੁਨੀਆਂ ਤੇ ਵੇਖੀ ਹੈ ਨਾ, ਸਭ ਤੋਂ ਸੋਹਣੀ ਧਰਤੀ। ਜੇ ਸਭ ਤੋਂ ਸੋਹਣੀ ਨਹੀਂ ਤੇ ਇਹਨਾਂ ਦੇ ਅਮਰੀਕਾ ਕੈਨੇਡਾ ਦੇ ਮੁਕਾਬਲੇ ਦੀ, ਰਸ਼ੀਆ ਦੇ ਮੁਕਾਬਲੇ ਦੀ ਸੋਹਣੀ ਧਰਤੀ, ਪਰਬਤ ਪਹਾੜ, ਨਦੀਆਂ ਪਰਬਤ ਸਾਡੇ ਕੋਲ ਨੇ, ਹੈ ਲੋਕਾਂ ਕੋਲ। ਇੱਧਰ ਯੂਰਪ ਵਿੱਚ 2-2 ਵੈਦਰ ਨੇ, ਸਿਰਫ ਗਰਮੀ ਤੇ ਠੰਡ, ਜਾਂ 3 ਵੈਦਰ ਹੋਣਗੇ। ਸਾਡੀ ਸੋਹਣੀ ਧਰਤੀ ਕੋਲ 5 ਵੈਦਰ ਨੇ। ਹਰ ਚੀਜ਼ ਪੈਦਾ ਹੁੰਦੀ ਹੋ ਸਕਦੀ ਹੈ ਕੁਦਰਤ ਦੀ ਮਿਹਰ ਨਾਲ, ਫਲ ਫਲ ਫਰੂਟ ਸਾਰੇ ਵੈਦਰ ਨੇ, ਫੇਰ ਵੀ ਭੁੱਖੇ ਦੇ ਭੁੱਖੇ ਅਸੀਂ। ਯਕੀਨ ਮੰਨਿਓ, ਭਾਰਤ ਭੂਗੋਲਿਕ ਪੁਆਇੰਟ ਆਫ ਵਿਊ ਤੋਂ ਬਹੁਤ ਖੂਬਸੂਰਤ ਧਰਤੀ ਹੈ, ਬਹੁਤ ਖੂਬਸੂਰਤ ਧਰਤੀ ਹੈ, ਪੈਰਲਲ ਧਰਤੀ ਹੈ। ਸਾਡੇ ਕੋਲ ਪਰਬਤ ਪਹਾੜ ਵੀ ਬਹੁਤ ਸਾਰੇ ਨੇ, ਜੰਗਲ ਵੀ ਬਹੁਤ ਹੈ ਜਿਹਦੀ ਅਸੀਂ ਇਹੀ ਤਹੀ ਫੇਰ ਦਿੱਤੀ ਹੈ। ਤੇ ਇਸ ਸੋਹਣੀ ਧਰਤੀ ਨੂੰ ਅਸਾਂ ਸਾਰਿਆਂ ਰਲ ਮਿਲ ਕੇ ਨਰਕ ਬਣਾਇਆ। ਵਿਦਵਾਨਾਂ ਦਾ ਕਹਿਣਾ, ਜਿਹੜਾ ਸਮਾਜ, ਜਰਾ ਗੌਰ ਫਰਮਾਇਓ ਦੋਸਤੋ, ਆਪਣਾ ਜੋੜਾ ਵੀ ਤੁਹਾਡੇ ਕੋਲ ਲੌਜਿਕ ਹੈ। ਮੈਂ ਮੇਰੀ ਗੱਲ ਨੂੰ ਇੰਡੀਆ ਚ ਰਹਿਣ ਵਾਲੇ ਬਹੁਤ ਘੱਟ ਸਮਝ ਸਕਣਗੇ, ਪਰ ਜਿਹੜੇ ਥੋੜੇ ਜਿਹੇ ਉੱਚ ਪੱਧਰ ਦਾ ਲੌਜਿਕ ਰੱਖਦੇ ਨੇ ਜਾਂ ਫੋਰਨ ਕੰਟਰੀਆਂ ਚ ਰਹਿੰਦੇ ਨੇ, ਉਹ ਤੇ ਮਿੰਟਾਂ ਸਕਿੰਟਾਂ ਚ ਸਮਝਣਗੇ। ਵਿਦਵਾਨਾਂ ਦਾ ਕਹਿਣਾ ਕਿ ਜਿਹੜਾ ਸਮਾਜ ਰਾਤ ਦਿਨ ਧਾਰਮਿਕ ਬਣਿਆ ਰਹੇਗਾ ਉਹ ਤਰੱਕੀ ਨਹੀਂ ਕਰ ਸਕਦਾ, ਉਹ ਵਿਹਲੜ, ਨਲਾਇਕ ਤੇ ਰੂੜੀਵਾਦੀ ਲੋਕ ਪੈਦਾ ਕਰੇਗਾ। ਦੁਨੀਆਂ ਚ ਉਹਨੇ ਫਾਡੀ ਫਿਰ ਰਹਿਣਾ ਹੀ ਰਹਿਣਾ। ਕੁਝ ਮਾਣ ਨਾਲ ਵੀ ਭਾਰਤ ਵਿਚ ਬੜੇ ਮਾਣ ਨਾਲ ਲੋਕ ਕਹਿੰਦੇ ਨੇ ਇਹ ਦੇਵੀ ਦੇਵਤਿਆਂ ਦੀ ਧਰਤੀ ਹੈ, ਧਰਮ ਤੋਂ ਬਗੈਰ ਤੇ ਜ਼ਿੰਦਗੀ ਬਸਰ ਹੀ ਨਹੀਂ ਕੀਤੀ ਜਾ ਸਕਦੀ, ਉਹ ਕਹਿੰਦੇ ਨੇ। ਜੇ ਇਹ ਦੇਵੀ ਦੇਵਤਿਆਂ ਦੀ ਧਰਤੀ ਹੈ ਤੇ ਬਾਕੀ ਦੀਆਂ ਧਰਤੀਆਂ ਮਸੇ ਰੰਗੜਦੀਆਂ ਨੇ। ਤੇ ਜੇ ਤੁਸੀਂ ਇੰਨੇ ਹੀ ਧਾਰਮਿਕ ਐਕਸ਼ਨ ਕਰਦੇ ਹੋ ਤੇ ਰੱਬ ਦਾ ਵਾਸਤਾ ਧਾਰਮਿਕ ਵੀ ਬਣੋ। ਝੂਠ ਧੋਖਾ ਫਰੇਬ ਤੇ ਹਰਾਮ ਖਾਣਾ ਛੱਡਦੇ ਕਿਉਂ ਨਹੀਂ ਫਿਰ ਤੁਸੀਂ? ਇਹ ਵੱਧਦਾ ਹੀ ਕਿਉਂ ਜਾ ਰਿਹਾ? ਉਹ ਪਖੰਡੀਓ, ਕੋਈ ਕੰਮ ਵੀ ਸ਼ੁਰੂ ਕਰਦੇ ਹੋ ਤੁਸੀਂ, ਸਭ ਤੋਂ ਪਹਿਲਾਂ ਭਗਵਾਨ ਦਾ ਨਾਂ ਲੈਂਦੇ ਹੋ। ਸਵੇਰੇ ਉੱਠਣ ਤੋਂ ਬਾਅਦ ਤੇ ਰਾਤ ਨੂੰ ਸੌਣ ਤੋਂ ਬਾਅਦ ਉਹ ਰੱਬ ਰੱਬ ਰੱਬ ਰੱਬ ਕਰਦੇ ਹੋ। ਸਾਹ ਲੈਂਦਿਆਂ ਸਾਡੇ ਜਿਹੜੇ ਵਿਦਵਾਨ ਨੇ, ਮੈਂ ਉਹਨਾਂ ਨੂੰ ਕਹਾਂਗਾ ਜਿਹੜੇ ਧਾਰਮਿਕ ਪ੍ਰਚਾਰਕ ਨੇ, ਸਾਹ ਬਾਹਰ ਨੂੰ ਜਾਂਦਾ ਤੇ ਉਦੋਂ ਵੀ ਤੁਸੀਂ ਵਾਹਿਗੁਰੂ ਕਹਿਣਾ, ਸਾਹ ਅੰਦਰ ਨੂੰ ਆਉਂਦਾ ਤੇ ਉਦੋਂ ਵੀ ਤੁਸੀਂ ਵਾਹਿਗੁਰੂ ਕਹਿਣਾ। ਹਾਂਜੀ, ਤੇ ਅਸੀਂ ਲੋਕ ਵਾਸੀ ਲੈਂਦੇ ਹਾਂ ਵੀ, ਵਾਸੀ ਪਹਿਲਾਂ ਮੂੰਹ ਆਲੇ ਜਿੰਨਾ ਅੱਡਾਂਗੇ, ਜਿਹੜਾ ਉਤਲਾ ਪਾਸਾ ਛੱਤ ਨਾ ਲਾ ਦਿਆਂਗੇ, ਜਦੋਂ ਕਿ ਮੂੰਹ ਦੇ ਅੱਗੇ ਹੱਥ ਧਰ ਕੇ ਵਾਸੀ ਲੈਣੀ ਚਾਹੀਦੀ ਹੈ। ਚੰਗਾ ਮੂੰਹ ਅੱਡ ਕੇ ਆਲੇ ਜਿੱਡਾ, ਹਾਂਜੀ, ਤੇ ਜਿਉਂ ਹੀ ਉਹ ਬੰਦ ਹੋਣਾ ਸ਼ੁਰੂ ਹੋ ਗਿਆ, ਵਾਹਿਗੁਰੂ, ਅੱਖਾਂ ਚ ਅਥਰੂ ਆਏ ਹੋਣਗੇ ਤੇ ਦੋ ਤਿੰਨ ਸੁੱਖ ਰੱਖੀ। ਉਹ ਇੰਨਾ ਰੱਬ ਰੱਬ ਕਰਨ ਵਾਲੇ ਹੋ, ਇੰਨਾ ਭਗਵਾਨ ਦਾ ਨਾਂ ਲੈਣ ਵਾਲੇ ਹੋ, ਹੈ ਕੁਕਰਮ ਕਰਨ ਲੱਗੇ ਵੀ ਤੁਸੀਂ ਭਗਵਾਨ ਦਾ ਨਾਂ ਲੈਂਦੇ ਹੋ। ਉਹ ਤੁਸੀਂ ਤਾਂ ਡਾਕਾ ਮਾਰਨ ਜਾਓ ਨਾ ਕਿਤੇ, ਤੁਸੀਂ ਤੋਂ ਮਤਲਬ ਜਿਹੜੇ ਡਾਕਾ ਮਾਰਦੇ ਨੇ, ਉਹ ਕਿਸੇ ਧਾਰਮਿਕ ਜਗ੍ਹਾ ਲਾਗੋ ਦੀ ਲੰਘਦੇ ਲੰਘਦੇ ਮੱਥਾ ਟੇਕਣਗੇ ਤੇ ਕਹਿਣਗੇ ਬਾਬਾ ਜੀ ਸੁਖੀ ਸਾਂ ਦੀ ਡਾਕਾ ਵੱਜ ਗਿਆ, ਤੇ ਆਉਂਦੇ ਹੋਏ 10,000 ਤੇਰੇ ਵੀ ਚੜਾ ਦੇਣਗੇ। ਤੁਸੀਂ ਤਾਂ ਰੱਬ ਨੂੰ ਵੀ ਆਪਣੇ ਨਾਲ ਸ਼ਾਮਿਲ ਕਰਦੇ ਹੋ ਡਾਕੇ ਦੇ ਵਿੱਚ। ਧਾਰਮਿਕ ਦਾ ਵੀ ਇੰਤਹਾ ਹੈ। ਸਾਡੇ ਗੁਰੂ ਨੇ, ਸਾਡੇ ਗੁਰੂ ਨੂੰ ਅਗਰ ਕੋਈ ਗਲਤ ਸ਼ਬਦ ਬੋਲਦੇ ਅਸੀਂ ਉਹਦੇ ਤੋਂ ਮਰ ਸਕਦੇ ਹਾਂ, ਪਰ ਆਪਣੇ ਗੁਰੂ ਦੀ ਗੱਲ ਅਸੀਂ ਮੰਨਦੇ ਹੀ ਨਹੀਂ। ਇਹ ਕਿੱਧਰ ਦੀ ਧਾਰਮਿਕਤਾ? ਪਹਿਲਾਂ ਅਸੀਂ ਮੋਟਰਸਾਈਕਲ ਵੀ ਜਾਂ ਕਾਰ ਖਰੀਦੀਏ, ਪਹਿਲਾਂ ਪੂਜਾ ਪਾਠ, ਧਾਰਮਿਕ ਫੋਟੋਆਂ ਨੂੰ ਧੂਫਾਂ ਦਾਂਗੇ, ਉਹ ਕਾਰ ਦੇ ਅੱਗੇ ਧੂਫ, ਮੋਟਰਸਾਈਕਲ ਦੇ ਅੱਗੇ ਧੂਫ, ਟਰੈਕਟਰ ਅੱਗੇ ਧੂਫ, ਗਲਾਂ ਚ ਪਰਨੇ ਪਾਪਾ ਅਰਦਾਸਾਂ, ਮੰਦਰਾਂ ਗੁਰਦੁਆਰਿਆਂ ਦੇ ਦਾ ਧਨ ਲੁੱਟਦੇ ਹਾਂ ਅਸੀਂ। ਹੁਣੇ ਈਡੀ ਦਾ ਛਾਪਾ ਇੱਕ ਮੰਦਰ ਦੇ ਪੁਜਾਰੀ ਤੇ ਵੱਜਾ, ਹਾਂਜੀ, ਕਿੰਨਾ ਪੈਸਾ ਉਹਦੇ ਕੋਲੋਂ ਨਿਕਲਿਆ, ਕਈਆਂ ਤੇ ਵੱਜਾ, ਮੈਂ ਇੱਕ ਦੇ ਹੀ ਵੇਖਿਆ ਸੀ, ਉਹ ਸੋਨਾ ਮੰਜੀਆਂ ਦੇ ਉੱਤੇ ਧਰਿਆ, ਨੋਟਾਂ ਦੇ ਢੇਰ ਲੱਗੇ ਨੇ, ਤੇ ਇਹ ਸੋਨੇ ਦੇ ਜਿਹੜੇ ਹੈਗੇ ਸਨ ਹਾਰ ਹੂਰ, ਉਹ ਦੇਵੀ ਦੇਵਤਿਆਂ ਦੇ ਹੀ ਲਾਏ ਹਨ ਉਹਨੇ ਮੰਦਰ ਵਿੱਚੋਂ। ਪਰ ਮੈਂ ਇਕੱਲੇ ਮੰਦਰ ਦੀ ਨਹੀਂ ਗੱਲ ਕਰਨ ਲਿਆ, ਗੁਰਦੁਆਰਿਆਂ ਦਾ ਵੀ ਇਹੋ ਹੀ ਹਾਲ ਹੈ। ਇਹ ਜਿਹੜੀਆਂ ਕਿਰਪਾਨਾਂ ਚੱਲਦੀਆਂ ਨੇ ਗੁਰਦੁਆਰਿਆਂ ਦੇ ਵਿੱਚ, ਉਹ ਗੋਰਖ ਤੋਂ ਹੀ ਚੱਲਦੀਆਂ ਨੇ, ਪੈਸੇ ਤੋਂ ਹੀ ਚੱਲਦੀਆਂ ਨੇ। ਮੈਂ ਕਿਸੇ ਇੱਕ ਧਰਮ ਨੂੰ ਟਾਰਗੇਟ ਨਹੀਂ ਕਰ ਰਿਹਾ, ਧਾਰਮਿਕਤਾ ਨੂੰ ਟਾਰਗੇਟ ਕਰ ਰਿਹਾ। ਤੁਸੀਂ ਧਰਮ ਨੂੰ ਮੰਨਦੇ ਹੋ ਪਰ ਧਾਰਮਿਕ ਨਹੀਂ ਬਣਦੇ ਹੋ। ਧਰਮ ਨੇ ਕਿੱਦਾਂ ਲਾਸ਼ਾਂ ਵਿਛਾਈਆਂ ਨੇ, ਜੇ ਇਤਿਹਾਸ ਪੜ੍ਹਦੇ ਹਾਂ ਤੇ ਮੁਸਲਮਾਨਾਂ ਤੇ ਕ੍ਰਿਸਚਨਾਂ ਦਾ ਇਤਿਹਾਸ ਪੜ੍ਹੋ, ਆਜ਼ਾਦ ਭਾਰਤ ਦਾ ਇਤਿਹਾਸ ਪੜ੍ਹ ਕੇ ਵੇਖ ਲਓ। ਓਏ 1947 ਨੂੰ ਚੇਤੇ ਕਰੋ, ਪਾਕਿਸਤਾਨੀਓ ਤੇ ਇੰਡੀਅਨ ਦੋਵਾਂ ਨੂੰ ਮੈਂ ਅਡਰੈਸ ਕਰ ਰਿਹਾ, 1947 ਨੂੰ ਚੇਤੇ ਕਰੋ, ਕਾਫਰੋ, ਬੇਕਸੂਰ ਬੱਚਿਆਂ, ਔਰਤਾਂ, ਮਨੁੱਖਾਂ ਤੇ ਤੁਸਾਂ ਕਿੱਦਾਂ ਕਿਰਪਾਨਾਂ ਚਲਾਈਆਂ ਸਨ 10 ਲੱਖ ਤੋਂ ਵੀ ਉੱਪਰ ਦੇ ਉੱਤੇ, ਉਹਨਾਂ ਦਾ ਕਸੂਰ ਕੀ ਸੀ? ਹੈ ਕੀ ਵਿਗਾੜਿਆ ਸੀ ਉਹਨਾਂ ਨੇ ਤੁਹਾਡਾ? ਇੱਕ ਬੱਚੇ ਨੂੰ ਬਰਸ਼ੇ ਤੇ ਟੰਗਣਾ ਦੁੱਧ ਪੀਂਦੇ ਨੂੰ, ਇਹ ਕਿੱਧਰ ਦੀ ਬਹਾਦਰੀ ਹੈ? ਤੁਹਾਡੇ ਕੋਲ ਕਿਤਰਾਂ ਦੀ ਆਤਮਾ ਹੋਵੇਗੀ? ਔਰਤਾਂ ਨੇ ਖੂਹਾਂ ਚ ਛਾਲਾਂ ਮਾਰੀਆਂ, ਅੱਜ ਤੱਕ ਉਹਦੇ ਤੇ ਕੋਈ ਗੱਲਬਾਤ ਇੰਡੀਆ ਪਾਕਿਸਤਾਨ ਨੇ ਕੀਤੀ ਹੈ ਆਪਸ ਵਿੱਚ? 5-5 ਵਾਰੀ ਨਮਾਜ਼ਾਂ ਵੀ ਪੜ੍ਹਦੇ ਹੋ, ਇੱਧਰ ਵੀ ਜ਼ੋਰ ਲੱਗਣ ਡਿਆ ਵਾ ਸਾਰਾ ਮੰਦਰਾਂ ਗੁਰਦੁਆਰਿਆਂ ਦੇ ਵਿੱਚ, ਤੁਸੀਂ ਕਦੀ ਗੱਲਬਾਤ ਕੀਤੀ ਹੈ? ਕਮ ਸੇ ਕਮ ਸਰਸਰੀ ਇੱਕ ਦੂਜੇ ਕੋਲ ਮਾਫ਼ੀ ਮੰਗ ਲੈਂਦੇ ਅਸੀਂ, ਕੀ ਜਾਂਦਾ ਹੈ ਸਾਡਾ? ਦੋਵੇਂ ਪਾਸੇ ਜ਼ੁਲਮ ਹੋਇਆ ਸੀ। ਤੁਸੀਂ ਤੇ ਅਜੇ ਵੀ ਟੀਵੀ ਤੇ ਆਣ ਕੇ ਬੜੇ ਨਾਸਾਂ ਫਲਾ ਫਲਾ ਕੇ ਦੱਸਦੇ ਹੋ, ਅਸੀਂ ਐਂ ਜਥੇ ਵੱਡੇ ਉਹਨਾਂ ਦੇ ਤੇ ਉਹਨਾਂ ਨੇ ਐਂ ਕੀਤਾ ਤੇ ਅਸੀਂ ਐਂ ਕੀਤਾ। ਇਹ ਸ਼ਰਮ ਵਾਲੀ ਗੱਲ ਹੈ। ਇਹ ਦੋਵਾਂ ਨੇ ਇੱਕ ਦੂਜੇ ਦਾ ਕੁਛ ਨਹੀਂ ਸੀ ਵਿਗਾੜਿਆ, ਸਿਰਫ ਤਬਦੀਲੀ ਹੋਣ ਡਈ ਸੀ। ਚੈਕੋਸਲਵਾਕੀਆ ਦੀ ਵੀ ਤਬਦੀਲੀ ਆ, ਸਾਡੇ ਹੁੰਦਿਆਂ ਹੀ ਹੋਈ ਹੈ ਨਾ, ਅਰਮਾਨ ਨਾਲ ਲੋਕੀ ਆਪੋ ਆਪਣੇ ਘਰੀ ਗਏ ਨੇ। ਪਰ ਇੰਨੀ ਅਕਲ ਸਾਡੇ ਕੋਲ ਹੋਵੇ, ਘਰ ਘਰ ਜਗਰਾਤੇ ਕੀਰਤਨ ਜ਼ਰੂਰੀ ਕੰਮ ਛੱਡ ਕੇ ਯਾਤਰਾ ਤੇ ਜਾਣਾ ਕੁੰਭ ਵਰਗੇ ਮੇਲੇ ਲੱਖਾਂ ਵਿਹਲੜ ਇਹ ਲੱਖਾਂ ਵਿਹਲੜ ਕਿਤੇ ਕੰਮ ਕਰਦੇ ਹੋਣ ਨਾ ਭਾਰਤ ਦੀ ਤਕਦੀਰ ਬਦਲ ਸਕਦੇ ਤੇ ਫੈਕਟਰੀਆਂ ਦਾ ਧੂੰ ਕੱਢ ਦੇਣ ਆ ਜਿੱਡੇ ਜਿੱਡੇ ਫਿੱਟੇ ਲੋਕ ਵਿਹਲੜ ਨੇ ਸਵੇਰੇ ਸ਼ਾਮ ਨੂੰ ਟੀਵੀ ਰੇਡੀਓ ਤੇ ਭਜਨ ਚੱਲਣ ਰਹੇ ਨੇ ਸ਼ਾਮ ਨੂੰ ਮੰਦਰਾਂ ਗੁਰਦੁਆਰਿਆਂ ਮਸਜਿਦਾਂ ਚਰਚਾਂ ਚ ਪ੍ਰਭੂ ਦਾ ਜਾਪ ਨਾ ਜਾਈਏ ਨਾ ਇੰਡੀਆ ਗਲੀਆਂ ਚੋਂ ਦੀ ਲੰਘਦਿਆਂ ਢੋਲਕੀਆਂ ਛੈਣੇ ਸ਼ਾਮ ਨੂੰ ਤੇ ਸੁਬਾਹ ਵੀ ਡੇ ਤਰੇ ਦੀ ਅੰਦਰ ਜਨਾਨੀਆਂ ਇਕੱਠੀਆਂ ਹੋਈਆਂ ਹੋਣਗੀਆਂ ਬੜੇ ਸ਼ਬਦ ਘਰ ਸਫਾਈ ਨਹੀਂ ਕਰਦੀਆਂ ਨੌਕਰਾਣੀਆਂ ਘਰਾਂ ਚ ਰੱਖੀਆਂ ਨੇ ਇਨ੍ਹਾਂ ਨੇ ਆਣ ਕੇ ਸ਼ਬਦ ਪੜ ਪੜ ਕੇ ਇੱਕ ਵੱਲ ਹੇਕ ਅੱਗੇ ਕੱਢ ਕੇ ਢਾਈ ਢਾਈ ਘੰਟੇ ਗਾਉਂਦੀਆਂ ਰਹਿਣਗੀਆਂ ਰੋਜ ਲੱਖਾਂ ਲੋਕੀ ਇਕੱਠੇ ਕੀਤੇ ਹੁੰਦੇ ਨੇ ਖਾਮ ਖਾ ਸਾਧਾ ਨੇ ਹਾਂਜੀ ਇਹ ਸਾਧ ਸਭ ਤੋਂ ਵੱਡੇ ਲਫੰਗੇ ਨੇ ਮੰਦਰ ਗੁਰਦੁਆਰਿਆਂ ਚ ਲਾਊਡ ਸਪੀਕਰ ਪਿਆਰ ਦਾ ਸੰਦੇਸ਼ ਇੰਨਾ ਕੁ ਦਿੰਦੇ ਨੇ ਬੱਚਿਆਂ ਨੂੰ ਪੜ੍ਹਨ ਨਹੀਂ ਦਿੰਦੇ ਬਜੁਰਗਾਂ ਨੂੰ ਸੌਣ ਨਹੀਂ ਦਿੰਦੇ ਜਾਨਵਰਾਂ ਨੂੰ ਇਹੀ ਤੇ ਫੇਰੀ ਜਾਂਦੇ ਨੇ ਧਾਰਮਿਕ ਦੰਗਿਆਂ ਤੇ ਮੋਰਚਾ ਕਿਤੇ ਨਾ ਕਿਤੇ ਲੱਗਾ ਰਹਿੰਦਾ ਜਿੱਥੇ ਇੰਨਾ ਪਿਆਰ ਦਾ ਪ੍ਰਚਾਰ ਹੁੰਦਾ ਪਿਆਰ ਉੱਥੇ ਕਿਤੇ ਨਜ਼ਰ ਕਿਉਂ ਨਹੀਂ ਆਉਂਦਾ ਸਾਡੀ ਧਾਰਮਿਕਤਾ ਦਾ ਘੁੱਟਮਾਰ ਇਹ ਧਾਰਮਿਕਤਾ ਦੇ ਬਾਵਜੂਦ ਵੀ ਅਜੇ ਤੱਕ ਕਈ ਬੰਦੇ ਅਜੇ ਤੱਕ ਵੀ ਅਸੀਂ ਬੰਦੇ ਦੇ ਪੁੱਤ ਕਿਉਂ ਨਹੀਂ ਬਣੇ ਮੈਂ ਇਹ ਨਹੀਂ ਕਹਿੰਦਾ ਧਾਰਮਿਕ ਨਾ ਹੋਵੋ ਧਾਰਮਿਕ ਮੈਂ ਇਹ ਬਿਲਕੁਲ ਨਹੀਂ ਕਹਿੰਦਾ ਕਿ ਤੁਸੀਂ ਇਹ ਸਾਰਾ ਕੁਝ ਕਿਉਂ ਕਰਦੇ ਹੋ ਜੇ ਕਰਦੇ ਹੋ ਤੇ ਫਿਰ ਪਖੰਡੀਓ ਧਰਮ ਅਪਣਾਓ ਵੀ ਧਾਰਮਿਕ ਬਣੋ ਵੀ ਧਾਰਮਿਕ ਸਪੀਚਾਂ ਵਿੱਚ ਤੁਸੀਂ ਇੱਕ ਦੂਜੇ ਦੇ ਧਰਮ ਨੂੰ ਚੈਲੇਂਜ ਕਰਦੇ ਹੋ ਗੀਤਾਂ ਵਿੱਚ ਤੁਸੀਂ ਵਿਰੋਧੀਆਂ ਨੂੰ ਮਿਹਣੇ ਮਾਰਦੇ ਹੋ ਤੁਸੀਂ ਧਰਮ ਦੀ ਵਰਦੀ ਚ ਡਾਕੂ ਹੋ ਹਥਿਆਰੇ ਹੋ ਤੁਸੀਂ ਤਾਂ ਹੀ ਤਾਂ ਅੱਜ ਤੱਕ ਸਾਡੇ ਸਮਾਜ ਵਿੱਚ ਧਰਮ ਦਾ ਕੋਈ ਰਿਜਲਟ ਹੀ ਨਹੀਂ ਨਿਕਲਿਆ ਰਾਤ ਦਿਨ ਨਾ ਲੈਣ ਵਾਲੇ ਅੱਜ ਤੱਕ ਕੋਈ ਇਹਦਾ ਰਿਜਲਟ ਨਹੀਂ ਨਿਕਲਿਆ ਹੈ ਜਿਹਦਾ ਕੋਈ ਰਿਜਲਟ ਹੀ ਨਹੀਂ ਨਿਕਲਦਾ ਇਹੋ ਜਿਹੇ ਧਰਮ ਦੀ ਜ਼ਰੂਰਤ ਕੀ ਹੈ ਤੁਹਾਡੇ ਨਾਲੋਂ ਤੇ ਜ਼ਿਆਦਾ ਇਮਾਨਦਾਰ ਉਹ ਨੇ ਜਿਨ੍ਹਾਂ ਨੂੰ ਤੁਸੀਂ ਨਾਸਤਕ ਕਹਿੰਦੇ ਹੋ ਨਰਕ ਸਵਰਗ ਦੇ ਭੰਬਲ ਭੂਸੇ ਨੇ ਜਿਉਂਦੇ ਅਸੀਂ ਸਵਰਗ ਵੇਖ ਨਹੀਂ ਸਕਦੇ ਤੇ ਮਰ ਕੇ ਕੋਈ ਉਧਰੋਂ ਵਾਪਸ ਨਹੀਂ ਆਇਆ ਜਿਨ੍ਹਾਂ ਨੇ ਭਾਰਤ ਨੂੰ ਨਰਕ ਬਣਾਇਆ ਹੈਰਾਨੀ ਦੀ ਗੱਲ ਉਹ ਸਵਰਗ ਚ ਵਸਣ ਡਏ ਜੇ ਭਾਰਤ ਵਿੱਚ ਹੀ ਜਿਹੜੇ ਜ਼ਿੰਮੇਵਾਰ ਨੇ ਭਾਰਤ ਨੂੰ ਨਰਕ ਬਣਾਉਣ ਦੇ ਸਵਰਗ ਨਰਕ ਇੱਥੇ ਹੀ ਹੈ ਸੱਜਣੋ ਆ ਜਿੰਨੇ ਵੀ ਵੈਸਟਰਨ ਦੇਸ਼ ਨੇ ਸਾਰੇ ਦੇ ਸਾਰੇ ਤਰੱਕੀ ਚ ਨੇ ਇਨ੍ਹਾਂ ਦੀ ਤਰੱਕੀ ਦੇ ਝੰਡੇ ਫਰਾਟੇ ਖਾਣ ਡਏ ਨੇ 300 ਸਾਲ ਪਹਿਲਾਂ ਜਾਂ 350 ਸਾਲ ਪਹਿਲਾਂ ਲਾ ਲਓ ਆਹ ਮੁਲਕ ਪਹਿਲਾਂ ਇਨ੍ਹਾਂ ਦੀ ਹਾਲਤ ਵੀ ਪੁਰਾਣੇ ਭਾਰਤ ਨਾਲੋਂ ਕਿਤੇ ਭੈੜੀ ਸੀ ਆ ਗ੍ਰੇਟ ਬ੍ਰਿਟੇਨ ਦਾ ਜਿਹੜਾ ਬ੍ਰਿਟੇਨ ਹੈ ਜਿਹਨੇ ਦੁਨੀਆਂ ਤੇ ਰਾਜ ਕੀਤਾ ਇਨ੍ਹਾਂ ਦੇ ਘਰ ਖਾਣ ਨੂੰ ਵੀ ਨਹੀਂ ਸੀ ਹੁੰਦਾ ਚਾਹ ਜਾਂ ਕੌਫੀ ਸਿਰਫ ਘਰ ਦਾ ਹੈੱਡ ਪੀਂਦਾ ਹੁੰਦਾ ਸੀ ਕਿਉਂਕਿ ਅਫੋਰਡ ਨਹੀਂ ਕਰ ਸਕਦੇ ਸੀ ਭੁੱਖਮਰੀ ਇੱਥੇ ਹੁੰਦੀ ਸੀ ਜਿਹੜੇ ਗਰੀਬ ਅੰਗਰੇਜ਼ ਨੇ ਆਪਣੇ ਬੱਚੇ ਤੱਕ ਵੇਚਦੇ ਹੁੰਦੇ ਸਨ ਤੇ ਇੱਕ ਬੱਚੇ ਦੀ ਕੀਮਤ 8 ਪਾਉਂਡ ਦੇ ਆਸ ਪਾਸ ਹੁੰਦੀ ਸੀ ਇਹ ਡਿਟੇਲ ਚ ਜਾਣ ਦੀਆਂ ਗੱਲਾਂ ਨਹੀਂ ਮੈਂ ਹਿੰਟ ਹੀ ਦੇ ਸਕਦਾ ਇੱਥੋਂ ਦੇ ਧਾਰਮਿਕ ਲੋਕ ਅੰਧ ਵਿਸ਼ਵਾਸ ਇੱਥੋਂ ਦੇ ਇੰਗਲੈਂਡ ਦੇ ਯੂਰਪ ਦੇ ਨੇ ਧਾਰਮਿਕ ਲੋਕਾਂ ਨੇ ਅੰਧ ਵਿਸ਼ਵਾਸ ਫੈਲਾ ਫੈਲਾ ਕੇ ਲੋਕਾਂ ਦੀ ਮੱਤ ਮਾਰੀ ਹੋਈ ਸੀ ਧਰਮ ਦੇ ਨਾਂ ਤੇ ਜ਼ੁਲਮ ਦੀ ਹੱਦ ਸੀ ਯੂਰਪ ਦੇ ਵਿੱਚ ਏਸ਼ੀਅਨ ਲੋਕਾਂ ਬਹੁਤ ਲੋਕਾਂ ਦਾ ਵਿਚਾਰ ਹੈ ਕਿ ਇੰਗਲੈਂਡ ਦੂਜੇ ਮੁਲਕਾਂ ਨੂੰ ਲੁੱਟ ਕੇ ਅਮੀਰ ਬਣਿਆ ਜਿਹੜਾ ਕਿ ਸੱਚ ਨਹੀਂ ਹੈਗਾ ਸੱਚ ਜਾਣਨ ਵਾਸਤੇ ਵਿਸ਼ਵਾਸ ਤੋਂ ਵਿਚੇਤਨਾ ਤੱਕ ਸਰਦਾਰ ਪੂਰਨ ਸਿੰਘ ਦੀ ਲਿਖੀ ਹੋਈ ਪੁਸਤਕ ਜੋ ਇੰਗਲੈਂਡ ਵਾਸੀ ਨੇ ਪੜ੍ਹੋ ਕਿ ਇਨ੍ਹਾਂ ਨੇ ਕਿਸ ਤਰ੍ਹਾਂ ਮਿਹਨਤ ਕੀਤੀ ਇਨ੍ਹਾਂ ਨੇ ਧਰਮ ਦਾ ਜੂੜਾ ਕਿੱਦਾਂ ਆਪਣੇ ਸਿਰੋਂ ਲਾਇਆ ਐਜੂਕੇਸ਼ਨ ਕਿਸ ਤਰ੍ਹਾਂ ਪ੍ਰਾਪਤ ਕੀਤੀ ਇਨ੍ਹਾਂ ਨੇ ਇਨ੍ਹਾਂ ਦੀ ਅਕਲ ਤੇ ਮਿਹਨਤ ਰੰਗ ਲਿਆਈ ਸੀ ਦੁਨੀਆਂ ਦੇ ਰਾਜ ਕਰਨ ਵਾਸਤੇ ਪਹਿਲਾਂ ਪਾਵਰ ਤਕੜਾ ਹੋਣਾ ਪੈਂਦਾ, ਐਜੂਕੇਟ ਹੋਣਾ ਪੈਂਦਾ ਵਾ, ਫਾਈਨਾਂਸ਼ੀਅਲੀ ਵੀ ਤੇ ਮੈਂਟਲੀ ਵੀ। ਪਹਿਲਾਂ ਇਹ ਆਪਣੇ ਘਰ ਚ ਤਕੜੇ ਹੋਏ ਸਨ। ਜਪਾਨ ਵਾਲੇ 90% ਦੇ ਕਰੀਬ ਰੱਬ ਨੂੰ ਨਹੀਂ ਮੰਨਦੇ, ਉਹ ਆਪਣੇ ਆਪ ਚ ਬੜਾ ਯਾਰ ਮਿਹਨਤੀ ਨੇ ਲੋਕ, ਵਿਸ਼ਵਾਸ ਮਿਹਨਤ ਚ ਹੀ ਵਿਸ਼ਵਾਸ ਕਰਦੇ ਨੇ, ਉਹ ਰੱਬ ਅੱਗੇ ਅਰਦਾਸਾਂ ਨਹੀਂ ਕਰਦੇ। ਇੱਥੇ ਯੂਰਪ ਵਿੱਚ ਵੀ ਮੈਂ ਦੇਖਿਆ ਜਿੱਦਾਂ ਸਾਨੂੰ ਜਿਨ੍ਹਾਂ ਨਾਲ ਵਾਹ ਪਿਆ, ਉਹ ਵੀ ਰੱਬ ਅੱਗੇ ਅਰਦਾਸਾਂ ਨਹੀਂ ਕਰਦੇ, ਖੁਦ ਮਿਹਨਤ ਕਰਕੇ ਹਾਸਲ ਕਰਦੇ ਨੇ। ਰੱਬ ਅੱਗੇ ਅਰਦਾਸਾਂ ਨਹੀਂ, ਆਪ ਮਿਹਨਤ ਕਰਕੇ ਉਹ ਚੀਜ਼ ਹਾਸਲ ਕਰਨੀ। ਇਸੇ ਤਰ੍ਹਾਂ ਯੂਰਪੀਅਨ ਲੋਕ 42% ਤੋਂ ਵੀ ਜ਼ਿਆਦਾ, ਕਿਤੇ ਕਿਤੇ ਤੇ 80% ਤੱਕ ਨੇ ਆਪਣਾ ਸਵੀਡਨ ਵਰਗੇ ਚ, ਇਹ ਵੀ ਰੱਬ ਤੇ ਵਿਸ਼ਵਾਸ ਨਹੀਂ ਕਰਦੇ। ਪਰ ਇਹ ਲੋਕ ਇੰਨੇ ਮਿਹਨਤੀ, ਵਾਤਾਵਰਣ ਪ੍ਰੇਮੀ, ਜਾਨਵਰਾਂ ਬੰਦਿਆਂ ਮਨੁੱਖਾਂ ਨੂੰ ਪਿਆਰ ਕਰਨ ਵਾਲੇ ਸੱਜਣ ਲੋਕ, ਇਹ ਲੋਕੀ ਚਰਚ ਨੂੰ ਟੈਕਸ ਦੇਣੋਂ ਹਟ ਗਏ ਨੇ। ਕਹਿੰਦੇ ਨੇ ਜਦੋਂ ਅਸੀਂ ਚਰਚ ਜਾਂਦੇ ਹੀ ਨਹੀਂ ਤੇ ਫਿਰ ਟੈਕਸ ਕਾਹਦਾ। ਯੂਰਪ ਵਿਚ ਵਰਕ ਇਜ ਵਰਸ਼ਿਪ ਹੈ, ਇੰਡੀਆ ਵਿਚ ਵਰਸ਼ਿਪ ਇਜ ਵਰਕ ਹੈ। ਜਦੋਂ ਪੁਜਾਰੀਆਂ ਤੇ ਪਾਠੀਆਂ ਕੋਲੋਂ ਰੁਪਈਆਂ ਦੀਆਂ ਪੰਡਾਂ ਤੇ ਸੋਨੇ ਦੇ ਢੇਰ ਫੜੇ ਜਾਣੇ ਨੇ, ਫਿਰ ਵਰਸ਼ਿਪ ਇਜ ਵਰਕ ਹੀ ਹੋਇਆ। ਇਹ ਵੀ ਠੀਕ ਨੇ, ਅਸੀਂ ਮਨੁੱਖਾਂ ਦੇ ਭਲੇ ਵਾਸਤੇ ਰਾਤ ਦਿਨ ਅਰਦਾਸਾਂ ਕਰਨ ਵਾਲੇ ਰੱਬ ਦੇ ਰਿਸ਼ਤੇਦਾਰ। ਅੱਜ ਤੱਕ ਆਪਣੇ ਵਾਸਤੇ ਤੇ ਸਾਨੂੰ ਬੱਚਿਆਂ ਵਾਸਤੇ ਅਸੀਂ ਰੋਟੀ ਪੈਦਾ ਨਹੀਂ ਕਰ ਸਕੇ, ਨੌਕਰੀ ਪੈਦਾ ਨਹੀਂ ਕਰ ਸਕੇ। ਓਏ ਪਹਿਲਾਂ ਤੇ ਪੁੱਤ ਸਾਡੇ ਬਾਹਰ ਨੂੰ ਭੱਜਦੇ ਹੁੰਦੇ ਸਨ, ਪਿਛਲੇ ਸਮੇਂ ਤੋਂ ਸਾਡੀਆਂ ਧੀਆਂ ਕੱਲੀਆਂ ਕਾਰੀਆਂ ਉਹ ਹੀ ਆਪਣੀ ਜਾਇਦਾਦ ਵੇਚ ਕੇ ਮਾਂ ਪਿਓ ਉਹਨਾਂ ਨੂੰ ਕੱਲੀਆਂ ਨੂੰ ਜਾ ਜੇ ਚੜਾ ਰਹੇ ਹਾਂ। ਜਰਾ ਅੰਦਾਜ਼ਾ ਲਾ ਲਿਓ ਅੱਗੋਂ ਕੀ ਹੋ ਰਿਹਾ ਬਾਹਰ ਅੰਦਰ, ਤੁਹਾਨੂੰ ਸਭ ਪਤਾ। ਜੇ ਸਾਡੇ ਘਰ ਚ ਖਾਣ ਨੂੰ ਹੋਏ, ਸ਼ੈਲਟਰ ਹੋਏ, ਤੇ ਅਸੀਂ ਕਿਉਂ ਧੱਕੇ ਖਾਂਦੇ ਫਿਰੀਏ? ਇਹਨਾਂ ਮੁਲਕਾਂ ਦੇ ਲੋਕ ਵੀ ਬਾਹਰ ਜਾਂਦੇ ਨੇ, ਉਹ ਫਰਮਾਂ ਤੋਂ ਇੱਕ ਫਰਮ ਤੋਂ ਦੂਜੀ ਫਰਮ ਚ ਜਾਂਦੇ ਨੇ, ਜਾਂ ਆਪਣਾ ਕਾਰੋਬਾਰ ਕਰਦੇ ਨੇ ਜਾ ਕੇ ਦੂਜਿਆਂ ਮੁਲਕਾਂ ਦੇ ਵਿੱਚ, ਮਜ਼ਦੂਰੀ ਕਰਨ ਨਹੀਂ ਜਾਂਦੇ। ਅਸੀਂ ਕਿੱਦਾਂ ਵਿਦੇਸ਼ਾਂ ਨੂੰ ਦੌੜ ਰਹੇ ਹਾਂ, ਜਿਸ ਤਰ੍ਹਾਂ ਚੂਹਿਆਂ ਦੀ ਰੁੱਢ ਚ ਪਾਣੀ ਪੈ ਜਾਏ ਤੇ ਉਹ ਭੱਜ ਕੇ ਕੋਈ ਇੱਧਰ ਨੂੰ, ਕੋਈ ਉੱਧਰ ਨੂੰ, ਕੋਈ ਇੱਧਰ ਨੂੰ ਦੌੜਨਾ ਸ਼ੁਰੂ ਕਰਦਾ। ਦੋਸਤੋ ਅਸੀਂ ਅੱਜ ਅੱਛਾ, ਮੈਨੂੰ ਯਾਦ ਹੈ 40 ਸਾਲ ਪਹਿਲਾਂ ਜਦੋਂ ਸਾਡੇ ਲੋਕਾਂ ਦੇ ਯੂਰਪ ਪੈਰ ਹੀ ਲੱਗਣੇ ਸ਼ੁਰੂ ਹੋਏ ਸਨ, ਅਸਾਂ ਸਭ ਤੋਂ ਪਹਿਲਾਂ ਮੰਦਰ ਤੇ ਗੁਰਦੁਆਰੇ ਬਣਾਏ ਇੱਧਰ ਆਣ ਕੇ, ਤੇ ਬੜੇ, ਕਿਉਂਕਿ ਇਹਨਾਂ ਦੇ ਚਰਚ ਬੰਦ ਹੋਣੇ ਸ਼ੁਰੂ ਹੋ ਗਏ ਹਨ ਉਦੋਂ, ਤੇ ਫਿਰ ਬੜੇ ਪ੍ਰਾਊਡ ਫੀਲ ਕਰਨਾ ਕਿ ਅਸੀਂ ਇਹਨਾਂ ਦਾ ਚਰਚ ਲਾ ਕੇ ਆ ਕੇਸਰੀ ਨਿਸ਼ਾਨ ਸਾਹਿਬ ਚ ਲੰਡਿਆ, ਤੇ ਮੰਦਰ ਏਡੇ ਏਡੇ ਸੋਹਣੇ ਬਣੇ ਕਿ ਮੈਂ ਦੱਸ ਹੀ ਨਹੀਂ ਸਕਦਾ, ਮਿਲੀਅਨ ਟ੍ਰਿਲੀਅਨਾਂ ਦੇ ਵਿੱਚ ਉਹਨਾਂ ਦੇ ਪੈਸਾ ਲੱਗਾ ਹੈਗਾ, ਗੁਰਦੁਆਰਿਆਂ ਤੇ ਵੀ, ਮੰਦਰਾਂ ਤੇ ਵੀ। ਜਦੋਂ ਅੰਗਰੇਜ਼ ਭਾਰਤ ਆਏ ਹਨ ਉਹਨਾਂ ਨੇ ਭਾਰਤ ਵਿਚ ਸਕੂਲ ਬਣਾਏ ਸਨ, ਅਸੀਂ ਜਦੋਂ ਇਧਰ ਆਏ ਹਾਂ ਅਸੀਂ ਮੰਦਰ ਤੇ ਗੁਰਦੁਆਰੇ ਬਣਾਏ ਨੇ, ਤੇ ਅੱਜ ਕੱਲ ਕਿਰਪਾਨਾਂ ਵੀ ਚੱਲਦੀਆਂ ਨੇ ਸਾਰੇ ਹੀ ਮੁਲਕਾਂ ਦੇ ਵਿਚ ਗੁਰਦੁਆਰਿਆਂ ਦੇ ਵਿਚ ਗੋਲਕ ਤੋਂ। ਯੂਰਪ ਦੀ ਐਜੂਕੇਸ਼ਨ ਦਾ ਬਹੁਤ ਜ਼ੋਰ ਜਿਹੜਾ ਨਾ ਉਹ ਬੱਚੇ ਦਾ ਵਿਕਾਸ ਕਰਨ ਤੇ ਹੈ, ਉਹਦੀ ਪਰਸਨੈਲਿਟੀ ਡਿਵੈਲਪ ਕਰਨ ਤੇ ਹੈ। ਅਸੀਂ ਭਾਰਤ ਵਿਚ ਬੱਚਿਆਂ ਨੂੰ ਇਮਾਨਦਾਰ ਹੋਣ ਦਾ ਪਾਠ ਪੜਾਉਂਦੇ ਹਾਂ। ਹੈਲੋ ਭਾਈ ਸਾਹਿਬ, ਤੁਸੀਂ ਬਾਰ ਬਾਰ ਮਿਸ ਕਾਲ ਦਾ ਨਾਂ ਮਾਰੋ, ਇੱਕ ਵਾਰੀ ਐਨਫ ਹੈ। ਥੈਂਕ ਯੂ ਵੈਰੀ ਮਚ। ਸਾਨੂੰ ਇਮਾਨਦਾਰ ਹੋਣ ਦਾ ਪਾਠ ਪੜਾਉਂਦੇ ਨੇ। ਯੂਰਪ ਵਿਚ ਸਿੱਖਿਆ, ਮੈਨਰਸ ਤੇ ਮਾਹੌਲ ਬੱਚੇ ਨੂੰ ਇਮਾਨਦਾਰ ਬਣਾਉਂਦਾ, ਉਤੋਂ ਯੂਰਪ ਦੀ ਸਿੱਖਿਆ ਸਾਨੂੰ ਸਭ ਕੁਝ ਦਿੰਦੀ ਹੈ, ਨੌਕਰੀ, ਐਜੂਕੇਸ਼ਨ, ਮਕਾਨ, ਕਾਰਾਂ, ਤੇ ਸਾਡੇ ਕੋਲ ਡਿਗਰੀ ਹੋਣੀ ਚਾਹੀਦੀ ਹੈ। ਜੇ ਸਾਨੂੰ ਕੰਮ ਨਾ ਵੀ ਮਿਲਿਆ ਤੇ ਪੈਸੇ ਗੌਰਮੈਂਟ ਦੇਵੇਗੀ ਸਾਨੂੰ, ਉਨੀ ਦੇਰ ਸਾਡੀ ਤਨਖਾਹ, ਰਹਿਣ ਦਾ ਪ੍ਰਬੰਧ ਵੀ ਸਾਡਾ ਕਰੇਗੀ। ਆਹ ਤੇ ਗੱਲ ਹੋਈ ਨਾ, ਇੰਡੀਆ ਚ ਅਸੀਂ ਇਹ ਸਾਰਾ ਕੁਝ ਰੱਬ ਕੋਲੋਂ ਮੰਗਦੇ ਹਾਂ। ਹੈ ਸਰਕਾਰਾਂ ਕੋਲੋਂ ਜੇ ਕੁਝ ਮੰਗੀਏ ਨਾ ਤਾਂ ਉਹ ਮੁਫ਼ਤ ਮੰਗਦੇ ਆ, ਅਸੀਂ ਵੀ ਸਾਨੂੰ ਚੌਲ ਦਾਲ ਮੁਲਫ ਦਿਓ ਤੇ ਸਰਕਾਰਾਂ ਸਾਨੂੰ ਭਿਖਾਰੀ ਬਣਾ ਰਹੀਆਂ ਨੇ। ਜਾਂ ਫਿਰ ਆਪਣੇ ਸਮਾਜ ਤੇ ਦੇਸ਼ ਨਾਲ ਧਰੋਹ ਕਰਕੇ ਹਵਾਈ ਜਹਾਜ਼ਾਂ ਦੀ ਸੈਰ ਕਰਦੇ ਆ ਜਿਹੜੇ ਰਿਸ਼ਵਤ ਵਾਲੇ ਨੇ, ਬੰਗਲੇ ਉਸਾਰਦੇ ਆ ਉਹਨਾਂ ਬੰਗਲਿਆਂ ਦੇ ਇੱਕ ਕਮਰੇ ਦੇ ਵਿੱਚ, ਇੱਕ ਕਮਰੇ ਦੇ ਵਿੱਚ ਮੰਦਰ ਹੈ ਤੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਦੇਹ ਵੀ ਘਰਾਂ ਚ ਰੱਖੀ ਹੈ, ਘਰਾਂ ਚ ਵੀ ਮੰਦਰ ਬਣਾਏ ਨੇ। ਮਨ ਮੰਦਰ ਵਿੱਚ ਜੋਤ ਜਗੀ ਨਾ ਕਰ ਦੀਪਕ ਮਾਰਾ ਗੌਣ ਸ਼ਲੋਕ, ਮਨ ਮੰਦਰ ਵਿੱਚ ਜੋਤ ਜਗੀ ਨਾ ਕਰ ਦੀਪਕ ਮਾਲਾ ਗੌਣ ਸ਼ਲੋਕ, ਵਜਣ ਟਲੀਆਂ ਖੜਕਣ ਛੈਣੇ ਆ ਵੇਖੋ ਰੱਬ ਨੂੰ ਠੱਗਦੇ ਲੋਕ। ਘਰ ਚ ਮੰਦਰ, ਰਾਤ ਨੂੰ ਵੀ ਪੂਜਾ ਦਿਨੇ ਵੀ ਪੂਜਾ ਜਾਂ ਪਾਠ, ਤੇ ਮਨ ਵਿਚ ਹੇਰਾ ਫੇਰੀ ਦੀਆਂ ਸਕੀਮਾਂ ਲਾਉਂਦੇ ਰਹਿੰਦੇ ਹਾਂ ਅਸੀਂ। ਇੰਡੀਆ ਦੇ ਨਾਗਰਿਕ ਆਪਣੇ ਮੁਲਕ ਨੂੰ ਭੋਰਾ ਵੀ ਪਿਆਰ ਨਹੀਂ ਕਰਦੇ, ਪਾਠ ਤੇ ਭਜਨ ਜ਼ਰੂਰ ਕਰਦੇ ਨੇ, ਦਫ਼ਤਰ ਜਾਣ ਤੋਂ ਪਹਿਲਾਂ ਦੇਵੀ ਦੇਵਤਿਆਂ ਅੱਗੇ ਨੱਕ ਰਗੜਦੇ ਨੇ, ਦਫ਼ਤਰੇ ਪਹੁੰਚ ਕੇ ਸਾਰੀ ਦਿਹਾੜੀ ਵੱਢੀ ਲੈਂਦੇ ਤੇ ਝੂਠ ਬੋਲਦੇ ਨੇ। ਹਰ ਗਲੀ ਦੀ ਨੁੱਕਰ ਤੇ ਪੂਜਾ ਪਾਠ ਦੀਵੇ ਮੋਮਬੱਤੀਆਂ ਜਾਗ ਰਹੀਆਂ ਹੁੰਦੀਆਂ ਨੇ, ਮੰਦਰਾਂ ਗੁਰਦੁਆਰਿਆਂ ਚ ਖਲੋ ਕੇ ਹੱਥ ਜੋੜ ਕੇ ਬੇਨਤੀ ਹੋ ਰਹੀ ਹੈ ਪਰਮਾਤਮਾ ਸਰਬੱਤ ਦਾ ਭਲਾ ਕਰੀ ਤੇ ਮੈਨੂੰ ਸਮੱਤ ਬਖਸ਼ੀ, ਪਰ ਸਾਰੀ ਉਮਰ ਸਮੱਤ ਦੇ ਅਗਲੀ ਲਾਗੋਂ ਦੀ ਵੀ ਨਹੀਂ ਲੰਘਦੇ। ਅਸੀਂ ਆਪਣੇ ਪਰਵਰਦਿਗਾਰ ਦੀ ਪਰਵਾਹ ਨਹੀਂ ਕਰਦੇ। ਇਮਾਨਦਾਰ ਹੋਣ ਵਾਸਤੇ ਪੂਜਾ ਪਾਠ ਜ਼ਰੂਰੀ ਨਹੀਂ ਹੁੰਦਾ। ਇੱਕ ਵਿਦਵਾਨ ਜਿਹਦਾ ਮੈਨੂੰ ਨਾਂ ਭੁੱਲ ਗਿਆ, ਉਹ ਲਿਖਦਾ ਕਿ ਇਮਾਨਦਾਰ ਬਣਨ ਵਾਸਤੇ ਪੂਜਾ ਪਾਠ ਜ਼ਰੂਰੀ ਨਹੀਂ, ਤੇ ਗੱਲ ਹੈ ਵੀ ਠੀਕ ਹੈ। ਮੈਂ ਪਰਸਨਲੀ ਜਾਣਨਾ ਉਹਨਾਂ ਅੰਗਰੇਜ਼ਾਂ ਨੂੰ ਜਿਹੜੇ ਰੱਬ 'ਚ ਵਿਸ਼ਵਾਸ ਨਹੀਂ ਕਰਦੇ, ਮੇਰੇ ਦੋਸਤ ਨੇ ਪਰ ਹੱਦ ਦਰਜੇ ਦੇ ਇਮਾਨਦਾਰ, 9 ਘੰਟੇ ਕੰਮ ਕਰਕੇ ਜਿਹੜਾ ਘਰ ਆਏਗਾ ਉਹਦੇ ਕੋਲ ਵੈਸੇ ਵੀ ਫਜ਼ੂਲ ਦੇ ਰੀਤੀ ਰਿਵਾਜਾਂ ਗੱਲਾਂ ਗੱਪਾਂ ਵਾਸਤੇ ਬਕਵਾਸ ਤੇ ਟਾਈਮ ਨਹੀਂ ਹੁੰਦਾ, ਤੇ ਜਿਸ ਕੋਲ ਰੋਜ਼ੀ ਰੋਟੀ ਘਰ ਹੈ ਉਹ ਤਾਂਤਰਿਕਾਂ ਜਾਂ ਸਾਧਾਂ ਦੇ ਕੋਲ ਕਿਉਂ ਜਾਵੇਗਾ। ਯੂਰਪ 'ਚ ਰੱਬ ਨੇ ਸਰਕਾਰਾਂ ਰੋਟੀ ਤੇ ਰੁਜ਼ਗਾਰ ਦਾ ਪ੍ਰਬੰਧ ਕਰਦੀਆਂ ਨੇ। ਬਹੁਤ ਮਜ਼ਦੂਰ ਦਫ਼ਤਰਾਂ 'ਚ ਕੰਮ ਕਰਨ ਵਾਲਿਆਂ ਤੋਂ ਜ਼ਿਆਦਾ ਤਨਖਾਹ ਲੈਂਦੇ ਨੇ ਇੱਥੇ ਯੂਰਪ ਵਿੱਚ। ਮਜ਼ਦੂਰ ਦਫ਼ਤਰਾਂ 'ਚ ਕੰਮ ਕਰਨ ਵਾਲਿਆਂ ਨੂੰ ਕਿਤੇ ਜ਼ਿਆਦਾ ਤਨਖਾਹ ਲੈਂਦੇ ਨੇ। ਘਰਾਂ 'ਚ ਕਲੀ ਕਰਨ ਵਾਲੇ, ਇੱਥੇ ਪਲੰਬਰ, ਬਿਜਲੀ ਠੀਕ ਕਰਨ ਵਾਲੇ, ਮੈਰਸਡੀਜ਼ ਤੇ BMW ਕਾਰਾਂ 'ਚ ਆਉਂਦੇ ਨੇ। ਆਹ ਜਿਹੜੇ ਟਾਈਲਾਂ ਲਾਉਂਦੇ ਨੇ ਨਾ, ਇੰਜੀਨੀਅਰਾਂ ਤੋਂ ਜ਼ਿਆਦਾ ਪੈਸੇ ਕਮਾਉਂਦੇ ਨੇ। ਪਰ ਉੱਥੇ ਮੈਂ ਇਹ ਦੱਸ ਦਿਆਂ, ਇੰਜੀਨੀਅਰ ਇੰਜੀਨੀਅਰ ਹੀ ਹੁੰਦਾ, ਇਹ ਬੇਸ਼ੱਕ ਉਹਦੇ ਕੋਲ ਜ਼ਿਆਦਾ ਪੈਸੇ ਲੈਂਦੇ ਨੇ, ਲੇਕਿਨ ਇੰਜੀਨੀਅਰ ਦਾ ਇੱਕ ਰੁਤਬਾ। ਕੋਈ ਕੰਮ ਵੱਡਾ ਛੋਟਾ ਨਹੀਂ। ਬਾਜ਼ਾਰ ਵਿੱਚ ਜਾਓ, ਸਾਰੇ ਇੱਕੋ ਜਿਹੇ ਕੱਪੜੇ ਪਾਏ ਹੁੰਦੇ ਨੇ ਸਾਰੇ ਲੋਕਾਂ ਨੇ, ਅਮੀਰੀ ਗਰੀਬੀ ਕਿਤੇ ਨਜ਼ਰ ਨਹੀਂ ਆਉਂਦੀ। ਸਾਡੇ ਮੁਲਕਾਂ 'ਚ ਅਮੀਰ ਉੱਥੋਂ ਹੀ ਨਜ਼ਰ ਆਉਂਦਾ ਤੇ ਗਰੀਬ ਉਦੋਂ ਵੀ ਦੂਰੋਂ ਨਜ਼ਰ ਆਉਂਦਾ। ਬੈਠੇ ਬੈਂਕ ਬੈਲੈਂਸ ਕਿਸੇ ਦਾ ਜ਼ਿਆਦਾ ਅਤੇ ਘੱਟ ਹੋ ਸਕਦਾ, ਲਿਆਕਤ ਦੇ ਹਿਸਾਬ ਨਾਲ ਨੌਕਰੀ ਮਿਲਦੀ ਆ, ਪਰ ਸਾਡੇ ਸੋਹਣੇ ਭਾਰਤ ਵਿੱਚ ਟੇਲੈਂਟ ਦੇ ਹਿਸਾਬ ਨਾਲ ਨਹੀਂ। ਭਾਰਤ ਵਿੱਚ ਰੇਡੀਓ ਠੀਕ ਕਰਨ ਵਾਲੇ ਤੋਂ ਅਸੀਂ ਪਕੌੜੇ ਕਢਾਉਂਦੇ ਹਾਂ, ਜੁੱਤੀਆਂ ਗੰਢਣ ਵਾਲੇ ਕੰਪਿਊਟਰ ਠੀਕ ਕਰਨ ਰਹੇ ਹੁੰਦੇ, ਅਨਪੜ੍ਹ ਪੜ੍ਹਿਆਂ ਨੂੰ ਲੈਕਚਰ ਦਿੰਦੇ ਨੇ, ਗੁੰਡੇ ਸਮਾਜ ਸੁਧਾਰਕ ਨੇ, ਚੋਰ ਕਾਨੂੰਨ ਦੇ ਰਾਖੇ ਨੇ। ਸਭ ਤੋਂ ਜ਼ਿਆਦਾ ਝੂਠ ਅਦਾਲਤਾਂ 'ਚ ਬੋਲਿਆ ਜਾਂਦਾ, ਤੋਬਾ ਤੋਬਾ। ਗੀਤਾ ਤੇ ਹੱਥ ਰੱਖ ਕੇ ਸਾਡੇ ਵਕੀਲ ਕਾਵਾਂ ਵਾਂਗੂ ਬਹਿਸ ਕਰਦੇ ਨੇ, ਝੂਠ ਦੇ ਫੁਹਾਰੇ ਨੇ। ਥਾਣੇ ਜਾ ਕੇ ਜੇ ਤੁਸੀਂ ਸੱਚ ਸੱਚ ਦੱਸਦੇ ਹੋ ਨਾ ਵੀ ਹੋਇਆ ਕੀ ਸੀ, ਤੁਸੀਂ ਛਿੱਤਰ ਖਾ ਕੇ ਵਾਪਸ ਆਓਗੇ। ਬਲਵੀਰ ਬੱਬੀ ਜੀ, ਹੈਲੋ ਹੈਲੋ
1: ਹੈਲੋ ਹੈਲੋ
0: ਬੱਬੀ ਜੀ, ਤੁਸੀਂ 6-7 ਕਾਲਾਂ ਮਾਰੀਆਂ ਨੇ ਮੈਨੂੰ।
1: ਨਹੀਂ ਟਾਈਮ ਤਾਂ ਦੇਖੋ ਜੀ, ਫਿਰ
0: ਵੇਟ, 2 ਮਿੰਟ ਵੇਟ ਕਰ ਲਓ, 5 ਮਿੰਟ ਠੀਕ ਹੈ ਜੀ। ਅੱਛਾ, ਮਤਲਬ ਕਿ ਥਾਣੇ ਜਾ ਕੇ ਤੁਸੀਂ ਸੱਚ ਸੱਚ ਦੱਸ ਦਿਓਗੇ ਤੇ ਆਪ ਹੀ ਛਿੱਤਰ ਖਾ ਕੇ ਆਓਗੇ ਥਾਣੇ ਦੇ ਵਿੱਚੋਂ? ਪੁਲਿਸ ਜਿਹੜੀ ਹੈ ਨਾ, ਅਗਰ ਤੁਸੀਂ ਕੋਈ ਕਾਨੂੰਨ ਭੰਗ ਕੀਤਾ, ਤੁਹਾਨੂੰ ਜੁਰਮਾਨਾ ਹੋਵੇ, ਸਜ਼ਾ ਹੋਵੇ, ਠੀਕ ਹੈ। ਪਰ ਜਿਹੜੀਆਂ ਪੁਲਿਸ ਵਾਲੇ ਗਾਲਾਂ ਕੱਢਦੇ ਨੇ, ਇਹਨਾਂ ਦੇ ਮੋਢੇ ਤੇ ਦੋ ਦੋ ਤਿੰਨ ਤਿੰਨ ਸਟਾਰ ਲੱਗੇ ਹੋਣਗੇ ਤੇ ਗੰਦੀਆਂ ਗਾਲਾਂ ਕੱਢ ਰਹੇ ਹੋਣਗੇ। ਇਹ ਕਿੱਧਰ ਦੀ ਸੱਭਿਅਤਾ ਹੈਗੀ ਹੈ? ਹਾਂਜੀ, ਹਰ ਪਿੰਡ ਦੇ ਵਿਚ ਦੋ ਦੋ ਤਿੰਨ ਤਿੰਨ ਗੁਰਦੁਆਰੇ, ਹਰ ਮੁਹੱਲੇ ਚ ਗੁਰਦੁਆਰਾ ਲੱਗਦਾ, ਅਸੀਂ ਸਭ ਧਰਮ ਨੂੰ ਸਮਰਪਿਤ ਹਾਂ। ਤੇ ਧਾਰਮਿਕ ਅਸੀਂ ਹੈ ਹੀ ਨਹੀਂ, ਸਾਡੇ ਸਾਰੇ ਐਕਸ਼ਨ ਜਿਹੜੇ ਨੇ ਉਹ ਸਾਡੇ ਸਮਾਜ ਦੇ ਅਗੇਂਸਟ ਜਾਂਦੇ ਨੇ। ਉਮੀਦਾਂ ਅਸੀਂ ਸਵਰਗਾਂ ਦੀਆਂ ਕਰ ਰਹੇ ਹਾਂ, ਸਾਰੀ ਕੋਸ਼ਿਸ਼ ਮੁਕਤੀ ਪਾਉਣ ਵਾਸਤੇ ਕਿ ਸਵਰਗ ਜਾਈਏ, ਪਰ ਬਣਾ ਅਸੀਂ ਆਪਣੇ ਮੁਲਕ ਨੂੰ ਨਰਕ ਰਹੇ ਹਾਂ। ਕਿਸੇ ਵੀ ਦੇਸ਼ ਦੇ ਨਾਗਰਿਕਾਂ ਦੇ ਹੱਥ ਵਿਚ ਹੀ ਹੁੰਦਾ ਕਿ ਉਨ੍ਹਾਂ ਨੇ ਆਪਣੇ ਦੇਸ਼ ਨੂੰ ਸਵਰਗ ਬਣਾਉਣਾ ਕਿ ਨਰਕ ਬਣਾਉਣਾ। ਇਹ ਤੇ ਸੀ ਜੀ ਮੇਰੀ ਗੱਲਬਾਤ। ਤੇ ਲਓ ਮੈਂ ਹੁਣ ਬਲਬੀਰ ਬੱਬੀ ਜੀ ਹੁਣਾਂ ਵੱਲ ਚੱਲਦਾ ਤੇ ਉਨ੍ਹਾਂ ਨਾਲ ਗੱਲਬਾਤ ਕਰਦੇ ਹਾਂ, ਉਹ ਕੀ ਕਹਿਣਾ ਚਾਹੁੰਦੇ ਨੇ। ਤੇ ਆ ਲਓ ਜੀ।

0: ਜੀ ਬੱਬੀ ਜੀ ਆਪ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਭਾਤ ਰੇਡੀਓ ਦੇ ਵਿੱਚ।
1: ਹਾਂਜੀ ਤਾਂ ਮੇਰੇ ਵੱਲੋਂ ਪ੍ਰਵਾਜ ਰੇਡੀਓ ਜਿਹੜਾ ਜਰਮਨ ਦੇ ਸਾਡੇ
0: ਜੀ ਉਹਨਾਂ ਸਾਰਿਆਂ ਵੱਲੋਂ ਆਪ ਜੀ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਾਜੀ ਖੁਸ਼ੀ ਹੋ ਬਲਬੀਰ ਜੀ। ਅੱਜ ਵੈਦਰ ਕਿੱਦਾਂ ਦਾ ਅੱਜ ਇੰਡੀਆ ਦੇ ਵਿੱਚ?
1: ਵੈਦਰ ਗਰਮੀ ਹੋ ਗਈ ਜੀ ਪੂਰੀ।
0: ਅੱਛਾ ਪੂਰੀ ਗਰਮੀ ਹੋ ਚੁੱਕੀ ਹੈ।
1: ਬੀਤੇ ਮੌਸਮ ਠੰਡਾ ਵੀ ਹੋ
0: ਜਾਂਦਾ। ਅੱਛਾ ਅੱਛਾ ਅੱਛਾ ਅੱਛਾ ਠੀਕ ਹੈ ਤੇ ਕਣਕਾਂ ਕੁਣਕਾਂ ਸਭ ਸਾਂਭੀਆਂ ਗਈਆਂ ਨੇ? ਕਣਕਾਂ ਵਗੈਰਾ ਬਿਲਕੁਲ ਸਾਂਭੀਆਂ ਗਈਆਂ ਨੇ ਸਾਰੀਆਂ।
1: ਮੈਂ ਜਿਵੇਂ ਹੁੰਦਾ ਵੀ ਆਪਣਾ ਸਾਢੇ ਸੱਤ ਵਜੇ ਤੋਂ ਟਾਈਮ ਸ਼ੁਰੂ ਹੁੰਦਾ।
0: ਅੱਛਾ
1: ਉਸ ਅਨੁਸਾਰ ਕਈ ਵਾਰ ਹੁੰਦਾ ਵੀ ਮੈਂ ਪਰਿਵਾਰ ਰੇਡੀਓ ਦੇ ਵਿਹੜੇ ਵਿੱਚ ਕੋਈ ਨਾ ਕੋਈ ਆਪਾਂ ਤਾਂ ਗੱਲ ਕਰਦੇ ਹੀ ਆ
0: ਜੀ।
1: ਅੱਜ ਮੈਨੂੰ ਇਹ ਸੀ ਮੈਂ ਲਾਈਵ ਚਲਾ ਰਿਹਾ ਸੀ ਮੇਰੇ ਨਾਲ ਮਹਿਮਾਨ ਪੱਤਰਕਾਰ ਸਾਥੀ ਜਿਹੜੇ ਪੰਜਾਬ ਪ੍ਰਤੀ ਚਿੰਤਕ ਨੇ ਤੁਹਾਡੇ ਵਾਂਗੂ ਉਹ ਲੈਣ ਤੇ ਉੱਤੇ ਸੀ।
0: ਅੱਛਾ ਅੱਛਾ ਠੀਕ ਠੀਕ।
1: ਹਾਂ ਉਹਨਾਂ ਨੂੰ ਮੈਂ ਦੱਸਿਆ ਆਪਣੇ ਤੇ ਉਸ ਤੋਂ ਬਿਨਾਂ ਇਹ ਸੀ ਵੀ ਚਲੋ ਜਿਹੜੀ ਬਾਕੀ ਪੰਜਾਬ ਦੀ ਖਬਰਸਾਰ ਆ ਜੋ ਗੱਲਾਂ ਉਹ ਆਪਾਂ ਸਾਂਝੀ ਕਰਦੇ ਹਾਂ।
0: ਠੀਕ ਠੀਕ ਠੀਕ ਠੀਕ।
1: ਧੰਨਵਾਦ ਤੁਹਾਡਾ ਜਿਹੜਾ ਜਰਮਨ ਸੱਤ ਸਮੁੰਦਰ ਪਾਰ ਤੋਂ ਬੈਠ ਕੇ ਪੰਜਾਬ ਦੀਆਂ ਗੱਲਾਂ ਬਾਤਾਂ ਗੱਲ ਕਰ।
0: ਮਿਹਰਬਾਨੀ ਜੀ ਮਿਹਰਬਾਨੀ।
1: ਤੁਸੀਂ ਡਰਦੀ ਹੋ ਪੰਜਾਬ ਦੇ? ਡਰਦੀ ਉਹ ਹੁੰਦਾ ਜਿਹੜਾ ਪੰਜਾਬ ਦੀ ਮਿੱਟੀ ਦੇ ਨਾਲ ਜੁੜਿਆ ਹੋਵੇ।
0: ਠੀਕ ਹੈ ਜੀ ਤੇ ਅੱਜ ਤੁਸੀਂ ਕਿਹੋ ਜਿਹੀ ਗੱਲਬਾਤ ਕੀ ਗੱਲਬਾਤ ਕਰੋਗੇ ਅੱਜ ਤੁਸੀਂ?
1: ਅੱਜ ਜਿਹੜਾ ਸਭ ਤੋਂ ਪਹਿਲੀ ਗੱਲਬਾਤ ਕਰਨਾ
0: ਜੀ
1: 13 ਅਪ੍ਰੈਲ ਵਿਸਾਖੀ ਦੀ ਦਿਨ ਦੀ ਧਾਰਮਿਕ ਮਹੱਤਤਾ
0: ਜੀ
1: ਸਾਰੀ ਸਾਜਣਾ ਜਿਹੜੀ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਨਾਈ ਜਾਂਦੀ ਹੈ।
0: ਅੱਛਾ
1: ਤੁਹਾਡੇ ਜਨਮ ਦਿਨ ਮਨਾਈ ਗਈ ਆ ਹੋਰ ਵੀ ਮਨਾਈ
0: ਜੀ ਜੀ।
1: ਉਸ ਦਿਨ ਪੰਜਾਬ ਦੇ ਵਿੱਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਆਯੋਜਨ ਜੁੜਦਾ ਜਿਹੜਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਹੀ ਪਹਿਲੀ ਵਾਰ ਵਿਸਾਖੀ ਨੂੰ ਵਿਧਾਨ ਸਭਾ ਦਾ ਦਰਵਾਜ਼ਾ ਖੁੱਲਿਆ। ਨਹੀਂ ਮਗਰ ਇਤਿਹਾਸ ਦੇ ਵਿੱਚ ਕਦੇ ਵਿਸਾਖੀ ਦੇ ਉੱਪਰ ਛੁੱਟੀ ਹੁੰਦੀ ਆ ਤੇ ਵਿਧਾਨ ਸਭਾ ਨਹੀਂ ਜੁੜਦੀ। ਉਸ ਮੌਕੇ ਦੇ ਉੱਪਰ ਫਿਰ ਉੱਥੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਜਿਹੜਾ ਕਾਨੂੰਨ ਆ ਉਹਦੀ ਗੱਲਬਾਤ ਹੁੰਦੀ ਆ ਕਿ ਮੱਦਾਂ ਜੁੜਦੀਆਂ ਨੇ ਤੇ ਪ੍ਰਮੁੱਖ ਜਿਹੜੀ ਯਾਤਰਾ ਇਸ ਵੇਲੇ ਚਾਹੇ ਤੁਹਾਡੇ ਜਨਮ ਦਾ ਕਨੇਡਾ ਦਾ ਵਿਦੇਸ਼ਾਂ ਵਿਦੇਸ਼ਾਂ ਪੰਜਾਬ ਕਿਤੇ ਵੀ ਆ ਉਹ ਚੱਲ ਰਹੀ ਹੈ ਜਿਹੜਾ ਕਿ ਵਿਸ਼ੇਸ਼ ਧਾਰਮਿਕ ਮੁੱਦਾ ਵੀ ਹੈ
0: ਜੀ।
1: ਉਸ ਸੰਦਰਭ ਦੇ ਵਿੱਚ ਦੁਨੀਆਂ ਦੇ ਵਿੱਚ ਜਿੱਥੇ ਵੀ ਕੋਈ ਬੈਠਾ ਗੁਰੂ ਨਾਨਕ ਪੰਥ ਸਿੱਖ ਜੋੜੀ ਨੇ ਜਿਹੜੇ ਹਿੰਦੂ ਕੁਝ ਵੀ ਨੇ ਉਹਨੇ ਦੇਖ ਰਹੇ ਨੇ ਇਸ ਸੰਬੰਧ ਵਿੱਚ ਮੇਰੇ ਦੇ ਨਾਲ ਮਾਛੋਵਾਲਾ ਸਾਹਿਬ ਤੋਂ ਪੰਜਾਬ ਟਾਈਮ ਜਲੰਧਰ ਦੇ ਮਤਲਬ ਕਿ ਵੀ ਵਿਸ਼ੇਸ਼ ਜਿਹੜੇ ਪ੍ਰਤੀਨਿਧ ਨੇ ਉਹ ਜੁੜੇ ਹੋਏ ਤੇ ਉਹ ਇਸ ਕਾਨੂੰਨ ਸੰਬੰਧੀ ਆਪ ਆਪਣੇ ਸਰੋਤਿਆਂ ਨਾਲ ਥੋੜੀ ਗੱਲਬਾਤ ਸਾਂਝੀ ਕਰ ਰਹੇ ਤੇ ਜਗਰੂਪ ਸਿੰਘ ਮਾਨ ਜੀ ਤੇ ਉਹਨਾਂ ਦਾ ਸਵਾਗਤ ਤੁਸੀਂ ਕਰੋ ਅੱਗੇ ਗੱਲਬਾਤ ਫਿਰ ਆਪਾਂ ਜਾਰੀ ਰੱਖਦੇ ਹਾਂ।
0: ਹੈਲੋ
2: ਹੈਲੋ
0: ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਭਾਤ ਰੇਡੀਓ ਦੇ ਵਿੱਚ।
2: ਸਤਿ ਸ੍ਰੀ ਅਕਾਲ ਮੈਂ ਜਗਰੂਪ ਸਿੰਘ ਮਾਨ ਸਿੰਘ ਮਾਛੀਵਾੜਾ ਸਾਹਿਬ
0: ਵਾਹ ਜੀ ਵਾਹ ਸਰਦਾਰ ਜਗਰੂਪ ਸਿੰਘ ਜੀ ਸਵਾਗਤ ਹੈ ਤੁਹਾਡਾ।
2: ਥੈਂਕ ਯੂ ਸਰ ਥੈਂਕ ਯੂ ਮੁਬਾਰਕਾਂ ਤੁਹਾਡੇ ਸਾਰੇ ਚੈਨਲ ਨੂੰ ਚਲੋ ਬਹੁਤ ਵਧੀਆ ਚਲਾ ਰਹੇ ਹੋ ਲੋਕਾਂ ਦੇ ਪੰਜਾਬ ਦੀ ਗੱਲ ਕਰ ਰਹੇ
0: ਤੁਹਾਨੂੰ ਠੀਕ ਹੈ ਜੀ ਮਿਹਰਬਾਨੀ
2: ਥੈਂਕ ਯੂ ਸਰ
0: ਥੈਂਕ ਯੂ। ਤੁਸੀਂ ਅੱਜ ਕੀ ਕਹਿਣਾ ਚਾਹੋਗੇ ਜਗਰੂਪ ਸਿੰਘ ਜੀ?
2: ਸਰ ਮੈਂ ਨਾ ਜਿਹੜਾ ਪੰਜਾਬ ਦਾ ਅੱਜ ਮੁੱਦਾ ਚੱਲ ਰਿਹਾ ਏ ਖਾਸ ਕਰ ਜੋ ਬੇਅਦਬੀ ਸੰਬੰਧੀ ਸਤਿਕਾਰ ਕਾਨੂੰਨ ਬਣਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ
0: ਹਾਂਜੀ
2: ਇਹ ਸਭ ਲੰਬੇ ਸਮੇਂ ਤੋਂ ਗੱਲ ਸੀ 2015 ਵਿਚੋਂ ਜਦੋਂ ਬੇਅਦਬੀਆਂ ਸ਼ੁਰੂ ਹੋਈਆਂ ਪੰਜਾਬ ਦੇ ਵਿੱਚ ਹਾਲਾਂਕਿ ਇਹ ਕਾਨੂੰਨ 2008 ਵਿਚ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਉਦੋਂ ਹੋਂਦ ਵਿਚ ਆਇਆ।
0: ਅੱਛਾ
2: ਤੇ ਉਸ ਤੋਂ ਬਾਅਦ ਇੱਕ ਨੂੰ ਲਾਗੂ ਹੋਇਆ ਨਹੀਂ ਲਾਗੂ ਹੋਇਆ ਪਰ 2015 ਤੋਂ ਬਾਅਦ ਜੋ ਹਾਲਾਤ ਪੰਜਾਬ ਦੇ ਰਹੇ ਨੇ ਚਾਹੇ ਬਰਗਾੜੀ ਕਾਂਡ ਆ ਚਾਹੇ ਬਹਿਬਲ ਗਲਾਂ ਕਾਂਡ ਆ ਜਾਂ ਹੋਰ ਨੇ ਕਿਸੇ ਤੋਂ ਲੁਕੇ ਹੋਏ ਨੀ ਗਏ ਜੀ ਉਹ ਤੇ ਵੱਖ ਵੱਖ ਵਿਸ਼ਿਆਂ ਤੇ ਚਲੋ ਲੋਕ ਬੋਲਦੇ ਰਹਿੰਦੇ ਨੇ ਚਲੋ ਇਸ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਸਰਕਾਰ 16 ਮਾਰਚ 2022 ਨੂੰ ਆਈ ਪਹਿਲਾਂ ਦੀ ਸਰਕਾਰ ਤੋਂ ਆਉਣ ਤੋਂ ਬਾਅਦ ਬਹੁ ਗਿਣਤੀ ਪੰਥਕ ਜਥੇਬੰਦੀਆਂ ਨੇ ਪਟਿਆਲਾ ਜ਼ਿਲ੍ਹੇ ਵਿਚ ਇੱਕ ਸਮਾਣਾ ਸ਼ਹਿਰ ਪੈਂਦਾ ਜੀ ਤੇ ਉੱਥੇ ਇੱਕ ਟਾਵਰ ਮੋਰਚਾ ਲੱਗਿਆ ਸੀ ਭਾਈ ਗੁਰਜੀਤ ਸਿੰਘ ਖਾਲਸਾ ਹੋਰਾਂ ਦੀ ਅਗਵਾਈ ਦੇ ਵਿਚ
0: ਜੀ
2: ਤੇ ਉੱਥੋਂ ਵੱਖ ਵੱਖ ਮੰਗਾਂ ਕੀਤੀਆਂ ਜਾਂਦੀਆਂ ਸੀ ਵੀ ਬੇਅਦਬੀ ਕਰਨ ਵਾਲੇ ਜਿਹੜੇ ਇਨਸਾਨ ਨੇ ਉਨ੍ਹਾਂ ਸਬੰਧੀ ਇੱਕ ਸਖ਼ਤ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ
0: ਜੀ ਹੋਣਾ ਚਾਹੀਦਾ
2: ਤੇ ਉਸ ਟਾਵਰ ਤੇ ਸਾਡੇ ਸਤਿਕਾਰਯੋਗ ਜਥੇਦਾਰ ਅਕਾਲ ਤਖ਼ਤ ਸਰਦਾਰ ਕੁਲਦੀਪ ਸਿੰਘ ਗੜਗਾਜਪੁਰੀ ਵੀ ਪਹੁੰਚੇ ਸੀ ਵੱਡੇ ਵੱਡੇ ਧਾਰਮਿਕ ਆਗੂ ਵੀ ਪਹੁੰਚੇ ਸੀ ਤੇ ਉਹ ਮੋਰਚਾ ਲਗਭਗ ਜੀ 19 ਮਹੀਨੇ ਚੱਲਿਆ ਤੇ ਉਸ ਮੋਰਚੇ ਦੀ ਮੰਗ ਨੂੰ ਪੂਰਾ ਕਰਦਿਆਂ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਹੋਰਾਂ ਨੇ 13 ਅਪ੍ਰੈਲ ਨੂੰ ਇੱਕ ਵਿਸ਼ੇਸ਼ ਸੈਸ਼ਨ ਸੱਦਿਆ ਸੀਗਾ ਵਿਧਾਨ ਸਭਾ ਦਾ ਐਤਵਾਰ ਸੀ ਵੈਸੇ ਉਸ ਦਿਨ ਵਿਸਾਖੀ ਵਾਲਾ ਦਿਨ ਸੀ ਤੇ ਉਨ੍ਹਾਂ ਨੇ ਕੈਬਨਿਟ ਵਿਚ ਇਸ ਮਤੇ ਨੂੰ ਮਨਜੂਰੀ ਦਿੱਤੀ ਸੀ ਬਿੱਲ ਬਣਾਉਣ ਸਬੰਧੀ ਜੋ ਕਾਨੂੰਨ ਬਣਾਉਣ ਸਬੰਧੀ ਤੇ ਵਿਜ਼ਨ ਨੇ 3 ਜਾਂ 4 ਡੇ ਉਸ ਨੂੰ ਉਨ੍ਹਾਂ ਨੇ ਪ੍ਰਵਾਨ ਕਰਕੇ ਤੇ ਗਵਰਨਰ ਸਾਹਿਬ ਨੇ ਸਾਈਨ ਕਰਤੇ ਸੀ ਉਹਦੇ ਉੱਪਰ ਤੇ ਉਹ ਕਾਨੂੰਨ ਬਣ ਗਿਆ ਜੀ ਬਹੁ ਗਿਣਤੀ 90% ਸੰਗਤਾਂ ਨੂੰ ਇਹ ਕਾਨੂੰਨ ਪੰਜਾਬ ਦੇ ਵਿਚ ਪ੍ਰਵਾਨ ਆ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰ ਰਹੇ ਨੇ
0: ਚੰਗੀ ਗੱਲ ਹੈ
2: ਤੇ ਮੁੱਖ ਮੰਤਰੀ ਸਾਹਿਬ ਨੇ ਇਸ ਸਬੰਧੀ 4 ਦਿਨਾਂ ਦੀ ਵਿਸ਼ੇਸ਼ ਯਾਤਰਾ ਸ਼ੁਰੂ ਕੀਤੀ ਸੀ ਸ਼ੁਕਰਾਨਾ ਯਾਤਰਾ ਜਿਹੜੀ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਈ ਸੀਗੀ ਜੀ ਅੱਜ ਵਾਪਸ ਚਾਰੇ ਤੱਕ ਤਿੰਨੇ ਤੱਕ ਜੋ ਪੰਜਾਬ ਵਿਚ ਉਹਨਾਂ ਤੋਂ ਹੁੰਦੀ ਹੋਈ ਸ੍ਰੀ ਫਤਿਹਗੜ੍ਹ ਸਾਹਿਬ ਵਾਪਸ ਸਮਾਪਤ ਹੋਈ ਆ ਤੇ ਇਸੇ ਦੌਰਾਨ ਇੱਕ ਬੜੀ ਜਿਵੇਂ ਕਹਿੰਦੇ ਹੁੰਦੇ ਆ ਵੀ ਇੱਕ ਹੋਰ ਵਿਸ਼ਾ ਇੱਕ ਅਲੱਗ ਤਰ੍ਹਾਂ ਦਾ ਪੰਜਾਬ ਦੇ ਵਿਚ ਚੱਲ ਪਿਆ ਤੇ ਸਾਡੇ ਸਤਿਕਾਰਯੋਗ ਸਾਡੇ ਮਾਣਯੋਗ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਰਾਂ ਨੇ ਕੱਲ ਕਰਤਾਰ ਸਿੰਘ ਸੰਧਵਾਂ ਜਿਹੜੇ ਸਾਡੇ ਸਪੀਕਰ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੇ ਉਹਨਾਂ ਨੂੰ ਤਲਬ ਕਰਕੇ ਸਵਾਲ ਕੀਤੇ ਵੀ ਇਹ ਕਾਨੂੰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਵਾਨ ਨਹੀਂ ਤੇ ਸੰਧਵਾਂ ਸਾਹਿਬ ਨੇ ਆਪਣਾ ਸਪਸ਼ਟੀਕਰਨ ਦਿੱਤਾ ਤੇ ਉਸ ਤੋਂ ਬਾਅਦ ਅੱਜ ਫੇਰ ਜਥੇਦਾਰ ਸਾਹਿਬ ਨੇ ਕਿਹਾ ਵੀ 15 ਦਿਨ ਦੇ ਵਿਚ ਇਸ ਕਾਨੂੰਨ ਨੂੰ ਜਾਂ ਤਾਂ ਵਾਪਸ ਲਿਆ ਜਾਵੇ ਜਾਂ ਸੋਧਾਂ ਕੀਤੀਆਂ ਜਾਣ ਵੀ ਨਹੀਂ ਅਸੀਂ ਪੰਜਾਬ ਸਰਕਾਰ ਵਿਰੁੱਧ ਸਖ਼ਤ ਕਾਰਵਾਈ ਕਰਾਂਗੇ 15 ਦਿਨ ਦੇ ਵਿਚ ਵਿਚ
0: ਕਿਉਂ ਉਹਨਾਂ ਨੂੰ ਪ੍ਰਵਾਨ ਨਹੀਂ ਇਹ ਕਾਨੂੰਨ
2: ਉਹ ਕੁਛ ਮਤਾਂ ਵੀ ਕਹਿੰਦੇ ਨੇ ਵੀ ਜੋ ਕਸਟੋਡੀਅਨ ਬਣਾਇਆ ਗਿਆ ਵੀ ਜੋ ਮੰਨ ਲਓ ਮੇਰੇ ਘਰ ਗੁਰੂ ਗ੍ਰੰਥ ਸਾਹਿਬ ਪਿਆਏ ਉਹ ਕਹਿੰਦੇ ਵੀ ਜੇ ਲੋਕ ਜਮ੍ਹਾਂ ਕਰਾਉਣ ਲੱਗ ਗਏ ਵੀ ਮੇਰੇ ਘਰ ਬੇਅਦਬੀ ਹੋਗੀ ਤਾਂ ਮੈਨੂੰ ਲੋਕ ਚੁੱਕਣਗੇ ਮੈਨੂੰ ਪੁਲਿਸ ਚੁੱਕੂਗੀ ਆ ਕੇ ਜਾਂ ਕਿਸੇ ਦੇ ਘਰ ਗੁਟਕਾ ਸਾਹਿਬ ਆ ਵੀ ਉਹ ਗੁਟਕਾ ਸਾਹਿਬ ਪਿਆ ਚਲੋ ਉਹਨਾਂ ਦਾ ਮਾਇਆ ਵੀ ਫਿਰਦ ਵੀ ਹੋ ਗਿਆ ਚਲੋ ਉਹਦੇ ਪਰਚਾ ਦਰਜ ਹੋ ਸਕਦਾ ਏ ਪਰ ਕਿਤੇ ਨਾ ਕਿਤੇ ਉਹਨਾਂ ਦੀਆਂ ਗੱਲਾਂ ਇਹ ਮਨ ਘੜ ਪਈਆਂ ਲੱਗਦੇ ਆ ਜੀ ਜੇ ਮੈਂ ਪੱਗ ਬੰਨੀ ਆ ਪੱਗ ਦੀ ਰਾਖੀ ਮੇਰੀ ਡਿਊਟੀ ਆ ਜਿਵੇਂ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਰੱਖਣਾ ਚਾਹੁੰਦਾ ਤਾਂ ਉਹਦੀ ਸੁਰੱਖਿਆ ਦੀ ਜਿੰਮੇਵਾਰੀ ਆ ਸਰ ਮੇਰੀ ਹੋਣੀ ਚਾਹੀਦੀ ਆ ਨਾ
0: ਬਿਲਕੁਲ
2: ਤੇ ਮੈਨੂੰ ਨੀ ਲੱਗਦਾ ਕਾਨੂੰਨ ਵਿਚ ਕੁਛ ਗਲਤ ਆ ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਬੜੇ ਤਿੱਖੇ ਤੇਵਰਾਂ ਨਾਲ ਇਹ ਜਵਾਬ ਦਿੱਤਾ ਕਿ ਇਹ ਕਾਨੂੰਨ ਵਾਪਸ ਨਹੀਂ ਹੋਊਗਾ ਜੋ ਪੰਥ ਨੇ ਕਰਨਾ ਕਰ ਲਵੇ ਪੰਥ ਸਾਰਾ ਮੇਰੇ ਨਾਲ ਆ ਉਹ ਕਹਿੰਦੇ ਸਿਰਫ ਜੇ ਕਿਸੇ ਨੂੰ ਪ੍ਰਵਾਨ ਨਹੀਂ ਤਾਂ ਉਹ ਬਾਦਲ ਪੰਥ ਨੂੰ ਪ੍ਰਵਾਨ ਨਹੀਂ ਵੀ ਜਥੇਦਾਰ ਸਾਹਿਬ ਬਾਦਲ ਪਰਿਵਾਰ ਦੀ ਬੋਲੀ ਬੋਲ ਰਹੇ ਨੇ ਤੇ ਕੁਛ ਮੁੱਦੇ ਨੇ ਤੇ ਇੱਕ ਇਹਦੇ ਨਾਲ ਇੱਕ ਹੋਰ ਮੁੱਦਾ ਜੁੜਾ ਜੀ ਇੱਕ ਕੈਬਨਿਟ ਮਿਨਿਸਟਰ ਨੇ ਸਾਡੇ ਪੰਜਾਬ ਸਰਕਾਰ ਦੇ ਅਰੋੜਾ ਸਾਹਿਬ ਸੰਜੀਵ ਅਰੋੜਾ ਜੀ ਉਹਨਾਂ ਤੇ ਈਡੀ ਦੀ ਰੇਡ ਪਈ ਆ ਅੱਜ ਤੀਜੀ ਵਾਰ ਈਡੀ ਦੀ ਰੇਡ ਪਈ ਆ ਉਹਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਏ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੋਧੀਆਂ ਦੀਆਂ ਜਿਵੇਂ ਕਹਿੰਦੇ ਹੁੰਦੇ ਆ ਵੀ ਸਿਆਸੀ ਬੜੀਆਂ ਤਿੱਖੇ ਬਿਆਨਾਂ ਦੇ ਵਿਚ ਨੇ ਪਰ ਉਹ ਜਿਵੇਂ ਕਹਿੰਦੇ ਵਨ ਮੈਨ ਆਰਮੀ ਦੇ ਵਾਂਗੂ ਉਸ ਟਾਈਮ ਬੜੇ ਜੇਤੂ ਹੋ ਕੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਉਹਨਾਂ ਤੇ ਪਹਿਲਾਂ ਇਲਜ਼ਾਮ ਲੱਗਦਾ ਸੀ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੂੰ ਦਿੱਲੀ ਵਾਲੇ ਚਲਾ ਰਹੇ ਨੇ ਜਿਹੜੇ ਪਿਛਲੇ ਦਿਨੀ ਰਾਘਵ ਚੱਡਾ ਦੀ ਅਗਵਾਈ ਵਿਚ ਸੰਤ ਮੈਂਬਰ ਰਾਜ ਸਭਾ ਦੇ ਗਏ ਨੇ ਛੱਡ ਕੇ ਇਹਨਾਂ ਨੂੰ ਉਹਦੇ ਪ੍ਰਤੀ ਸਰ ਇਹ ਵੀ ਇੱਕ ਕਨਸੋ ਆ ਕਨਸੋ ਨੀ ਸਾਡੇ ਕੋਲ ਸੀਐਮ ਹਾਊਸ ਦੀ ਜਾਣਕਾਰੀ ਆ ਵੀ ਉਹ ਗਏ ਨੀ ਹੈਗੇ ਉਹਨਾਂ ਦੇ ਹਾਲਾਤ ਮੁੱਖ ਮੰਤਰੀ ਸਾਹਿਬ ਨੇ ਪੈਦਾ ਐਂ ਕਰਤੇ ਵੀ ਦਿੱਲੀ ਵਾਲੇ ਮੈਨੂੰ ਛੱਡ ਕੇ ਚਲੇ ਜਾਣ
0: ਅੱਛਾ ਇਹ ਮਤਲਬ
2: ਕੁਛ
0: ਮਤਲਬ ਕਿ ਉਹਨਾਂ ਨੂੰ ਹਾਲਾਤ ਇਹੋ ਜਿਹੇ ਬਣਾਏ ਗਏ ਕਿ ਉਹ ਛੱਡ ਜਾਣ।
2: ਜੀ ਜੀ ਸਰ, ਸੀਐਮ ਹਾਊਸ ਦੇ ਵਿੱਚ ਸਾਡੇ ਇਹੋ ਜਿਹੇ ਸੂਤਰ ਨੇ, ਉਹਨਾਂ ਦਾ ਇਹ ਵੀ ਕਹਿਣਾ ਵੀ ਮੁੱਖ ਮੰਤਰੀ ਸਾਹਿਬ ਰਾਘਵ ਚੱਡਾ ਦੇ ਫੋਨ ਨੂੰ ਇਗਨੋਰ ਕਰਨ ਲੱਗ ਗਏ ਸੀ, ਜਾਂ ਸੰਦੀਪ ਪਾਠਕ ਦੇ ਨਾਲ ਪਿਛਲੇ 6 ਮਹੀਨੇ ਤੋਂ ਮਾਨ ਸਾਹਿਬ ਨੇ ਗੱਲ ਨਹੀਂ ਕੀਤੀ, ਉਹਨਾਂ ਦੇ ਸਰਕਾਰੀ ਦੁਆਰੇ ਪਰਕ ਉਤਰ ਤੇ ਬੜੀਆਂ ਗੱਲਾਂ ਨੇ ਸਰ, ਪਰ ਇਹ ਸ਼ੁਕਰਾਨਾ ਯਾਤਰਾ ਦੇ ਵਿੱਚ ਮੁੱਖ ਮੰਤਰੀ ਦਾ ਜਿਹੜਾ ਹੌਸਲਾ, ਜਿਹੜਾ ਉਹਨਾਂ ਦਾ ਕੌਨਫੀਡੈਂਸ ਆ, ਜਿਹੜਾ ਉਹਨਾਂ ਨੂੰ ਪਿਆਰ ਮਿਲ ਰਿਹਾ, ਕਿਤੇ ਨਾ ਕਿਤੇ ਉਹ ਇਹੀ ਕਾਰਨ ਆ ਕਿ ਉਹ ਦਿੱਲੀ ਵਾਲਿਆਂ ਦਾ ਜਿਹੜਾ ਬੋਝ ਸੀ ਉਹਨਾਂ ਦੇ ਸਿਰ ਦੇ ਉੱਪਰ ਲੱਥਿਆ ਹੋਇਆ ਮਾਨ ਸਾਹਿਬ ਦੇ, ਵੀ ਉਹ ਲੱਥ ਗਿਆ ਵੀ ਹੁਣ ਖੁਦ ਫੈਸਲੇ ਲੈ ਸਕਦੇ ਨੇ, ਕਿਉਂਕਿ ਸ਼ੁਕਰਾਨਾ ਯਾਤਰਾ ਦੇ ਵਿੱਚ ਮਾਨ ਸਾਹਿਬ ਦੇ ਨਾਲ ਕੋਈ ਦਿੱਲੀ ਦਾ ਲੀਡਰ ਨਹੀਂ, ਸਿਰਫ ਓਨਲੀ ਫਾਰ ਮਾਨ ਸਾਹਿਬ ਭਗਵੰਤ ਸਿੰਘ ਮਾਨ ਹੋਣੀ ਸੀਗੇ, ਔਰ ਸ਼੍ਰੋਮਣੀ ਕਮੇਟੀ ਤੋਂ ਇਲਾਵਾ 90% ਸਿੱਖ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਬੁੱਢਾ ਦਲ, ਨਿਹੰਗ ਸਿੰਘ ਜਥੇਬੰਦੀਆਂ, ਹੋਰ ਸੰਪਰਦਾਵਾਂ ਨੇ ਮਾਨ ਸਾਹਿਬ ਨੂੰ ਵੱਖ ਵੱਖ ਥਾਈ ਜਿਵੇਂ ਕਹਿੰਦਾ ਵੀ ਸਨਮਾਨਿਤ ਕੀਤਾ, ਸਰੋਪਾ ਪਹਿਨਾਏ, ਬਹੁਤ ਵੱਡੀ ਪੱਧਰ ਤੇ ਸਰ। ਜੇ ਤੁਸੀਂ ਅੱਜ ਸਮਾਪਤੀ ਸੀ ਉਹਨਾਂ ਦੀ ਅੱਜ 9 ਮਈ ਨੂੰ ਸ੍ਰੀ ਫਤਿਹਗੜ੍ਹ ਸਾਹਿਬ, ਜੇ ਤੁਸੀਂ ਕਿਤੇ ਸਰ ਉਹਨਾਂ ਦੀਆਂ ਵੀਡੀਓ ਜਾਂ ਫੋਟੋਆਂ ਦੇਖ ਸਕੋ, ਐਂ ਲੱਗਦਾ ਵੀ ਉੱਥੇ ਸਭਾ ਭਰੀ ਹੋਈ ਆ, ਇੰਨਾ ਇਕੱਠ ਸੀ ਅੱਜ ਫਤਿਹਗੜ੍ਹ ਸਾਹਿਬ।
0: ਮੈਂ ਨਹੀਂ ਜੀ ਇਹ ਫੋਟੋਆਂ ਦੇਖੀਆਂ ਇੱਕ ਦੋ ਦਿਨ ਦੇ ਵਿੱਚ ਵਿੱਚ,
2: ਚਲੋ ਸਰ ਕੋਸ਼ਿਸ਼ ਕਰੋ
0: ਦੇਖਾਂਗੇ, ਬਾਅਦ ਦੇਖਾਂਗੇ ਜ਼ਰੂਰ।
2: ਜੀ ਜੀ ਜੀ ਜੀ ਜੀ ਹੋਰ ਪੁੱਛਾ ਕੋਈ ਸਵਾਲ ਦੱਸੋ।
0: ਇਸ ਤਰ੍ਹਾਂ ਭਾਈ, ਇਹ ਜਿਹੜਾ ਕਾਨੂੰਨ ਪਾਸ ਕੀਤਾ ਗਿਆ ਬੇਅਦਬੀ ਦਾ, ਇਹ ਇਕੱਲੇ ਗੁਰੂ ਗ੍ਰੰਥ ਸਾਹਿਬ ਬਾਰੇ ਕਿਉਂ ਕੀਤਾ ਗਿਆ? ਧਾਰਮਿਕ ਉੱਚਤਾ ਸਵੱਛਤਾ ਤੇ ਸਾਰਿਆਂ ਧਰਮਾਂ ਦੀ ਇੱਕੋ ਜਿਹੀ ਆ ਆਪੋ ਆਪਣੇ।
2: ਹਾਂ ਬਿਲਕੁਲ ਸਰ, ਮੇਰੀ ਇਸ ਗੱਲ ਦਾ ਤੁਹਾਡਾ ਸਵਾਲ ਜਵਾਬ ਆ ਕਿ ਜੋ ਉੱਥੇ ਇਸ ਸਬੰਧੀ ਬੈਠੇ ਸੀ, ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਹੀ ਇੱਕ ਅਜਿਹੀ ਸੰਸਥਾ ਨੇ, ਇੱਕ ਸ਼ਬਦ ਗੁਰੂ ਨੇ ਜਿਨ੍ਹਾਂ ਨੂੰ ਜੀਵਤ ਗੁਰੂ ਦਾ ਦਰਜਾ ਦਿੱਤਾ ਗਿਆ, ਇਸ ਲਈ ਉਨ੍ਹਾਂ ਲਈ ਇਹ ਕਾਨੂੰਨ, ਮੁੱਖ ਮੰਤਰੀ ਸਾਹਿਬ ਦਾ ਕਹਿਣਾ ਜਾਂ ਹੋਰ ਜਿਹੜੇ ਕਸਟੋਡੀਅਨ ਨੇ, ਜਿਹੜੇ ਹੋਰ ਜੱਜ ਸਾਹਿਬਾਨ ਨੇ, ਵਕੀਲ ਸਾਹਿਬ, ਉਨ੍ਹਾਂ ਦਾ ਇਹ ਕਹਿਣਾ ਵੀ ਸਿਰਫ ਗੁਰੂ ਗ੍ਰੰਥ ਸਾਹਿਬ ਹੀ ਜੀਵਤ ਗੁਰੂ ਘੋਸ਼ਿਤ ਕੀਤੇ ਗਏ ਸਨ ਦਸਾਂ ਗੁਰੂਆਂ ਸਾਹਿਬ ਵੱਲੋਂ, ਇਸ ਲਈ ਉਨ੍ਹਾਂ ਲਈ ਘੋਸ਼ਿਤ ਕੀਤਾ ਗਿਆ।
0: ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ ਸਰ, ਧੰਨਵਾਦ।
2: ਥੈਂਕ ਯੂ, ਥੈਂਕ ਯੂ ਸਰ, ਥੈਂਕ
0: ਯੂ, ਵੈਲਕਮ ਵੈਲਕਮ ਭਾਈ, ਸਤਿ ਸ੍ਰੀ ਅਕਾਲ। ਜੀ ਬਾਬੀ ਜੀ,
1: ਹਾਂਜੀ, ਸਤਿਕਾਰਯੋਗ ਬਾਜਵਾ ਸਾਹਿਬ, ਮੇਰਾ ਮਤਲਬ ਹੁੰਦਾ ਵੀ ਪਰਿਵਾਰ ਜਿਹੜਾ ਵਿਹੜਾ ਉਹ ਥੋੜਾ ਜਿਹਾ ਹੋਰ ਖੁੱਲਾ ਕਰ।
0: ਜੀ ਥੈਂਕ ਯੂ, ਥੈਂਕ ਯੂ ਵੈਰੀ ਮਚ।
1: ਹਾਂ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਪ੍ਰੋਗਰਾਮ ਜਿਹੜਾ ਆਪਾਂ ਲਾਈਵ ਚਲਾਇਆ ਕਰਨਾ, ਤੇ ਆਉਂਦੇ ਜਾਂਦੇ ਹੋਰ ਨੂੰਹਾਂ ਨੂੰ ਸਾਰਿਆਂ ਨੂੰ ਮਿਲਿਆ ਕਰਨਾ। ਹਾਂ,
0: ਤੁਸੀਂ ਮੈਨੂੰ ਮਾੜਾ ਜਿਹਾ ਜੇ ਚੇਂਜ ਕੋਈ ਕਰਦੇ ਹੁੰਦੇ ਹੋ ਨਾ, ਮੈਨੂੰ ਮਾੜਾ ਜਿਹਾ ਪਹਿਲਾਂ ਦੱਸ ਦਿਆ ਕਰੋ ਤਾਂ ਕਿ ਮੈਂ ਅਲਰਟ ਹੋ ਜਾ ਕਰਾਂ, ਫਿਰ ਮੈਂ ਆਪਣੇ ਹਿਸਾਬ ਨਾਲ ਚੱਲਣ ਦਿਆ ਸਰ।
1: ਉਹ ਕੋਈ ਗੱਲ ਨਹੀਂ,
0: ਮੈਨੂੰ ਨਹੀਂ ਸੀ ਪਤਾ ਕਿ ਦੂਸਰੇ ਵੀ ਕੋਈ ਵੇਟ ਕਰ ਰਹੇ ਨੇ। ਨਹੀਂ ਨਹੀਂ, ਕਹਿਣ ਦਾ ਮਤਲਬ ਹੈ ਮੈਨੂੰ ਪਹਿਲਾਂ ਪਤਾ ਲੱਗ ਜਾਏ ਨਾ ਤੇ ਫਿਰ ਮੈਂ ਆਪਣੇ ਚੇਂਜਸ ਲੈ ਆਉਣਾ ਹੁੰਦਾ ਆਪਣੇ ਟਾਈਮ ਦੇ ਵਿੱਚ। ਚਲੋ ਠੀਕ ਹੈ ਜੀ, ਠੀਕ ਹੈ, ਬੜੀ ਖੁਸ਼ੀ ਦੀ ਗੱਲ ਹੈ, ਥੈਂਕ ਯੂ। ਦਬੀ ਜੀ ਕਿਸੇ ਹੋਰ ਨੂੰ ਮੇਰਾ ਖਿਆਲ ਹੈ ਨਹੀਂ, ਜਿਹੜੀ ਕੱਟੀ ਗਈ ਹੈ ਆਪਣੀ, ਜਾਂ ਉਹ ਕੰਟੈਕਟ ਕਰ ਰਹੇ ਹੋਣਗੇ ਕਿਸੇ ਹੋਰ ਨਾਲ। ਬਬੀ ਜੀ ਲਾਈਨ ਕੱਟੀ ਗਈ ਸੀ।
1: ਹਾਂਜੀ,
0: ਅੱਛਾ ਅੱਛਾ ਅੱਛਾ, ਠੀਕ ਹੈ। ਮੈਂ ਕਿਹਾ ਤੁਸੀਂ ਉਹ, ਮੈਂ ਸੋਚ ਰਿਹਾ ਸੀ ਸ਼ਾਇਦ ਕਿਸੇ ਹੋਰ ਨਾਲ ਕੰਟੈਕਟ ਕਰਵਾ ਰਹੇ ਹੋ ਜਾਂ ਤੁਹਾਡੇ ਕੋਲ ਭੁਲੇਖੇ ਨਾਲ ਲਾਈਨ ਕੱਟੀ ਗਈ ਹੈ।
1: ਹੈਲੋ
0: ਜੀ, ਮੈਂ ਤੁਹਾਡਾ ਇੰਤਜ਼ਾਰ ਕਰ ਰਿਹਾ ਵੀ ਤੁਸੀਂ ਕੋਈ ਗੱਲਬਾਤ ਕਰੋਗੇ। ਲਾਈਨ ਫੇਰ ਕੱਟੀ ਗਈ ਹੈ, ਕੋਈ ਡਿਸਟਰਬੈਂਸ ਹੋ ਰਹੀ ਹੈ ਉਹਨਾਂ ਨੂੰ, ਮੈਂ ਇੱਕ ਵਾਰੀ ਕਾਲ ਉਹਨਾਂ ਨੂੰ ਫੇਰ ਕਰ ਦਿੰਦਾ। ਹੋ ਜਾਂਦਾ, ਕੋਈ ਟੈਕਨੀਕਲ ਅੱਗਾ ਪਿੱਛਾ ਹੋ ਜਾਂਦਾ ਮੇਰੇ ਖਿਆਲ ਦੇ ਵਿੱਚ ਕੁਛ ਇਸ ਤਰ੍ਹਾਂ ਹੀ। ਬਾਬੀ ਜੀ ਲਾਈਨ ਫੇਰ ਕੱਟੀ ਗਈ, ਫੇਰ ਕੱਟੀ ਗਈ ਹੈ ਲਾਈਨ। ਵੈਰੀ ਗੁੱਡ, ਸਮਝ ਨਹੀਂ ਆ ਰਹੀ ਜਾਂ ਚੱਕਰ ਹੋ ਕੀ ਰਿਹਾ। ਦੋਸਤੋ ਬਾਰ ਬਾਰ ਲਾਈਨ ਕੱਟੀ ਜਾ ਰਹੀ ਹੈ ਉਹਨਾਂ ਦੀ। ਬੱਬੀ ਜੀ ਬਾਰ ਬਾਰ ਕੱਟੀ ਜਾ ਰਹੀ ਹੈ ਲਾਈਨ ਤੁਹਾਡੀ। ਹਾਂਜੀ ਹਾਂਜੀ, ਮੇਰੀ ਆਵਾਜ਼ ਸੁਣ ਰਹੀ ਹੈ ਤੁਹਾਨੂੰ? ਨਹੀਂ ਸੁਣ ਰਹੀ ਹੋਣੀ, ਤਾਂ ਹੀ ਹੈਲੋ ਹੈਲੋ ਕਰ ਰਹੇ ਹੋ। ਤੁਹਾਡੀ ਆਵਾਜ਼ ਮੈਨੂੰ ਸੁਣ ਰਹੀ ਹੈ, ਲੇਕਿਨ ਮੇਰੀ ਆਵਾਜ਼ ਤੁਹਾਡੇ ਤੱਕ ਕਿਉਂ ਨਹੀਂ ਪਹੁੰਚ ਰਹੀ? ਇਧਰੋਂ ਸਭ ਕੁਝ ਠੀਕ ਹੈ, ਤੁਹਾਡਾ ਹੀ ਕੋਈ ਸਿਸਟਮ ਜਿਹੜਾ ਹੈ। ਹੈਲੋ ਹੈਲੋ ਕਰਨ ਦਾ ਨਹੀਂ, ਤੁਸੀਂ ਕੋਈ ਚੈੱਕ ਕਰੋ ਆਪਣਾ ਕੁਛ। ਇਧਰੋਂ ਸਭ ਕੁਝ ਫਸਟ ਕਲਾਸ ਚੱਲਣ ਡਿਆ।

0: ਹੈਲੋ ਜੀ
1: ਬੱਬੀ ਜੀ ਮੇਰੀ ਆਵਾਜ਼ ਅੱਜ ਤੇ ਭਾਈ ਡਰਾਮਾ ਹੀ ਹੋਣ ਡਿਆ ਕੋਈ ਮੈਂ ਨਾ ਇੱਕ ਗਾਣਾ ਲਾ ਲੈਂਦਾ ਤੇ ਜਿੰਨੀ ਦੇਰ ਇਹਨਾਂ ਨਾਲ ਆਵਾਜ਼ ਨਹੀਂ ਨਾ ਮੇਰੀ ਸੈਟਿੰਗ ਹੋ ਜਾਂਦੀ ਉਨੀ ਦੇਰ ਫਿਰ
0: ਹੈਲੋ ਜੀ
1: ਬੱਬੀ ਹੈਲੋ ਜੀ ਕਿੱਥੇ ਆ ਲਓ ਬੱਬੀ ਜੀ ਸੁਣ ਰਹੇ ਹੋ ਮੈਨੂੰ ਬੱਬੀ ਜੀ ਤੁਹਾਡੀ ਆਵਾਜ਼ ਜਿਹੜੀ ਹੈ ਨਾ ਉਹ ਮੁਕੇਸ਼ ਪਾਗਲੂੰਗਾ ਦੋਸਤੋ ਸਾਡਾ ਨਾ ਕੰਟੈਕਟ ਨਹੀਂ ਹੋ ਰਿਹਾ ਆਪਸ ਵਿੱਚ ਤੇ ਮੈਂ ਉਨੀ ਦੇਰ ਗਾਣਾ ਲਾ ਗਾਣਾ ਲਾ ਬੱਬੀ ਜੀ ਸੁਣ ਰਹੇ ਹੋ ਮੈਨੂੰ

ਪ੍ਰੋਬਲਮ ਹੋ ਗਈ ਆ, ਉਹਨਾਂ ਦੀ ਜਿਹੜੀ ਲਾਈਨ ਹੈ ਉਹ ਮਿਲ ਨਹੀਂ ਰਹੀ, ਜੇ ਮਿਲਦੀ ਵੀ ਹੈ ਤੇ ਇੱਕ ਸੈਕਿੰਡ ਚ ਕੱਟਿਆ ਜਾਂਦਾ ਟੈਲੀਫੋਨ। ਆਈ ਐਮ ਰੀਅਲੀ ਸੋਰੀ, ਮੈਂ ਤੁਹਾਡੇ ਨਾਲ ਕੁਛ ਗਾਣਿਆਂ ਦਾ ਤੁਹਾਡਾ ਐਂਟਰਟੇਨਮੈਂਟ ਕਰਨ ਦੀ ਕੋਸ਼ਿਸ਼ ਕਰਾਂਗਾ ਤੇ ਉਹਦੇ ਵਿੱਚ ਆਪ ਹੀ ਕੋਈ ਗੱਲਬਾਤ

ਭੈਣਾਂ ਦੀਆਂ ਕੱਢਦੇ ਨੇ ਬਾਜ਼ਾਰ ਦੇ ਵਿੱਚ, ਲਾਗੋਂ ਦੀ ਲੇਡੀਜ਼ ਵੀ ਲੰਘ ਰਹੀਆਂ ਹੁੰਦੀਆਂ ਨੇ ਬੇਸ਼ਰਮੀ ਦੇ ਤਰੀਕੇ ਦੇ ਨਾਲ। ਇਹ ਪੁਲਿਸ ਦਾ ਕਿਹੜਾ ਸਟਾਈਲ ਹੈ, ਡਿਸਿਪਲਿਨ ਦਾ ਕਿਹੜਾ ਤਰੀਕਾ ਹੈ? ਇਹ ਤੇ ਬਦਤਮੀਜ਼ੀ ਦੀ ਇੰਤਹਾ ਹੈ ਕਿ ਅਸੀਂ ਜਿਹਦੇ ਕੋਈ ਕਾਨੂੰਨ ਭੰਗ ਹੋਇਆ ਉਹ ਭੈਣ ਜਾਂ ਮਾਂ ਦਾ ਕੀ ਕਸੂਰ ਹੈ ਉਹਦੇ ਵਿੱਚ ਜਿਹਨੂੰ ਇਹ ਗਾਲਾਂ ਕੱਢ ਰਿਹਾ ਤੇ ਇਹਦੇ ਮੋਢੇ ਤੇ ਸਟਾਰ ਲੱਗੇ ਨੇ, ਇਹਨੂੰ ਸ਼ਰਮ ਆਉਣੀ ਚਾਹੀਦੀ ਹੈ, ਕੱਢਣੀ ਕਿਉਂ ਰਿਹਾ ਗਾਲਾਂ? ਉਹਦੇ ਨਾਲ ਸਿੱਧੀ ਗੱਲਬਾਤ, ਜੁਰਮਾਨਾ ਕਰੋ ਜਿਹੜਾ ਉਹਦਾ ਹੁੰਦਾ, ਉਹ ਕਾਨੂੰਨੀ ਕਾਰਵਾਈ ਕਰੋ ਜਿਹੜੀ ਉਹਦੇ ਨਾਲ ਹੋ ਰਹੀ ਹੈ। ਇਹ ਸ਼ਰਮ ਵਾਲੀ ਗੱਲ ਹੈ। ਨੰਬਰ 2 ਦੇ ਉੱਤੇ ਜਿਸ ਤਰ੍ਹਾਂ ਮੈਂ ਹੁਣ ਗੱਲ ਇਸ ਤਰ੍ਹਾਂ ਕਿ ਸਾਡਾ ਜਿਹੜਾ ਸਿਸਟਮ ਹੈ ਨਾ ਉਹ ਹੈ ਹੀ ਇੱਦਾਂ ਦਾ। ਸਾਹਿਤ ਦੇ ਕੇਂਦਰ ਗਵਾਰਾਂ ਦੇ ਹੱਥ ਵਿੱਚ, ਰਾਜਨੀਤੀ ਬਦਕਾਰਾਂ ਦੇ ਹੱਥ ਵਿੱਚ, ਜ਼ਖਮ ਸੀਣੇ ਤਲਵਾਰਾਂ ਦੇ ਹੱਥ ਵਿੱਚ, ਸੋਨੇ ਦਾ ਕੰਮ ਲੁਹਾਰਾਂ ਦੇ ਹੱਥ ਵਿੱਚ। ਮਹਾਨ ਭਾਰਤ ਦੀ ਮਹਿਮਾ ਵੇਖੋ, ਰਾਸ਼ਟਰੀ ਮੁੱਦੇ ਗਦਾਰਾਂ ਦੇ ਹੱਥ ਵਿੱਚ। ਸਭ ਕੰਮ ਪੁੱਠੇ, ਕੋਈ ਇੱਕ ਅੱਧਾ ਠੀਕ ਵੀ, ਕੋਈ ਅਚੰਗੇ ਅਫਸਰ ਵੀ ਹੈਗੇ ਨੇ। ਮੈਂ ਇਹ ਨਹੀਂ ਕਹਿਣ ਡਿਆ ਕਿ ਏ ਤੋਂ ਲੈ ਕੇ ਜ਼ੈਡ ਤੱਕ ਹੀ ਹੈ, ਪਰ ਇਹ ਦੀ 99% ਠੱਗ ਚੋਰ ਉਚੱਕੇ ਉੱਚੀਆਂ ਪੋਸਟਾਂ ਤੇ ਬੈਠੇ ਨੇ, ਤੇ ਜਿਹੜੇ ਵਧੀਆ ਜੈਂਟਲ ਐਜੂਕੇਟਡ ਲੋਕ ਉੱਚੀਆਂ ਪੋਸਟਾਂ ਤੱਕ ਪਹੁੰਚੇ ਸਨ ਉਹ ਮਾਹੌਲ ਵੇਖ ਕੇ ਵੀ ਉਹਨਾਂ ਵਰਗੇ ਬਣ ਗਏ ਨੇ। ਜੇ ਮੀਂਹ ਪੈ ਰਿਹਾ ਤੇ ਤੁਹਾਨੂੰ ਵੀ ਛਤਰੀ ਲੈਣੀ ਪਵੇਗੀ ਬਾਹਰ ਜਾਣ ਵਾਸਤੇ, ਸ਼ਾਇਦ ਉਹ ਵੀ ਇਹਨਾਂ ਲਵੇਖ ਕੇ ਇਹਨਾਂ ਵਰਗੇ ਹੋ ਗਏ ਨੇ। ਹੁਣ ਧਾਰਮਿਕਤਾ ਦੀ ਗੱਲ ਹੋਣ ਡਈ ਸੀ। ਹਰ ਪਿੰਡ ਵਿੱਚ 2-2, 3-3 ਗੁਰਦੁਆਰੇ ਦੇ ਮੰਦਰ ਨੇ, ਹਰ ਮਹੱਲੇ ਚ ਗੁਰਦੁਆਰਾ ਹੈ। ਐਵੇਂ ਲੱਗਦਾ ਅਸੀਂ ਧਰਮ ਨੂੰ ਬੜੇ ਸਮਰਪਿਤ ਲੋਕ ਹਾਂ। ਪਿੰਡ ਦੇ ਵਿੱਚ ਮਤਲਬ ਕਿ ਇੱਕ ਨਾ ਟੁੱਟਾ ਜਿਹਾ ਸਕੂਲ ਹੋਏਗਾ, ਉਹਦੇ ਕਮਰੇ ਚੋਂਦੇ ਨੇ, 2-4 ਮਹੀਨੇ ਤੋਂ ਉਹਦਾ ਨਲਕਾ ਖਰਾਬ ਹੈ, ਐਵੇਂ 200-300 ਰੁਪਈਆ ਨਲਕੇ ਤੇ ਲੱਗਣਾ, ਪਿੰਡ ਵਿੱਚੋਂ ਜਾਂ ਪਿੰਡ ਦੀ ਪੰਚਾਇਤ ਚੋਂ ਉਹ ਕੋਈ ਠੀਕ ਨਹੀਂ ਕਰਵਾਏਗਾ, ਨਲਕਾ ਹੀ ਠੀਕ ਨਹੀਂ ਕਰਵਾਏਗਾ, ਇਹ ਸਰਕਾਰਾਂ ਦਾ ਹੀ ਕੰਮ ਹੈ। ਹਾਂਜੀ, ਕੋਈ ਟੋਇਲਟ ਨਹੀਂ ਬਣਵਾ ਕੇ ਦੇਵੇਗਾ ਪਿੰਡ ਵਿੱਚੋਂ ਸਕੂਲ ਦੇ ਵਿੱਚ ਬੱਚਿਆਂ ਨੂੰ, ਬਲਕਿ ਕੋਈ ਪੱਖਾ ਹੀ ਲਵਾ ਦੇ, ਜੇ ਪੱਖਾ ਖਰਾਬ ਹੋ ਜਾਵੇ ਉਹਨੂੰ ਕੋਈ ਠੀਕ ਨਹੀਂ ਕਰਵਾ ਕੇ ਦਿੰਦਾ। ਸਰਕਾਰ ਹੀ ਕਰੇ ਜੋ ਕੁਝ ਕਰੇ, ਤੇ ਸਰਕਾਰ ਕੀ ਕਰਦੀ ਹੈ ਤੁਹਾਨੂੰ ਪਤਾ ਹੀ ਹੈ, ਸਰਕਾਰ ਦੀਆਂ ਫਾਈਲਾਂ ਕਿੱਦਾਂ ਤੁਰਦੀਆਂ ਨੇ। ਪਿੰਡ ਵਾਲੇ ਕੋਈ ਮਦਦ ਨਹੀਂ ਕਰਨਗੇ, ਪਰ ਪਿੰਡ ਵਾਲੇ ਆਪਣੇ ਨਲਾਇਕ ਪੁੱਤਰ ਦੇ ਵਿਆਹ ਤੇ 20-30 ਲੱਖ ਦੀ ਰੋਟੀ ਖਵਾ ਦੇਣਗੇ, ਬਾਕੀ ਖਰਚਾ ਛੱਡੋ। ਆਪਣੇ ਨਲਾਇਕ ਪੁੱਤਰ ਤੇ ਜਿਹੜਾ ਘਰ ਦਾ ਕੰਮ ਹੀ ਨਹੀਂ ਕਰਨ ਡਿਆ, ਤੇ ਨੌਕਰੀ ਚਾਕਰੀ ਤੇ ਗੌਰਮੈਂਟ ਦਾ ਫਰਜ਼ ਬਣਦਾ, ਉਹ ਵੈਸੇ ਵੀ ਉਹਦੇ ਕੋਲ ਕੋਈ ਨਹੀਂ ਹੈਗੀ। ਬਾਕੀ 4-5 ਮੈਰਿਜਾਂ ਦੇ ਹੀ ਹੋਣੇ ਨੇ ਫੰਕਸ਼ਨ ਮੈਰਿਜ ਦੇ, ਉਹ ਸਾਰੇ ਹੀ ਹਾਲ ਚ, ਜਰਾ ਅੰਦਾਜ਼ਾ ਲਾ ਲਓ ਕਿੰਨਾ ਪੈਸਾ ਲੱਗਦਾ ਫਿਰ ਮੈਰਿਜ ਦੇ ਉੱਤੇ। ਸਾਰਾ ਦਿਨ ਅਸੀਂ ਆਪੋ ਆਪਣੇ ਧਰਮ ਦੇ ਮਹਾਂਪੁਰਸ਼ਾਂ ਦੀ ਜੈ ਜੈਕਾਰ ਕਰਦੇ ਫਿਰਦੇ ਹਾਂ, ਉਤੋਂ ਬਲਾਤਕਾਰੀ ਬਾਬਿਆਂ ਦੀ ਜੈ ਜੈਕਾਰ ਕਰਦੇ ਸਿਰ ਪੜਵਾ ਲੈਂਦੇ ਹਾਂ। ਬਾਬੇ ਜਿਹੜੇ ਨੇ ਉਹ ਮਰਸਰੀ ਕਾਰਾਂ ਤੇ ਤੁਰੇ ਫਿਰਦੇ ਨੇ, ਤੇ ਅਸੀਂ ਉਹਨਾਂ ਦੀ ਗੋਦ ਵਿੱਚ ਪੈਸੇ ਪਾਉਂਦੇ ਹਾਂ। ਬਾਬੇ ਜਿਹੜੇ ਨੇ ਉਹਨਾਂ ਕੋਲ 10-10, 20-20 ਪ੍ਰਾਈਵੇਟ ਬਾਡੀਗਾਰਡ ਵੀ ਹੈਗੇ ਨੇ, ਜਿਹੜੇ ਡੱਬਾਂ ਚ ਪਿਸਟਲ ਤੇ ਸਟੇਨਾਂ ਲਈ ਫਿਰਨ ਡਏ ਨੇ। ਅੱਗੇ 10 ਕਾਰਾਂ ਬਾਬੇ ਦੇ ਜਾਣ ਡੀਆਂ ਹੁੰਦੀਆਂ, 10 ਕਾਰਾਂ ਪਿੱਛੇ ਉਹਦੇ ਬਾਡੀਗਾਰਡਾਂ ਦੀ, ਬਾਕੀ ਚੁਮਚਿਆਂ ਦੀ ਗੱਲ ਛੱਡੋ। ਯਾਰ, ਜੇ ਇਹ ਬਾਬੇ ਨੇ ਸਿਖਾਉਂਦੇ ਤੇ ਰਾਮ ਰਾਮ ਕਰਨਾ ਨੇ, ਵਾਹਿਗੁਰੂ ਵਾਹਿਗੁਰੂ ਕਰਨਾ ਨੇ, ਤੇ ਇਹਨਾਂ ਨੂੰ ਬਾਡੀਗਾਰਡਾਂ ਦੀ ਜ਼ਰੂਰਤ ਕਿਉਂ ਪੈਣ ਡਈ ਹੈ? ਇਹ ਕੀ ਚੱਕਰ ਹੈ? ਬਾਡੀਗਾਰਡ ਤੇ ਬਦਮਾਸ਼ਾਂ ਨੂੰ ਚਾਹੀਦੇ ਨੇ, ਸਮਗਲਰਾਂ ਨੂੰ ਚਾਹੀਦੇ ਨੇ ਜਿਹੜੇ 2 ਨੰਬਰ ਦਾ ਕੰਮ ਕਰਦੇ ਨੇ, ਜਾਂ ਵੱਡੇ ਵੱਡੇ ਲੀਡਰਾਂ ਨੂੰ ਚਾਹੀਦੇ ਨੇ, ਉਹ ਵੀ ਤਾਂ ਪੁੱਠੇ ਹੀ ਕੰਮ ਕਰਦੇ ਨੇ। ਇਹ ਬਾਬੇ ਰਾਮ ਨਾਮ ਜਪਾਉਣ ਵਾਲਿਆਂ ਨੂੰ ਕਿਉਂ ਬਾਡੀਗਾਰਡ ਚਾਹੀਦੇ ਨੇ?

0: ਹਾਂਜੀ ਇਹਨਾਂ ਨੇ ਸਮਾਜ ਵਿੱਚ ਗੰਦ ਪਾਉਣ ਦੇ ਹੱਦ ਕੀਤੀ ਹੈ। ਦੋਸਤੋ ਬਾਬਿਆਂ ਦਾ ਬਾਈਕਾਟ ਕਰੋ, ਆਪਣੀਆਂ ਔਰਤਾਂ ਨੂੰ ਵਰਜੋ ਇਹਨਾਂ ਬਾਬਿਆਂ ਦੇ, ਪਤਾ ਨਹੀਂ ਔਰਤਾਂ ਬਾਬਿਆਂ ਦੇ ਅਟਰੈਕਟ ਇੰਨੀਆਂ ਕਿਉਂ ਹੁੰਦੀਆਂ ਨੇ। ਵਰਜੋ ਪੜ੍ਹੀਆਂ ਲਿਖੀਆਂ ਔਰਤਾਂ ਦੀ ਨਹੀਂ ਮੈਂ ਗੱਲ ਕਰ ਰਿਹਾ, ਆਮ ਰੂਰਲ ਔਰਤਾਂ ਦੀ ਗੱਲ ਕਰ ਰਿਹਾ, ਪੜ੍ਹੀਆਂ ਲਿਖੀਆਂ ਔਰਤਾਂ ਦੇ ਇਹਨਾਂ ਬਾਬਿਆਂ ਨੂੰ ਜੁੱਤੀ ਤੇ ਲਿਖਦੀਆਂ ਨੇ। ਉਹ ਭੁੱਖੇ ਨੰਗੇ ਕੱਲ ਦੇ ਬਦਮਾਸ਼ ਪਤਾ ਨਹੀਂ ਕਿੱਧਰੋਂ ਭੱਜੇ ਨੇ ਸਕੂਲ ਦੇ, ਇਹਨਾਂ ਦੇ ਪਿੱਛੋਂ ਦੀ ਕੱਟਾਂ ਨਹੀਂ ਨਿਗਾ ਕੇ ਵੇਖਿਆ, ਮਹਿਲਾਂ ਦੇ ਮਾਲਕ ਦੇ ਦੌਲਤਾਂ ਦੇ ਮਾਲਕ ਬਣੇ ਫਿਰਨ ਰਹੇ ਨੇ, ਤੁਸਾਂ ਹੀ ਬਣਾਇਆ ਪੈਸਾ ਸਾਰਾ ਤੁਹਾਡਾ ਹੀ ਹੈ ਇਹਦੇ ਕੋਲ। ਉਹ ਇਹਦਾ ਕਿਤੇ ਕੋਈ ਯੂਨੀਵਰਸਿਟੀ ਬਣਾਉਂਦੇ, ਕੋਈ ਸਕੂਲ ਬਣਾਉਂਦੇ, ਉਹ ਰਲ ਕੇ ਕੋਈ ਫੈਕਟਰੀ ਲੱਗ ਜਾਏ ਇਹਨਾਂ ਸਾਰਿਆਂ ਕੰਮਾਂ ਧੰਦਿਆਂ ਦੀ, ਕਿੰਨਿਆਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਬਾਬਿਆਂ ਨੇ ਤਾਂ ਗਾਂਧੀ ਪਾਉਣਾ, ਤੁਹਾਡੇ ਕਿੰਨੇ ਬਾਬੇ ਜੇਲ੍ਹ ਚ ਨੇ, ਕਿੰਨਿਆਂ ਨੇ ਜਾਣਾ, ਕਿੰਨਿਆਂ ਨੂੰ ਗੌਰਮੈਂਟ ਨੇ ਪਾਸ ਬਣਾ ਕੇ ਦਿੱਤੇ ਨੇ ਕਿ ਬਾਬਾ ਜੀ ਤੁਸੀਂ 15 ਦਿਨ ਜਿਹੜੇ ਮਰਜ਼ੀ ਜੇਲ੍ਹ ਚ ਰਹੋ ਤੇ 15 ਦਿਨ ਜਿਹੜੇ ਮਰਜ਼ੀ ਬਾਹਰ ਆ ਜਾਓ। ਲਾਹਨਤ ਇਹੋ ਜਿਹੀਆਂ ਸਰਕਾਰਾਂ ਤੇ ਜਿਨ੍ਹਾਂ ਨੇ ਕਾਨੂੰਨ ਚੇਂਜ ਕਰ ਲਏ ਨੇ ਇਹਨਾਂ ਬਾਬਿਆਂ ਵਾਸਤੇ। ਬਾਬਿਆਂ ਕੋਲ ਵੋਟਾਂ ਨੇ ਤੇ ਨਲਾਇਕ ਲੋਕ, ਘਟੀਆ ਲੋਕ, ਨਲਾਇਕ ਲੋਕਾਂ ਨੂੰ ਹੀ ਵੋਟਾਂ ਪਾਉਣਗੇ। ਇਹ ਤੇ ਨਲਾਇਕ ਲੋਕ ਹੀ ਪਾਰਲੀਮੈਂਟ ਚ ਬਹਿਣਗੇ ਜਾ ਕੇ। ਔਰ ਸਾਨੂੰ ਤੇ 80 ਸਾਲਾਂ ਤੱਕ ਅੱਜ ਤੱਕ ਸਮਝ ਹੀ ਨਹੀਂ ਆਈ ਕਿ ਉਮੀਦਵਾਰ ਕਿੱਦਾਂ ਦਾ ਚੁਣਨਾ ਤੇ ਕਿੱਦਾਂ ਚੁਣਨਾ ਹੈ ਅਸੀਂ, ਤੇ ਤਰੱਕੀ ਕੌਣ ਕਰੇਗਾ? ਇਹ ਲੁੱਚੇ ਲਫੰਗੇ ਤਰੱਕੀਆਂ ਕਰਨਗੇ? ਨਹੀਂ। ਸਾਨੂੰ ਐਜੂਕੇਟਡ ਲੋਕ, ਟੈਕਨੀਕਲ ਲੋਕ ਪਾਰਲੀਮੈਂਟ ਚ ਭੇਜੀਏ, ਸਭਾਵਾਂ ਦੇ ਵਿੱਚ ਭੇਜੀਏ, ਅਕਲਮੰਦ ਲੋਕ ਭੇਜੀਏ। ਜੇ ਇਹ ਆ ਜਿਹੜਾ ਵਾਗ ਹੈ, ਜਦੋਂ ਇਹ ਚੁਣੇਗਾ ਲੀਡਰ ਤੇ ਇਹ ਕਿਸੇ ਨਾ ਕਿਸੇ ਭੈੜੇ ਆਦਮੀ ਨੂੰ ਵੋਟਾਂ ਪਾਏਗਾ। ਇਹਨਾਂ ਨੂੰ ਕੀ ਪਤਾ ਡਿਗਰੀਆਂ ਕੀ ਹੁੰਦੀਆਂ ਨੇ? ਆ ਜਿਹੜੇ ਸਭ ਲੱਠ ਮਾਰਨੇ ਇਹਨਾਂ ਲੋਕਾਂ ਦੀਆਂ ਵੋਟਾਂ ਨਾਲ ਹੀ ਜਿੱਤੇ ਨੇ। ਤੇ ਆਮ ਭਾਰਤ ਵਰਗੇ ਦੇਸ਼ ਵਿੱਚ ਮੂਰਖ, ਭਿਖਾਰੀ ਤੇ ਘਟੀਆ ਲੋਕ ਇਹਨਾਂ ਲੀਡਰਾਂ ਨੂੰ ਜਿਤਾਉਂਦੇ ਨੇ ਜਿਹੜੇ ਇਸ ਵੇਲੇ ਮੌਜੂਦਾ ਸਾਡੀ ਸਰਕਾਰ ਦੇ ਵਿੱਚ। ਸਾਡੇ ਕੋਲ ਹੋਰ ਵੀ ਬੜੇ ਮੁੱਦੇ ਨੇ, ਜਿਵੇਂ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਆਬਾਦੀ, ਹਾਂਜੀ। ਪਰ ਅਸਾਂ ਤੇ ਬਾਬਿਆਂ ਤੇ ਧਾਰਮਿਕ ਡੇਰਿਆਂ ਤੇ ਧਾਰਮਿਕ ਡਾਂਸ ਹੀ ਕਰਨ ਦਾ ਠੇਕਾ ਲਿਆ ਹੈਗਾ। ਇੰਨਾ ਰੱਬ ਦਾ ਨਾਂ ਲੈਣ ਵਾਲੇ ਹੋ ਤੁਸੀਂ ਰੱਬ ਤੋਂ? ਮੈਂ ਅਗੇਂਸਟ ਨਹੀਂ, ਜਿੰਨਾ ਤੁਸੀਂ ਰੱਬ ਦਾ ਨਾਂ ਲੈਂਦੇ ਹੋ ਤੁਸੀਂ ਪਖੰਡ ਕਰਦੇ ਹੋ। ਤੁਸੀਂ ਤਾਂ ਬੜੇ ਯਾਰ ਜੈਂਟਲ ਹੋਣੇ ਚਾਹੀਦੇ ਹੋ, ਸੱਚ ਤੇ ਪਹਿਰਾ ਦੇਣ ਵਾਲੇ, ਕਾਨੂੰਨ ਦਾ ਪਾਲਣ ਕਰਨ ਵਾਲੇ, ਭਲਾ ਕਰਨ ਵਾਲੇ, ਮਨੁੱਖਾਂ ਨੂੰ ਪਿਆਰ ਕਰਨ ਵਾਲੇ, ਵਾਤਾਵਰਣ ਨੂੰ ਪਿਆਰ ਕਰਨ ਵਾਲੇ, ਪਵਿੱਤਰ ਪਾਣੀ ਨੂੰ, ਜੀਵ ਜੰਤੂ ਨੂੰ ਪਿਆਰ ਕਰਨ ਵਾਲੇ ਲੋਕ ਤੁਸੀਂ, ਸਫਾਈ ਪਸੰਦ ਲੋਕ ਹੋਣੇ ਚਾਹੀਦੇ ਹੋ, ਕਾਮੇ ਹੋਣੇ ਚਾਹੀਦੇ ਹੋ, ਦੇਸ਼ ਖਾਤਰ ਸੋਚਣ ਵਾਲੇ ਹੋਣੇ ਚਾਹੀਦੇ ਹੋ, ਜਿੰਨਾ ਤੁਸੀਂ ਵਾਹਿਗੁਰੂ ਵਾਹਿਗੁਰੂ ਕਰ ਕਰਕੇ ਸੱਚਿਆ ਪਾਤਸ਼ਾਹ ਸਭ ਦਾ ਭਲਾ ਕਰੀ। ਇਹ ਬੁੱਲ ਹਿਲਾਉਣ ਨਾਲ ਸਭ ਦਾ ਭਲਾ ਨਹੀਂ ਹੋ ਜਾਂਦਾ, ਕਰਨ ਨਾਲ, ਹੱਥ ਹਿਲਾਉਣ ਨਾਲ ਸਭ ਭਲਾ ਕਰ ਸਕਦੇ ਹਾਂ ਅਸੀਂ। ਜੇ ਤੁਸੀਂ ਬੁੱਲ ਹਿਲਾਉਣ ਨਾਲ ਭਲਾ ਕਰ ਸਕਦੇ ਹੋ ਨਾ, ਤੇ ਤੁਸੀਂ ਬੁੱਲ ਹਿਲਾ ਕੇ ਅੱਧਾ ਸ਼ਹਿਰ ਵੀ ਮਾਰ ਦਿਓ ਰਾਤ ਨੂੰ। ਪੰਦਰਵੀਂ ਸਦੀ ਦੇ ਵਿੱਚ ਜਦੋਂ ਪ੍ਰਿੰਟਿੰਗ ਪ੍ਰੈਸ ਆਜ਼ਾਦ ਹੋਈ ਸੀ ਤੇ ਦੋਸਤੋ ਜਰਮਨ ਨੇ ਆਜ਼ਾਦ ਕੀਤੀ ਸੀ ਪ੍ਰਿੰਟਿੰਗ ਪ੍ਰੈਸ। ਦਾਅਵੇ ਬਹੁਤ ਇੱਧਰ ਉੱਧਰ ਦੇ ਵੀ ਸੁਣੇ ਸੁਣਨ ਨੂੰ ਮਿਲੇ ਨੇ, ਲੇਕਿਨ ਇਹਨਾਂ ਨੇ ਕੀਤੀ ਸੀ। ਤੇ ਮੁਸਲਮਾਨ ਭਾਈਚਾਰੇ ਨੇ ਇਹਦਾ ਬਾਈਕਾਟ ਕੀਤਾ ਸੀ ਕਿ ਇਹ ਪ੍ਰਿੰਟਿੰਗ ਪ੍ਰੈਸ ਜਿਹੜੀ ਇਸਲਾਮ ਦੇ ਵਿਰੁੱਧ ਹੈ। ਦੱਸੋ ਪ੍ਰਿੰਟਿੰਗ ਪ੍ਰੈਸ ਦਾ ਇਸਲਾਮ ਦਾ ਵਿਰੁੱਧ ਕਿਸ ਤਰ੍ਹਾਂ ਹੋ ਗਈ? ਚਲੋ ਉਹਨਾਂ ਦੇ ਪੁਆਇੰਟ ਆਫ ਵਿਊ ਤੋਂ ਹੋ ਹੀ ਹੋਏਗੀ, ਹਾਂਜੀ। ਤੇ ਹਿੰਦੂ ਧਰਮ ਵਾਲਿਆਂ ਨੇ ਕਿਹਾ ਸੀ ਕਿ 7 ਸਮੁੰਦਰ ਪਾਰ ਜਾਣਾ ਧਰਮ ਦੇ ਵਿਰੁੱਧ ਹੈ। ਅੰਦਾਜ਼ੇ ਲਾ ਲਓ ਕਿ ਕਿਸ ਤਰ੍ਹਾਂ ਅਸੀਂ ਆ ਸਾਡੇ ਪਿਛਲੇ ਲੱਛਣ ਮੈਂ ਤੁਹਾਨੂੰ ਦੱਸਣ ਡਿਆ ਹੈਗਾ ਵਾ। ਜਦੋਂ ਅਮਰੀਕਾ ਤੋਂ ਯੂਰਪ ਵਿੱਚ ਪਹਿਲੀ ਵਾਰ ਆਲੂ ਆਏ ਸਨ, ਪਹਿਲੀ ਵਾਰ ਯੂਰਪੀਅਨ ਲੋਕਾਂ ਨੇ ਆਲੂ ਵੇਖੇ ਤੇ ਜਿਹੜੇ ਪਾਤਰੀ ਸਨ ਨਾ ਯੂਰਪ ਦੇ ਉਹ ਪਿੱਟ ਉੱਠੇ ਕਿ ਆਲੂ ਹਰਾਮ ਹੈ, ਇਹ ਯੂਰਪ ਵਿੱਚ ਨਜ਼ਰ ਨਹੀਂ ਆਉਣਾ ਚਾਹੀਦਾ। ਅੰਦਾਜ਼ਾ ਲਾ ਲਿਓ ਇਹ ਪਖੰਡੀ ਲੋਕ ਸ਼ੁਰੂ ਤੋਂ ਹੀ ਪਖੰਡ, ਇਹਨਾਂ ਦੀ ਬੁਨਿਆਦ ਹੀ ਪਖੰਡ ਦੇ ਉੱਤੇ ਹੈ। ਇਹ ਪਖੰਡ ਹੀ ਆਣ ਕੇ ਮਤਲਬ ਕਿ ਸਮਾਜ ਦੇ ਵਿੱਚ ਉਹਨੂੰ ਤਰਜੀਹ ਦਿੰਦੇ ਰਹੇ ਨੇ। ਅੱਜ ਸਾਰੀ ਦੁਨੀਆ ਚ ਆਲੂ ਖਾਧਾ ਜਾਂਦਾ, ਐਕਸਕਿਊਜ਼ ਮੀ, ਆਲੂ ਤੇ ਚੌਲ ਸਾਰੀ ਦੁਨੀਆ ਦੀ ਮੇਨ ਖੁਰਾਕ ਹੈ। ਦੱਸੋ ਆਲੂ ਹਰਾਮ ਕਿੱਦਾਂ ਹੋ ਗਿਆ? ਪੰਜ ਸਮੁੰਦਰੋਂ ਪਾਰ ਜਾਣਾ ਹਰਾਮ ਕਿੱਦਾਂ ਹੋ ਗਿਆ? ਪ੍ਰਿੰਟਿੰਗ ਪ੍ਰੈਸ ਹਰਾਮ ਕਿੱਦਾਂ ਹੋ ਗਈ? ਜਿਹੜੀ ਪਵਿੱਤਰ ਬਾਈਬਲ ਹੈ ਉਹਦੇ ਵਿੱਚ ਲਿਖਿਆ ਕਿ ਧਰਤੀ ਜਿਹੜੀ ਹੈ ਇਹ ਚਪਟੀ ਹੈ, ਪਲੇਟ ਵਰਗੀ, ਜਦੋਂ ਕਿ ਧਰਤੀ ਗੋਲ ਹੈ। ਪਰ ਉਸ ਸਮੇਂ ਜਿਨ੍ਹਾਂ ਨੇ ਕਿਹਾ ਸੀ ਨਾ ਕਿ ਧਰਤੀ ਗੋਲ ਹੈ, ਉਹਨਾਂ ਨੂੰ ਸਜਾਏ ਮੌਤ ਦਿੱਤੀ ਗਈ ਸੀ। ਆ ਜੇ ਧਾਰਮਿਕ ਲੋਕਾਂ ਦੇ ਲੱਛਣ, ਪਹਿਲਾਂ ਵੀ ਏਦਾਂ ਦੇ ਸਨ, ਹੁਣ ਵੀ ਏਦਾਂ ਦੇ ਨੇ। ਪਰ ਮੈਨੂੰ ਬਿਲਕੁਲ ਨਾ ਸਮਝਿਓ ਕਿ ਮੈਂ ਕੋਈ ਧਾਰਮਿਕ ਲੋਕਾਂ ਦੇ ਅਗੇਂਸਟ ਹਾਂ, ਮੈਂ ਐਕਸ਼ਨਾਂ ਦੇ ਅਗੇਂਸਟ ਹਾਂ। ਤੇ ਦੋਸਤੋ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ, ਮੈਂ ਜੋ ਕਹਿ ਰਿਹਾ ਮੈਂ ਉਹਦਾ ਹੀ ਜ਼ਿੰਮੇਵਾਰ ਹਾਂ, ਤੁਸੀਂ ਜੋ ਸਮਝ ਰਹੇ ਹੋ ਮੈਂ ਉਹਦਾ ਜ਼ਿੰਮੇਵਾਰ ਹਾਂ। ਤੇ ਆ ਲਓ ਮੈਂ ਤੁਹਾਨੂੰ ਇੱਕ ਗਾਣਾ ਸੁਣਾਵਾਂ, ਤੇ ਗਾਣੇ ਤੋਂ ਬਾਅਦ ਵੀ ਮੇਰੀ ਗੱਲਬਾਤ ਜਿਹੜੀ ਹੈ ਉਹ ਚਾਲੂ ਰਹੇਗੀ। ਤੇ ਗਾਣਾ ਕੀ ਸੀ ਜੀ? ਚੱਲ ਫਿਰ ਆ ਗਾਣਾ ਲਾ ਲੈਂਦਾ ਜੀ, ਧਰਮਿੰਦਰ ਤੇ ਹੇਮਾ ਮਾਲਨੀ ਦਾ, ਕੋਈ ਹਸੀਨਾ ਜਬ ਰੂਠ ਜਾਤੀ ਹੈ। ਲਓ
1: ਸ਼ਿਮਾਨ ਕੇ ਨਏ ਵੀਡੀਓਜ਼ ਕੇ ਲਿਏ ਸਬਸਕ੍ਰਾਈਬ ਕੀਜੀਏ ਔਰ ਬੈਲ ਆਇਕਨ ਕੋ

ਸੋ ਦੋਸਤੋ, ਮੈਂ ਗੱਲਬਾਤ ਕਰ ਰਿਹਾ ਸੀ ਕਿ ਉਸ ਵਕਤ ਜਿਹੜੇ ਲੋਕਾਂ ਨੇ ਦਾਅਵਾ ਕੀਤਾ ਸੀ ਕਿ ਧਰਤੀ ਚਪਟੀ ਨਹੀਂ ਗੋਲ ਹੈ, ਉਸ ਵਕਤ ਦੇ ਜਮਾਨੇ ਨੇ ਉਨ੍ਹਾਂ ਨੂੰ ਸਜਾਏ ਮੌਤ ਦਿੱਤੀ। ਤੇ ਭਾਰਤ ਦੇ ਵਿਗਿਆਨੀਆਂ ਦੀ ਗੱਲ ਸੁਣ ਲਓ, ਅਸੀਂ ਤਕਨੀਕ ਤੇ ਪੱਛਮ ਦੀ ਹੈ ਨਾ ਨਕਲ ਮਾਰ ਕੇ ਜੇ ਕੁਛ ਬਣਾ ਵੀ ਲਈਏ, ਧਾਰਮਿਕਤਾ ਦੇ ਪੁਆਇੰਟ ਆਫ ਵਿਊ ਤੋਂ ਮੈਂ ਗੱਲ ਕਰ ਰਿਹਾ, ਜਦੋਂ ਮੰਗਲ ਯਾਨ ਜਦੋਂ ਭਾਰਤੀਆਂ ਵਿਗਿਆਨੀਆਂ ਨੇ ਬਣਾਇਆ ਤੇ ਆਪੇ ਬਣਾ ਕੇ ਬਣਾ ਲਿਆ, ਫਿਰ ਨਾਰੀਅਲ ਭੰਨ ਕੇ ਧੂਫਾਂ ਜਗਾ ਕੇ ਉਹਦੀ ਪੂਜਾ ਕਰਨ ਲੈ ਪਏ। ਹੱਦ ਹੋ ਗਈ, ਇਹਦੇ ਚ ਕੀ ਤੁਸੀਂ ਜਿਹੜੀ ਮਸ਼ੀਨਰੀ ਬਣਾਈ ਹੈ ਇਹ ਕੋਈ ਕੀ ਹੈ? ਕੋਈ ਦੇਵਤਾ ਬਣਾ ਦਿੱਤਾ ਤੁਸੀਂ? ਕੋਈ ਰੱਬ ਬਣਾ ਦਿੱਤਾ ਜਿਹਦੀ ਪੂਜਾ ਕਰਨ ਡੇ ਹੋ? ਹੱਥੀਂ ਤਾਂ ਤੁਸੀਂ ਇਹ ਸਾਰਾ ਕੁਛ ਬਣਾਇਆ। ਭਾਵੇਂ ਤਕਨੀਕ ਕਿਸੇ ਹੋਰ ਕੰਟਰੀ ਦੀ ਸੀ, ਕੋਈ ਗੱਲ ਨੀ, ਪਰ ਤੁਸੀਂ ਚਲੋ ਬਣਾਇਆ ਤੇ ਇਹਦੇ ਚ ਪੂਜਣ ਵਾਲੀ, ਇਹਦੇ ਨੱਕ ਘਸਾਉਣ ਵਾਲੀ ਕਿਹੜੀ ਗੱਲ ਹੈ? ਰਫੇਲ ਜਹਾਜ਼ ਜਦੋਂ ਲੈ ਗਏ ਰਾਜਨਾਥ ਸਿੰਘ ਹੁਣਾਂ ਨੇ, ਉਹਦੇ ਟਾਇਰਾਂ ਥੱਲੇ ਨਿੰਬੂ ਰੱਖੇ, ਨਾਰੀਅਲ ਤੋੜੇ, ਹਾਂਜੀ ਉਹਦੀ ਆਰਤੀ ਉਤਾਰੀ, ਉਹ ਜਹਾਜ਼ਾਂ ਦੀ ਪੂਜਾ ਕੀਤੀ। ਉਹ ਜਿਹੜੇ ਇੰਜੀਨੀਅਰਾਂ ਨੇ ਇਹ ਜਹਾਜ਼ ਬਣਾਏ ਹੋਣਗੇ ਉਹ ਤੁਹਾਡੇ ਬਾਰੇ ਕੀ ਸੋਚ ਰਹੇ ਹੋਣਗੇ? ਕਿ ਤੁਹਾਨੂੰ ਕੁਛ ਹੋਰ ਵੀ ਯਾਦ ਹੈ, ਚੇਤੇ ਆਉਂਦਾ ਕੋਈ ਕੋਈ ਇਹ ਪੂਜਣ ਤੋਂ ਸਵਾ, ਚੂਹਿਆਂ ਤੱਕ ਪੂਜਣ ਤੋਂ ਸਵਾ, ਹਰ ਉਹ ਚੀਜ਼ ਜਿਹਦੀ ਸਮਝ ਨਾ ਆਏ ਉਹਦੇ ਅੱਗੇ ਮੱਥਾ ਹੀ ਟੇਕੀ ਚਲੇ ਜਾਣਾ, ਨਦੀ ਅੱਗੇ ਮੱਥਾ ਟੇਕ ਦੇਣਾ, ਦਰਖਤ ਅਗਲੇ ਅੱਗੇ ਮੱਥਾ ਟੇਕ ਦੇਣਾ, ਫਲਾਣੀ ਚੀਜ਼ ਨੂੰ ਇੱਟਾਂ ਦਾ ਢੇਰ ਜਿੱਥੇ ਲੱਗਾ ਹੋਏਗਾ ਉੱਥੇ ਜਾ ਮੱਥਾ ਟੇਕ ਦੇਣਾ, ਇਹ ਅੰਧ ਵਿਸ਼ਵਾਸ ਹੈ, ਧਾਰਮਿਕਤਾ ਨਹੀਂ। ਉਹ ਜਹਾਜ਼ਾਂ ਦੀ ਪੂਜਾ ਕੀਤੀ ਗਈ ਜੀ, ਨਿੰਬੂ ਨਿੰਬੂ ਧਰ ਕੇ, ਇਹ ਜਹਾਜ਼ ਕੀ ਗੱਲ ਹੈ? ਤੁਹਾਡੇ ਪੂਜਾ ਕਰਨ ਨਾਲ ਪੈਟਰੋਲ ਘੱਟ ਖਾਣਗੇ, ਜਾਂ ਤੁਸੀਂ ਇਹਦੇ ਤੇ ਕੋਈ ਫਾਇਰ ਕਰੋਗੇ ਤੇ ਬੰਦੇ ਜ਼ਿਆਦਾ ਮਾਰਨਗੇ, ਜਾਂ ਇਹਨਾਂ ਨੂੰ ਕੋਈ ਗੋਲੀ ਟੱਚ ਨਹੀਂ ਕਰੇਗੀ ਦੁਸ਼ਮਣ ਦੀ? ਕੀ ਕਿਹੜੇ ਪੁਆਇੰਟ ਆਫ ਵਿਊ ਦੇ ਉੱਤੋਂ ਤੁਸੀਂ ਮਤਲਬ ਕਿ ਉਹਨਾਂ ਦੀ ਇਹ ਪੂਜਾ ਕਰ ਰਹੇ ਹੈਗੇ ਸੀ? ਮੈਂ ਆਪਣੀ ਧਾਰਮਿਕ ਮੈਂਟੈਲਿਟੀ ਦੀ ਗੱਲ ਕਰ ਰਿਹਾ ਭਾਰਤੀਆਂ ਦੀ, ਜਹਾਜ਼ਾਂ ਦੇ ਨਹੀਂ ਕੋਈ ਇਤਰਾਜ਼, ਮੈਂ ਸੋਚ ਦੀ ਗੱਲ ਕਰ ਰਿਹਾ ਭਾਈ, ਅਸੀਂ ਸੋਚਦੇ ਕਿੱਦਾਂ? ਪਿਆਰੇ ਭਾਰਤੀਓ, ਪਿਛਲੇ 2000 ਸਾਲ ਤੋਂ ਤੁਹਾਨੂੰ ਧਰਮ ਦਾ ਕੋਈ ਫਾਇਦਾ ਹੋਇਆ? ਹਾਂਜੀ, ਹੋ ਸਕਦਾ ਧਰਮ ਫਾਇਦੇਮੰਦ ਹੀ ਹੋਵੇ, ਪਰ ਤੁਹਾਨੂੰ ਫਾਇਦਾ ਨਹੀਂ ਕੋਈ ਹੋਇਆ, ਨੁਕਸਾਨ ਹੀ ਹੋਇਆ ਇਹਦਾ। ਸਾਰੀ ਦੁਨੀਆ ਦਾ ਮਾਰਟਿਨ ਲੂਥਰ ਵਰਗੇ ਜਿਹੜੇ ਹਨ, ਪੂਰਾ ਜ਼ੋਰ ਲਾ ਕੇ ਉਹਨਾਂ ਨੇ ਪ੍ਰਚਾਰ ਕੀਤਾ ਕਿ ਧਰਮ ਇੱਕ ਮੱਕੜ ਜਾਲ ਹੈ ਤੇ ਅੰਧ ਵਿਸ਼ਵਾਸ ਉਹਦੇ ਤੋਂ ਵੀ ਵੱਡਾ ਮੱਕੜ ਜਾਲ ਹੈ। ਆਓ, ਦੇਸ਼ ਦਾ ਵਿਕਾਸ ਅਰਦਾਸਾਂ ਕਰਕੇ ਨਹੀਂ, ਪਖੰਡ ਕਰਕੇ ਨਹੀਂ, ਦੀਵੇ ਜਗਾ ਜਗਾ, ਧੂਫਾਂ ਜਗਾ ਜਗਾ ਦੇਸ਼ ਦਾ ਵਿਕਾਸ ਨਹੀਂ ਹੋਣਾ। ਧੂਫ ਦਾ, ਆਰਤੀਆਂ ਦਾ, ਅਰਦਾਸਾਂ ਦਾ ਵਿਕਾਸ ਦਾ ਕੋਈ ਸੰਬੰਧ ਨਹੀਂ। ਤੁਸੀਂ ਐਵੇਂ ਆਪਣੇ ਮਨ ਦੀ ਸ਼ਾਂਤੀ ਵਾਸਤੇ ਸੋਚ ਹੈ ਤੁਹਾਡੀ ਕਿ ਇਹ ਅਰਦਾਸਾਂ ਨਾਲ ਐਵੇਂ ਹੋ ਜਾਏਗਾ, ਨਹੀਂ, ਹੱਥੀ ਕਰਕੇ ਹੋਣਾ, ਕੋਸ਼ਿਸ਼ ਕਰਕੇ ਹੋਣਾ। ਆਓ, ਦੇਸ਼ ਦਾ ਵਿਕਾਸ ਅਰਦਾਸਾਂ ਕਰਕੇ ਨਹੀਂ, ਖੁਦ ਮਿਹਨਤ ਕਰਕੇ ਕਰੀਏ, ਰੱਬ ਕੋਲੋਂ ਮੰਗਣ ਦੀ ਥਾਂ ਚੀਜ਼ਾਂ ਖੁਦ ਪੈਦਾ ਕਰੀਏ। ਅਹੇ ਬਾਬਾ ਟੱਲ ਪੱਕੀ ਪਕਾਈ ਕੱਲ, ਮੰਗਣ ਦੀ ਥਾਂ ਆਓ ਖੁਦ ਪੈਦਾ ਕਰੀਏ। ਸਵਰਗ ਨਰਕ ਨੂੰ ਮਾਰੋ ਗੋਲੀ, ਆਪਣਾ ਮੁਲਕ ਹੀ ਸਵਰਗ ਬਣਾਈਏ। ਦੋਸਤੋ, ਇਹ ਬਿਲਕੁਲ ਸੱਚ ਹੈ, ਅਸੀਂ ਆਪਣਾ ਮੁਲਕ ਸਵਰਗ ਬਣਾਉਣਾ ਹੈ ਕਿ ਨਰਕ ਬਣਾਉਣਾ ਹੈ, ਇਹ ਦੇਸ਼ ਦੇ ਨਾਗਰਿਕਾਂ ਤੇ ਸਰਕਾਰਾਂ ਦੇ ਹੱਥ ਵਿੱਚ ਹੁੰਦਾ।
ਤੇ ਆ ਲਓ ਜੀ ਐਂਡ ਚ ਮੈਂ ਤੁਹਾਨੂੰ ਇੱਕ ਗਾਣਾ ਹੋਰ ਸੁਣਾ ਦਿਆਂ ਤੇ ਉਹ ਜਿਹੜੇ ਦੋ ਚਾਰ ਮਿੰਟ ਰਹਿ ਗਏ ਨੇ। ਝੂਠ ਬੋਲੇ ਕੌਆ ਕਾਟੋ, ਤੁਸੀਂ ਸੁਣਿਆ ਕਦੀ ਕਿ ਮਤਲਬ ਜੀ ਕਿਸੇ ਝੂਠ ਬੋਲਣ ਵਾਲੇ ਨੂੰ ਕੌਏ ਨੇ ਕੱਟਿਆ ਕਦੀ?

0: ਸੋ ਦੋਸਤੋ, ਇਹ ਸੀ ਜੀ ਸਾਡਾ ਅੱਜ ਦਾ ਪ੍ਰੋਗਰਾਮ ਤੇ ਪ੍ਰੋਗਰਾਮ ਦੇ ਵਿੱਚ ਥੋੜੀ ਜਿਹੀ ਡਿਸਟਰਬੈਂਸ ਹੋਈ ਹੈ ਟੈਲੀਫੋਨ ਦਾ ਕਨੈਕਸ਼ਨ ਕਰਕੇ, ਉਹਦੇ ਵਾਸਤੇ ਇੱਕ ਵਾਰੀ ਫਿਰ ਦੁਬਾਰਾ ਸੌਰੀ। ਤੇ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਦੋਸਤੋ, ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ। ਸੋ ਕੁਛ ਸ਼ਬਦਾਂ ਦੇ ਨਾਲ ਜੁੜਦੇ ਹਾਂ ਜੀ। ਸ਼ਹੀਦੀ ਦਿਹਾੜੇ ਹੈ ਤੇ ਆਪਾਂ ਕੁਛ ਸ਼ਬਦ, ਹੰਸਰਾ ਜੀ ਦਾ ਇੱਕ ਸ਼ਬਦ ਸੁਣਦੇ ਹਾਂ ਜੀ, ਵੱਡਾ ਮੇਰਾ ਗੋਬਿੰਦ।

ਮੰਗਣਾ ਮਾਈ ਬਣ ਗਿਆ ਹਾਂ ਮੈਂ ਨਾ ਖਾਈ ਨਹੀਂ ਕਰੀਏ ਤੇ ਜੋ ਬੜਿਆ

ਦੀ ਦੁਨੀਆਂ ਦੇ ਮਿਹਰਬਾਨ ਦੋਸਤੋ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ।

ਪੰਜਾਬ ਦੀ ਸੈਰ ਕਰਵਾਉਣ ਵਾਲਾ, ਹੱਕ ਸੱਚ ਦੇ ਢੋਲ ਵਜਾਉਣ ਵਾਲਾ। ਕਈਆਂ ਮੱਥਿਆਂ ਤੇ ਤਿਊੜੀਆਂ, ਲਬਾਂ ਤੇ ਹਾਸੇ ਲਿਆਉਣ ਵਾਲਾ। ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ।

मिठे बोलन वाले आप दे दिलां ते राज करन वाला ए है जी प्रवास रेडियो फ्रैंकफर्ट। जी हां, प्रवास रेडियो फ्रैंकफर्ट इज वन एंड ओनली वन इंडियन पंजाबी रेडियो स्टेशन इन जर्मनी। ऑफ कोर्स प्रवास रेडियो ईयर ऑन रेडियो स्टेशन एक्सपोज योर सेल्फ हार्ड यू सी दिस वंडरफुल वर्ल्ड विद योर ओन वॉचिंग आईज एंड एक्सपीरियंस। इज दिस वर्ल्ड रियली वंडरफुल और अगली वर्ल्ड? व्हाट डू यू थिंक? We are only phone call away. दोस्तों बिल्कुल असी तुहाडे तो फोन कॉल अवे ही हां। ते आज है जी शायरो शायरी का प्रोग्राम, गल्लां बातां का प्रोग्राम, यानी के तुहाडा अपना प्रोग्राम। तुसी दोस्तों मैनू सिर्फ एक मिस कॉल मारनी है, ते जदों तुसी मैनू मिस कॉल मारो ओ बहुत छोटी सी होनी चाहीदी है, एवें एक बैल वजे जां दो बैलां वजे, ते मैं जो ही पॉसिबल होवे तुहानू कॉल बैक करांगा, ते तुसी मेरी जदों कॉल पिकअप करोगे तुसी ऑन एयर होवोगे। सो आओ दोस्तों, तुसी की लिखदे हो, किस तरह दा लिखदे हो, आओ साडे सारयां नाल सांझा करो, ते सारा कुछ सांझा विचार वटांदरे दे विचों सोहणियां गल्लां निकलदियां ने। दैट्स दी ब्यूटी ऑफ योर लवली रेडियो स्टेशन। बिल्कुल सज्जनो, दैट्स दी ब्यूटी ऑफ योर लवली रेडियो स्टेशन। To listen us worldwide, log on www.parvazradio.com। दोस्तों अपनी प्ले स्टोर ते जाके ऐप डाउनलोड करो, रेडियो बजना शुरू हो जाएगा, लेकिन एदे नाल रलदे मिलदे कई रेडियो अपीयर होंगे। तुसी दो स्पीकर वाला साडा लोगो है येलो रंग का, आप ते तुसी सुनदे ही हो। मेहरबानी होवेगी जे पंजा सत्तां दसां मित्रां नूं साडा मतलब कि तुसी डाउनलोड करवाओगे, वी शैल बी रियली ग्रेटफुल। ते मैं हां जी आपदा होस्ट ते दोस्त सुच्चा सिंह बाजवा। स्वीकार करो जी मेरी प्यार भरी सत श्री अकाल, अस्सलाम अलैकुम, नमस्कार एंड ए वेरी वेरी वेरी गुड इवनिंग ऑल दी लवली एंड स्वीट पीपल ऑफ दिस प्लैनेट। गैरतमंद ओ जवान जेड़ा अणखे उत्तों लड़े। अर्जा जी के गैरतमंद ओ जवान जेड़ा अणखे उत्तों लड़े, रब वर्गा इंसान कदम मां दे जो फड़े, रब वर्गा इंसान कदम मां दे जो फड़े, ओ यार यारां दा जे ओ जेड़ा वर्दियां च खड़े, यार यारां दा जे ओ जेड़ा वर्दियां च खड़े, ते ओ धरती दा रब आजादी साडी झोली पाए खुद फांसी उत्ते चढ़े। भाई उपरले रब नूं ते कदी किसे ने वेख्या नहीं, पर धरती दे रब आज धरती दे रब। नंद लाल नूरपुरी ने भी लिखिया कि ओ दुनिया दे बंदेओ पूजो पूजो उन्हां इंसानां नूं देश दी खातर वार गए जो प्यारियां प्यारियां जन्मां नूं। भाई ओ धरती दा रब आजादी साडी झोली पाए खुद फांसी उत्ते चढ़े, ते ओ सारे योधे जिन्हां ने सानूं आजादी दा उपहार दिता, भगत सिंह वर्गे, राजगुरु वर्गे, ते आप फांसियां दे सब सारे जिन्हां दा योगदान है, सब तो पहला उन्हां नूं नमस्कार सारयां नूं।
ਸੋ ਦੋਸਤੋ ਗੱਲ ਇਸ ਤਰ੍ਹਾਂ ਵਾ ਭਾਈ ਅੱਜ ਨਾ ਸੰਡੇ ਹੈ ਤੇ 10 ਮਈ ਹੈ ਜੀ ਤੇ ਟੈਂਪਰੇਚਰ ਸਾਡੇ ਇਲਾਕੇ ਦਾ ਜੀ 23 ਬਹੁਤ ਸੋਹਣਾ ਮੌਸਮ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੰਡਰਫੁਲ ਨਾ ਗਰਮੀ ਨਾ ਠੰਡ ਟਾਈਮ ਭਾਈ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:15 ਹੋ ਗਏ ਨੇ ਤੇ ਸਾਡਾ ਟੈਲੀਫੋਨ ਨੰਬਰ ਜਿਹੜੇ ਨਵੇਂ ਸੱਜਣ ਸੁਣ ਰਹੇ ਨੇ ਉਹ ਨੋਟ ਕਰ ਲੈਣ ਸਟੂਡੀਓ ਦਾ ਪਲੀਜ਼ 0049-171-4869-514 0049-171-4869-514 ਜੀ ਤੇ ਤੁਸੀਂ ਮੈਨੂੰ ਮਿਸ ਕਾਲ ਮਾਰਨੀ ਹੈ ਮੈਂ ਟਰਨ ਬਾਈ ਟਰਨ ਤੁਹਾਨੂੰ ਕਾਲ ਬੈਕ ਕਰਾਂਗਾ ਤੇ ਸੱਜਣੋ ਅੱਜ ਮਦਰ ਡੇ ਹੈ ਖੂਬਸੂਰਤ ਦਿਨ ਹਾਂਜੀ ਮਾਂ ਦੀ ਤੁਲਨਾ ਕਿਹਦੇ ਨਾਲ ਕਰੀਏ ਕੀਤੀ ਨਹੀਂ ਜਾ ਸਕਦੀ ਉਹ ਮਾਨਕ ਦਾ ਇੱਕ ਗਾਣਾ ਹੈ ਨਾ ਮਾਂ ਹੁੰਦੀ ਹੈ ਮਾਂ ਉਹ ਦੁਨੀਆਂ ਵਾਲਿਓ ਮਾਂ ਹੁੰਦੀ ਹੈ ਉਹਨੇ ਤੁਲਨਾ ਕਰਨ ਦੀ ਰਾਈਟਰ ਨੇ ਕੋਸ਼ਿਸ਼ ਕੀਤੀ ਹੈ ਮਾਂ ਕੀ ਹੁੰਦੀ ਹੈ ਜਦੋਂ ਮਾਂ ਦੇ ਬਰਾਬਰ ਦਾ ਉਹਨੂੰ ਕੁਛ ਨਹੀਂ ਲੱਭਾ ਤੇ ਫਿਰ ਉਹ ਕਹਿੰਦਾ ਮਾਂ ਹੁੰਦੀ ਹੈ ਮਾਂ ਉਹ ਦੁਨੀਆਂ ਵਾਲਿਓ ਭਾਈ ਮਾਂ ਦੇ ਬਰਾਬਰ ਕੋਈ ਨਹੀਂ ਖੜ ਸਕਿਆ ਇਸ ਕਰਕੇ ਉਹਨੂੰ ਗਾਣਾ ਹੀ ਏਦਾਂ ਲਿਖਣਾ ਪਿਆ ਕਿ ਮਾਂ ਹੁੰਦੀ ਹੈ ਮਾਂ ਉਹ ਦੁਨੀਆਂ ਵਾਲਿਓ ਆਪੋ ਆਪਣੀ ਮਾਂ ਨੂੰ ਤੁਸਾਂ ਮੁਬਾਰਕਾਂ ਦਿੱਤੀਆਂ ਹੀ ਹੋਣਗੀਆਂ ਜੱਫੀ ਪਿਆਰ ਨਾਲ ਪਾਈ ਹੋਏਗੀ ਫੁੱਲ ਵੀ ਦਿੱਤੇ ਹੋਣਗੇ ਜਾਂ ਸ਼ੁਭ ਇਛਾਵਾਂ ਦਿੱਤੀਆਂ ਹੋਣਗੀਆਂ ਸਾਰਿਆਂ ਨੇ ਤੇ ਜਿਨ੍ਹਾਂ ਨੇ ਜਿਹੜੇ ਅਜੇ ਨਹੀਂ ਮਤਲਬ ਕਿ ਜਿਨ੍ਹਾਂ ਨੂੰ ਕਈਆਂ ਨੂੰ ਨਹੀਂ ਵੀ ਯਾਦ ਹੁੰਦਾ ਕਿ ਅੱਜ ਮਦਰ ਡੇ ਹੈ ਭਾਈ ਉਹ ਵੀ ਸੁਣ ਸੁਣਾ ਕੇ ਅਗਲੇ ਦਿਨ ਵੀ ਭਾਵੇਂ ਗੱਲ ਏਦਾਂ ਭਾਈ ਮਾਂ ਨੂੰ ਮਾਂ ਦਾ ਸਤਿਕਾਰ ਕਰਨਾ ਇੱਕ ਦਿਨ ਹੀ ਮਾਂ ਨੂੰ ਫੁੱਲ ਦੇ ਕੇ ਜੱਫੀਆਂ ਪਾ ਕੇ ਤੇ ਪਿਆਰ ਜਿਤਾ ਕੇ ਤੇ ਮੁੜ ਕੇ ਮਾਂ ਨੂੰ ਵਕਤ ਪਾਈ ਰੱਖਣਾ ਨਹੀਂ ਮਾਂ ਨੂੰ ਮਾਂ ਨਾਲ ਸਦਾ ਹੀ ਪਿਆਰ ਕਰਨਾ ਮਾਂ ਦਾ ਕੋਈ ਕੋਈ ਕੋਈ ਆਲਟਰਨੇਟਿਵ ਨਹੀਂ ਦੋਸਤੋ ਗੱਲ ਏਦਾਂ ਵਾ ਕਿ ਕੁਝ ਸ਼ਾਇਰ ਲਿਖਦੇ ਨੇ ਕਿ ਜੋ ਮਰਜ਼ੀ ਕਰ ਲਓ ਤੁਸੀਂ ਮਾਂ ਦਾ ਦੇਣ ਨਹੀਂ ਦੇ ਸਕਦੇ ਪਰ ਮਾਂ ਤੇ ਅਹਿਸਾਨ ਕਰਦੀ ਨਹੀਂ ਉਹਦਾ ਦੇਣਾ ਕੀ ਦੇਣਾ ਉਹ ਤੇ ਆਪਣਾ ਫਰਜ਼ ਨਿਭਾਉਂਦੀ ਹੈ ਮਾਂ ਤੇ ਸਾਡੇ ਕਦੀ ਕਿਸੇ ਮਾਂ ਨੇ ਅਹਿਸਾਨ ਕੀਤਾ ਉਹ ਤੇ ਆਪਣਾ ਫਰਜ਼ ਨਿਭਾਉਂਦੀ ਹੈ ਮਾਂ ਮਾਂ ਹਾਂ ਉਹਦੀ ਤੁਲਨਾ ਜੇ ਉੱਪਰ ਰੱਬ ਹੈਗਾ ਤੇ ਉਹਦੇ ਨਾਲ ਕੀਤੀ ਜਾ ਸਕਦੀ ਹੈ ਰੱਬ ਨੂੰ ਆਪਣੀ ਪਬਲਿਕ ਪਿਆਰੀ ਜਨਤਾ ਪਿਆਰੀ ਹੋਵੇਗੀ ਉਹ ਸਾਰਿਆਂ ਦਾ ਖਿਆਲ ਰੱਖਣਾ ਚਾਹੁੰਦਾ ਹੋਵੇਗਾ ਪਰ ਰੱਬ ਘਰ ਘਰ ਤੇ ਪਹੁੰਚ ਨਹੀਂ ਸੀ ਸਕਦਾ ਇਸ ਕਰਕੇ ਰੱਬ ਨੇ ਘਰ ਘਰ ਮਾਂ ਭੇਜ ਦਿੱਤੀ ਮਾਂ ਰੱਬ ਦੀ ਅੰਬੈਸਡਰ ਹੁੰਦੀ ਹੈ ਧਰਤੀ ਦੇ ਉੱਤੇ ਤੇ ਇਨਸਾਨਾਂ ਦੀ ਤੇ ਗੱਲ ਚਲੋ ਇੱਕ ਪਾਸੇ ਰਹੀ ਤੁਸੀਂ ਕਿਸੇ ਜਾਨਵਰ ਦੇ ਬੱਚੇ ਨੂੰ ਕਿਤੇ ਹੱਥ ਲਾ ਕੇ ਵਿਖਾ ਦਿਓ ਮਾਂ ਦੇ ਹੁੰਦੇ ਆ ਛੋਟੇ ਛੋਟੇ ਜਾਨਵਰ ਸ਼ੇਰਾਂ ਨਾਲ ਭਿੜ ਜਾਂਦੇ ਗਿੱਦੜਾਂ ਨਾਲ ਲੱਕੜ ਬੱਗਿਆਂ ਨਾਲ ਰਿਛਾਂ ਦੇ ਨਾਲ ਆਪਣੇ ਬੱਚਿਆਂ ਤੋਂ ਮਾਂ ਦੀ ਜਾਨ ਆਪਣੇ ਬੱਚਿਆਂ ਚ ਹੁੰਦੀ ਹੈ ਤੇ ਗੱਲ ਇਸ ਤਰ੍ਹਾਂ ਵਾ ਭਾਈ ਕੋਸ਼ਿਸ਼ ਕਰੋ ਵੱਧ ਤੋਂ ਵੱਧ ਕਿ ਆਪਣੀ ਮਾਂ ਨੂੰ ਪਿਆਰ ਉਹ ਬੁਢਾਪੇ ਵੇਖਿਆ ਕਿਸ ਤਰ੍ਹਾਂ ਯਾਰ ਸਾਡੀਆਂ ਮਾਵਾਂ ਸਾਨੂੰ ਸਾਡਾ ਮਤਲਬ ਕਿ ਉਹ ਮਾਲ ਮੂਤਰ ਸਾਂਭ ਨਿੱਕਿਆਂ ਹੁੰਦਿਆਂ ਤੋਂ ਲੈ ਕੇ ਨਿੱਕੇ ਬੱਚਾ ਜਰਾ ਕੁ ਬਿਮਾਰ ਹੋ ਜਾਏ ਨਾ ਛੋਟਾ ਜਿਹਾ ਤੇ ਉਹ ਵਿਚਾਰਾ ਐਕਸਪ੍ਰੈਸ ਤੇ ਕਰ ਨਹੀਂ ਸਕਦਾ ਹੁੰਦਾ ਮਾਂ ਉਹਦੇ ਸਰਾਣੇ ਸਾਰੀ ਰਾਤ ਬੈਠੀ ਰਹੇਗੀ ਪੱਟੀਆਂ ਠੰਡੀਆਂ ਕਰ ਕਰਕੇ ਉਹਦੇ ਸਿਰ ਮੱਥੇ ਤੇ ਧਰੇਗੀ ਤੇ ਰੱਬ ਅੱਗੇ ਅਰਦਾਸਾਂ ਕਿ ਹੇ ਪ੍ਰਮਾਤਮਾ ਮੇਰੀ ਜਾਨ ਕੱਢ ਲੈ ਮੇਰੇ ਪੁੱਤਰ ਜਾਂ ਮੇਰੀ ਧੀ ਨੂੰ ਰੁਮਾਨਾਚ ਹਾਉ ਸਵੀਟ ਹੈ ਤੇ ਵੱਡੇ ਹੋ ਕੇ ਤੁਸੀਂ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਹੋ ਸਾਰੇ ਨਹੀਂ ਬਹੁਤ ਲੋਕ ਆਪਣੀ ਮਾਂ ਨੂੰ ਪਿਆਰ ਕਰਦੇ ਨੇ ਇੱਜ਼ਤ ਕਰਦੇ ਨੇ ਨੋ ਡਾਊਟ
ਮਾਂ ਦੇ ਅੱਗੇ ਸਿਰ ਝੁਕਦਾ ਹਰ ਇੱਕ ਦਾ। ਇਹ ਦੇਵੀ ਦੇਵਤੇ ਵੀ ਮਾਂ ਦੇ ਹੀ ਪੈਦਾ ਜੰਮੇ ਨੇ, ਸਭ ਤੋਂ ਵੱਡੀ ਮਾਂ ਹੈ, ਦੇਵੀ ਦੇਵਤੇ ਵੀ ਉਹਦੇ ਥੱਲੇ ਆਉਂਦੇ ਨੇ। ਤੇ ਮੈਂ ਦੋਸਤੋ ਦੁਨੀਆਂ ਵਿੱਚ ਜਿੰਨੀਆਂ ਮਾਵਾਂ ਨੇ, ਬੇਸ਼ੱਕ ਉਹਨਾਂ ਦੀ ਉਮਰ 18-19-20 ਸਾਲ ਹੀ ਹੋਵੇ, ਮੈਂ ਉਹਨਾਂ ਸਭ ਮਾਵਾਂ ਦੇ ਪੈਰੀਂ ਪੈ ਕੇ ਤੇ ਆਪਣੇ ਪਿਆਰ ਦਾ ਇਜ਼ਹਾਰ ਕਰਦਾ, ਲਵ ਕਰਦਾ। ਹਾਂਜੀ, ਮਾਂ ਬਾਰੇ ਕੀ ਕਹੀਏ, ਲਫ਼ਜ਼ ਤੇ ਕੋਈ ਲੱਭਣ ਨਹੀਂ ਰਹੇ। ਕਈ ਚੀਜ਼ਾਂ ਨੂੰ ਅਸੀਂ ਐਕਸਪਲੇਨ ਘੰਟਿਆਂ ਚ ਕਰ ਜਾਂਦੇ ਹਾਂ, ਕਈ ਘੰਟਾ ਘੰਟਾ ਅੱਧਾ ਅੱਧਾ ਘੰਟਾ 15-15 ਮਿੰਟ ਲਾ ਦਿੰਦੇ ਹਾਂ, ਪਰ ਮਾਂ ਵਾਸਤੇ ਲਫ਼ਜ਼ ਗਾਇਬ ਹੁੰਦੇ ਜਾ ਰਹੇ ਨੇ ਸੱਚੀ। ਤੇ ਗੱਲ ਇਸ ਤਰ੍ਹਾਂ ਦੋਸਤੋ ਕਿ ਮੈਂ ਨਾ ਮਾਂ ਦੀ ਸ਼ਾਨ ਵਿੱਚ ਇੱਕ ਗਾਣਾ ਕਿਉਂ ਕੀਤਾ ਹੈ, ਤੇ ਉਹ ਗਾਣਾ ਜਿਹੜਾ ਹੈਗਾ ਆ ਲਓ ਜੀ, ਮੈਂ ਪਹਿਲਾਂ ਗਾਣਾ ਪੇਸ਼ ਕਰ ਲਾਂ ਤੇ ਫਿਰ ਮਾਂ ਬਾਰੇ ਗੱਲਾਂ ਬਾਤਾਂ ਸਾਡੀਆਂ ਚੱਲਦੀਆਂ ਰਹਿਣਗੀਆਂ, ਤੇ ਆਵਾਜ਼ ਵੀ ਤੁਸੀਂ ਪਛਾਣ ਲੈਣੀ ਹੈ, ਤੂੰਬੀ ਵੀ ਤੁਸੀਂ ਪਛਾਣ ਲੈਣੀ ਹੈ। ਆ ਲਓ ਜੀ, ਦਰਵੇਸ਼ ਕਲਾਕਾਰ ਕੀ ਕਹਿ ਰਿਹਾ ਹੈਗਾ।

0: ਵਾਹ ਜਮਲਾ ਜੀ ਹੁਣਾਂ ਨੇ ਰੌਣਕਾਂ ਲਾਤੀਆਂ, ਕਿਆ ਬਾਤਾਂ ਨੇ, ਬਹਿਜਾ ਬਹਿਜਾ ਕਲਾਤੀ, ਏਡਾ ਸੋਹਣਾ ਗੀਤ ਇਹਨਾਂ ਦੇ, ਤਕਰੀਬਨ ਗੀਤ ਜਿਹੜੇ ਨੇ ਵੰਡਰਫੁਲ, ਤਕਰੀਬਨ ਹੀ ਦੇਵਤਿਆਂ ਵਰਗੇ ਸੋਹਣੇ, ਸਮਾਜ ਤੇ ਸਮਾਜ ਨਾਲ ਸੰਬੰਧਿਤ ਬਹੁਤ ਸਾਰੇ ਇਹਨਾਂ ਦੇ ਗੀਤ, ਧਾਰਮਿਕ ਗੀਤ ਵੰਡਰਫੁਲ, ਦੇਵਤਿਆਂ ਵਰਗੇ ਕਲਾਕਾਰ ਸਨ। ਮੇਲਿਆਂ ਦੇ ਵਿਚ ਮੇਲਾ ਲੁੱਟ ਲੈਂਦੇ ਹੁੰਦੇ ਸਨ, ਇਹਨਾਂ ਨੂੰ ਇਕ ਦੋ ਵਾਰੀ ਮੇਲੇ ਦੇ ਵਿਚ ਵੇਖਣ ਦਾ ਮੌਕਾ ਮਿਲਿਆ। ਭਾਈ ਕਿਆ ਬਾਤਾਂ ਸਨ ਇਹਨਾਂ ਦੀ ਗੱਲਬਾਤ ਦੀਆਂ, ਇਹਨਾਂ ਦੀ ਗਾਇਕੀ। ਹਾਂਜੀ, ਤੇ ਮੈਂ ਇਸ ਤਰ੍ਹਾਂ ਕਰਦਾ, ਜਿੰਨੀ ਦੇਰ ਤੁਹਾਡੀਆਂ ਕਾਲਾਂ ਨਹੀਂ ਆਉਂਦੀਆਂ ਤੇ ਮੈਂ ਇਸ ਤਰ੍ਹਾਂ ਭਾਈ ਤੁਹਾਨੂੰ ਮਾਂ ਦੇ ਉੱਤੇ ਇੱਕ ਆਪਣੀ ਕਵਿਤਾ ਸੁਣਾਉਣਾ, ਤੇ ਉਹ ਕਵਿਤਾ ਵੈ ਮਾਂ ਤੇ ਜਿਹੜੀ ਮੈਂ ਲਿਖੀ ਹੈ ਇਸ ਤਰ੍ਹਾਂ ਕਿ ਮਾਂ ਧੁੱਪ ਵਿਚ ਬੋੜ ਦੀ ਛਾਂ ਵਰਗੀ, ਮਾਂ ਧੁੱਪ ਵਿਚ ਬੋੜ ਦੀ ਛਾਂ ਵਰਗੀ, ਕਿਸੇ ਦਿਲਦਾਰ ਮਹਿਬੂਬ ਦੀ ਹਾਂ ਵਰਗੀ। ਬਈ ਕਿਸੇ ਦਿਲਦਾਰ ਮਹਿਬੂਬ ਦੀ ਹਾਂ ਵਰਗੀ, ਇਸ ਦੀ ਮਮਤਾ ਰਾਵੀ ਝਨਾ ਵਰਗੀ, ਬਈ ਖੂਨੀ ਹੜ ਵਿਚ ਉੱਚੀ ਥਾਂ ਵਰਗੀ, ਇਸ ਦੀ ਮਮਤਾ ਰਾਵੀ ਝਨਾ ਵਰਗੀ, ਖੂਨੀ ਹੜ ਵਿਚ ਉੱਚੀ ਥਾਂ ਵਰਗੀ। ਮਾਂ ਮੁਆਫੀ ਦੀ ਮੂਰਤ ਹੈ ਬਸ ਹਾਂ ਹਾਂ ਤੇ ਹਾਂ ਵਰਗੀ, ਮਾਂ ਮੁਆਫੀ ਦੀ ਮੂਰਤ ਹੈ ਬਸ ਹਾਂ ਹਾਂ ਤੇ ਹਾਂ ਵਰਗੀ। ਹਰ ਭਾਸ਼ਾ ਚ ਮਾਂ ਨੂੰ ਮਾਂ ਕਹਿੰਦੇ, ਇਹ ਸੱਚਮੁੱਚ ਪਿਆਰ ਦੇ ਨਾਂ ਵਰਗੀ। ਹਰ ਭਾਸ਼ਾ ਵਿਚ ਮਾਂ ਨੂੰ ਮਾਂ ਕਹਿੰਦੇ, ਇਹ ਸੱਚਮੁੱਚ ਪਿਆਰ ਦੇ ਨਾਂ ਵਰਗੀ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਨ ਵਰਗੀ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਨ ਵਰਗੀ। ਮਾਂ ਦੀ ਗੋਦ ਕਿਲਾ ਜੇ ਲੋਹ ਗੜਦਾ, ਕਿਸੇ ਫੌਜੀ ਬੰਕਰ ਜੇ ਥਾਂ ਵਰਗੀ। ਭਾਈ ਬੱਚਾ ਭੱਜਾ ਭੱਜਾ ਆਣ ਕੇ ਲੜਾਈ ਝਗੜਾ ਕਰਕੇ ਸ਼ਰਾਰਤ ਕਰਕੇ ਛਾਲ ਮਾਰ ਕੇ ਮਾਂ ਦੀ ਗੋਦ ਚ ਬਹਿੰਦਾ, ਤੇ ਉਹ ਸਮਝਦਾ ਕਿ ਦੁਨੀਆਂ ਦੀ ਸਭ ਤੋਂ ਸੇਫ ਜਗ੍ਹਾ ਜਿਹੜੀ ਹੈਗੀ ਹੈ ਉਹ ਮਾਂ ਦੀ ਗੋਦ ਹੈ, ਹੁਣ ਮੈਨੂੰ ਕੋਈ ਹੱਥ ਨਹੀਂ ਲਾ ਸਕਦਾ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਨ ਵਰਗੀ। ਮਾਂ ਦੀ ਗੋਦ ਕਿਲਾ ਜੇ ਲੋਹ ਗੜਦਾ, ਕਿਸੇ ਫੌਜੀ ਬੰਕਰ ਜੇ ਥਾਂ ਵਰਗੀ। ਮਾਂ ਦਾ ਪਿਆਰ ਦੁਲਾਰ, ਮਾਂ ਪਿਆਰ ਦੁਲਾਰ ਦੀ ਕਵਿਤਾ ਏ, ਤੇ ਮਾਂ ਦੀ ਸੂਰਤ ਕਵਿਤਾ ਦੇ ਨਾਂ ਵਰਗੀ। ਮਾਂ ਪਿਆਰ ਦੁਲਾਰ ਦੀ ਕਵਿਤਾ ਏ, ਮਾਂ ਦੀ ਸੂਰਤ ਕਵਿਤਾ ਦੇ ਨਾਂ ਵਰਗੀ। ਮਾਂ ਹਰ ਦੁੱਖ ਦਰਦ ਦੀ ਦਾਰੂ ਹੈ, ਮਾਂ ਧਰਤੀ ਤੇ ਜੰਨਤ ਦੀ ਥਾਂ ਵਰਗੀ। ਮਾਂ ਹਰ ਦੁੱਖ ਦਰਦ ਦੀ ਦਾਰੂ ਹੈ, ਮਾਂ ਧਰਤੀ ਤੇ ਜੰਨਤ ਦੀ ਥਾਂ ਵਰਗੀ। ਆ ਕੋਝਾ ਪੁੱਤ ਵੀ ਮਾਂ ਲਈ ਚੰਨ ਹੁੰਦਾ, ਤੇ ਮਾਂ ਚੰਨ ਤਾਰਿਆਂ ਦੀ ਛਾਂ ਵਰਗੀ। ਭਾਈ ਕੋਝਾ ਪੁੱਤ ਵੀ ਮਾਂ ਲਈ ਚੰਨ ਹੁੰਦਾ। ਦੋਸਤੋ, ਮੈਨੂੰ ਇੱਕ ਗੱਲ ਯਾਦ ਆਈ ਹੈ, ਮੈਂ ਸ਼ਾਇਦ 8ਵੀਂ ਜਾਂ 9ਵੀਂ ਚ ਪੜ੍ਹਦਾ ਹੁੰਦਾ ਸਾਂ, ਤੇ ਸਾਡਾ ਜਿਹੜਾ ਸਕੂਲ ਸੀ ਸ਼ਹਿਰੋਂ ਬਾਹਰ ਸੀ, ਸਾਡੀ ਮਾਂ ਆਈ ਸੌਦਾ ਪੱਤਾ ਲੈਣ ਵਾਸਤੇ ਸ਼ਹਿਰੋਂ, ਤੇ ਮੇਰੇ ਨਾਲ ਉਹਨੇ ਐਡਜਸਟਮੈਂਟ ਕਰ ਲਈ ਕਿ 4 ਵਜੇ ਛੁੱਟੀ ਹੁੰਦੀ ਹੈ, ਤੇ ਮੈਂ 4 ਵਜੇ ਨਾ ਤੇਰੇ ਸਕੂਲ ਦੇ ਬਾਹਰ ਵਾਰ ਜਿਹੜਾ ਭੋਲ ਹੈ ਉੱਥੇ ਬੈਠੀ ਹੋਵਾਂਗੀ, ਸ਼ਹਿਰੋਂ ਸਮਾਨ ਲਿਆ ਕੇ, ਤੇ ਤੂੰ ਮੈਨੂੰ ਪਿਕਅਪ ਕਰ ਲੈਣੀ ਉੱਥੋਂ ਸਾਈਕਲ ਤੇ। ਮੈਂ ਕਿਹਾ ਚੰਗਾ। ਲਓ ਜੀ, ਜਦੋਂ ਛੁੱਟੀ ਹੋਈ ਤੇ ਤੁਹਾਨੂੰ ਪਤਾ ਹੀ ਹੈ ਨਾ ਬੱਚੇ ਕਿਸ ਤਰ੍ਹਾਂ ਚੀਕਾਂ ਮਾਰਦੇ ਬਸਦੇ ਘੁਮਾਉਂਦੇ ਤੇ ਟੱਲੀਆਂ ਮਾਰਦੇ ਸਕੂਲ ਚੋਂ ਦੌੜਦੇ ਨੇ ਜਿਸ ਤਰ੍ਹਾਂ ਮੋੜ ਆਉਣਾ ਹੀ ਨਹੀਂ ਸਕੂਲ ਚ ਜਦੋਂ ਛੁੱਟੀ ਚੀਕਾਂ ਮਾਰਦੇ ਹੀ ਨਿਕਲਦੇ ਹੁੰਦੇ ਆ ਸਾਰੇ ਤੇ ਕਾਫੀ ਵੱਡਾ ਸਾਡਾ ਸਕੂਲ ਸੀ 600-700 ਬੱਚਾ ਪੜ੍ਹਦਾ ਹੁੰਦਾ ਸੀ ਸਕੂਲ ਦੇ ਵਿੱਚ ਅੱਛਾ ਸਾਡੀ ਮਾਂ 4-5 ਕਿੱਲੇ ਦੂਰ ਪੁਲ ਇੱਕ ਪੁਲੀ ਦੇ ਉੱਤੇ ਬੈਠੀ ਸੀ ਤੇ ਬੱਚੇ ਲਾਗੋ ਦੀ ਹੇੜਾਂ ਦੀਆਂ ਹੇੜਾਂ ਕੋਈ ਭੱਜਾ ਜਾਏ ਕੋਈ ਸਾਈਕਲ ਤੇ ਜਾਏ ਕੋਈ ਕਿਸੇ ਤਰ੍ਹਾਂ ਸਾਰੇ ਰੌਲਾ ਪਾਉਂਦੇ ਜਾਣ ਤੇ ਮੈਂ ਆਇਆ ਤੇ ਮਾਂ ਸਾਡੀ ਪੁਲ ਤੇ ਬੈਠੀ ਤੇ ਮਾਂ ਖੜੀ ਹੋ ਗਈ ਤੇ ਮਾਂ ਨੇ ਨਾ ਮੈਨੂੰ ਘੁੱਟ ਕੇ ਜੱਫੀ ਪਾਈ ਤੇ ਖੁਸ਼ ਹੋਈ ਤੇ ਕਹਿੰਦੀ ਹੈ ਮੇਰੇ ਲਾਗੋ ਦੀ ਪਤਾ ਨੀ ਕੋਈ 200 ਮੁੰਡਾ ਨੰਗਿਆ ਹੋਣਾ ਹੈ ਕਿਸੇ ਦੇ ਵਾਲ ਖਿਲਰੇ ਕਿਸੇ ਦਾ ਨਹੀਂ ਕਾਲਾ ਜਿਹਾ ਰੰਗ ਕਿਸੇ ਦੀ ਕਮੀਜ਼ ਹੈ ਇਹਨੂੰ ਗਾਹ ਨੂੰ ਕਿਸੇ ਦਾ ਨੱਕ ਹੈ ਇਹਨੂੰ ਕਿਸੇ ਦੇ ਕੰਨ ਬਾਹਰ ਨੂੰ ਮਾਂ ਮੇਰੀ ਕਹਿੰਦੀ ਹੈ ਹਾਂ ਜਦੋਂ ਮੈਂ ਆਪਣਾ ਪੁੱਤਰ ਵੇਖਿਆ ਜਿਸ ਤਰ੍ਹਾਂ ਕਿਸੇ ਚੰਨ ਚੜਿਆ ਹੁੰਦਾ ਹੈ ਯਾਰ ਕਦੀ ਹੋ ਸਕਦਾ ਕਿ ਮੈਂ 600-700 ਮੁੰਡੇ ਚੋਂ ਸੋਹਣਾ ਹੋਵਾਂ ਨਹੀਂ ਉਹ ਮਾਂ ਦੀ ਨਜ਼ਰ ਸੀ ਕਿਉਂਕਿ ਉਹ ਲੱਭ ਰਹੀ ਸੀ ਕਿ ਇਸ ਭੀੜ ਵਿੱਚੋਂ ਮੇਰਾ ਪੁੱਤਰ ਵੀ ਆ ਰਿਹਾ ਹੋਣਾ ਇਸੇ ਤਰ੍ਹਾਂ ਹੀ ਸਾਰੀਆਂ ਮਾਵਾਂ ਆਪਣੇ ਪੁੱਤਰਾਂ ਨੂੰ ਇੰਨਾ ਹੀ ਪਿਆਰ ਕਰਦੀਆਂ ਕੋਝਾ ਪੁੱਤ ਵੀ ਮਾਂ ਲਈ ਚੰਨ ਹੁੰਦਾ ਤੇ ਮਾਂ ਚੰਨ ਤਾਰਿਆਂ ਦੀ ਛਾਂ ਵਰਗੀ ਮਾਂ ਰੱਬ ਹੈ ਰੱਬ ਹੈ ਰੱਬ ਹੀ ਹੈ ਜੇ ਨਹੀਂ ਤੇ ਰੱਬ ਦੇ ਨਾਂ ਵਰਗੀ ਭਾਈ ਮਾਂ ਰੱਬ ਹੈ ਰੱਬ ਹੈ ਰੱਬ ਹੀ ਹੈ ਜੇ ਨਹੀਂ ਤੇ ਰੱਬ ਦੇ ਨਾਂ ਵਰਗੀ ਸੁੱਚਾ ਸਿਆ ਮਾਂ ਇੱਕ ਅੱਖਰ ਨਾਲ ਲਿਖ ਹੁੰਦੀ 35 ਅੱਖਰਾਂ ਦੀ ਪਹੁੰਚ ਤੋਂ ਤਾਂ ਵਰਗੀ 35 ਅੱਖਰ ਨੇ ਪੰਜਾਬੀ ਦੇ ਵਿੱਚ ਸਾਰੇ ਰਲ ਕੇ ਮਾਂ ਨੂੰ ਮਾਂ ਦੀ ਬਹਾਨਤਾ ਨੂੰ ਐਕਸਪਲੇਨ ਨਹੀਂ ਕਰ ਸਕਦੇ ਮਾਂ ਇੱਕ ਅੱਖਰ ਨਾਲ ਲਿਖ ਹੁੰਦੀ 35 ਅੱਖਰਾਂ ਦੀ ਪਹੁੰਚ ਤੋਂ ਤਾਂ ਵਰਗੀ ਦੋਸਤੋ ਤੁਸੀਂ ਬਾਅਦ ਦੇ ਵਿੱਚ ਇੱਕਦਮ ਸਾਰੇ ਗੱਲਾਂ ਕਰਦੇ ਹੋ ਤੇ ਫਿਰ ਉਹ ਥੋੜਾ ਜਿਹਾ ਪ੍ਰੋਬਲਮ ਹੋ ਜਾਂਦੀ ਹੈ ਇਕੱਠਿਆਂ ਤੇ ਲਿਆ ਨਹੀਂ ਜਾ ਸਕਦਾ ਤੇ ਇਸ ਕਰਕੇ ਤੁਸੀਂ ਸਟਾਰਟ ਵਿੱਚ ਵੀ ਜਿਹੜੀ ਆ ਅਗਰ ਕਰ ਦੋ ਕੋਈ ਨਾ ਕੋਈ ਕਾਲ ਆ ਜਾਵੇ ਤੇ ਉਹ ਵੈਲ ਐਂਡ ਗੁੱਡ ਰਹਿੰਦਾ ਫਿਰ ਤੁਸੀਂ 6-7 ਗੱਲਾਂ ਇਕੱਠੀਆਂ ਹੀ ਹੋ ਜਾਂਦੀਆਂ ਨੇ ਤੇ ਉਹ ਫਿਰ ਥੋੜਾ ਜਿਹਾ ਲੰਮਾ ਸਿਸਟਮ ਜਾਂ ਪਜਲ ਹੋਣ ਵਾਲਾ ਹੁੰਦਾ ਵਾ ਤੇ ਗੱਲ ਇਸ ਤਰ੍ਹਾਂ ਕਿ ਲਓ ਤੁਹਾਨੂੰ ਨਾ ਲੈ ਕੇ ਚੱਲਦੇ ਹਾਂ ਅਸੀਂ ਪਾਕਿਸਤਾਨ ਤੇ ਉਹ ਕਿੱਥੇ ਨੇ ਜੀ ਇੱਥੇ ਦੇ ਕਿਤੇ ਹੋਣੇ ਨੇ ਆ ਲਓ ਅਖਤਰ ਸਾਹਿਬ ਕਿੱਥੇ ਹਾਂਜੀ ਆ ਲਓ ਜੀ ਮੈਂ ਇਹਨਾਂ ਨੂੰ ਕਾਲ ਕਰ ਦਿੱਤੀ ਹੈ ਹਾਂਜੀ ਲਓ ਜੀ ਅਸੀਂ ਉਹਨਾਂ ਨੂੰ ਕਾਲ ਕਰ ਦਿੱਤੀ ਹੈ ਤੇ ਕਿਤੇ ਉਹ ਅੱਗੇ ਪਿੱਛੇ ਨਾ ਹੋ ਹਾਂ ਵਾਲੇਕੁਮ ਸਲਾਮ ਅਖਤਰ ਸਾਹਿਬ ਆ ਜਾਓ ਵੈਲਕਮ ਹੈ ਤੁਹਾਡਾ
1: ਜੀ ਮੈਂ ਤੁਸੀਂ ਕਿਸੇ ਹੋਰ ਨੂੰ ਨਾਲ ਲਵੋ
0: ਠੀਕ ਹੈ ਜੀ ਠੀਕ ਹੈ
1: ਮੈਂ 7 ਵਜੇ ਤੋਂ ਬਾਅਦ ਮੈਂ ਹਾਜ਼ਰ ਹੁੰਦਾ
0: ਅੱਛਾ ਜੀ ਠੀਕ ਹੈ ਥੈਂਕ ਯੂ ਹੈਵ ਅ ਨਾਈਸ ਟਾਈਮ ਥੈਂਕ ਯੂ ਲਓ ਜੀ ਉਹ ਕਿਤੇ ਬਿਜ਼ੀ ਹੋ ਗਏ ਨੇ ਤੇ ਉਹ ਕਹਿੰਦੇ ਨੇ ਕਿ ਮੈਂ ਤੁਹਾਨੂੰ ਤੇ ਮੈਂ ਨਾ ਇਸ ਤਰ੍ਹਾਂ ਕਰਦਾ ਓਨੀ ਦੇਰ ਤੱਕ ਤੁਹਾਨੂੰ ਫਿਰ ਮੈਂ ਇੱਕ ਪੋਇਮ ਸੁਣਾ ਦਿੰਦਾ ਨਹੀਂ ਇਹ ਆ ਸ਼ੁਗਰ ਵਾਲੀ ਪੋਇਮ ਹੈ ਉਹ ਸੁਣਾਉਣਾ ਤੁਹਾਨੂੰ ਮੈਂ ਓਨੀ ਦੇਰ ਦੇ ਵਿੱਚ ਤੇ ਉਹ ਕਿੱਥੇ ਹੈ ਜੀ ਉਹ ਹੈਗੀ ਹੈ ਇੱਥੇ ਜਿਹੜਾ ਸ਼ੁਗਰ ਚੱਲਦਾ ਰਹੇ ਓਨੀ ਦੇਰ ਹਲੋ ਫੇਸਬੁੱਕ ਤੋਂ ਲਈ ਸੀ ਮੈਂ ਉਹ ਤੇ
2: ਕਾਰ ਵਿੱਚ ਖੱਪਿਆ ਰਹਿੰਦਾ ਛੱਡ ਕੰਮ ਤੇ ਹੋ ਜਾ ਖਾਲੀ ਕੰਮ ਕਾਰ ਵਿੱਚ ਖੱਪਿਆ ਰਹਿੰਦਾ ਛੱਡ ਕੰਮ ਤੇ ਹੋ ਜਾ ਖਾਲੀ ਜੰਗ ਲੱਗੀ ਤੂੰ ਰਫਲ ਪੁਰਾਣੀ ਮੈਂ ਕੇ ਸੰਤਲ ਤੇ ਚੁੱਲਾ ਚੌਂਕਾ ਸਾਹਮਣੇ ਹੁਣ ਤੂੰ ਵਿਹੜੇ ਪੋਚਾ ਲਾਇਆ ਕਰ ਫ੍ਰੀ ਮਾਲ ਦੇ ਲੱਗੇ ਭੰਡਾਰੇ ਤੂੰ ਨਾ ਕੰਮ ਤੇ ਜਾਇਆ ਕਰ ਤੇ ਕੋਈ ਕਹਿੰਦਾ ਇਹ ਕਣਕ ਦਿਆਂਗੇ ਇੱਕ ਕਹਿੰਦਾ ਇਹ ਕਣਕ ਦਿਆਂਗੇ ਇੱਕ ਦਵੇ ਪਿਆ ਕੇ ਆਟਾ ਇੱਕ ਕਹਿੰਦਾ ਇਹ ਕਣਕ ਦਿਆਂਗੇ ਇੱਕ ਦਵੇ ਪਿਆ ਕੇ ਆਟਾ ਆ ਕੇ ਮੁਫ਼ਤ ਦਾ ਰਾਸ਼ਨ ਲੈ ਜਾਓ ਜਨਤਾ ਬਿਰਲਾ ਟੱਟ ਤੇ ਰੈਲੀ ਜਾਣ ਤੇ ਪਾਈਆ ਮਿਲਦਾ ਉਹ ਰੈਲੀ ਜਾਣ ਤੇ ਪਾਈਆ ਮਿਲਦਾ ਨਾਰਾ ਲਾਣ ਤੇ ਵਧੀਆ ਵੋਟ ਦਵੇ ਤਾਂ ਬੋਤਲ ਮਿਲਜੂ ਕੰਬਲ ਅੱਡ ਨੇ ਵਧੀਆ ਚੁੱਪ ਕਰਕੇ ਮੰਜੇ ਤੇ ਪੈ ਜਾ ਚੁੱਪ ਕਰਕੇ ਮੰਜੇ ਨੂੰ ਪੈ ਜਾ ਸ਼ਾਮ ਨੂੰ ਕੁੱਟ ਕੁੱਟ ਲਾਇਆ ਕਰ ਫ੍ਰੀ ਮਾਲ ਦੇ ਲੱਗੇ ਭੰਡਾਰੇ ਤੂੰ ਨਾ ਕੰਮ ਤੇ ਜਾ ਤੇ ਤਾਰਾਂ ਵਿੱਚੋਂ ਬਿਜਲੀ ਫ੍ਰੀ ਏ ਕਦੀ ਕਰੰਟ ਵੀ ਆ ਜਾਂਦਾ तारा विचो बिजली फ्री है, कभी करंट भी आ जाता है, बिल नहीं आना, बिजली वाला 100 मीटर घबरा जाता है। ते मशीन लीड़े धोन नू लै दे, ਉਹ ਵਾਸ਼ਿੰਗ ਵਾਲੀ ਮਸ਼ੀਨ ਤੂੰ ਲੈ ਦੇ ਤੇ ਸ਼ੀਸ਼ੇ ਵਾਲਾ ਫਰਿੱਜ ਕਢਾ ਦੇ, ਉਹ ਲਾ ਦੇ ਅਸੀਂ ਸਾਰੇ ਪਿੰਡਾਂ ਸਾਰੇ ਮੇਰੇ ਲਾਂਭੇ ਲਾ ਦੇ, ਉਹ ਮੀਟਰ ਪੁੱਟ ਕੇ ਸੁੱਟ ਦੇ, ਹੁਣ ਤੂੰ ਪੂਰੇ ਹੋਣਗੇ ਸਾਰੇ ਵਾਦੇ। ਉਹ ਹੁਣ ਨੀ ਆਪਾਂ ਚੋਰੀ ਕਰਨੀ, ਹੁਣ ਨੀ ਆਪਾਂ ਚੋਰੀ ਕਰਨੀ, ਤੂੰ ਨਾ ਕੁੰਡੀ ਪਾਇਆ ਕਰ, ਤੀ ਮਾਰਦੇ ਲੱਗੇ ਭੰਡਾਰੇ, ਤੂੰ ਨਾ ਕੰਮ ਤੇ ਜਾਇਆ। ਤੇ ਵਿਹਲਾ ਹੋ ਮੈਨੂੰ ਸੀਤ ਸਿਖਾ ਦੇ, ਉਹ ਵਿਹਲਾ ਹੋ ਮੈਨੂੰ ਸੀਤ ਸਿਖਾ ਦੇ, ਬਾਲੇ ਚੋਂਦੇ ਟੀਪ ਕਰਾ ਦੇ। ਵਿਹਲਾ ਹੋ ਮੈਨੂੰ ਸੀਤ ਸਿਖਾ ਦੇ, ਉਹ ਬਾਲੇ ਚੋਂਦੇ ਟੀਪ ਕਰਾ ਦੇ, ਉਹ ਬੇਗਮ ਸੁੱਤੂ ਜੱਗਾ ਥੱਲੇ, ਸਰਕਾਰ ਬਣੀ ਤਾਂ ਬੱਲੇ ਬੱਲੇ। ਉਹ ਬਾਪੂ ਦੀ ਲੱਗ ਜਾਣੀ ਪੈਨਸ਼ਨ ਆਪਾਂ ਕਾਹਦੀ ਲੈਣੀ, ਬਾਪੂ ਦੀ ਲੱਗ ਜਾਣੀ ਪੈਨਸ਼ਨ ਆਪਾਂ ਕਾਹਦੀ ਲੈਣੀ ਪੈਨਸ਼ਨ। ਤੇ ਲੈਟਰੀਨਾਂ ਸਰਕਾਰ ਬਣਾਵੇ, ਘਰ ਘਰ ਵੇਖੋ ਸੀਟਾਂ ਲਾਵੇ, ਲੈਟਰੀਨਾਂ ਸਰਕਾਰ ਬਣਾਵੇ, ਘਰ ਘਰ ਵੇਖੋ ਸੀਟਾਂ ਲਾਵੇ, ਤੂੰ ਫਰੀ ਦੀ ਸੀਟ ਤੇ ਬਹਿ ਕੇ ਬਸ ਹੌਲਾ ਹੋ ਜਾਇਆ ਕਰ, ਕਈ ਵਾਰ ਦੇ ਲੱਗੇ ਭੰਡਾਰੇ, ਤੂੰ ਨਾ ਕੰਮ ਤੇ ਜਾਇਆ। ਤੇ ਫਿਰ ਘਰ ਵਾਲਾ ਘਰ ਵਾਲੀ ਨੂੰ ਸਮਝਾਉਂਦਾ, ਕਹਿੰਦਾ ਥਾਪੀ ਚੱਕ ਤੇ ਕੱਪੜੇ ਧੋ ਲੈ, ਉਹ ਥਾਪੀ ਚੱਕ ਤੇ ਕੱਪੜੇ ਧੋ ਲੈ, ਫੜ ਕੇ ਪੱਖੀ ਵਿਹੜੇ ਧੋ ਲੈ, ਉਹ ਮਟਕੇ ਦੇ ਵਿੱਚ ਭਰ ਲੈ ਪਾਣੀ, ਸ਼ੀਸ਼ੇ ਨੂੰ ਚਮਕਾਇਆ ਕਰ, ਉਹ ਵੋਟਾਂ ਪਿੱਛੇ ਕਰਨ ਮਖੋਲਾ, ਤੂੰ ਨਾ ਦਿਲ ਤੇ ਲਾਇਆ ਕਰ, ਉਹ ਹਾਇਓ ਮੇਰੀ ਇਹ ਘੋੜੀ ਜਨਤਾ ਸੀਰੀਅਸ ਨਾ ਹੋ ਜਾਇਆ ਕਰ। ਤੇ ਵਾਅਦੇ ਸੱਤਾ ਮੌਜ ਦੀ ਗੱਲ ਹੈ, ਕਸਮਾਂ ਖਾਣਾ ਰੋਜ਼ ਦੀ ਗੱਲ ਹੈ, ਵਾਅਦੇ ਸੱਤਾ ਮੌਜ ਦੀ ਗੱਲ ਹੈ, ਕਸਮਾਂ ਖਾਣਾ ਰੋਜ਼ ਦੀ ਗੱਲ ਹੈ। ਪੌਣੇ ਦੇ ਵਿੱਚ ਰੋਟੀ ਪਾ ਦੇ, ਝੋਲਾ ਮੇਰੇ ਹੱਥ ਫੜਾ ਦੇ, ਉਹ ਖਬਰਾਂ ਵਾਲੇ ਚੈਨਲ ਛੱਡ ਤੋਂ ਬਚਣਾ, ਐਵੇਂ ਜਾਇਆ ਕਰ, ਵੋਟਾਂ ਪਿੱਛੇ ਕਰਨ ਮਖੋਲਾ, ਤੂੰ ਨਾ ਦਿਲ ਤੇ ਲਾਇਆ, ਹਾਇਓ ਮੇਰੀ ਦੇਸ਼ ਦੀ ਜਨਤਾ ਸੀਰੀਅਸ ਨਾ ਹੋ ਜਾਇਆ ਕਰ, ਵੋਟਾਂ ਪਿੱਛੇ ਕਰਨ ਮਖੋਲਾ, ਤੂੰ ਨਾ ਦਿਲ ਤੇ ਲਾਇਆ ਕਰ।
3: ਲੀਡਰ ਬੜੇ ਝੂਠ ਬੋਲਦੇ, ਜਦੋਂ ਵੋਟਾਂ ਆਉਂਦੀਆਂ ਨਾ ਉਦੋਂ ਕਹਿੰਦੇ ਆਹ ਵੀ ਦੇ ਦਾਂਗੇ, ਆਹ ਵੀ ਦੇ ਦਾਂਗੇ, ਤੇ ਆਹ ਵੀ ਦੇ ਦਾਂਗੇ। ਪਰ ਘਰ ਵਾਲੇ ਨੂੰ ਕਹਿੰਦੀ ਹੈ ਤੂੰ ਕੰਮ ਦੇ ਨਾ ਜਾਇਆ ਕਰ, ਲੀਡਰਾਂ ਨੇ ਤਾਂ ਸਾਰਾ ਕੁਝ ਦੇ ਹੀ ਦੇਣਾ। ਉਹ ਕਵਿਤਾ ਬਹੁਤ ਸੋਹਣੀ, ਚੈੱਕ ਕਰਿਓ।
2: ਕੰਮ ਕਾਰ ਵਿੱਚ ਖੱਪਿਆ ਰਹਿੰਦਾ, ਛੱਡ ਕੰਮ ਤੇ ਹੋ ਜਾ ਖਾਲੀ, ਕੰਮ ਕਾਰ ਵਿੱਚ ਖੱਪਿਆ ਰਹਿੰਦਾ, ਛੱਡ ਕੰਮ ਤੇ ਹੋ ਜਾ ਖਾਲੀ, ਜੰਗ ਲੱਗੀ ਤੂੰ ਰਫਲ ਪੁਰਾਣੀ, ਮੈਂ ਕੇ ਸੰਸਲ, ਤੇ ਚੁੱਲਾ ਚੌਂਕਾ ਸਾਹਮਣੇ ਹੁਣ ਤੂੰ ਵਿਹੜੇ ਪੋਚਾ ਲਾਇਆ ਕਰ, ਫ੍ਰੀ ਮਾਲ ਦੇ ਲੱਗੇ ਭੰਡਾਰੇ, ਤੂੰ ਨਾ ਕੰਮ ਤੇ ਜਾਇਆ ਕਰ। ਤੇ ਕੋਈ ਕਹਿੰਦਾ ਇਹ ਕਣਕ ਦਿਆਂਗੇ, ਇੱਕ ਕਹਿੰਦਾ ਇਹ ਕਣਕ ਦਿਆਂਗੇ, ਇੱਕ ਦਵੇ ਪਿਆ ਕੇ ਆਟਾ, ਇੱਕ ਕਹਿੰਦਾ ਇਹ ਕਣਕ ਦਿਆਂਗੇ, ਇੱਕ ਦਵੇ ਪਿਆ ਕੇ ਆਟਾ, ਆ ਕੇ ਮੁਫਤ ਦਾ ਰਾਸ਼ਨ ਲੈ ਦੋ ਜਨਤਾ ਬਿਰਲਾ ਟੱਟ, ਤੇ ਰੈਲੀ ਜਾਣ ਕੇ ਪਾਈਆ ਮਿਲਦਾ, ਉਹ ਰੈਲੀ ਜਾਣ ਕੇ ਪਾਈਆ ਮਿਲਦਾ, ਨਾਰਾ ਲਾਣ ਤੇ ਵਧੀਆ, ਵੋਟ ਦਵੇ ਤਾਂ ਬੋਤਲ ਮਿਲ ਜੂ, ਕੰਬਲ ਅੱਡ ਨੇ ਵਧੀਆ, ਤਾਂ ਚੁੱਪ ਕਰਕੇ ਮੰਜੇ ਤੇ ਪੈ ਜਾ, ਚੁੱਪ ਕਰਕੇ ਮੰਜੇ ਨੂੰ ਪੈ ਜਾ, ਸ਼ਾਮ ਨੂੰ ਕੁੱਟ ਕੁੱਟ ਲਾਇਆ ਕਰ, ਫ੍ਰੀ ਮਾਲ ਦੇ ਲੱਗੇ ਭੰਡਾਰੇ, ਤੂੰ ਨਾ ਕੰਮ ਤੇ ਜਾਇਆ ਕਰ। ਤੇ ਤਾਰਾਂ ਵਿੱਚੋਂ ਬਿਜਲੀ ਫ੍ਰੀ ਏ, ਕਦੀ ਕਰੰਟ ਵੀ ਆ ਜਾਂਦਾ, ਤਾਰਾਂ ਵਿੱਚੋਂ ਬਿਜਲੀ ਫ੍ਰੀ ਏ, ਕਦੀ ਕਰੰਟ ਵੀ ਆ ਜਾਂਦਾ ਏ, ਬਿੱਲ ਨਹੀਂ ਆਉਣਾ, ਬਿਜਲੀ ਵਾਲਾ 100 ਮੀਟਰ ਘਬਰਾ ਜਾਂਦਾ। ਤੇ ਮਸ਼ੀਨ ਲੀੜੇ ਧੋਣ ਨੂੰ ਲੈ ਦੇ, ਉਹ ਵਾਸ਼ਿੰਗ ਵਾਲੀ ਮਸ਼ੀਨ ਤੂੰ ਲੈ ਦੇ ਤੇ ਸ਼ੀਸ਼ੇ ਵਾਲਾ ਫਰਿੱਜ ਕਢਾ ਦੇ, ਉਹ ਲਾ ਦੇ ਅਸੀਂ ਸਾਰੇ ਪਿੰਡਾਂ ਸਾਰੇ ਮੇਰੇ ਲਾਂਭੇ ਲਾ ਦੇ, ਉਹ ਮੀਟਰ ਪੁੱਟ ਕੇ ਸੁੱਟ ਦੇ, ਹੁਣ ਤੂੰ ਪੂਰੇ ਹੋਣਗੇ ਸਾਰੇ ਵਾਦੇ। ਉਹ ਹੁਣ ਨੀ ਆਪਾਂ ਚੋਰੀ ਕਰਨੀ, ਹੁਣ ਨੀ ਆਪਾਂ ਚੋਰੀ ਕਰਨੀ, ਤੂੰ ਨਾ ਕੁੰਡੀ ਪਾਇਆ ਕਰ, ਫ੍ਰੀ ਮਾਲ ਦੇ ਲੱਗੇ ਭੰਡਾਰੇ, ਤੂੰ ਨਾ ਕੰਮ ਤੇ ਜਾਇਆ। ਤੇ ਵਿਹਲਾ ਹੋ ਮੈਨੂੰ ਸੀਤ ਸਿਖਾ ਦੇ, ਉਹ ਵਿਹਲਾ ਹੋ ਮੈਨੂੰ ਸੀਤ ਸਿਖਾ ਦੇ, ਬਾਲੇ ਚੋਂਦੇ ਟੀਪ ਕਰਾ ਦੇ, ਵਿਹਲਾ ਹੋ ਮੈਨੂੰ ਸੀਤ ਸਿਖਾ ਦੇ, ਉਹ ਬਾਲੇ ਚੋਂਦੇ ਟੀਪ ਕਰਾ ਦੇ, ਉਹ ਬੇਗਮ ਸੁੱਤੂ ਜੱਗਾ ਥੱਲੇ, ਸਰਕਾਰ ਬਣੀ ਤਾਂ ਬੱਲੇ ਬੱਲੇ। ਉਹ ਬਾਪੂ ਦੀ ਲੱਗ ਜਾਣੀ ਪੈਨਸ਼ਨ ਆਪਾਂ ਕਾਹਦੀ ਲੈਣੀ ਪੈਨਸ਼ਨ, ਬਾਪੂ ਦੀ ਲੱਗ ਜਾਣੀ ਪੈਨਸ਼ਨ ਆਪਾਂ ਕਾਹਦੀ ਲੈਣੀ ਪੈਨਸ਼ਨ। ਤੇ ਲੈਟਰੀਨਾਂ ਸਰਕਾਰ ਬਣਾਵੇ, ਘਰ ਘਰ ਵੇਖੋ ਸੀਟਾਂ ਲਾਵੇ, ਲੈਟਰੀਨਾਂ ਸਰਕਾਰ ਬਣਾਵੇ, ਘਰ ਘਰ ਵੇਖੋ ਸੀਟਾਂ ਲਾਵੇ, ਤੂੰ ਫਰੀ ਦੀ ਸੀਟ ਤੇ ਬਹਿ ਕੇ ਬਸ ਹੌਲਾ ਹੋ ਜਾਇਆ ਕਰ, ਲੱਗੇ ਭੰਡਾਰੇ, ਤੂੰ ਨਾ ਕੰਮ ਤੇ ਜਾਇਆ। ਤੇ ਫਿਰ ਘਰ ਵਾਲਾ ਘਰ ਵਾਲੀ ਨੂੰ ਸਮਝਾਉਂਦਾ, ਕਹਿੰਦਾ ਥਾਪੀ ਚੱਕ ਤੇ ਕੱਪੜੇ ਧੋ ਲੈ, ਥਾਪੀ ਚੱਕ ਤੇ ਕੱਪੜੇ ਧੋ ਲੈ, ਫੜ ਕੇ ਪੱਖੀ ਵਿਹੜੇ ਧੋ ਲੈ, ਉਹ ਮਟਕੇ ਦੇ ਵਿੱਚ ਭਰ ਲੈ ਪਾਣੀ, ਸ਼ੀਸ਼ੇ ਨੂੰ ਚਮਕਾਇਆ ਕਰ, ਉਹ ਵੋਟਾਂ ਪਿੱਛੇ ਕਰਨ ਮਖੋਲਾ, ਤੂੰ ਨਾ ਦਿਲ ਤੇ ਲਾਇਆ ਕਰ, ਉਹ ਹਾਇਓ ਮੇਰੀ ਇਹ ਭੋਲੀ ਜਨਤਾ ਸੀਰੀਅਸ ਨਾ ਹੋ ਜਾਇਆ ਕਰ। ਤੇ ਵਾਅਦੇ ਸੱਤਾ ਮੌਜ ਦੀ ਗੱਲ ਹੈ, ਕਸਮਾਂ ਖਾਣਾ ਰੋਜ਼ ਦੀ ਗੱਲ ਹੈ, ਵਾਅਦੇ ਸੱਤਾ ਮੌਜ ਦੀ ਗੱਲ ਹੈ, ਕਸਮਾਂ ਖਾਣਾ ਰੋਜ਼ ਦੀ ਗੱਲ ਹੈ। ਪੌਣੇ ਦੇ ਵਿੱਚ ਰੋਟੀ ਪਾ ਦੇ, ਝੋਲਾ ਮੇਰੇ ਹੱਥ ਫੜਾ ਦੇ, ਉਹ ਖਬਰਾਂ ਵਾਲੇ ਚੈਨਲ ਛੱਡ ਤੋਂ ਬਚਣਾ, ਐਵੇਂ ਜਾਇਆ ਕਰ, ਵੋਟਾਂ ਪਿੱਛੇ ਕਰਨ ਮਖੋਲਾ, ਤੂੰ ਨਾ ਦਿਲ ਤੇ ਲਾਇਆ ਕਰ, ਹਾਇਓ ਮੇਰੀ ਦੇਸ਼ ਦੀ ਜਨਤਾ ਸੀਰੀਅਸ ਨਾ ਹੋ ਜਾਇਆ ਕਰ, ਵੋਟਾਂ ਪਿੱਛੇ ਕਰਨ ਮਖੋਲਾ, ਤੂੰ ਨਾ ਦਿਲ ਤੇ ਲਾਇਆ ਕਰ।
3: ਲੀਡਰ ਬੜੇ ਝੂਠ ਬੋਲਦੇ, ਜਦੋਂ ਵੋਟਾਂ ਆਉਂਦੀਆਂ ਨਾ ਉਦੋਂ ਕਹਿੰਦੇ ਆਹ ਵੀ ਦੇ ਦਾਂਗੇ, ਆਹ ਵੀ ਦੇ ਦਾਂਗੇ।
0: ਵਾਕਿਆ ਹੀ ਲੀਡਰ ਝੂਠ ਬੋਲਦੇ ਨੇ, ਹਾਂਜੀ, ਤੇ ਜਨਤਾ ਵੀ ਫੁੱਲ ਝੂਠ ਬੋਲਦੀ ਹੈ। ਲਓ ਜੀ, ਅਸੀਂ ਇਹਨੂੰ ਮਿਨੀਮਾਈਜ਼ ਕਰ ਦਿੰਦੇ ਹਾਂ ਤੇ ਜਾ ਰਹੇ ਹਾਂ ਜੀ ਦਰਸ਼ਨ, ਸੋਰੀ ਜੀ ਪਲੀਜ਼, ਸਤਨਾਮ ਸਿੰਘ ਮੱਠੂ, ਠੀਕ ਹੈ, ਦਰਸ਼ਨ ਸਿੰਘ ਨਾਲ ਚੱਲਦੇ ਹਾਂ। ਤੇ ਇਹ ਲਓ ਜੀ ਇੱਕ ਦਰਸ਼ਨ ਸਿੰਘ ਉਹਨਾਂ ਦੀ ਕਾਲ ਆਈ, ਅੱਲਾਹ ਮਿਸਡ ਕਾਲ, ਹਾਂਜੀ ہاں جی سردار درشن سنگھ جی آپ جی نو پیار بھری سات سری اکال تے سواگت ہے پرواز ریڈیو دے ویڑے تہاڈا بہت بہت سواگت آ جاؤ
4: میرے ولوں بھی سارے سروتیاں دا تے تہاڈا چینل دا بہت بہت دھنواد جی
0: تھینک یو تھینک یو کی حال چال ہے تہاڈا
4: بہت ودیا سر بہت ودیا جی
0: اچھا اچھا اچھا یہ دسو ذرا بھائی تسی کیڑے پنڈوں جا شہر چوں فون کر رہے ہو
4: میں جی انڈیا پنجاب تو پاتڑا شہر تو جی
0: پاتڑا شہر تو اچھا اچھا ਤੁਸੀਂ ਸਰਵਿਸ ਕਰਦੇ ਹੋ ਜਾਂ ਰਿਟਾਇਰਮੈਂਟ ਹੈ ਤੁਹਾਡੇ ਕੋਲ
4: ਸਰ ਮੈਂ ਬਿਜਲੀ ਬੋਰਡ ਤੋਂ ਜੇਈ ਰਿਟਾਇਰ ਹੋਇਆ ਜੀ 28 ਫਰਵਰੀ 2025
0: ਨੂੰ ਫਿਰ ਤੁਹਾਡੇ ਜੀ ਹੁਣੇ ਹੁਣੇ ਰਿਟਾਇਰ ਹੋਏ ਹੀ ਹੋ ਠੀਕ ਹੈ
4: ਹਾਂਜੀ ਹਾਂਜੀ ਹਾਂਜੀ
0: ਤੇ ਆਪਣਾ ਅੱਜ ਤੁਸੀਂ ਕਿਹੋ ਜਿਹੀ ਗੱਲਬਾਤ ਸਾਡੇ ਨਾਲ ਕਰਨੀ ਪਸੰਦ ਕਰੋਗੇ ਕੀ ਕਹਿਣਾ ਚਾਹੋਗੇ
4: ਸਰ ਪਹਿਲੀ ਗੱਲ ਤਾਂ ਮੈਂ ਤੁਹਾਡੇ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਤੁਸੀਂ ਮੈਨੂੰ ਟਾਈਮ ਦਿੱਤਾ ਤੁਹਾਡੇ ਰੇਡੀਓ ਤੇ
0: ਇਹ ਗੱਲ ਇਸ ਤਰ੍ਹਾਂ ਵੀਰ ਜੀ ਅਸੀਂ ਵੀ ਤੁਹਾਡੇ ਰੇਡੀਓ ਵੀ ਤੁਹਾਡਾ ਤੇ ਤੁਹਾਡੇ ਵਰਗੇ ਸਾਰੇ ਸੱਜਣਾਂ ਦਾ ਕਿਉਂਕਿ ਰੌਣਕਾਂ ਤੁਹਾਡੇ ਵਰਗੇ ਸੱਜਣਾਂ ਦੀਆਂ ਹੀ ਇਸ ਰੇਡੀਓ ਦੇ ਉੱਤੇ ਨੇ ਤੇ ਕੱਲਾ ਕੋਈ ਹਾਂ ਕੱਲਾ ਕੋਈ ਵੀ ਮਹਿਫਲ ਨਹੀਂ ਸਜਾ ਸਕਦਾ ਹੁੰਦਾ
4: ਹਾਂਜੀ ਹਾਂਜੀ
0: ਤੇ ਮਹਿਫਲਾਂ ਰਲ ਕੇ ਹੀ ਸਜਦੀਆਂ ਨੇ ਸਾਰੀਆਂ ਨੇ ਤੇ ਇਸ ਕਰਕੇ ਤੁਸੀਂ ਮਤਲਬ ਕਿ ਤੁਹਾਡੀ ਹੌਬੀ ਹੈ ਲਿਖਣਾ ਜਾਂ ਜੋ ਵੀ ਮਤਲਬ ਕਿ ਕਿਹੋ ਜਿਹੀਆਂ ਹੌਬੀਆਂ ਨੇ ਤੁਹਾਡੀਆਂ
4: ਹਾਂ ਸਰ ਮੇਰਾ ਸ਼ੌਕ ਹੈ ਜੀ ਲਿਖਣਾ ਤੇ ਮੈਂ ਗਾ ਵੀ ਲੈਣਾ ਥੋੜਾ ਬਹੁਤਾ ਤੇ ਬਾਕੀ ਮੈਂ ਲਿਖਦਾ ਜੀ
0: ਅੱਛਾ ਤੇ ਤੁਹਾਡੇ ਨਾਲ ਆ ਮਾਨਕ ਸਾਹਿਬ ਦੀ ਫੋਟੋ ਹੈ ਜਿਹੜੀ ਡਿਸਪਲੇ ਤੇ ਲੱਗੀ ਹੈ
4: ਹਾਂਜੀ ਹਾਂਜੀ ਮਾਨਕ ਸਾਹਿਬ ਕੁਲਦੀਪ ਮਾਨਕ ਸਾਹਿਬ
0: ਮਾਨਕ ਸਾਹਿਬ ਉਹਨਾਂ ਦੇ ਵਾਹ ਵਾਹ ਬਹੁਤ ਸੋਹਣੀ
4: ਉਹਨਾਂ ਨਾਲ ਮੈਨੂੰ 4-5 ਵਾਰੀ ਸੰਗਤ ਕਰਨ ਦਾ ਮੌਕਾ ਮਿਲਿਆ ਜੀ ਉਹਨਾਂ ਦੇ ਘਰ
0: ਅੱਛਾ ਅੱਛਾ ਬਹੁਤ ਸੋਹਣੀ ਫੋਟੋ ਹੈ ਤੁਹਾਡੀ ਦੋਵਾਂ ਦੀ ਬਹੁਤ ਸੋਹਣੀ ਫੋਟੋ ਆਈ ਹੈ
4: ਧੰਨਵਾਦ ਜੀ ਧੰਨਵਾਦ ਜੀ
0: ਤੇ ਤੁਸੀਂ ਫਿਰ ਦਰਸ਼ਨ ਸਿੰਘ ਜੀ ਜੋ ਤੁਹਾਡਾ ਦਿਲ ਕਰਦਾ ਅੱਜ ਸਾਡੇ ਨਾਲ
4: ਠੀਕ ਹੈ ਸਰ ਮੈਂ ਆਪਣੀ ਲਿਖੀ ਹੋਈ ਇੱਕ ਗੱਲਬਾਤ ਤੁਹਾਨੂੰ ਸੁਣਾਉਣਾ
0: ਜੀ ਸੁਣਾਓ ਸੁਣਾਓ ਆਪਣੀ
4: ਹਾਂਜੀ
0: ਜੀ ਸੁਣਾਓ
4: ਯਾਰ ਤਾਂ ਹੋਰ ਬਥੇਰੇ ਮਿਲਦੇ
0: ਹਾਂਜੀ
4: ਯਾਰ ਤਾਂ ਹੋਰ ਬਥੇਰੇ ਮਿਲਦੇ ਪੰਜਾਬੀਆਂ ਵਰਗਾ ਯਾਰ ਨੀ ਮਿਲਦਾ
0: ਵਾਹ ਵਾਹ ਵਾਹ ਵਾਹ ਵਾਹ ਵਾਹ ਮੈਂ ਨਾ
4: ਤਾਂ ਹੋਰ ਬਥੇਰੇ ਮਿਲਦੇ
0: ਹਾਂਜੀ
4: ਪਰ ਮਾਮਾ ਵਰਗਾ ਪਿਆਰ ਨੀ ਮਿਲਦਾ
0: ਵਾਹ ਅੱਜ ਮਦਰ ਡੇ ਵੀ ਹੈ ਤੁਹਾਨੂੰ
4: ਹਾਂਜੀ ਹਾਂਜੀ
0: ਮੁਬਾਰਕ
4: ਟੁੱਟ ਗਿਆ ਜੀ
0: ਜੀ ਆਪਣੀਆਂ
4: ਮਾਂ ਤਾਂ ਹੋਰ ਬਥੇਰੇ ਮਿਲਦੇ ਪੰਜਾਬੀਆਂ ਵਰਗਾ ਯਾਰ ਨੀ ਮਿਲਦਾ ਪਿਆਰ ਤਾਂ ਹੋਰ ਬਥੇਰੇ ਮਿਲਦੇ ਪਰ ਮਾਮਾ ਵਰਗਾ
0: ਪਿਆਰ
4: ਨਹੀਂ ਮਿਲਦਾ
0: ਕਿਆ ਬਾਤ ਕਿਆ ਬਾਤ
4: ਹਾਂਜੀ ਅੱਗੇ ਪੂਰਾ ਪੂਰਾ ਗੀਤ ਹੈ ਜੀ
0: ਜੀ
4: ਮਾਲਵੇ ਦੀ ਮੁਟਿਆਰ ਹੈ ਸੋਹਣੀ
0: ਵਾਹ
4: ਮਾਲਵੇ ਦੀ ਮੁਟਿਆਰ ਹੈ ਸੋਹਣੀ ਗੱਭਰੂ ਮੁੰਡੇ ਦੁਆਬੇ ਦੇ ਨੇ
0: ਵਾਹ ਵਾਹ ਵਾਹ ਵਾਹ
4: ਪਟਿਆਲੇ ਦੇ ਕਾਲਜ ਸੋਹਣੇ ਤੇ ਬਾਗ ਬਗੀਚੇ ਨਾਭੇ ਦੇ ਨੇ
0: ਵਾਹ ਵਾਹ
4: ਹਾਰ ਬੜੇ ਸੋਹਣੇ ਤੋਂ ਸੋਹਣੇ ਹਾਰ ਬੜੇ ਸੋਹਣੇ ਤੋਂ ਸੋਹਣੇ ਹੀਰਿਆਂ ਵਰਗਾ ਹਾਰ ਨੀ ਮਿਲਦਾ
0: ਵਾਹ ਵਾਹ ਵਾਹ
4: ਪਿਆਰ ਤਾਂ ਹੋਰ ਬਥੇਰੇ ਮਿਲਦੇ ਪਰ ਮਾਮਾ ਵਰਗਾ
0: ਪਿਆਰ
4: ਨੀ ਮਿਲਦਾ
0: ਬਹੁਤ ਖੂਬ ਬਹੁਤ ਖੂਬ
4: ਹਾਂਜੀ ਤੋਰ ਨਾ ਮਿਲੇ ਪੰਜਾਬਣ ਵਰਗੀ
0: ਹਾਏ ਹਾਏ
4: ਅਗਲੀਆਂ ਲੈਣਾ ਨੇ ਜੀ
0: ਹਾਂਜੀ
4: ਤੋਰ ਨਾ ਮਿਲੇ ਪੰਜਾਬਣ ਵਰਗੀ ਜੈਪੁਰ ਜਿਹਾ ਗੁਲਾਬ ਨੀ ਮਿਲਦਾ
0: ਵਾਹ ਵਾਹ ਵਾਹ ਵਾਹ
4: ਹਾਜ਼ਰ ਜਵਾਬ ਬਥੇਰੇ ਮਿਲਦੇ ਹਾਜ਼ਰ ਜਵਾਬ ਬਥੇਰੇ ਮਿਲਦੇ ਪਰ ਵੀਰ ਵੱਲ ਜਿਹਾ ਜਵਾਬ ਨੀ ਮਿਲਦਾ
0: ਵਾਹ
4: ਸੁਪਨਿਆਂ ਦੇ ਸੰਸਾਰ ਤਾਂ ਮਿਲਦੇ ਸੁਪਨਿਆਂ ਦੇ ਸੰਸਾਰ ਤਾਂ ਮਿਲਦੇ ਇਹ ਮੁੜ ਕੇ ਸੰਸਾਰ ਨੀ ਮਿਲਦਾ
0: ਵਾਹ
4: ਪਿਆਰ ਤਾਂ ਹੋਰ ਬਥੇਰੇ ਮਿਲਦੇ ਪਰ ਮਾਮਾ ਵਰਗਾ
0: ਪਿਆਰ
4: ਨੀ ਮਿਲਦਾ
0: ਭਾਈ ਬਹੁਤ ਖੂਬ ਬਹੁਤ
4: ਹਾਂਜੀ ਅੱਗੇ ਲੈਣਾ ਨੇ ਜੀ
0: ਜੀ
4: ਤੋਨੇ ਦੀ ਮੁੰਦਰੀ ਵਿਚ ਮੜਿਆ ਸੋਨੇ ਦੀ ਮੁੰਦਰੀ ਵਿਚ ਮੜਿਆ ਸੋਹਣਾ ਜਿਵੇਂ ਨਗੀਨਾ ਮਿਲਦਾ
0: ਕਿਆ ਬਾਤ
4: ਬਾਰਾਂ ਮਹੀਨਿਆਂ ਵਿਚੋਂ ਸੋਹਣਾ ਸਭ ਤੋਂ ਸੋਹਣ ਮਹੀਨਾ ਮਿਲਦਾ
0: ਵਾਹ
4: ਭਗਤ ਸਿੰਘ ਤੇ ਊਧਮ ਵਰਗਾ ਭਗਤ ਸਿੰਘ ਤੇ ਊਧਮ ਵਰਗਾ ਦੇਸ਼ ਦਾ ਪਹਿਰੇਦਾਰ ਨੀ ਮਿਲਦਾ
0: ਵਾਹ ਵਾਹ ਵਾਹ
4: ਪਿਆਰ ਤਾਂ ਹੋਰ ਬਥੇਰੇ ਮਿਲਦੇ ਪਰ ਮਾਮਾ ਵਰਗਾ
0: ਪਿਆਰ
4: ਨਹੀਂ ਮਿਲਦਾ
0: ਵਾਹ ਵਾਹ
4: ਆਖਰੀ ਲੈਣਾ ਨੇ ਜੀ
0: ਆਉਣ ਦਿਓ ਜੀ ਆਉਣ ਦਿਓ
4: ਹਾਂਜੀ ਹਾਂਜੀ ਸਭ ਤੋਂ ਮਿੱਠਾ ਸੇਬ ਕਸ਼ਮੀਰੀ
0: ਬਿਲਕੁਲ
4: ਸਭ ਤੋਂ ਮਿੱਠਾ ਸੇਬ ਕਸ਼ਮੀਰੀ ਮਹਾਰਾਸ਼ਟਰ ਦੇ ਕੇਲੇ ਮਿਲਦੇ ਮੇਲਿਆਂ ਵਿੱਚੋਂ ਮੇਲੇ ਸੋਹਣੇ ਦੇਸ਼ ਪੰਜਾਬ ਦੇ ਮੇਲੇ ਮਿਲਦੇ
0: ਵਾਹ ਵਾਹ ਵਾਹ ਵਾਹ ਵਾਕਿਆ
4: ਦਿਲ ਵਾਲੇ ਤਾਂ ਮਿਲਣ ਬਥੇਰੇ ਸਰ ਦਿਲ ਵਾਲੇ ਤਾਂ ਮਿਲਣ ਬਥੇਰੇ ਪਰ ਦਰਸ਼ਨ ਜਿਹਾ ਦਿਲਦਾਰ ਨੀ ਮਿਲਦਾ
0: ਵਾਹ ਵਾਹ ਵਾਹ ਵਾਹ
4: ਪਿਆਰ ਤਾਂ ਹੋਰ ਬਥੇਰੇ ਮਿਲਦੇ ਪਰ ਮਾਮਾ ਵਰਗਾ ਪਿਆਰ ਨੀ ਮਿਲਦਾ
0: ਬਿਲਕੁਲ ਠੀਕ ਬਿਲਕੁਲ ਜੀ ਮਾਂ ਦੇ ਪਿਆਰ ਮਾਂ ਦੇ ਪਿਆਰ ਕੋਈ ਮੁਕਾਬਲਾ ਹੀ ਨਹੀਂ ਬਾਈ ਮਾਂ ਦੇ ਪਿਆਰ ਦਾ
4: ਹਾਂਜੀ ਹਾਂਜੀ ਸਰ
0: ਹਾਂਜੀ ਤੇ ਤੁਸੀਂ ਹੋਰ ਵੀ ਕੋਈ ਤੁਹਾਡੀ ਕਵਿਤਾ ਹੈ ਜਾਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਪੰਜ ਦਸ ਮਿੰਟ ਦੀ ਯੂ ਮੋਸਟ ਵੈਲਕਮ ਜੋ ਤੁਹਾਡਾ ਦਿਲ ਕਰ
4: ਹਾਂਜੀ ਹੋਰ ਵੀ ਕਵਿਤਾ ਸੁਣਾ ਦਿੰਦੇ ਜੀ ਤੁਹਾਨੂੰ
0: ਪਰ ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਂ ਇੱਕ ਮਾਂ ਦਾ ਸ਼ੇਅਰ ਕਰਾਂਗਾ
4: ਹਾਂਜੀ
0: ਤੂੰ ਤੀਰਥ ਗਾ ਗਾ ਉਮਰ ਗਵਾਈ ਤੇ ਰੱਬ ਲੱਭਾ ਕਿਸੇ ਵੀ ਅੰਦਰ ਨਾ
4: ਹਾਂਜੀ ਹਾਂਜੀ
0: ਤੇਰੀ ਮਾਂ ਹੀ ਰੱਬ ਦਾ ਰੂਪ ਹੈ ਬੰਦਿਆ ਤੇ ਬਾਪ ਤੋਂ ਉੱਚਾ ਮੰਦਰ ਨੂੰ
4: ਵਾਹ ਜੀ ਵਾਹ
0: ਤੇਰੀ ਮਾਂ ਹੀ ਰੱਬ ਦਾ ਰੂਪ ਹੈ ਬੰਦਿਆ ਤੇ ਬਾਪ ਤੋਂ ਉੱਚਾ ਮੰਦਰ ਨਾ ਤੇਰੀ ਸੱਪਾਂ ਅਤੇ ਚੂਹਿਆਂ ਦੀ ਪੂਜਾ ਤੇ ਸਾਇੰਸ ਦਾ ਮਨੁੱਖ ਹੱਸਿਆ ਜੇ ਤੂੰ ਮਾਪਿਆਂ ਦੇ ਨਹੀਂ ਪੈਰੀ ਹੱਥ ਲਾਉਂਦਾ ਵਿਅਰਥ ਵਿਅਰਥ ਤੇਰਾ ਨਾਮ ਜਪਿਆ
4: ਜੇ ਤੂੰ ਬਹੁਤ ਖੂਬ ਜੀ
0: ਮਾਪਿਆਂ ਨੇ ਨਹੀਂ ਪੈਰੀ ਹੱਥ ਲਾਉਂਦਾ ਵਿਅਰਥ ਤੇਰਾ ਨਾਮ ਜਪਿਆ ਨੱਕ ਰਗੜਦੇ ਫਿਰਨਾ ਇਧਰ ਉਧਰ ਘਰ ਮਾਂ ਪਿਓ ਮੰਦਰਾਂ ਤੋਂ ਉੱਚੇ ਬੈਠੇ ਨੇ ਉਹਨਾਂ ਦੀ ਇਹੀ ਪਰਵਾਹ ਨਹੀਂ ਕਰਦੇ ਹਾਂਜੀ
4: ਹਾਂਜੀ ਹਾਂਜੀ
0: ਜੀ
4: ਜੀ
0: ਹੁਣ ਸੁਣ ਸਲਾਮ
4: ਹੈ ਜੀ ਤੁਹਾਡੀ ਕਲਮ ਨੂੰ ਸਲਾਮ ਹੈ ਜੀ
0: ਜੀ ਤੁਸੀਂ ਵੀ ਬਹੁਤ ਸੋਹਣਾ
4: ਤੁਸੀਂ ਵੀ
0: ਥੈਂਕ ਯੂ ਹਾਂਜੀ
4: ਹਾਂਜੀ ਹਾਂਜੀ ਹੋਰ ਸੁਣਾ ਦਈਏ ਜੀ
0: ਸਲਾਮ ਸਲਾਮ ਜੀ ਸਲਾਮ
4: ਹਾਂਜੀ ਇਹ ਪੁਰਾਣੇ ਜਮਾਨਿਆਂ ਦੇ ਜਿਹੜੇ ਆਪਣੇ ਖੂਹ ਹੁੰਦੇ ਸੀ ਪਹਿਲਾਂ ਪੁਰਾਣੇ ਹਲਟ ਹੁੰਦੇ ਸੀ
0: ਹਾਂਜੀ
4: ਬਲਦਾਂ ਨਾਲ ਖੇਤੀ ਵਾਹੁੰਦੇ ਹੁੰਦੇ ਸੀ
0: ਹਾਂਜੀ
4: ਤੇ ਸੁਹਾਣੀਆਂ ਨੇ ਭੱਤਾ ਲੈ ਕੇ ਜਾਣਾ ਖੇਤਾਂ ਨੂੰ
0: ਹਾਂਜੀ
4: ਤੇ ਉਹਦੇ ਨਾਲ ਸੰਬੰਧਿਤ ਮੇਰੀ ਇੱਕ ਗੀਤ ਹੈ ਜੀ ਇੱਕ ਮੇਰਾ
0: ਆਉਣ ਦਿਓ ਜੀ
4: ਹੁਣ ਨਵੇਂ ਜਵਾਨੇ ਆ ਗਏ ਲੱਦ ਗਏ ਪੁਰਾਣੇ ਹੁਣ ਨਵੇਂ ਜਵਾਨੇ ਆ ਗਏ ਲੱਦ ਗਏ ਪੁਰਾਣੇ ਹੁਣ ਖੁੰਡਾਂ ਉੱਤੇ ਮਿਲਦੇ ਨਾ ਜੁੜ ਬੈਠੇ ਸਿਆਣੇ ਹੁਣ ਰਾਤਾਂ ਨੂੰ ਨਾ ਖੇਡਦੇ ਰਲ ਮਿਲ ਕੇ ਹਾਣੀ
0: ਵਾਹ
4: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਬਹੁਤ ਖੂਬ
4: ਹਾਂਜੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਜੀ
4: ਅਗਲਾ ਪੈਰਾ ਜੀ ਹੁਣ ਵਿੱਚ ਤਰਿੰਜਣੀ ਬਹਿਣ ਨਾ ਇਕੱਠੀਆਂ ਹੋ ਕੁੜੀਆਂ ਨਾ ਬਾਗ ਕਸੀਦੇ ਕੱਢਦੀਆਂ ਫੈਸ਼ਨ ਵਿੱਚ ਰੁੜੀਆਂ
0: ਵਾਹ
4: ਕੋਈ ਵਹਿ ਕੇ ਦਰੀਆਂ ਬੁਣੇ ਨਾ ਤੇ ਨਾ ਕੋਈ ਤਣ ਦੀ ਤਾਣੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਬਹੁਤ ਖੂਬ ਬਹੁਤ ਖੂਬ
4: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ ਅੱਗੇ ਹੈ ਜੀ
0: ਹਾਂਜੀ
4: ਹੁਣ ਕੱਚਿਆਂ ਘਰਾਂ ਵਿੱਚ ਦਿਸਦੇ ਨਾ ਕਿਤੇ ਚੁੱਲ੍ਹੇ ਹਾਰੇ
0: ਵਾਹ
4: ਹੁਣ ਕੱਚਿਆਂ ਘਰਾਂ ਵਿੱਚ ਦਿਸਦੇ ਨਾ ਕਿਤੇ ਚੁੱਲ੍ਹੇ ਹਾਰੇ ਪੀਲੀ ਮਿੱਟੀ ਨਾਲ ਪੋਚ ਕੇ ਰੀਝਾਂ ਨਾਲ ਸ਼ਿੰਗਾਰੇ ਹੁਣ ਚਾਟੀ ਦੇ ਵਿੱਚ ਖੜਕਦੀ ਨਾ ਸੋਹਣੇ ਮਧਾਣੀ
0: ਵਾਹ
4: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਬਹੁਤ ਖੂਬ ਬਹੁਤ ਖੂਬ ਵਾਕਿਆ
4: ਨਾ ਗਲ ਵਰਦਾਂ ਦੇ ਟੱਲੀਆਂ ਨਾ ਗਲ ਵਰਦਾਂ ਦੇ ਟੱਲੀਆਂ ਨਾ ਦਿਸਦੇ ਹਾਲੀ ਪੱਤਾ ਲੈ ਕੇ ਜਾਂਦੀ ਦਿਸੇ ਨਾ ਕੋਈ ਝਾਂਜਰਾਂ ਵਾਲੀ
0: ਵਾਹ ਵਾਹ ਵਾਹ ਵਾਹ
4: ਹੁਣ ਲੱਸੀ ਦੁੱਧ ਨਾਲ ਭੁੱਲ ਗਏ ਸਭ ਖਿਚੜੀ ਖਾਣੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਬਿਲਕੁਲ
4: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ ਆਖਰੀ ਪਹਿਰਾ ਜੀ
0: ਜੀ ਆਉਣ ਦਿਓ ਆਉਣ ਦਿਓ
4: ਨਾ ਮਾਵੇ ਵਾਲੀ ਪੱਗ ਦੇ ਹੁਣ ਤੁਰਲੇ ਛੱਡਦੇ
0: ਵਾਹ
4: ਨਾ ਮਾਵੇ ਵਾਲੀ ਪੱਗ ਦੇ ਹੁਣ ਤੁਰਲੇ ਛੱਡਦੇ ਨਾ ਧਰਤੀ ਸੰਭਰ ਮੇ ਚਾਦਰੇ ਹੁਣ ਮੁੰਡੇ ਬੰਨਦੇ
0: ਵਾਕਿਆ ਵਾਕਿਆ
4: ਆ ਦਰਸ਼ਨ ਗਲ ਕੈਂਠਾ ਪਾਉਣ ਦੀ ਗੱਲ ਹੋਈ ਪੁਰਾਣੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਵਾਕਿਆ ਯਾਰ ਜਦੋਂ ਪੁਰਾਣੇ ਜਮਾਨੇ ਚ ਆਉਂਦੇ ਹੁੰਦੇ ਹਨ ਨਾ ਪ੍ਰਾਹੁਣੇ
4: ਹਾਂਜੀ ਹਾਂਜੀ
0: ਜਵਾਈ ਨਵੇਂ ਵਿਆਹੇ ਉਹਨਾਂ ਦਾ ਵੀ ਕੈਂਠਾ ਵੇਖਣ ਵਾਲਾ ਹੁੰਦਾ ਸੀ ਹੱਥ ਚ ਖੂਨ ਫੜਿਆ ਹੁੰਦਾ ਸੀ ਕੋਕਿਆਂ ਵਾਲਾ ਉਹਨਾਂ ਨੇ
4: ਹਾਂਜੀ ਉਦੋਂ ਸਰ ਲੋਕਾਂ ਦੇ ਵਿੱਚ ਪਿਆਰ ਹੁੰਦਾ ਸੀ ਮੁਹੱਬਤ ਹੁੰਦੀ ਸੀ ਉਹਦੇ ਕੁਛ ਕਾਰਨ ਸੀਗੇ ਉਦੋਂ ਜਦੋਂ ਕਿਸੇ ਨੇ ਨਵੇਂ ਮੁੰਡੇ ਨੇ ਆਪਦੇ ਸਹੁਰੇ ਜਾਣਾ ਤਾਂ ਕਿਸੇ ਦਾ ਸਾਈਕਲ ਮੰਗ ਕੇ ਲੈ ਕੇ ਜਾਣਾ,
0: ਵਾਕਿਆ ਉਹ ਦੇਣਾ
4: ਪੇਪਰ ਕਾਰਡ ਮੰਗ ਕੇ ਲੈ ਕੇ ਜਾਣੀ ਕਿਸੇ ਦੀ,
0: ਜੀ ਜੀ, ਕਈ ਵਾਰ ਕੱਪੜੇ ਦੀ
4: ਜੁੱਤੀ ਮੰਗ ਕੇ ਲੈ ਕੇ ਜਾਣੀ, ਚਾਦਰਾ ਮੰਗ ਕੇ ਲੈ ਕੇ
0: ਜਾਣਾ, ਮੰਗ ਕੇ ਖੜਦੇ ਹੁੰਦੇ ਹਨ ਵੀ ਮੈਂ ਜੰਜੇ ਜਾਣਾ,
4: ਹਾਂਜੀ, ਪੱਗਾਂ ਪੱਗ ਕੇ ਪੱਗ ਕਿਸੇ ਤੋਂ ਬਣਾ ਕੇ ਲੈ ਕੇ ਜਾਣੀ,
0: ਵਾਕਿਆ ਪੱਗ ਬੰਨਦੇ ਹੁੰਦੇ ਹਨ,
4: ਹਾਂ, ਘਰਾਂ ਦੇ ਵਿੱਚ ਜੇ ਕੋਈ ਸਬਜ਼ੀ ਬਣਾਉਂਦਾ ਉਹ ਤੋਂ ਸਬਜ਼ੀ ਲੈ ਕੇ ਆਉਂਦੇ, ਆਪ ਉਹਨੂੰ ਸਾਗ ਦੇ ਕੇ ਆਉਂਦੇ,
0: ਜੀ ਜੀ ਜੀ ਜੀ ਜੀ,
4: ਹਾਂ, ਇਹ ਚੀਜ਼ਾਂ ਹੁੰਦੀਆਂ, ਕੋਈ ਮੱਕੀ ਦੀ ਰੋਟੀ ਪਕਾਉਂਦਾ ਉਹ ਤੋਂ ਕਣਕ ਦੀ ਲੈ ਲੈਣੀ, ਉਹਨੂੰ ਮੱਕੀ ਦੀ ਦੇ ਦੇਣੀ, ਪਕਾ ਕੇ ਰੋਟੀ ਖਾਣੀ ਇੱਕ ਦੂਜੇ ਨਾਲ,
0: ਅਸੀਂ ਮੇਰਾ ਖਿਆਲ ਹੈ ਉਦੋਂ 8ਵੀਂ 9ਵੀਂ ਚ ਪੜ੍ਹਦੇ ਹੋਵਾਂਗੇ, ਸਾਡੇ ਪਿੰਡ ਦੇ ਲਾਗੇ ਇੱਕ ਪਿੰਡ ਹੈ, ਉੱਥੋਂ ਦਾ ਇੱਕ ਜ਼ਿਮੀਦਾਰ ਹੈ ਸਰਦਾਰ ਜਾਗਰ ਸਿੰਘ, ਹੁਣ ਤੇ ਵਿਚਾਰੇ ਨਹੀਂ ਹੋਏ ਇਸ ਦੁਨੀਆਂ ਦੇ ਉੱਤੇ,
4: ਹਾਂਜੀ ਹਾਂਜੀ,
0: ਉਹਦੀ ਲੜਕੀ ਦੀ ਹੋਈ ਸ਼ਾਦੀ,
4: ਹਾਂਜੀ,
0: ਉਹਨੇ ਮੁੰਡਿਆਂ ਦੇ ਅੱਗੇ ਡਿਮਾਂਡ ਰੱਖੀ, ਉਹ ਆਪ ਵੀ ਬੜਾ ਸ਼ੌਕੀਨ ਸੀ ਮੁੰਡੇ ਵਾਲਿਆਂ ਅੱਗੇ ਵੀ ਸਾਰੀ ਜੰਜ ਘੋੜਿਆਂ ਘੋੜੀਆਂ ਤੇ ਆਵੇ, ਕੋਈ ਕਾਰਾਂ ਬੱਸਾਂ ਯੇ ਵੋ ਕੁਛ ਨੀ,
4: ਇਹ ਤਾਂ ਹੁੰਦਾ ਹੀ ਨੀ ਸੀ,
0: ਹਾਂ, ਤੇ ਲਓ ਜੀ ਸਾਰੀ ਜੰਜ ਨੇ ਘੋੜੀਆਂ ਘੋੜੇ ਇਕੱਠੇ ਕੀਤੇ, ਪਤਾ ਮੇਰਾ ਖਿਆਲ ਹੈ 70-80 ਹੋਣੇ ਨੇ, ਤੇ ਲੋਕਾਂ ਨੇ ਹਰ ਜਾਂਜੀ ਨੇ ਗਲ ਚ ਕੈਂਠਾ ਪਾਇਆ,
4: ਤੇ
0: ਬਹੁਤ ਲੋਕਾਂ ਦੇ ਹੱਥਾਂ ਦੇ ਵਿਚ ਖੂਨ ਸਨ ਸੰਮਾਂ ਵਾਲੇ,
4: ਪਿੱਤਲ
0: ਦੇ ਕੋਕੇ ਤੇ ਉਹ ਧੁੱਪ ਚ ਲਿਸ਼ਕਣ, ਬਹੁਤ ਖੂਬਸੂਰਤ
4: ਤੇ ਨਜ਼ਾਰੇ ਵੱਖਰੇ
0: ਬੜੇ, ਮੈਂ ਕਹਿੰਦਾ ਜੀ ਅੱਗੇ 4-5 ਢੋਲਾਂ ਵਾਲੇ ਤੇ ਸਾਰੀ ਜਾਂਜੀ ਥੱਲੇ ਉਤਰ ਕੇ ਘੋੜਿਆਂ ਤੋਂ ਨੱਚਦੀ ਘਰ ਨੂੰ ਆਈ ਉਹਨਾਂ ਦੀ ਹਵੇਲੀ
4: ਵਾਲੀ,
0: ਮੈਂ ਤੁਹਾਨੂੰ ਨਜ਼ਾਰੇ ਨਹੀਂ ਦੱਸ ਸਕਦਾ, ਤੇ ਸਾਰੇ ਪਿੰਡ ਵਾਲਿਆਂ ਆਪੋ ਆਪਣਾ ਫਰਜ਼ ਸਮਝ ਕੇ ਬਰਸਣ ਵੱਢ ਕੇ ਲਿਆਂਦਾ ਤੇ 70-80 ਘੋੜਿਆਂ ਦੇ ਅੱਗੇ ਸੁੱਟਿਆ ਮਿੰਟਾਂ ਸਕਿੰਟਾਂ ਦੇ ਵਿਚ, ਤੇ ਵੇਖ ਲਓ ਇੱਕ ਧੀ ਲੜਕੀ ਦਾ ਵਿਆਹ ਹੁੰਦਾ ਸੀ ਸਾਰਾ ਪਿੰਡ ਦੁੱਧ ਦਿੰਦਾ ਹੁੰਦਾ ਸੀ ਉਹਨਾਂ ਨੂੰ, ਸਾਰਾ ਆਟਾ ਦੇਣਾ,
4: ਬਹਿਰੇ ਜਿਹੜੇ ਬਹਿਰੇ ਨੇ ਜੀ ਹੁਣ ਟੈਂਟ ਲਾਉਂਦੇ ਨੇ ਬਹਿਰੇ ਭਾਂਡੇ ਸਾਂਭਦੇ ਨੇ, ਇਹ ਨੀ ਸੀ ਹੁੰਦੇ, ਉਦੋਂ ਮੁਹੱਲੇ ਦੇ ਮੁੰਡੇ ਰਲ ਕੇ ਵੀ ਆਪਣੀ ਭੈਣ ਦਾ ਵਿਆਹ ਹੈ, ਉਹ ਯਾਰ ਆਪਣੀ ਭਤੀਜੀ ਦਾ ਵਿਆਹ ਹੈ, ਬਹਿਰੇ ਆਪ ਹੀ ਕੰਮ ਕਰਦੇ ਸੀ,
0: ਵਾਹ ਵਾਹ ਕਿੰਨੀ ਯਾਰ, ਵੇਖ ਲੋ ਪਿੰਡ ਵਾਲੇ ਕਿੰਨਾ ਸਹਿਯੋਗ ਕਰਦੇ ਹੁੰਦੇ ਸਰ,
4: ਹਾਂਜੀ ਹਾਂਜੀ
0: ਭੱਜ ਭੱਜ ਕੇ ਕੰਮ
4: ਕਰਦੇ, ਗੁੰਮ ਹੀ ਹੋ ਗਏ ਜੀ,
0: ਭੱਜ ਭੱਜ ਕੇ, ਮੈਂ ਖੁਦ ਆਪਣੇ ਬਚਪਨ ਵਿਚ ਮੰਜੀਆਂ ਇਕੱਠੀਆਂ ਕਰਦਾ ਰਿਹਾ, ਬਿਸਤਰੇ ਇਕੱਠੇ ਕਰਦੇ ਹੁੰਦੇ ਆ, ਉਹਨਾਂ ਦੇ ਨੰਬਰ
4: ਬਿਸਤਰੇ ਦੇ ਉੱਪਰ ਫਿਰ ਨਾਂ ਲਿਖਣਾ, ਬਿਸਤਰਾ ਕਿਹਦਾ ਹੈ, ਮੰਜਾ ਕਿਹਦਾ ਹੈ,
0: ਮੰਜਾ ਕਿਹਦਾ, ਬਿਸਤਰਾ ਕਿਹਦਾ,
4: ਨਿਸ਼ਾਨੀ ਰੱਖਣੀ ਹੁੰਦੀ,
0: ਬੜਾ ਵੰਡਰਫੁਲ ਨਾ ਸਿੰਪਲ ਜਿਹਾ ਟਾਈਮ ਹੁੰਦਾ ਸੀ, ਬੜਾ ਖੂਬਸੂਰਤ, ਕੋਈ ਰਾਸ਼ ਕੋਈ ਪਜਲ ਕੋਈ ਭੱਜ ਨੱਠ ਇੰਨੀ ਨਹੀਂ ਸੀ ਹੁੰਦੀ, ਐ ਲੋਕ ਟੈਨਸ਼ਨਾਂ ਬਲੱਡ ਪ੍ਰੈਸ਼ਰ ਰਜਿੰਦਰ ਸਿੰਘ, ਠੀਕ ਆ ਜੀ ਰਜਿੰਦਰ ਸਿੰਘ ਜੀ, ਰਜਿੰਦਰ ਸਿੰਘ ਜੀ ਮੈਂ ਤੁਹਾਨੂੰ ਵੀ ਕਾਲ ਇਹਨਾਂ ਤੋਂ ਬਾਤ ਕਰਦਾ, ਆਪਣਾ ਦਰਸ਼ਨ ਸਿੰਘ ਜੀ, ਯੂ ਆਰ ਵੰਡਰਫੁਲ ਰਾਈਟਰ, ਬਹੁਤ ਖੂਬਸੂਰਤ ਗੱਲਬਾਤ ਕਰਦੇ ਹੋ ਤੁਸੀਂ,
4: ਬਹੁਤ
0: ਚੰਗਾ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਗੱਲ ਇਸ ਤਰ੍ਹਾਂ ਕਿ ਮੈਂ ਇੱਕ ਸ਼ੇਅਰ ਤੁਹਾਡੇ ਨਾਲ ਹੋਰ ਕਰਾਂਗਾ,
4: ਓਕੇ ਜੀ, ਕਰੋ ਜੀ ਕਰੋ,
0: ਕਿ ਮਹਿਫਿਲ ਵਿਚ ਸਰੂਰ ਆ ਰਿਹਾ, ਹੁਸਨ ਦੇ ਚਿਹਰੇ ਤੇ ਗਰੂਰ ਆ ਰਿਹਾ,
4: ਵਾਹ,
0: ਕਾਲੇ ਵਾਲਾਂ ਚ ਕਲਿਪ ਗ੍ਰਨੇਡ ਲੱਗਦਾ, ਤਾਂ ਹੀ ਜੁਲਫਾਂ ਦੇ ਵਿਚ ਫਤੂਰ ਆ ਰਿਹਾ,
4: ਵਾਹ ਜੀ ਵਾਹ, ਬਹੁਤ ਖੂਬ,
0: ਮਹਿਫਿਲ ਵਿਚ ਸਰੂਰ ਆ ਰਿਹਾ, ਹੁਸਨ ਦੇ ਚਿਹਰੇ ਤੇ ਗਰੂਰ ਆ ਰਿਹਾ, ਕਾਲੇ ਵਾਲਾਂ ਦੀ ਕਲਿਪ ਗ੍ਰਨੇਡ ਲੱਗਦਾ, ਤਾਂ ਹੀ ਜੁਲਫਾਂ ਦੇ ਵਿਚ ਫਤੂਰ ਆ ਰਿਹਾ, ਓਏ ਮੈਂ ਤੇ ਅਜੇ ਪੀਤੀ ਵੀ ਨਹੀਂ ਪਰ ਨਖਰੇ ਵੇਖ ਕੇ ਸਰੂਰ ਆ ਰਿਹਾ,
4: ਬਿਨਾਂ ਪੀਤਿਓ,
0: ਬਿਨਾਂ ਪੀਤਿਓ ਜੀ,
4: ਬਿਨਾਂ ਪੀਤਿਓ ਨਸ਼ਾ ਚੜ ਜਾਵੇ,
0: ਚੜ ਜਾਵੇ, ਵਾਕੇ ਜਿਉਂਦੇ ਵਸਦੇ ਰਹੋ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ,
4: ਧੰਨਵਾਦ ਸਰ, ਧੰਨਵਾਦ,
0: ਥੈਂਕ ਯੂ, ਥੈਂਕ ਯੂ, ਭਾਈ ਇਹ ਸਨ ਦਰਸ਼ਨ ਸਿੰਘ ਜੀ ਹੁਣੀ, ਤੇ ਲਓ ਜੀ ਹੁਣ ਗੱਲਬਾਤ ਕਰੀਏ, ਖਹਿਰਾ ਸਾਹਿਬ ਮੈਂ ਪਹਿਲਾਂ ਫਿਰ ਤੁਹਾਡੇ ਵੱਲ ਆਉਣਾ, ਨਹੀਂ ਖਹਿਰਾ ਸਾਹਿਬ ਮੈਨੂੰ 10 ਮਿੰਟ ਦੇ ਦਿਓ, ਮੈਂ ਰਜਿੰਦਰ ਸਿੰਘ ਜੀ ਹੁਣਾਂ ਵੱਲ ਜਾਵਾਂ ਪਹਿਲਾਂ, ਤੇ ਆ ਲਓ ਜੀ ਅਸੀਂ ਰਜਿੰਦਰ ਸਿੰਘ ਜੀ ਹੁਣਾਂ ਨੂੰ ਫੋਨ ਕਰ ਦਿੱਤਾ, ਰਜਿੰਦਰ ਸਿੰਘ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਦ ਰੇਡੀਓ ਦੇ ਵਿਹੜੇ, ਮਿਹਰਬਾਨੀ, ਥੈਂਕ ਯੂ. ਰੌਣਕਾਂ ਲੱਗੀਆਂ ਨੇ ਤੇ ਤੁਹਾਡਾ ਇੰਤਜ਼ਾਰ ਹੈ. ਠੀਕ ਹੈ
5: ਸਾਰਿਆਂ ਨੂੰ ਪਹਿਲਾਂ ਤੇ ਮੇਰੇ ਵੱਲੋਂ ਮਦਰ ਡੇ ਦੀਆਂ ਸਾਰਿਆਂ ਨੂੰ ਬਹੁਤ ਬਹੁਤ
0: ਜੀ. ਆਪ ਜੀ ਨੂੰ ਵੀ ਸਾਰਿਆਂ ਵੱਲੋਂ ਹੈ ਮਦਰ ਡੇ ਦੀਆਂ, ਆਪ ਜੀ ਨੂੰ ਵੀ, ਆਪ ਜੀ ਦੀ ਮਾਤਾ ਨੂੰ, ਜੇ ਉਹ ਜਿੱਥੇ ਵੀ ਹੋਣ ਮਤਲਬ ਕਿ ਉਹਨਾਂ ਵਾਸਤੇ ਸਾਰਿਆਂ ਦਾ ਪਿਆਰ ਰਲਾ ਕੇ ਉਹਨਾਂ ਨੂੰ ਅਕੀਦਤ ਦੇ ਫੁੱਲ ਭੇਟ ਕਰਦੇ ਹਾਂ ਅਸੀਂ ਸਾਰੇ.
5: ਹਾਂਜੀ,
0: ਤੇ ਪ੍ਰੋਗਰਾਮ ਸ਼ੁਰੂ ਕਿੰਨਾ ਕੁ ਹੋਣਾ ਜੀ? ਪ੍ਰੋਗਰਾਮ ਸ਼ੁਰੂ ਹੋਏ ਹੋਣ ਲੱਗਿਆ ਤਕਰੀਬਨ.
5: ਚਲੋ ਠੀਕ ਹੈ ਜੀ, ਤੁਸੀਂ ਅੱਜ ਫਿਰ ਅੱਜ ਦੀ ਸ਼ਾਮ ਫਿਰ ਮਾਵਾਂ ਦੇ ਨਾਂ ਹੀ ਕੁਝ ਕਵਿਤਾ.
0: ਅੱਛਾ, ਤੁਸੀਂ ਆਪਣਾ ਬੁਰਾ ਤੇ ਨਹੀਂ ਮਨਾਓਗੇ ਜੇ ਮੈਂ 10 ਮਿੰਟ ਕੋਈ ਕਿਸੇ ਬੰਦੇ ਨੇ ਮੈਨੂੰ ਮੈਸੇਜ ਆਇਆ ਉਹਨੇ ਕਿਤੇ ਜਾਣਾ ਉਹਨਾਂ ਨੂੰ ਲੱਲਾਂ ਤੁਹਾਡੇ ਤੋਂ ਪਹਿਲਾਂ?
5: ਚਲੋ ਠੀਕ ਹੈ ਠੀਕ ਹੈ,
0: ਮੈਂ ਤੁਹਾਨੂੰ ਨਾ 15 ਕੁ ਮਿੰਟ ਬਾਅਦ ਫੋਨ ਕਰਦਾ, ਰੈਡੀ ਰਹੋ.
5: ਚਲੋ ਠੀਕ ਹੈ,
0: ਓਕੇ, ਸਤਿ ਸ੍ਰੀ ਅਕਾਲ.
5: ਸਤਿ ਸ੍ਰੀ ਅਕਾਲ ਜੀ.
0: ਲਓ ਜੀ, ਪਹਿਲਾਂ ਸੂਬਾ ਸਿੰਘ ਜੀ ਤੁਹਾਨੂੰ ਲੱਲਈਏ ਤੇ ਆ ਲਓ ਸੂਬਾ ਸਿੰਘ ਜੀ. ਸੂਬਾ ਸਿੰਘ ਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਤੁਹਾਡਾ ਖਹਿਰਾ ਸਾਹਿਬ. ਆ ਜਾਓ ਲੰਘ
6: ਜੀ, ਧੰਨਵਾਦ. ਮੈਂ ਬੜੇ ਚਿਰ ਦਾ ਡੀਕ ਰਿਹਾ ਸੀ, ਬਾਹਰ ਖੜਾ ਸੀ ਤੇ ਮੈਂ
0: ਆ ਨਹੀਂ. ਠੀਕ ਹੈ, ਮੈਂ ਉਹਨਾਂ ਨੂੰ ਮਾਜ਼ਰਤ ਕਹਿਤੀ ਹੈ ਵੀ ਮੈਂ ਤੁਹਾਨੂੰ 15-20 ਮਿੰਟ ਬਾਅਦ ਲੈ ਲਾਂਗਾ ਤੇ ਮੈਨੂੰ ਪਤਾ ਲੱਗ ਗਿਆ ਕਿ ਤੁਸੀਂ ਕਿਤੇ ਆਉਣਾ ਜਾਣਾ ਹੋਣਾ. ਠੀਕ
6: ਜੀ,
0: ਤੇ ਸਵਾਗਤ ਹੈ ਤੁਹਾਡਾ, ਆ ਜਾਓ.
6: ਆਪਣੇ ਕੁਛ ਮਿੰਟਾਂ ਵਿਚ ਹੀ ਮੈਂ ਆਪਣਾ, ਚਲੋ
0: ਨਹੀਂ ਮਿੰਟਾਂ ਚ ਨਹੀਂ, ਤੁਸੀਂ ਰਿਲੈਕਸ ਹੋ ਕੇ ਗੱਲ ਕਰੋ, ਮਿੰਟਾਂ ਚ ਨਹੀਂ.
6: ਠੀਕ ਹੈ,
0: ਹਾਂਜੀ.
6: ਅੱਜ ਦੇ ਦਿਨ ਸੰਬੰਧੀ, ਅੱਜ ਦਾ ਦਿਨ ਜਿਹੜਾ ਵਾ ਮਾਂ ਦੇ ਨਾਂ ਲਾਇਆ ਗਿਆ, ਹਾਲਾਂਕਿ ਚਲੋ ਮਾਂ ਦਾ ਸਦਾ ਹੀ ਸਤਿਕਾਰ ਪਿਆਰ ਮਤਲਬ ਦੇਣ ਜਿਹੜਾ ਵਾ ਹੈਗਾ, ਪਰ ਚੰਗੀ ਗੱਲ ਹੈ ਆਪਾਂ ਬਿਲਕੁਲ ਹੀ ਜਿੱਦਾਂ ਹੁੰਦੇ ਨਾ ਇੱਕ ਕੀ ਇੱਕ ਮਾਂ ਦਾ ਦਿਵਸ ਇੱਕ ਦਿਨ ਹੋ ਗਿਆ ਬਾਕੀ ਦਿਨ ਕੀ, ਉਹ ਨੀ ਗੱਲ ਹੈਗੀ. ਚਲੋ ਮਤਲਬ ਇੱਕ ਖਾਸ ਦਿਨ ਦੇ ਉੱਤੇ ਆਪਾਂ ਸਪੈਸ਼ਲ ਉਸ ਜਿੰਮੇਵਾਰੀ ਦਾ ਅਹਿਸਾਸ ਤੇ ਆਪਾਂ ਕਰੀਏ ਨਾ
0: ਜੀ, ਬਿਲਕੁਲ.
6: ਜੋ ਸਾਡੀ ਇੱਕ ਮਤਲਬ ਮਾਂ ਪ੍ਰਤੀ ਬਣਦੀ ਆ, ਇਹ ਮੈਂ ਇਹਨੂੰ ਠੀਕ ਸਮਝਦਾ ਵਾ. ਮੈਂ ਮਤਲਬ ਇਹਦੇ ਨਾ ਦੂਜਿਆਂ ਚ ਨੀਗਾ,
0: ਤੇ
6: ਦੋ ਬੜੀਆਂ ਖੂਬਸੂਰਤ ਮਾਂ ਸੰਬੰਧੀ ਜਿਹੜੀਆਂ ਮੈਂ ਪੜ੍ਹੀਆਂ ਨਾ
0: ਜੀ,
6: ਉਹ ਇੱਕ ਹੈਗੀ ਆ ਇਬਰਾਹਿਮ ਲਿੰਕਨ ਜਿਹੜਾ ਰਾਸ਼ਟਰਪਤੀ ਬਣਿਆ ਸੀ ਅਮਰੀਕਾ ਦਾ,
0: ਦੁਨੀਆਂ
6: ਭਰ ਦੇ ਨਾ ਸੰਸਾਰ ਭਰ ਦੇ ਸਿਲੇਬਸਾਂ ਦੇ ਵਿੱਚ ਬੱਚਿਆਂ ਨੂੰ ਮੋਟੀਵੇਸ਼ਨਲ ਇੱਕ ਲੈਸਨ ਪੜਾਇਆ ਜਾਂਦਾ ਹੈ ਛੋਟੀਆਂ ਜਮਾਤਾਂ ਚ. ਤੇ ਇਬਰਾਹਿਮ ਲਿੰਕਨ ਜਿਹੜਾ ਵਾ ਇੱਕ ਕੱਚੇ ਘਰ ਚ ਗਰੀਬ ਘਰ ਦੇ ਵਿੱਚ ਜੰਮਿਆ, ਇੱਕ ਛੋਟੇ ਕਿਸਾਨ ਦਾ ਪੁੱਤਰ ਸੀਗਾ.
0: ਪੜਿਆ ਤੇ ਹਾਂ ਵੀ ਇਹੋ ਹੀ ਆ ਕਿ ਉਹ ਬਹੁਤ ਲੱਕੜਹਾਰਾ ਹੁੰਦਾ ਸੀ, ਇਹ ਵੀ ਕਦੀ.
6: ਹਾਂਜੀ, ਬਹੁਤ ਜੀ ਬਹੁਤ, ਮਤਲਬ ਉਹਨੂੰ ਪੜ੍ਹਨ ਦਾ ਬੜਾ ਸ਼ੌਕ ਸੀ
0: ਜੀ.
6: ਤੇ ਉਹਨੇ ਇੱਕ ਕਿਤਾਬ ਜਿਹੜਾ ਜਾਰਜ ਵਾਸ਼ਿੰਗਟਨ ਸੀਗਾ ਪਹਿਲਾ ਜਿਹੜਾ ਰਾਸ਼ਟਰਪਤੀ, ਉਹਦੀ ਟੀਮ ਨੇ ਕਿਸੇ ਕੋਲ ਉਧਾਰੀ ਲਈ.
0: ਅੱਛਾ,
6: ਉਧਾਰੀ ਲਈ ਤੇ ਉਹ ਕੱਚਾ ਘਰ ਸੀਗਾ, ਕਿਤੇ ਰਾਤ ਮੀਂਹ ਨੇਰੀ ਆਇਆ, ਛੱਪਰ ਜਾਂ ਡਿੱਗ ਪਿਆ ਜਾਂ ਕਿਸ ਤਰ੍ਹਾਂ, ਉਹ ਕਿਤਾਬ ਖਰਾਬ ਹੋ ਗਈ. ਉਹ ਕਿਤਾਬ ਜੋ ਖਰਾਬ ਹੋਈ, ਕਿਤਾਬ ਜਦੋਂ ਵਾਪਸ ਦੇਣ ਗਿਆ ਤੇ ਕਹਿੰਦਾ ਮੈਂ ਤਾਂ ਨੀ ਲੈਣੀ
0: ਲੈ
6: ਕੇ. ਉਹ ਕਹਿੰਦਾ ਵੀ ਨਵੀਂ ਜੋਗੇ ਤੇ ਭਾਈ ਮਿੱਤਰ ਮੇਰੇ ਕੋਲ ਪੈਸੇ ਨੀ ਗਏ, ਤੇ ਕਹਿੰਦਾ ਵੀ ਤੈਨੂੰ 3 ਦਿਨ ਮੇਰੇ ਖੇਤਾਂ ਦੇ ਕੰਮ ਕਰਨਾ ਪਊਗਾ.
0: ਅੱਛਾ,
6: 3 ਦਿਨ ਉਹਨੇ ਕੰਮ ਕੀਤਾ. ਤੇ ਦੂਸਰੀ ਖੂਬਸੂਰਤੀ ਮਤਲਬ ਉਸ ਮੋਟੀਵੇਸ਼ਨਲ ਲੇਖ ਦੇ ਵਿੱਚ ਇਹ ਆ ਵੀ ਉਹ ਨਾ ਉਹਦੇ ਘਰ ਬਿਜਲੀ ਨੀ ਸੀਗੀ ਹੈਗੀ, ਤੇ ਉਹਨੇ ਆਪਣੀ ਕੱਚੀ ਕੰਧ ਦੇ ਵਿੱਚ ਨਾ ਸ਼ੇਕ ਕੀਤਾ ਹੋਇਆ ਸੀ ਗੁਆਂਢੀਆਂ ਵਾਲਾ.
0: ਅੱਛਾ,
6: ਤੇ ਉਹਦੀ ਰੋਸ਼ਨੀ ਜਦੋਂ ਕਿਤਾਬ ਦੇ ਉੱਪਰ ਪਈ,
0: ਠੀਕ ਹੈ.
6: ਉਹ ਮੈਂ ਤਾਂ ਕਰਕੇ ਗੱਲ ਕਰ ਰਿਹਾ ਲਿੰਕਨ ਸਾਹਿਬ ਦੀ ਕਿ ਉਹਨੇ ਜਿਹੜਾ ਸਟੇਟਮੈਂਟ ਮਾਂ ਦੇ ਸੰਬੰਧ ਦਿੱਤੀ ਹੈ, ਉਹ ਤਾਂ ਕਰਕੇ ਮੈਂ ਜ਼ਿਕਰ ਕੀਤਾ ਇਹਨਾਂ ਗੱਲਾਂ ਦਾ. ਉਹਨੇ ਲਿਖਿਆ ਹੈ ਬਾਜਲ ਸਾਹਿਬ ਮਾਂ ਸੰਬੰਧੀ ਕਿ ਮੈਂ ਜੋ ਕੁਝ ਹਾਂ ਜਾਂ ਹੋਣ ਦੀ ਆਸ ਰੱਖਦਾ ਹਾਂ ਆਪਣੇ ਫਰਿਸ਼ਤਿਆਂ ਵਰਗੀ ਮਾਂ ਸਦਕਾ. ਉਹਨੇ ਆਪਣੀ ਜ਼ਿੰਦਗੀ ਦੀ ਜੋ ਕਾਮਯਾਬੀ ਸਫਲਤਾ ਹੈਗੀ ਆ ਉਹ ਸਾਰੀ ਆਪਣੀ ਮਾਂ ਦੇ ਨੂੰ ਮਤਲਬ ਡੈਡੀਕੇਟ ਕੀਤੀ, ਜਾਂ ਗੱਲ ਵੀ ਠੀਕ ਸੀ ਉਹਦੀ. ਤੇ ਦੂਸਰੀ ਜਿਹੜੀ ਮੈਂ ਮਾਂ ਸੰਬੰਧੀ ਜਿਹੜਾ ਸਾਡੇ ਪੰਜਾਬੀ ਚ ਪ੍ਰੋਫੈਸਰ ਭੁੱਲ ਸਿੰਘ ਜਿਹਨੂੰ ਆਪਾਂ ਯੁੱਗ ਸ਼ਾਇਰ ਕਹਿ ਦਿੰਦੇ ਹਾਂ, ਯੁੱਗ ਕਵੀ, ਉਹਨੇ ਬੜੀ ਪਿਆਰੀ ਮਾਂ ਦੇ ਪ੍ਰਤੀ ਸ਼ਰਧਾ ਭਰੀ ਨਾ ਇੱਕ ਸ਼ੇਰ ਆ ਆਪਣੇ ਰੱਬ ਨੇ ਹੈਗਾ ਵਾ, ਇੱਥੋਂ ਸ਼ੁਰੂ ਹੁੰਦਾ ਭਾਈ ਮਾਂ ਵਰਗਾ ਕਾਨ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ,
0: ਸਵਰਗ ਬਣਾਏ, ਵਾਹ
6: ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆ ਕਮਲਾਂ ਦੇ, ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ।
0: ਕਿਆ ਬਾਤ ਹੈ ਜੀ।
6: ਉਹਨੇ ਬੜੀ ਪਿਆਰੀ ਗੱਲ ਕੀਤੀ ਵੀ ਜਦੋਂ ਰੱਬ ਨੂੰ ਕਿਤੇ ਸਵਰਗ ਬਣਾਉਣ ਦੇ ਵਿੱਚ ਥੋੜੀ ਜਿਹੀ ਮਮਤਾ ਪਿਆਰ ਦੀ ਲੋੜ ਪਈ, ਤਿਆਗ ਦੀ ਲੋੜ ਪਈ, ਤੇ ਉਹਨੇ ਉਹ ਛਾਂ ਦੀ ਲੋੜ ਪਈ ਠੰਡੀ ਮਿੱਠੀ ਦੀ, ਉਹਨੇ ਮਾਂ ਕੋ ਉਧਾਰੀ ਲਈ।
0: ਬਹੁਤ ਖੂਬ ਯਾਰ, ਬਹੁਤ
6: ਜੀ ਜੀ। ਤੇ ਨਾਲ ਉਹਨੇ ਕਿਹਾ ਵੀ ਇਹਦੇ ਜਿਹੜੇ ਜਿਹੜੇ ਬੱਚੇ ਹੁੰਦੇ ਆ ਮਾਂ ਦੇ, ਉਹ ਫੁੱਲ ਤੇ ਪੱਤੀਆਂ ਜਿੱਦਾਂ ਇੱਕ ਫੁੱਲ ਲੱਗੇ ਹੁੰਦੇ ਆ ਨਾ ਇੱਕ ਬੂਟੇ ਨੂੰ, ਤੇ ਕਹਿੰਦੇ ਵੀ ਜਿੱਦਾਂ ਬਾਕੀ ਦੁਨੀਆਂ ਦੇ ਬੂਟੇ ਆਮ ਦੁਨਿਆਵੀ ਜਿੱਥੇ ਜੜ ਸੁੱਕਣਾ ਕਮਲਾਉਂਦੇ, ਪਰ ਇਹਦੇ ਜਿਹੜੇ ਫੁੱਲ ਜਿਹੜੇ ਬੱਚੇ ਨੇ ਜਿਹੜੇ, ਇਹਨਾਂ ਨੂੰ ਕੁਛ ਪੱਤੀ ਠੰਡੀ ਵਾ ਲੱਗੇ ਨਾ ਤੇ ਇਹ ਝੱਟ ਕਮਲਾ ਜਾਂਦੀ ਆ, ਇਹ ਬੂਟਾ ਇਹਦੇ ਵਿੱਚ ਹੀ ਉਹਨੇ ਮਾਂ ਦੇ ਸਾਰਾ ਤਿਆਗ, ਉਹਦੀ ਮਮਤਾ, ਉਹਦਾ ਪਿਆਰ, ਉਹਦੀ ਮਹਾਨਤਾ ਇਹ ਸ਼ੇਰ ਦੇ ਵਿੱਚ ਬੜੀ ਖੂਬਸੂਰਤੀ ਨਾਲ ਉਹਨੇ ਪੇਸ਼ ਕੀਤਾ ਆ।
0: ਜੀ ਜੀ।
6: ਤੇ ਇੱਕ ਆਪਣਾ ਯੁੱਗ ਸ਼ਹਿਰ ਆਪਣਾ ਸ਼ਿਵ ਕੁਮਾਰ ਬਟਾਲਵੀ, ਉਹਨੇ ਵੀ ਇੱਕ ਛੋਟੀ ਜਿਹੀ ਦੋ ਲਾਈਨਾਂ ਦਾ ਸ਼ੇਰ ਲਿਖਿਆ ਬਾਜਾ ਸਾਹਿਬ, ਤੇ ਉਹਨੇ ਆਖਿਆ ਵਾ, ਉਹਨੇ ਲਿਖਿਆ, ਮਾਂ ਹੇ ਮੇਰੀ ਮਾਂ, ਜੀਬ ਹੋ ਜਾਏ ਮੱਖ ਮਿੱਠੀ, ਹਾਏ ਨੀ ਤੇਰਾ ਨਾਂ ਲਿਆ। ਹਾਂ, ਉਹਨੇ ਦੋ ਹੀ ਲਾਈਨਾਂ ਲਿਖੀਆਂ ਛੋਟੀਆਂ ਜਿਹੀਆਂ, ਸ਼ਾਇਦ ਜਦੋਂ ਮੈਂ ਤੇਰਾ ਮਾਂ ਸ਼ਬਦ ਨੂੰ ਉਚਾਰਦਾ ਵਾ ਤੇ ਮੇਰੀ ਜਿੱਦਾਂ ਮਤਲਬ ਸ਼ਹਿਦ ਵਰਗੀ ਮਿੱਠੀ ਮੇਰੀ ਜੀਭ ਬਣ ਜਾਂਦੀ ਹੈ
0: ਨਾ।
6: ਤੇ ਇਹ ਬਾਜਾ ਸਾਹਿਬ, ਮਾਂ ਨੂੰ ਰੱਬ ਦਾ ਰੂਪ ਇਸ ਕਰਕੇ ਮੰਨਿਆ ਗਿਆ ਵੀ ਰੱਬ ਵੀ ਸਿਰਜਣਹਾਰ ਆ ਤੇ ਮਾਂ ਵੀ ਸਿਰਜਣਹਾਰ ਆ, ਸਗੋਂ ਕਹਿ ਲਈਏ ਵੀ ਜਿਹੜੀ ਰੱਬ ਨੇ ਜਿੰਨੀ ਸਿਰਜਣਾ ਕੀਤੀ ਆ ਧਰਤੀ ਦੇ ਉੱਤੇ ਜਿਹੜੀ ਆ ਮਤਲਬ ਉਹ ਜੀਵ ਜੰਤੂਆਂ ਦੀ, ਉਹ ਮਾਂ ਦੇ ਥਰੂ ਕੀਤੀ ਆ, ਮਤਲਬ ਮਾਂ ਦੁਆਰਾ ਕੀਤੀ।
0: ਬਿਲਕੁਲ ਜੀ, ਮਾਂ ਦੇ ਸਾਰੀ ਉਤਪਤੀ ਮਾਂ ਦੇ ਥਰੂ ਆ।
6: ਜੀ ਜੀ ਜੀ। ਤੇ ਬਾਜਾ ਸਾਹਿਬ ਇੱਕ ਹੋਰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜਦੋਂ ਆਪਾਂ ਮਾਂ ਦੀ ਗੱਲ ਕਰਦੇ ਆ ਨਾ ਤੇ ਅਸੀਂ ਥੋੜਾ ਜਿਹਾ ਨਾ ਮਨੁੱਖਾਂ ਤੱਕ ਸੀਮਿਤ ਰਹਿ ਜਾਂਦੇ ਆ
0: ਜੀ,
6: ਵੀ ਜਿੱਦਾਂ ਵੀ ਆਪਣੀ ਮਾਂ ਦੀ ਗੱਲ ਕਰ ਰਹੇ ਜਾਂ ਤਿਆਗ ਦੀ ਜਾਂ ਔਰਤ ਦੀ, ਆਪਾਂ ਇਹ ਭੁੱਲ ਜਾਂਦੇ ਆ ਵੀ ਜੀ ਪਰਿੰਦੇ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਮਾਂ ਦਾ ਹੁੰਦਾ ਤੇ ਉਹ ਵੀ ਆਪਣੇ ਬੱਚਿਆਂ ਨੂੰ ਉਦਾਂ ਹੀ ਕਿੱਥੋਂ ਚੋਗ ਲਿਆ ਧਿਆਨ
0: ਪਾਉਂਦੇ
6: ਨੇ।
0: ਜੀ ਜੀ।
6: ਮਤਲਬ ਪਸ਼ੂਆਂ ਪਰਿੰਦੇ ਵੀ ਜਿਹੜੇ ਆਪਣੀ ਮਾਂ ਨੂੰ ਜਿਹੜੇ ਆ ਨਾ, ਜਿੱਦਾਂ ਤੁਸੀਂ ਘਰ ਵਿੱਚ ਇੱਕ ਬੜੇ ਪਿਆਰ ਨਾਲ ਤੁਸੀਂ ਜਿੱਦਾਂ ਤੇ ਇੱਧਰ ਵੈਸਟਰਨ ਕੰਟਰੀ ਚ ਬਹੁਤ ਰਿਵਾਜ ਆ ਵੀ ਕੁੱਤੇ ਨੂੰ ਬੜੇ ਪਿਆਰ ਨਾਲ ਰੱਖਦੇ, ਤੁਸੀਂ ਆਪਣੇ ਘਰ ਵਿੱਚ ਪਾਲਤੂ ਕੁੱਤੀ ਨੂੰ ਰੱਖ ਦੋ ਤੇ ਜਦੋਂ ਬੱਚੇ ਦਿੰਦੀ ਆ ਉਹਨੂੰ ਤੁਸੀਂ ਹੱਥ ਨੀ ਲਾ ਸਕਦੇ, ਆਪਣੇ ਬੱਚਿਆਂ ਨੂੰ ਤੁਹਾਨੂੰ ਹੱਥ ਨੀ ਲਾਉਣ ਦੇ।
0: ਮੈਂ ਕਹਿੰਦਾ ਜੀ ਤੁਸੀਂ ਬਿਲਕੁਲ ਠੀਕ ਬਣਵਾ ਰਹੇ ਹੋ, ਵਾਇਲਡ ਲਾਈਫ ਦੇ ਵਿੱਚ ਮੈਂ ਹੀ ਕਦੀ ਵੇਹਨੇ ਆ ਨਾ, ਛੋਟੇ ਛੋਟੇ ਜਾਨਵਰ ਨਿੱਕਿਆ ਬੱਚੇ ਉਹਨਾਂ ਦੇ ਹੁੰਦੇ ਨੇ, ਉਹ ਵੱਡਿਆਂ ਵੱਡਿਆਂ ਜਾਨਵਰਾਂ ਨੂੰ ਪਜਾ ਦਿੰਦੇ ਨੇ ਅੱਗੇ,
6: ਪਜਾ
0: ਦਿੰਦੇ ਆ ਭਗਤਾਂ ਹੈ, ਦੂਜੇ ਜਿਹੜੇ ਜੰਗਲ ਦੇ ਵਿੱਚ ਆਂਡੇ ਦਿੱਤੇ ਨੇ, ਬੱਚੇ ਦਿੱਤੇ ਨੇ ਕਿਸੇ ਨੇ, ਠੀਕ ਹੈ ਨਾ, ਉਹ ਵੱਡਾ ਉਹਨਾਂ ਨੂੰ ਖਾਣ ਪਏਗਾ ਤੇ ਉਹ ਸ਼ੇਰਾਂ ਦੀਆਂ ਬਾਜ਼ੀਆਂ ਉਹਨਾਂ ਨੇ ਪਵਾਈਆਂ ਨੇ।
6: ਮੈਂ ਇਹ ਜਾਨਵਰਾਂ ਪਰਿੰਦਿਆਂ ਦਾ ਜ਼ਿਕਰ ਇਸ ਕਰਕੇ ਕੀਤਾ ਬਾਜਾ ਸਾਹਿਬ, ਪਿੱਛੇ ਜਿਹੇ ਨਾ ਇੱਕ ਤਸਵੀਰ ਬੜੀ ਵਰਲਡ ਵਾਈਡ ਵਾਇਰਲ ਹੋਈ ਤੇ ਬੜਾ ਉਹਨੂੰ ਮਤਲਬ ਇਨਾਮੀ ਤਸਵੀਰ ਸੀਗੀ ਉਹ, ਤੇ ਤਸਵੀਰ ਹੈ ਬੜੀ ਦਰਦਨਾਕ ਸੀ।
0: ਅੱਛਾ ਜੀ।
6: ਉਹ ਨਾ ਇੱਕ ਹਿਰਨੀ ਆ ਜਾਂ ਮਤਲਬ ਹਿਰਨੀ ਨਾ ਹਿਰਨ ਵਰਗਾ ਸੀਗਾ ਜਾਨਵਰ ਸੀਗਾ, ਤੇ ਉਹ ਨਿੱਕੇ ਨਿੱਕੇ ਬੱਚੇ ਸੀ ਉਹਦੇ, ਤੇ ਸ਼ੇਰ ਆ ਗਿਆ, ਤੇ ਉਹ ਸ਼ੇਰ ਜਿਹੜਾ ਸੀ ਨਾ ਮਤਲਬ ਉਹ ਬੱਚਿਆਂ ਨੂੰ ਮਤਲਬ ਇਸ਼ਾਰਾ ਕਰਕੇ ਨਾ ਵੀ ਤੁਸੀਂ ਭਾਜੋ ਤੇ ਉਹਦੇ ਸਾਹਮਣੇ ਅਡੋਰ ਖਲੋਗੀ ਵੀ ਮਤਲਬ
0: ਬਿਲਕੁਲ ਬਿਲਕੁਲ ਬਿਲਕੁਲ ਨਿੱਕੇ
6: ਨਿੱਕੇ ਬੱਚੇ ਜਿਹੜੇ ਆ ਨਾ ਉਹ ਮਤਲਬ ਉਹ ਆਪਣੇ ਬੱਚਿਆਂ ਦੀ ਖਾਤਰ ਨੇ ਜਿੱਦਾਂ ਜਾਨ ਹਾਜ਼ਰ ਕਰ ਦਿੱਤੀ ਆਪਣੀ।
0: ਜੀ ਜੀ।
6: ਉਹ ਤਸਵੀਰ ਦੇ ਵਿੱਚ ਸਪਸ਼ਟ ਬਾਜਾ ਸਾਹਿਬ ਅਬਾਰਤ ਜਿਹੜੀ ਨਾ ਤਸਵੀਰ ਤੋਂ ਦੇਖਿਆ ਲੱਗਦੀ ਆ ਬਈ ਉਹ ਆਪਣਾ ਆਪ ਜਿਹੜਾ ਸੀ ਨਾ ਉਹਨੇ ਸ਼ੇਰ ਦੇ ਅੱਗੇ ਜਿਹੜਾ ਸੀ ਨਾ ਕਰ ਦਿੱਤਾ ਮਤਲਬ
0: ਇਸੇ ਤਰ੍ਹਾਂ ਦੀ ਖਹਿਰਾ ਸਾਹਿਬ ਮੈਂ ਵੀ ਇੱਕ ਵੇਖੀ, ਹਰਨੀਆਂ ਡੇ ਸਨ ਪਾਰ ਕਰਨ ਪਾਣੀ ਦੀ ਇੱਕ ਨਹਿਰ
6: ਜੀ,
0: ਤੇ ਕਰੋਕੋਡਾਇਲ ਆ ਰਿਹਾ ਸੀ ਉਹਨਾਂ ਨੂੰ ਬੜੀ ਸਪੀਡ ਨਾਲ, ਤੇ ਦੋ ਦੇ ਬੱਚੇ ਸਨ ਹਰਨੀ ਦੇ ਪਿੱਛੇ।
6: ਜੀ ਜੀ ਜੀ।
0: ਉਹ ਬੱਚਿਆਂ ਵੱਲ ਨੂੰ ਆਉਣ ਡਿਆ ਸੀ ਤੇ ਹਰਨੀ ਉਹਨਾਂ ਦੇ ਅੱਗੇ ਗਈ ਉਹਦੇ ਕਰੋਕੋਡਾਇਲ ਦੇ, ਤੇ ਉਹਨੇ ਕਰੋਕੋ ਹਰਨੀ ਨੂੰ ਖਾ ਲਿਆ ਪਰ ਬੱਚੇ ਅੱਗੇ ਨਿਕਲ ਗਏ।
6: ਜੀ ਜੀ ਜੀ ਜੀ ਜੀ ਜੀ ਜੀ। ਠੀਕ ਠੀਕ ਠੀਕ ਠੀਕ ਠੀਕ। ਤੇ ਆਪਣੇ ਬਾਜਵਾ ਸਾਹਿਬ ਧੰਨਵਾਦ ਮੈਂ ਮੁੜ ਕੇ ਫਿਰ।
0: ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ ਜੀ, ਹੈਵ ਏ ਨਾਈਸ ਟਾਈਮ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੇ ਅਸੀਂ ਚੱਲਦੇ ਹਾਂ ਜੀ ਫੇਰ ਉਹਨਾਂ ਲਈ, ਰਜਿੰਦਰ ਸਿੰਘ ਜੀ ਹੁਣਾਲ। ਰਜਿੰਦਰ ਸਿੰਘ ਜੀ ਤੁਹਾਡਾ ਵੈਲਕਮ ਅਗੇਨ, ਆ ਜਾਓ। ਸਤਿ ਸ੍ਰੀ ਅਕਾਲ ਵੀਰ ਜੀ, ਮਿਹਰਬਾਨੀ ਤੁਸੀਂ ਉਹਨੂੰ ਟਾਈਮ ਦਿੱਤਾ, ਉਹ ਕਿਤੇ ਜਾ ਰਹੇ ਸਨ।
7: ਠੀਕ ਹੈ ਜੀ।
0: ਹਾਂਜੀ ਹਾਂਜੀ, ਤੇ ਕੀ ਹਾਲ ਚਾਲ ਹੈ ਤੁਹਾਡਾ? ਰਾਜੀ ਖੁਸ਼ ਹੋ ਚੜ੍ਹਦੀ ਕਲਾ ਚੋ?
7: ਵਧੀਆ ਵਧੀਆ, ਕਿਰਪਾ ਜੀ ਬਾਬੇ ਨਾਨਕ ਦੀ।
0: ਚਲੋ ਜੀ, ਸਾਰਿਆਂ ਦੇ ਉੱਤੇ ਬਾਬੇ ਨਾਨਕ ਦੀ ਕਿਰਪਾ ਹੋਵੇ, ਸਾਰੀ ਕੁੱਲ ਕਾਇਨਾਤ ਉੱਤੇ।
7: ਹਾਂਜੀ
0: ਹਾਂਜੀ, ਕੀ ਕਹਿਣਾ ਚਾਹੋਗੇ?
7: ਮਾਂ ਦੇ ਵਾਸਤੇ ਕੁਝ ਲਿਖੀ ਸੀ, ਇੱਕ ਛੋਟੀ ਜੀ ਕਵਿਤਾ।
0: ਕਿਆ ਬਾਤ, ਆਉਣ ਦਿਓ।
7: ਤੇ ਅੱਜ ਮਦਰ ਡੇ ਆ, ਸਰੋ ਮਾਵਾਂ ਨੂੰ ਸਮਰਪਿਤ ਕਰਦੇ ਆ। ਤੇ ਸੁਣਾਈਏ ਫਿਰ ਸਰ ਜੀ।
0: ਜੀ ਜੀ ਸੁਣਾਓ ਜੀ, ਸੁਣਾਓ।
7: ਜਿਵੇਂ ਰੁੱਖ ਦੀ ਠੰਡੀ ਛਾਂ ਹੁੰਦੀ ਏ, ਜਿਵੇਂ ਰੁੱਖ ਦੀ ਠੰਡੀ ਛਾਂ ਹੁੰਦੀ ਏ, ਘਰ ਦਾ ਬੂਟਾ ਮਾਂ ਹੁੰਦੀ ਏ।
0: ਬਿਲਕੁਲ ਬਿਲਕੁਲ। ਰਜਿੰਦਰ ਸਿੰਘ ਜੀ ਤੁਹਾਡਾ ਵੈਲਕਮ ਅਗੇਨ, ਆ ਜਾਓ। ਸਤਿ ਸ੍ਰੀ ਅਕਾਲ ਵੀਰ ਜੀ, ਮਿਹਰਬਾਨੀ ਤੁਸੀਂ ਉਹਨੂੰ ਟਾਈਮ ਦਿੱਤਾ, ਉਹ ਕਿਤੇ ਜਾ ਰਹੇ ਸਨ।
7: ਠੀਕ ਹੈ ਜੀ।
0: ਹਾਂਜੀ ਹਾਂਜੀ, ਤੇ ਕੀ ਹਾਲ ਚਾਲ ਹੈ ਤੁਹਾਡਾ? ਰਾਜੀ ਖੁਸ਼ ਹੋ ਚੜ੍ਹਦੀ ਕਲਾ ਚੋ?
7: ਵਧੀਆ ਵਧੀਆ, ਕਿਰਪਾ ਜੀ ਬਾਬੇ ਨਾਨਕ ਦੀ।
0: ਚਲੋ ਜੀ, ਸਾਰਿਆਂ ਦੇ ਉੱਤੇ ਬਾਬੇ ਨਾਨਕ ਦੀ ਕਿਰਪਾ ਹੋਵੇ, ਸਾਰੀ ਕੁੱਲ ਕਾਇਨਾਤ ਉੱਤੇ।
7: ਹਾਂਜੀ
0: ਹਾਂਜੀ, ਕੀ ਕਹਿਣਾ ਚਾਹੋਗੇ?
7: ਮਾਂ ਦੇ ਵਾਸਤੇ ਕੁਝ ਲਿਖੀ ਸੀ, ਇੱਕ ਛੋਟੀ ਜੀ ਕਵਿਤਾ।
0: ਕਿਆ ਬਾਤ, ਆਉਣ ਦਿਓ।
7: ਤੇ ਅੱਜ ਮਦਰ ਡੇ ਆ, ਸਰੋ ਮਾਵਾਂ ਨੂੰ ਸਮਰਪਿਤ ਕਰਦੇ ਆ। ਤੇ ਸੁਣਾਈਏ ਫਿਰ ਸਰ ਜੀ।
0: ਜੀ ਜੀ ਸੁਣਾਓ ਜੀ, ਸੁਣਾਓ।
7: ਜਿਵੇਂ ਰੁੱਖ ਦੀ ਠੰਡੀ ਛਾਂ ਹੁੰਦੀ ਏ, ਜਿਵੇਂ ਰੁੱਖ ਦੀ ਠੰਡੀ ਛਾਂ ਹੁੰਦੀ ਏ, ਘਰ ਦਾ ਬੂਟਾ ਮਾਂ ਹੁੰਦੀ ਏ।
0: ਬਿਲਕੁਲ ਬਿਲਕੁਲ।
7: ਆਪ ਭਾਵੇਂ ਉਹ ਧੁੱਪ ਚ ਸੜ ਜੇ।
0: ਹਾਂਜੀ,

0: ਛੋਟੀ ਜੀ ਕਵਿਤਾ।
1: ਕਿਆ ਬਾਤ ਹੈ, ਆਉਣ ਦਿਓ।
0: ਤੇ ਅੱਜ ਮਦਰ ਡੇ ਆ, ਸਰੋ ਮਾਵਾਂ ਨੂੰ ਸਮਰਪਿਤ ਕਰਦੇ ਆ। ਤੇ ਸੁਣਾਈਏ ਫਿਰ ਸਰ ਜੀ।
1: ਜੀ ਜੀ ਸੁਣਾਓ ਜੀ, ਸੁਣਾਓ।
0: ਜਿਵੇਂ ਰੁੱਖ ਦੀ ਠੰਡੀ ਛਾਂ ਹੁੰਦੀ ਏ, ਜਿਵੇਂ ਰੁੱਖ ਦੀ ਠੰਡੀ ਛਾਂ ਹੁੰਦੀ ਏ, ਘਰ ਦਾ ਬੂਟਾ ਮਾਂ ਹੁੰਦੀ ਏ।
1: ਬਿਲਕੁਲ ਬਿਲਕੁਲ।
0: ਆਪ ਭਾਵੇਂ ਉਹ ਧੁੱਪ ਚ ਸੜ ਜੇ,
1: ਹਾਂਜੀ,
0: ਬੱਚਿਆਂ ਦੇ ਸਿਰ ਤੇ ਠੰਡੀ
1: ਛਾਂ ਹੁੰਦੀ ਏ। ਬਿਲਕੁਲ ਬਿਲਕੁਲ।
0: ਆਪ ਭਾਵੇਂ ਉਹ ਧੁੱਪ ਚ ਸੜ ਜੇ
1: ਜੀ,
0: ਪਰ ਬੱਚਿਆਂ ਦੇ ਸਿਰ ਤੇ ਠੰਡੀ ਛਾਂ ਹੁੰਦੀ ਏ। ਤੇ ਉਸ ਬੂਟੇ ਨੂੰ ਫਲ ਜਦੋਂ ਲੱਗਦਾ
1: ਜੀ,
0: ਆਪ ਭਾਵੇਂ ਉਹ ਭੁੱਖੀ ਸੌਂਜੇ, ਫਿਰ ਬੱਚਿਆਂ ਨੂੰ ਕਿੱਥੇ ਨਾ ਹੁੰਦੀ ਏ।
1: ਕਿਆ ਬਾਤ ਹੈ, ਬਹੁਤ ਖੂਬ।
0: ਤੇ ਘਰ ਦਾ ਬੂਟਾ ਮਾਂ ਹੁੰਦੀ ਏ,
1: ਘਰ ਦਾ ਬੂਟਾ ਮਾਂ ਹੁੰਦੀ ਏ, ਠੀਕ ਹੈ ਜੀ।
0: ਤੇ ਘਰ ਦਾ ਵਿਹੜਾ ਖਿੜਿਆ ਖਿੜਿਆ ਲੱਗਦਾ, ਤੇ ਚਿੜੀਆਂ ਲਈ ਵੀ ਛਾਂ ਹੁੰਦੀ ਏ
1: ਜੀ,
0: ਤੇ ਪੰਛੀ ਉੱਤੇ ਚੀ ਚੀ ਕਰਦੇ ਜਦੋਂ ਦਿਨ ਤੋਂ ਬਾਅਦ ਸ਼ਾਮ ਹੁੰਦੀ ਏ, ਤੇ ਘਰ ਦਾ ਬੂਟਾ ਮਾਂ ਹੁੰਦੀ ਏ।
1: ਵਾਹ ਵਾਹ ਵਾਹ, ਬਹੁਤ ਖੂਬ।
0: ਘਰ ਦਾ ਬੂਟਾ ਮਾਂ ਹੁੰਦੀ ਏ,
1: ਬਹੁਤ ਖੂਬ।
0: ਇਹ ਮੈਂ ਛੋਟੀ ਜੀ ਕੋਸ਼ਿਸ਼ ਕੀਤੀ ਸੀ ਮਾਂ ਵਾਸਤੇ।
1: ਬਹੁਤ ਸੋਹਣੀ ਕੋਸ਼ਿਸ਼ ਜੀ, ਮਾਂ ਵਾਸਤੇ ਤੁਸੀਂ ਜੋ ਵੀ ਕੋਸ਼ਿਸ਼ ਕਰ ਸਕਦੇ ਹੋ ਉਹ ਥੋੜੀ ਮਾਵਾਂ ਦਾ ਕੋਈ ਅਸੀਂ ਆਲਟਰਨੇਟਿਵ ਨਹੀਂ ਲੱਭ ਸਕਦੇ। ਹਾਂਜੀ, ਮਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਕਿਸੇ ਨਾਲ, ਕਿਉਂਕਿ ਮਾਂ ਦਾ ਗ੍ਰੇਟ ਕੋਈ ਹੁੰਦਾ ਹੀ ਨਹੀਂ।
0: ਹਾਂਜੀ
1: ਹਾਂਜੀ ਹਾਂ। ਤੁਸੀਂ ਕੋਈ ਏਡੀ ਛੋਟੀ ਆਪਣੀ ਹੋਰ ਵੀ ਸੁਣਾਉਣੀ ਚਾਹੋ, ਸੁਣਾ ਸਕਦੇ ਹੋ।
0: ਨਹੀਂ ਹੁਣ ਨਵੀਂ ਟੂਟੀ ਤੇ ਜੇ ਸਰ,
1: ਠੀਕ ਹੈ ਜੀ,
0: ਅਗਲੇ ਸੰਡੇ ਕੋਈ ਸੁਣਾਵਾਂਗੇ।
1: ਠੀਕ ਠੀਕ ਠੀਕ। ਤੇ ਗੱਲ ਇਸ ਤਰ੍ਹਾਂ ਕਿ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ ਮਾਂ ਦਾ ਹੀ।
0: ਚਲੋ ਠੀਕ ਹੈ ਜੀ, ਸੁਣਾਓ ਜੀ।
1: ਕਿ ਤੂੰ ਕਿਹੜੀ ਮਮਤਾ ਮਾਂ ਵਿਚ ਪਾਈ, ਰੱਬਾ ਕਿਹੜਾ ਜਿਗਰਾ ਮਾਂ ਵਿਚ ਪਾਇਆ, ਜਿਸ ਨੇ ਮਾਂ ਤੋਂ ਬੋਲੀ ਸਿੱਖੀ ਉਹਨੇ ਹੀ ਮਾਂ ਨੂੰ ਚੁੱਪ ਕਰਾਇਆ,
0: ਸਹੀ ਹੈ ਜੀ,
1: ਜਿਹਨੇ ਉਂਗਲ ਫੜ ਕੇ ਤੁਰਨਾ ਸਿੱਖਿਆ ਉਹ ਖਬਰ ਲੈਣ ਨਾ ਮਾਂ ਦੀ ਆਇਆ,
0: ਬਿਲਕੁਲ,
1: ਮਾਂ ਫਿਰ ਵੀ ਰੱਬ ਤੋਂ ਖੈਰਾਂ ਮੰਗੇ, ਓਏ ਵੇਖੋ ਰੱਬ ਮਾਂ ਨੇ ਗੁੱਠੇ ਲਾਇਆ,
0: ਸਹੀ ਹੈ,
1: ਮਾਂ ਫਿਰ ਵੀ ਰੱਬ ਤੋਂ ਖੈਰਾਂ ਮੰਗੇ, ਵੇਖੋ ਰੱਬ ਮਾਂ ਨੇ ਗੁੱਠੇ ਲਾਇਆ, ਹਰ ਇੱਕ ਪੁੱਤਰ ਮਾਂ ਤੋਂ ਆਕੀ, ਪੁੱਤਰਾਂ ਮਾਂ ਵਿਚ ਰੱਬ ਨੂੰ ਪਾਇਆ,
0: ਸਹੀ ਹੈ,
1: ਸਭ ਪੀਰ ਪੈਗੰਬਰ ਮਾਂ ਤੋਂ ਥੱਲੇ, ਹਰ ਫਰਿਸ਼ਤਾ ਮਾਂ ਨੇ ਜਾਇਆ,
0: ਸਹੀ ਹੈ ਜੀ,
1: ਭਾਵੇਂ ਸਾਰੀ ਕਾਇਨਾਤ ਦਾ ਰੱਬ ਹੈ ਵਾਲੀ, ਪਰ ਮਾਂ ਦੀ ਤਾਕਤ ਤੋਂ ਰੱਬ ਘਬਰਾਇਆ, ਭਾਈ ਮਾਂ ਦੀ ਤਾਕਤ ਤੋਂ ਰੱਬ ਘਬਰਾਇਆ। ਬਹੁਤ ਬਹੁਤ ਮਿਹਰਬਾਨੀ ਰਜਿੰਦਰ ਸਿੰਘ ਜੀ, ਧੰਨਵਾਦ ਤੁਹਾਡਾ।
0: ਇੱਕ ਛੋਟੀ ਜੀ
1: ਸੁਣਾਉਣਾ,
0: ਮਾਂ ਦੀ ਥਾਂ ਇਹ ਰੱਬ ਤੋਂ ਉੱਚੀ, ਕਿਸੇ ਪਵਿੱਤਰ ਸਥਾਨ ਤੋਂ ਸੁੱਚੀ,
1: ਬਿਲਕੁਲ, ਨੋ ਡਾਊਟ,
0: ਤੇ ਮਾਂ ਦੇ ਪੈਰੀ ਜੰਨਤ ਵਸਦੀ, ਮਾਂ ਦੀ ਮਮਤਾ ਰੱਬ ਤੋਂ ਉੱਚੀ,
1: ਬਿਲਕੁਲ ਜੀ ਬਿਲਕੁਲ,
0: ਤੇ ਮਾਂ ਦੀ ਪੂਜਾ ਰੱਬ ਵੀ ਕਰਦਾ, ਤੇ ਮਾਂ ਦੀ ਪਦਵੀ ਰੱਬ ਤੋਂ ਉੱਚੀ,
1: ਬਿਲਕੁਲ ਜੀ ਉੱਚੀ, ਬਿਲਕੁਲ ਉੱਚੀ।
0: ਇਸੇ ਤੋਂ ਥੋੜੀ ਜਿਹੀ ਆਗਿਆ ਲੈਂਦੇ ਤੁਹਾਡੇ ਤੋਂ ਜੀ।
1: ਧੰਨਵਾਦ ਜੀ, ਧੰਨਵਾਦ ਰਜਿੰਦਰ ਸਿੰਘ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ ਸਰ।
1: ਤੇ ਆ ਇੱਕ ਜਰਮਨ ਤੋਂ ਟੈਲੀਫੋਨ, ਕਿਹਦਾ ਜੀ ਇਹ ਟੈਲੀਫੋਨ, 00 ਦਰਸ਼ਨ, ਇਹ ਕਿਹਦੀ ਕਾਲ ਹੈ, ਮਿਸ ਕਾਲਾਂ ਦੇ ਵਿਚ ਠਹਿਰੋ, ਇਹ ਇੱਥੇ ਚੱਕੇ ਵਿਹਨੇ ਆ, 00 39 ਰਜਿੰਦਰ ਸਿੰਘ ਬਾਦਲ ਸਾਹਿਬ, ਥੈਂਕ ਯੂ ਜੀ। ਤੇ ਇਹ 39 ਵਾਲਾ ਆ ਗਿਆ, ਤੇ ਭਾਈ ਜਰਮਨੀ ਤੋਂ ਜਿਹੜੀ ਕਾਲ ਆਈ ਸੀ ਉਹ ਮਿਸ ਕਾਲ, ਸੁਪਰ ਰਜਿੰਦਰ ਸਿੰਘ, ਸੂਬਾ ਸਿੰਘ, ਦਰਸ਼ਨ ਸਿੰਘ, ਦਰਸ਼ਨ ਸਿੰਘ, ਉਹ ਕਿਉਂ ਨਹੀਂ ਸ਼ੋਅ ਹੋ ਰਹੀ ਭਾਈ? ਇੱਕ ਨਾ ਕਾਲ ਆਈ ਮੈਨੂੰ ਜਰਮਨ ਤੋਂ, ਜਿਹਦਾ ਮੇਰਾ ਖਿਆਲ ਹੈ 578

0: लास्ट टेलीफोन नंबर सी ते ओ शो, हां जी ओ शो क्यों नहीं हो रही, मैं इधर भी वेख लैना दोस्तों मैं जरा बगैर मौका दो माड़ा जहा ए हां आ गई है जी इन्हां नाल माड़ी जी गल कर लईए।
1: हां जी
0: सत श्री अकाल भाजी। वाह जी वाह, आप जी नू प्यार भरी स्वागत है वीर जी, की हाल चाल ने तुहाडे?
1: बहुत बहुत मेहरबानी जी, पहला तो मेरे वालों सारे ही प्यार करने वाले सुन वाले बहुत बहुत प्यार भरी सत श्री अकाल
0: जी। उन्होंने
1: बोल रहा जी जर्मन स्टुटगार्ट
0: जी, बिलकुल स्टुटगार्ट तो उन्हां सारिया वालों आप जी नु सत श्री अकाल। ते तुसी राजी खुश हो, बहुत बहुत देर बाद आंदे हो तुसी किते।
1: देर आए दुरुस्त आए।
0: अच्छा दुरुस्त आए और देर हो देर कर सकते।
1: हां जी
0: हां जी।
1: अच्छा पहला दुनिया भर दी मामा नु अज सलूट कर दी।
0: वाह
1: जिन्हां दी मामा इस धरती ते हन, उन्हां दे नाल हन, बहुत सत्कार उन्हां नु, ते जिहड़े सब कट के जा चुके आ उन अज असी याद कर रहे उन्हां नु, तुहानू नाम दी तां हमेशा ही याद कर रहे हां
0: जी। बिलकुल
1: इस गल की खुशी है कि वह अपना जरा जीवन आ संपूर्ण हंडा के गए आ, बहुत वधिया जिंदगी जी के गए आ
0: जी जी बिलकुल।
1: पर ये हर बार हर मां नाल इदा नहीं हुंदा
0: जी,
1: तो उहदे लई फिर मैं मां दी एक बहुत सोहनी कविता लिखी है जी सुखविंदर अमृत थोड़ा ने।
0: हाँ अच्छा अच्छा, सुखविंदर अमृत बहुत बहुत फाइन वधिया सोहने टॉप क्लास राइटर ने जी, मैं भी उन्होंने फैन
1: जी। ए, ओ मैं थोड़े सारे साझी करना चाहना
0: जी, आउन दे आउन दे।
1: ओ लिखेगा जी कहते हुण मां बुढ़ी हो गई है, ਸੈਂਸ ਦੇ ਮੋਟੇ ਸ਼ੀਸ਼ਿਆਂ ਪਿੱਛੇ ਲੁਕੋ ਲਈਆਂ ਨੇ ਉਸਨੇ ਆਪਣੀਆਂ ਸੁਪਨਹੀਣ ਅੱਖਾਂ।
0: ਵਾਹ ਵਾਹ ਵਾਹ ਵਾਹ।
1: ਪਤੀ ਕਹਿੰਦਾ ਕਿਉਂ ਅੱਜ ਮੈਨੂੰ ਮਾਂ ਦੀ ਜਵਾਨੀ ਯਾਦ ਆ ਰਹੀ ਹੈ, ਸ਼ੀਸ਼ੇ ਮੂਹਰੇ ਖੜ ਕੇ ਲੰਬੀ ਗੁੱਤ ਗੁੰਦ ਦੀ ਮਾਂ, ਕਸ਼ਮੀਰ ਦਾ ਮੋਤੀਆਂ ਵਾਲਾ ਸੂਟ, ਤਿੱਲੇ ਵਾਲੀ ਜੁੱਤੀ ਤੇ ਹੁਣ ਪੰਕਾਂ ਦੀਆਂ ਝਾਂਗਰਾਂ, ਯਾਦ ਆ ਰਹੀ ਹੈ ਸ਼ਰਾਬੀ ਪਿਓ ਦੇ ਲਲਕਾਰਾਂ ਤੋਂ ਸਹਿਮੀ ਜਿਹੀ ਮਲੂਕ ਜਿਹੀ ਮਾਂ, ਤੇ ਸਭ ਤੋਂ ਵੱਧ ਯਾਦ ਆ ਰਹੀ ਹੈ ਮਾਂ ਦੇ ਗੀਤਾਂ ਵਾਲੀ ਕਾਪੀ, ਜਿਸ ਨੂੰ ਮਾਂ ਬਹੁਤ ਸੰਭਾਲ ਕੇ ਰੱਖਦੀ ਸੀ ਪਰ ਹੌਲੀ ਹੌਲੀ ਬਦਲ ਲੱਗੀ, ਗੀਤਾਂ ਵਾਲੀ ਕਾਪੀ ਨਹੀਂ ਮਾਂ ਦੀ ਕਬੀਲਦਾਰੀ ਤੇ ਚਿੰਤਾ, ਤੇ ਹੋਰ ਉੱਚੀਆਂ ਹੋਣ ਲੱਗੀਆਂ ਪਿਓ ਦੀਆਂ ਵੜਕਾਂ, ਵਿਹੜੇ ਵਿਚ ਫਿਰਦੀਆਂ ਅਣਸਦੀਆਂ ਪ੍ਰਾਹਣੀਆਂ ਵਰਗੀਆਂ ਧੀਆਂ ਨੂੰ ਦੇਖ ਕੇ
0: ਬਹੁਤ ਬਹੁਤ
1: ਹੌਲੀ ਕਮਲਾਉਣ ਲੱਗੀ ਮਾਂ ਦੀ ਮਮਤਾ, ਪਥਰਾਉਣ ਲੱਗੇ ਮਾਂ ਦੇ ਚਾਹ, ਰੁਲਣ ਲੱਗੀ ਮਾਂ ਦੇ ਗੀਤਾਂ ਵਾਲੀ ਕਾਪੀ, ਵਿਖੜਨ ਲੱਗੀਆਂ ਗੀਤਾਂ ਦੀਆਂ ਸਦਰਾਂ, ਤੋੜ ਦਿੱਤੀਆਂ ਮੇਰੇ ਅੜਬ ਪਿਓ ਨੇ ਮਾਂ ਦੀ ਮਲੂਕ ਬਿੰਡੀ ਚੋਂ ਕੱਚਦੀਆਂ ਵੰਗਾਂ, ਵਿਖੜ ਗਏ ਜ਼ਿੰਦਗੀ ਰੋੜਾਂ ਵਾਲੇ ਰਾਹ ਵਿਚ ਝਾਂਜਰਾਂ ਦੇ ਹੋਰ।
0: ਬਹੁਤ ਵਧੀਆ ਬਹੁਤ ਵਧੀਆ।
1: ਮਾਂ ਜੀ ਦਾਨ ਕਰ ਦਿੱਤਾ ਮਾਂ ਨੇ ਵਾਲਾ ਸੂਟ, ਫਿਰ ਮੈਂ ਕਦੇ ਨਾ ਤੱਕਿਆ ਉਹਨੂੰ ਮਾਂ ਨੂੰ ਸ਼ੀਸ਼ੇ ਪੂਰੇ ਖੜ ਕੇ ਗਜ਼ਲੇ ਦੀ ਧਾਰ ਪਾਉਂਦਿਆਂ, ਫਿਰ ਕਦੇ ਯਾਦ ਨਾ ਆਈ ਮਾਂ ਨੂੰ ਗੀਤਾਂ ਵਾਲੀ ਕਾਪੀ। ਹੁਣ ਮਾਂ ਵਿਹੜੇ ਵਿਚ ਬੈਠੀ, ਹੁਣ ਮਾਂ ਵਿਹੜੇ ਵਿਚ ਮੰਜੇ ਤੇ ਬੈਠੀ ਡੋਰ ਪੋ ਝੱਕਦੀ ਹੈ, ਸੁੰਨੇ ਦਰਵਾਜੇ ਵੱਲ ਆਸ ਕਰਦੀ ਹੈ ਉਸਦੀ ਕੋਈ ਧੀ ਆਵੇ ਸਹੁਰਿਆਂ ਤੋਂ ਆਸ ਦੇ ਗੱਲ ਨੂੰ ਲਿਪਟ ਜਾਵੇ, ਉਸਦੇ ਅਥਰੂ ਪੁੰਜੇ ਤੇ ਉਸਦੇ ਜ਼ਖਮਾਂ ਤੇ ਦਿਲਾਸੇ ਦੀ ਮਲਮ ਲਾਵੇ, ਜਿਨ੍ਹਾਂ ਤੇ ਅਜੇ ਅੰਗੂਰ ਨਹੀਂ ਆਇਆ। ਪਰ ਨਹੀਂ, ਮੈਂ ਮਾਂ ਦੇ ਦੁੱਖਾਂ ਬਾਰੇ ਸੋਚ ਕੇ ਭਾਵੁਕ ਨਹੀਂ ਹੋਣਾ, ਨਹੀਂ ਉਸ ਨੂੰ ਘੁੱਟ ਕੇ ਮਿਲਣਾ, ਨਾ ਹੀ ਉਸਦੇ ਗੱਲ ਆ ਕੇ ਰੋਣਾ, ਉਸ ਕਮਜ਼ੋਰ ਔਰਤ ਨਾਲ ਹਮਦਰਦੀ ਜੋ ਆਪਣੇ ਸੁਪਨਿਆਂ ਨੂੰ ਟੁੱਟਣੋਂ ਬਚਾ ਨਾ ਸਕੀ, ਜੋ ਆਪਣੀ ਜਵਾਨੀ ਨੂੰ ਹੱਸ ਕੇ ਹੰਡਾ ਨਾ ਸਕੀ, ਦੀ ਲੰਬੀ ਗੁੱਤ ਮੇਰੇ ਪਿਓ ਨੇ ਹਜ਼ਾਰ ਵਾਰ ਟੁੱਟੀ, ਜਿਸ ਦੀ ਹਰ ਸਦਰ ਛੀਲੇ ਵਿਚ ਤੜਕ ਕਰਕੇ ਟੁੱਟੀ, ਜੋ ਗੋਰੀਆਂ ਗੱਲਾਂ ਦੇ ਨੀਲ ਘੁੰਡ ਚ ਪਾਉਂਦੀ ਰਹੀ, ਤੇ ਸ਼ਰਾਬੀ ਪਤੀ ਦੇ ਜ਼ੁਲਮਾਂ ਤੇ ਸਦਾ ਪਰਦੇ ਪਾਉਂਦੀ ਰਹੀ, ਜਿਸ ਦੇ ਹੋਠਾਂ ਤੇ ਕਦੇ ਵੀ ਦਿਲ
0: ਤੁਹਾਡੀ ਆਵਾਜ਼ ਗਾਇਬ ਹੋ ਗਈ ਹੈ ਸ਼ਾਇਦ,
1: ਜਿਸ ਦੇ ਹੱਥਾਂ ਜਿਸ ਦੇ ਹੋਠਾਂ ਤੇ ਕਦੇ ਵੀ ਦਿਲ ਦੀ ਆਵਾਜ਼ ਨਾ ਆਈ, ਜਿਸ ਨੇ ਆਪਣੇ ਮਨ ਪਸੰਦ ਗੀਤ ਦੀ ਇੱਕ ਸੁਰ ਨਾ ਗਾਈ, ਮੈਂ ਭਾਵਕ ਨਹੀਂ ਹੋਣਾ, ਨਹੀਂ ਜਾਣਾ ਉਸਦੇ ਅਥਰੂ ਪੂੰਝਣ, ਮੈਨੂੰ ਕਾਇਰਤਾ ਹੈ ਕੋਈ ਹਮਦਰਦੀ ਨਹੀਂ, ਨਹੀਂ ਜਾਣਾ ਉਸਦੇ ਅਥਰੂ ਪੂੰਝਣ, ਮੈਨੂੰ ਕਾਇਰਤਾ ਨਾਲ ਕੋਈ ਹਮਦਰਦੀ ਨਹੀਂ, ਪਰ ਸ਼ਾਇਦ ਮੈਂ ਆਪਣੀ ਮਾਂ ਦੀ ਕਾਇਰਤਾ ਤੋਂ ਹੀ ਸਿੱਖਿਆ ਹੈ ਕਿ ਕਾਇਰ ਹੋਣਾ ਗੁਨਾਹ ਹੈ, ਗੁਨਾਹ ਹੈ ਆਪਣੀਆਂ ਹਸੀਨ ਸਦਰਾਂ ਤੇ ਹਸੀਨ ਗੀਤਾਂ ਨੂੰ ਭੁੱਲ ਜਾਣਾ, ਮਹਿਜ ਰੋਟੀ ਦੇ ਦੋ ਟੁਕੜਿਆਂ ਦੀ ਖਾਤਰ ਖੀਰੇ ਦੇ ਹੀ ਜਿੰਦ ਦਾ ਭੁੱਲ ਜਾਣਾ, ਗੁਨਾਹ ਹੈ ਆਪਣੀ ਸੋਹਣੀ ਗੁੱਤ ਨੂੰ ਪਿਆਰ ਹੀ ਹੱਥਾਂ ਵਿਚ ਬਿਖਰ ਜਾਣ ਦੇਣਾ, ਸੰਦੂਰ ਵਿਚ ਲਿਬੜੀ ਹੋਈ ਬਾਕੀ ਨੂੰ ਸੀਨੇ ਵਿਚ ਉਤਰ ਜਾਣ ਦੇਣਾ, ਗੁਨਾਹ ਹੈ ਮੱਥੇ ਤੇ ਲੱਗੀ ਬਿੰਦੀ ਦੇ ਤਾਰੇ ਵਿਚ ਛਿਪ ਜਾਣਾ, ਸੋਹੀ ਫੁਲਕਾਰੀ ਵਿਚ ਲਾਸ਼ ਬਣ ਕੇ ਲਿਪਟ ਜਾਣਾ, ਤੇ ਮੇਰੀਆਂ ਆਂਦਰਾਂ ਚੋਂ ਮਾਂ ਦਾ ਦੁੱਧ ਉਬਾਲੇ ਖਾਣ ਲੱਗਦਾ ਹੈ, ਮੈਂ ਤੁਰ ਪੈਂਦੀ ਹਾਂ ਮਾਂ ਦੇ ਵਿਹੜੇ ਵੱਲ, ਕਲਾ ਦੇ ਵਿਚ ਲੈਂਦੀ ਹਾਂ ਉਸਦੇ ਕੁਮਲਾ ਚੁੱਕ ਕੇ ਕਾਇਆ ਕਾਇਆ ਪੂੰਝਦੀ ਹਾਂ, ਅੱਖਾਂ ਦੇ ਕੋਇਆਂ ਚੋਂ ਦੱਬ ਦਬਾਉਂਦੇ ਹੰਝੂ, ਭਾਲਦੀ ਹਾਂ ਉਸਦੀ ਰੂਹ ਚੋਂ ਚਿਰਾਂ ਦੇ ਗੁਆਚੇ ਗੀਤ, ਤੇ ਲਿਖਦੀ ਹਾਂ ਇਨ੍ਹਾਂ ਗੀਤਾਂ ਨੂੰ ਨਵੇਂ ਸਿਰਿਓਂ ਆਪਣੀ ਕਾਪੀ ਤੇ, ਇਹ ਪਿਆਰ ਨਾਲ ਸੁਲਕਦੇ ਹੋਏ ਅੰਗਿਆਰਿਆਂ ਵਰਗੇ ਗੀਤ ਆਪਣੇ ਪਿਓ ਦੇ ਉਹਨਾਂ ਪਿਆਰ ਹੀ ਹੱਥਾਂ ਵਿਚ ਰੱਖਣੇ ਚਾਹੁੰਦੀ ਹਾਂ ਮੈਂ, ਜਿਨ੍ਹਾਂ ਨੇ ਖੋਹ ਲਈ ਸੀ ਮੇਰੀ ਮਾਂ ਤੋਂ ਮੇਰੇ ਗੀਤਾਂ ਵਾਲੀ ਕਾਪੀ, ਜਿਨ੍ਹਾਂ ਨੇ ਖੋਹ ਲਈ ਸੀ ਮੇਰੀ ਮਾਂ ਤੋਂ ਗੀਤਾਂ ਵਾਲੀ ਕਾਪੀ, ਇਹ ਭਾਵੁਕ ਕਵਿਤਾ ਜੀ
0: ਬਹੁਤ ਖੂਬਸੂਰਤ ਕਵਿਤਾ ਤੁਸੀਂ ਸੁਣਾਈ ਵੀ ਬੜੇ ਸੋਹਣੇ ਸੁਚੱਜੇ ਤਰੀਕੇ ਦੇ ਨਾਲ ਹੈ, ਇਹ ਕਿਤਾਬ ਮੇਰੇ ਕੋਲ ਵੀ ਪਈ ਹੈ ਜੀ, ਮੈਂ ਬੜੀ ਵਧੀਆ ਬਹੁਤ ਸਾਰੀਆਂ ਕਿਤਾਬਾਂ ਮੇਰੇ ਕੋਲ ਹੈਗੀਆਂ,
1: ਬਿਲਕੁਲ ਬਿਲਕੁਲ ਮੈਂ ਭਾਵੁਕ ਹੋ ਗਿਆ ਸੀਗਾ,
0: ਬਹੁਤ ਸੋਹਣੇ ਬਹੁਤ ਸੋਹਣੇ, ਤੇ ਤੁਸੀਂ ਇਸ ਤਰ੍ਹਾਂ ਕਿ ਬਲਕਿ ਚੜ੍ਹਦੀ ਕਲਾ ਚੋ ਕੰਮ ਧੰਦੇ ਤੁਹਾਡੇ ਸਿੱਧਾ ਠੀਕ ਠਾਕ ਨੇ,
1: ਬਹੁਤ ਵਧੀਆ ਬਹੁਤ ਵਧੀਆ ਸ਼ੁਕਰ ਹੈ ਜੀ,
0: ਤੇ ਆਪਣੀ ਫਿਰ ਆਵਾਜ਼ ਸੁਣਾਓ ਜਿਹੜੇ ਤੁਸੀਂ ਗਾਣਾ ਗਾਉਂਦੇ ਹੁੰਦੇ ਹੋ, ਕਦੀ ਕਦੀ ਦੋ ਬੋਲ ਕੋਈ ਕੰਨ ਤੇ ਹੱਥ ਧਰ ਕੇ ਜਿਹੜੇ ਗਾਉਂਦੇ ਹੁੰਦੇ ਤੁਸੀਂ, ਕਦੀ ਕੋਈ ਵੀ ਦੋ ਬੋਲ,
1: ਠੀਕ ਹੈ ਠੀਕ ਹੈ,
0: ਕੋਈ ਦੋਸਤੋ ਇਹ ਸਾਡੇ ਸੱਜਣ ਮਿੱਤਰ ਨੇ ਸਟੁੱਟਗਾਰਟ ਤੋਂ, ਪਹਿਲਾਂ ਤਾਂ ਸਾਡੇ ਨਜ਼ਦੀਕ ਹੀ ਰਹਿੰਦੇ ਹੁੰਦੇ ਹਨ, ਬੜੇ ਪਿਆਰੇ ਸੱਜਣ ਨੇ, ਬਹੁਤ ਸੋਹਣਾ ਲਿਖਦੇ ਨੇ, ਬਹੁਤ ਸੋਹਣਾ ਮਤਲਬ ਕਿ ਗਾਉਂਦੇ ਵੀ ਬਹੁਤ ਸੋਹਣਾ ਨੇ, ਇਹਨਾਂ ਦੀ ਆਵਾਜ਼ ਵੀ ਬਹੁਤ ਪਿਆਰੀ ਹੈ, ਹਮੇਸ਼ਾ ਸੀਰੀਅਸ ਗੱਲਾਂ ਇਹਨਾਂ ਤੋਂ ਸੁਣਨ ਨੂੰ ਮਿਲਦੀਆਂ ਨੇ, ਬੜੇ ਸੁਹਿਰਦ ਸੱਜਣ ਨੇ ਸਾਡੇ,
1: ਕਿਆ ਬਾਤ ਹੈ ਜੀ, ਇਹ ਮੇਰਾ ਖਿਆਲ ਤੁਹਾਡੇ ਵਰਗੇ ਜਿਹੜੇ ਇਨਸਾਨ ਹੈਗੇ ਆ ਜਿਨ੍ਹਾਂ ਨੂੰ ਸੁਣ ਕੇ ਅਸੀਂ ਆਉਣ ਲੱਗੇ ਤੁਹਾਡੇ ਨਾਲ ਇੱਕ ਸਾਂਝ ਪਈ ਆ, ਮੇਰਾ ਖਿਆਲ ਉਹਨਾਂ ਦਾ ਹੀ ਅਸਰ ਹੈ,
0: ਬਿਲਕੁਲ ਅਸੀਂ ਸਾਰੇ ਕੁਲੀਗ ਰਹੇ ਹਾਂ ਜੀ, ਹਾਂਜੀ
1: ਬਿਲਕੁਲ
0: ਇੱਕ ਟੀਮ ਦੇ ਮੈਂਬਰ ਮੈਂਬਰ ਸੀ,
1: ਬਿਲਕੁਲ ਚਲੋ ਮੈਂ ਤੁਹਾਡੇ ਗੁਰਦਿਆਲ ਰੋਸ਼ਨ ਹੋਣਾ ਦੀਆਂ ਲਾਈਨਾਂ
0: ਜੋ ਤੁਸੀਂ ਜਰਾਓ ਜਰਾਓ ਢੇਕ ਲਾ ਕੇ ਜਿਹੜਾ ਗਾਉਂਦੇ ਹੁੰਦੇ ਤੁਸੀਂ ਫਿਰ
1: ਡੋਰਾ ਪਿਚਕਾਰੀਆਂ ਤੇ ਪਤੰਗ ਮੁੱਕ ਗਏ ਨੇ, ਹੋਲੀ ਕੀ ਮਨਾਈਏ ਸਾਡੇ ਰੰਗ ਮੁੱਕ ਗਏ ਨੇ,
0: ਵਾਹ ਵਾਹ ਵਾਹ,
1: ਅੱਗ ਹੈ ਚੁਫੇਰੇ ਵੱਡੇ ਦੁੱਖ ਚ ਗੁਲਾਬ ਹੈ, ਉਹ ਡਾਡੀਆਂ ਮੁਸੀਬਤਾਂ ਚ ਰੰਗਲਾ ਪੰਜਾਬ ਹੈ,
0: ਵਾਹ ਵਾਹ ਵਾਹ ਵਾਹ,
1: ਸੱਥਾਂ ਵਿੱਚੋਂ ਹੱਸੇ ਸੱਥਾਂ ਵਿੱਚੋਂ ਹੱਸੇ

0: ਜ਼ਿੰਦਗੀ ਜਿਉਣ ਵਾਲੇ ਤੰਗ ਮੁੱਕ ਗਏ ਨੇ।
1: ਵਾਹ ਵਾਹ,
0: ਕੀ ਮਨਾਈਏ ਸਾਡੇ ਰੰਗ ਮੁੱਕ ਗਏ ਨੇ, ਹੋਲੀ ਦੇ ਟੁੱਟ ਗਏ ਨੇ, ਹਨੇਰ ਬੜਾ ਕੁੱਪੇ ਦੀਵੇ।

0: ਬਹੁਤ ਮਿਹਰਬਾਨੀ ਥੈਂਕ ਯੂ ਤੁਸੀਂ ਆਏ ਰੌਣਕਾਂ ਲਾਈਆਂ ਕਦੀ ਕਦੀ ਮਾਰਿਆ ਕਰੋ ਚੱਕਰ
1: ਜੀ ਇੱਕ ਵਾਰ ਫੇਰ ਮੇਰੇ ਵੱਲੋਂ ਤੁਹਾਡੇ ਸਾਰਿਆਂ ਲਈ ਬਹੁਤ ਪਿਆਰ ਸਤਿਕਾਰ ਹੱਸਦੇ ਵਾਸਤੇ ਰਹੋ ਜੀ ਇਹ ਮੇਰੀ ਦਿਲੀ ਖਾਹਿਸ਼ ਹੈ ਤੁਹਾਡੇ ਸਾਰਿਆਂ ਵਾਸਤੇ ਮਿਹਰਬਾਨੀ
0: ਥੈਂਕ ਯੂ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ
1: ਜੀ
0: ਕਿ ਮੈਂ ਬਿਨਾ ਗੁਨਾਹ ਫਾਂਸੀ ਤੇ ਲਟਕੀ ਤੇ ਕਾਣ ਕਾਣ ਮੇਰੇ ਨਾਲ ਗੁੱਸੇ ਮੈਂ ਬਿਨਾ ਗੁਨਾਹ ਫਾਂਸੀ ਤੇ ਲਟਕੀ ਤੇ ਕਾਣ ਕਾਣ ਮੇਰੇ ਨਾਲ ਗੁੱਸੇ ਮੈਂ ਦੁਨੀਆ ਵੀ ਰੱਖੀ ਤੇ ਇਸ਼ਕ ਵੀ ਕੀਤਾ ਅੱਜ ਦੋਵੇਂ ਮੇਰੇ ਨਾਲ ਗੁੱਸੇ ਅੱਜ ਦੋਵੇਂ ਮੇਰੇ ਨਾਲ ਗੁੱਸੇ ਜਿਉਂਦੇ ਵਾਸਤੇ ਰਹੋ ਜੀ ਰੌਣਕਾਂ ਲਾਉਣ ਵਾਸਤੇ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਤੇ ਹੁਣ ਚੱਲਦੇ ਹਾਂ ਜੀ ਇਟਲੀ ਬਾਅਦ ਚ ਪਾਕਿਸਤਾਨ ਚੱਲਾਂਗੇ ਤੇ ਇਟਲੀ ਵਾਲੇ ਸੱਜਣ ਸਾਡੇ ਕਿੱਥੇ ਨੇ ਇਹ ਆ ਲਓ ਜੀ ਉਹਨਾਂ ਦੀ ਮਿਸਕਲ ਆ ਲਓ ਰਾਜਾ ਸ਼ਾਹ ਜੀ ਸ਼ਾਹ ਜੀ
2: ਵਾਹਿਗੁਰੂ ਜੀ
0: ਮਿਹਰਬਾਨੀ ਸ਼ਾਹ ਜੀ ਕੀ ਹਾਲ ਚਾਲ ਨੇ ਤੁਹਾਡੇ
2: ਠੀਕ ਠਾਕ ਜੀ
0: ਚਲੋ ਜੀ ਅੱਲਾ ਮੀਆਂ ਹਮੇਸ਼ਾ ਠੀਕ ਠਾਕ ਰੱਖੇ ਹਾਂਜੀ
2: ਆਵਾਜ਼ ਤੁਹਾਡੀ ਘੱਟ ਆ ਰਹੀ ਜੀ
0: ਮੇਰੀ ਇਹ ਆ ਲਓ ਮੈਂ ਹੁਣ ਉੱਚੀ ਕਰ ਦਿੰਦਾ ਹੁਣ ਆਈ ਹੈ ਕੁਛ ਤੇ ਹੁਣ ਆਈ ਹੈ ਉੱਚੀ ਆਵਾਜ਼ ਮੇਰੀ ਜਾਂ ਹੁਣ ਉੱਚੀ ਹੋਈ ਹੈ
2: ਜੀ ਥੋੜੀ ਜਿਹੀ ਮੇਰੀ ਆਵਾਜ਼ ਸਹੀ ਆ ਰਹੀ
0: ਤੁਹਾਡੀ ਤੇ ਆਵਾਜ਼ ਬਿਲਕੁਲ ਸਹੀ ਆਉਣ ਰਹੀ ਹੈ ਤੇ
2: ਅੱਜ ਮਦਰ ਡੇ ਤੇ ਉਹਦੇ ਬਾਰੇ ਮੈਂ ਨਜ਼ਮ ਮੈਂ ਸੁਣਾ ਰਿਹਾ ਪੁੱਤ ਤੇਰਾ ਮਾਏ ਦਲਿੰਦਾ ਪਿਆ
0: ਹਾਂਜੀ
2: ਤੂੰ ਕਹਿ ਕੇ ਸ਼ਹਿਜ਼ਾਦਾ ਬੁਲਾਉਂਦੀ ਸੰਜੇ ਨੂੰ ਤੇ ਕੁੱਟ ਕੁੱਟ ਕੇ ਚੂੜੀ ਖਵਾਉਂਦੀ ਸੰਜੇ ਨੂੰ ਤੂੰ ਕਹਿ ਕੇ ਸ਼ਹਿਜ਼ਾਦਾ ਬੁਲਾਉਂਦੀ ਸੰਜੇ ਨੂੰ ਤੇ ਕੁੱਟ ਕੁੱਟ ਕੇ ਚੂੜੀ ਖਵਾਉਂਦੀ ਸੰਜੇ ਨੂੰ ਤੇ ਸੌ ਸੌ ਪੁਸ਼ਾਕਾਂ ਪਵਾਉਂਦੀ ਸੰਜੇ ਨੂੰ ਪੁੱਤ ਤੇਰਾ ਮਾਏ ਦਲਿੰਦਾ ਪਿਆਏ ਪਰਾਏ ਵਤਨ ਵਿਚ ਮਰੀਂਦਾ ਪਿਆਏ
0: ਵਾਹ ਜੀ ਵਾਹ ਬਹੁਤ ਖੂਬ
2: ਤੂੰ ਫੜ ਫੜ ਬਹਾਂਦੀ ਸੈ ਰੁੱਖਾਂ ਦੇ ਸਾਏ ਤੇ ਨਿਕਲਣ ਨਾ ਦਿੰਦੀ ਸੈ ਤੱਤੀ ਹਵਾਏ
0: ਵਾਹ
2: ਤੂੰ ਫੜ ਫੜ ਬਹਾਂਦੀ ਸੈ ਰੁੱਖਾਂ ਦੇ ਸਾਏ ਤੇ ਨਿਕਲਣ ਨਾ ਦਿੰਦੀ ਸੈ ਤੱਤੀ ਹਵਾਏ ਜਿਹਦੇ ਲਈ ਤੂੰ ਜ਼ਿੰਦਗੀ ਦੇ ਸੁੱਖ ਵੀ ਕਵਾਏ ਉਹ ਪੁੱਤ ਤੇਰਾ ਮਾਏ ਫੰਡੀਂਦਾ ਪਿਆਏ ਪਰਾਏ ਵਤਨ ਵਿਚ ਮਰੀਂਦਾ ਪਿਆਏ
0: ਬਹੁਤ ਖੂਬ ਬਹੁਤ ਖੂਬ
2: ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸੰਜੇ ਨੂੰ ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸੰਜੇ ਨੂੰ ਤੂੰ ਡੈਣਾ ਦੇ ਡਰ ਤੋਂ ਡਰਾਉਂਦੀ ਸੰਜੇ ਨੂੰ ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸੰਜੇ ਨੂੰ ਤੂੰ ਡੈਣਾ ਦੇ ਡਰ ਤੋਂ ਡਰਾਉਂਦੀ ਸੰਜੇ ਨੂੰ ਜ਼ਮਾਨੇ ਦੇ ਜ਼ੁਲਮੋਂ ਬਚਾਉਂਦੀ ਸੰਜੇ ਨੂੰ ਉਹ ਪੁੱਤ ਤੇਰਾ ਮਾਏ ਛੜੀਂਦਾ ਪਿਆਏ ਪਰਾਏ ਵਤਨ ਵਿਚ ਮਰੀਂਦਾ ਪਿਆਏ
0: ਬਹੁਤ ਖੂਬ
2: ਜਿਹਦੇ ਲਈ ਤੂੰ ਮੰਗ ਮੰਗ ਦੁਆਵਾਂ ਨਾ ਥੱਕੀ ਤੇ ਤੱਕ ਤੱਕ ਕੇ ਜਿਹਦੀਆਂ ਤੂੰ ਰਾਵਣ ਨਾ ਥੱਕੀ ਜਿਹਦੇ ਲਈ ਤੂੰ ਮੰਗ ਮੰਗ ਦੁਆਵਾਂ ਨਾ ਥੱਕੀ ਤੇ ਤੱਕ ਤੱਕ ਕੇ ਜਿਹਦੀਆਂ ਤੂੰ ਰਾਵਾਂ ਨਾ ਥੱਕੀ ਤੇ ਕਰ ਕਰਕੇ ਜਿਸ ਲਈ ਤੂੰ ਛਾਵਾਂ ਨਾ ਥੱਕੀ ਉਹ ਪੁੱਤ ਤੇਰਾ ਮਾਏ ਟੁੱਟੀਂਦਾ
0: ਪਿਆਏ
2: ਪਰਾਏ ਵਤਨ ਵਿਚ ਮਰੀਂਦਾ ਪਿਆਏ ਜਾਂਦੀ ਸੈ ਜਿਸ ਤੋਂ ਤੂੰ ਸਦਕੇ ਤੇ ਵਾਰੀ ਜਾਂਦੀ ਸੈ ਜਿਸ ਤੋਂ ਤੂੰ ਸਦਕੇ ਤੇ ਵਾਰੀ ਜੋ ਦੁਨੀਆਂ ਸੀ ਤੇਰੀ ਤੇ ਦੌਲਤ ਸੀ ਸਾਰੀ ਤੇ ਜਿਸ ਦੇ ਤੂੰ ਤੱਕ ਤੱਕ ਕੇ ਨਖਰੇ ਨਾ ਹਾਰੀ ਜਾਂਦੀ ਸਜਿਸ ਤੋਂ ਤੂੰ ਸਦਕੇ ਤੇ ਵਾਰੀ ਜੋ ਦੁਨੀਆਂ ਸੀ ਤੇਰੀ ਤੇ ਦੌਲਤ ਸੀ ਸਾਰੀ ਤੇ ਜਿਸ ਦੇ ਤੂੰ ਤੱਕ ਤੱਕ ਕੇ ਨਖਰੇ ਨਾ ਹਾਰੀ ਉਹ ਪੁੱਤ ਤੇਰਾ ਮਾਏ ਕੁਤੀਂਦਾ ਪਿਆਏ ਪਰਾਏ ਵਤਨ ਵਿਚ ਮਰੀਂਦਾ ਪਿਆਏ
0: ਬਹੁਤ ਬਹੁਤ
2: ਜੀ ਜੀ
0: ਤੇ ਇਹ ਦੱਸੋ ਮਤਲਬ ਕਿ ਸੋਹਣੇ ਪਾਕਿਸਤਾਨ ਦਾ ਕੀ ਹਾਲ ਚਾਲ ਹੈ ਕੀ ਨਵੀਂ ਤਾਜ਼ੀ
2: ਪਾਕਿਸਤਾਨ ਠੀਕ ਠਾਕ ਜੇ
0: ਅੱਛਾ
2: ਤੇ ਬਾਕੀ ਸਾਰੀਆਂ ਗੱਲਾਂ ਦਾ ਤੁਹਾਨੂੰ ਪਤਾ
0: ਤੇ ਇਟਲੀ ਦਾ ਕੀ ਹਾਲ ਚਾਲ ਹੈ ਹੁਣ ਤੇ ਮੌਸਮ ਬੜਾ
2: ਵੈਦਰ ਅੱਜ ਜਿਹੜਾ ਜੇ ਬੜਾ ਖਰਾਬ ਜੇ ਬੜੀ ਬਾਰਿਸ਼ ਹੋਈ ਹੈ
0: ਅੱਛਾ ਸਾਡੇ ਵੱਲ ਤੇ ਬੜਾ ਸੋਹਣਾ ਹੈ ਅੱਜ ਵੈਦਰ ਇੱਥੇ
2: ਜੀ ਰਾਤੀ ਅਸੀਂ ਮੈਂ ਆਪਣੇ ਸ਼ਹਿਰ ਤੋਂ 100 ਕਿਲੋਮੀਟਰ ਦੂਰ ਇੱਕ ਜਗ੍ਹਾ ਆਏ ਹਾਂ ਉੱਥੇ ਬੜੀ ਬਾਰਿਸ਼ ਰਾਤੀ ਹੋਈ ਹੈ ਅਸੀਂ ਇੱਥੇ ਨਿਕਲ ਵੀ ਨਹੀਂ ਸਕੇ ਦਿਨੇ ਵੀ ਬਾਰਿਸ਼ ਹੁੰਦੀ ਰਹੀ
0: ਅੱਛਾ ਅੱਛਾ ਤੇ ਸ਼ਾਹ ਜੀ ਵੇਖਿਓ ਤੁਸੀਂ ਤੁਹਾਡੇ ਮੋਬਾਈਲ ਦੀ ਆਵਾਜ਼ ਤੇ ਨਹੀਂ ਡਾਊਨ
2: ਜੀ ਮੈਂ ਵੀ ਆਵਾਜ਼ ਮੈਂ ਹੁਣ
0: ਕਿਉਂਕਿ ਜਰਾ ਉਹ ਸ਼ਿਓਰ ਹੋ ਜਾਈਏ ਉਹਨੂੰ ਵੇਖਿਓ ਹਾਂ ਭਲਾ ਕਿਤੇ ਘੱਟ ਤੇ ਨਹੀਂ ਆਵਾਜ਼ ਤੇ ਇਧਰੋਂ ਤੇ ਪੂਰੀ ਆਉਣ ਰਹੀ ਹੈ ਹਾਂਜੀ ਵੇਖਿਓ ਚੈੱਕ ਕਰਿਓ ਜਰਾ ਮਾੜਾ ਜਿਹਾ
2: ਬੰਦ ਕੀਤੇ ਚੈੱਕ ਹੋਣੇ
0: ਅੱਛਾ ਬੰਦ ਕਰਕੇ ਚੈੱਕ ਚਲੋ ਐਨੀ ਹੋ ਤੇ ਮਤਲਬ ਕਿ ਕੋਈ ਹੋਰ ਵੀ ਤੁਸੀਂ ਗੱਲਬਾਤ ਕਰਨੀ ਚਾਹੋ ਪੰਜ ਸੱਤ ਮਿੰਟ ਦੀ ਇਧਰ ਉਧਰ ਦੀ ਮੈਂ ਵੀ ਕਹਾਂ ਇਧਰੋਂ ਤੇ ਆਵਾਜ਼ ਪੂਰੀ ਫੁੱਲ ਹੈ ਇਸ ਕਰਕੇ ਮਤਲਬ ਕਿ ਮੈਂ ਵੀ ਤੁਹਾਡੇ
2: ਜੀ ਹੁਣ ਤੁਹਾਡੀ ਸਹੀ ਆ ਰਹੀ ਤੇ ਮੇਰੀ ਆਵਾਜ਼ ਸਹੀ ਆਈ
0: ਤੁਹਾਡੀ ਬਿਲਕੁਲ ਖੂਬਸੂਰਤ ਵਧੀਆ ਤੁਹਾਡੀ ਠੀਕ ਆ ਰਹੀ ਸੀ ਤੁਹਾਡੀ ਆਵਾਜ਼ ਤੇ ਮੇਰਾ ਕੰਟਰੋਲ ਹੁੰਦਾ ਤੇ ਮੇਰੀ ਆਵਾਜ਼ ਤੇ ਤੁਹਾਡਾ ਕੰਟਰੋਲ ਹੈ ਤੁਹਾਡੇ ਮੋਬਾਈਲ ਦਾ ਇਸ ਕਰਕੇ ਘੱਟ ਆ ਰਹੀ ਸੀ
2: ਉਹ ਵਾਕਈ ਮੇਰੀ ਆਵਾਜ਼ ਜਿਹੜੀ ਕੱਟੀ ਜਾ ਰਹੀ
0: ਹਾਂਜੀ ਹਾਂਜੀ ਤੇ ਹਾਂਜੀ ਉਹ ਤੁਹਾਡੇ ਸੱਜਣ ਜਿਹੜੇ ਨੇ ਉਹ ਤੁਹਾਡੇ ਤੋਂ ਬਾਅਦ ਇੰਤਜ਼ਾਰ ਕਰ ਰਹੇ ਨੇ ਆਪਣੇ ਅਖਤਰ ਸਾਹਿਬ ਮਹਿਮੂਦ ਅਖਤਰ ਜੀ ਹੁਣੀ ਮੈਂ ਉਹਨਾਂ ਵੱਲ ਜਾਣਾ ਤੁਹਾਡੇ ਤੋਂ ਬਾਅਦ ਤੇ ਤੁਸੀਂ ਕੋਈ ਨਿੱਕੀ ਮੋਟੀ ਗੱਲਬਾਤ ਸੁਣਾਓ ਇਟਲੀ ਦੀ ਪਾਕਿਸਤਾਨ ਦੀ ਜਾਂ ਕੋਈ ਆਪਣਾ ਕੀ ਸਾਰੀ ਦਿਹਾੜੀ ਭੱਜ ਨੱਠ ਕੰਮ ਧੰਦਿਆਂ ਦੇ ਵਿੱਚੋਂ ਕੋਈ ਸ਼ੁਗਲ ਕੀ ਹੈ ਤੁਹਾਡਾ ਹੋਬੀ ਕੀ ਹੈ ਕਿ ਜਾਂ ਹੋਬੀ ਇਹੋ ਹੀ ਹੈ ਲਿਖਣਾ ਪੜ੍ਹਨਾ
2: ਜੀ ਲਿਖਣਾ ਪੜ੍ਹਨਾ ਜੋਬ
0: ਅੱਛਾ ਅੱਛਾ ਕਿੰਨੇ ਬੱਚੇ ਨੇ ਤੁਹਾਡੇ
2: ਜੀ ਚਾਰ
0: ਤੇ ਉਹ ਜਾਂਦੇ ਹੋਣਗੇ ਸਕੂਲ ਵਗੈਰਾ ਜਾਂ ਆਪਣੇ ਕੋਰਸ ਵਗੈਰਾ ਕਰਦੇ ਨੇ ਸਾਰੇ
2: ਜੀ ਜੀ ਬੱਚੀਆਂ ਮੇਰੀਆਂ ਸਕੂਲ ਟੀਚਰ ਦੇ
0: ਬੱਚੇ ਸਕੂਲ ਜਾ ਰਹੇ ਨੇ ਤੇ ਬੱਚੀਆਂ ਸਕੂਲ ਟੀਚਰ ਨੇ ਵੰਡਰਫੁਲ ਕਿਆ ਬਾਤਾਂ ਨੇ ਜੀ ਫਿਰ ਤੇ ਮਤਲਬ ਕਿ ਬਹੁਤ ਵਧੀਆ ਤੇ ਤੁਸੀਂ ਜਦੋਂ ਹੁਣ ਆਓਗੇ ਨਾ ਜਰਮਨ ਚ ਤੁਹਾਡਾ ਚੱਕਰ ਵੱਜੇਗਾ ਤੇ ਮੈਨੂੰ ਪਹਿਲਾਂ ਕਾਲ ਕਰਨੀ ਆ ਤੁਸੀਂ
2: ਜੀ ਸਹੀ ਹੈ
0: ਹਾਂਜੀ ਤੇ ਸ਼ਾਹ ਜੀ ਬਹੁਤ ਬਹੁਤ ਹਾਂਜੀ ਜੀ
2: ਜੀ ਮਹਿਮਾਨ ਕੋਲ ਸਾਡੇ ਕੋਲ ਬੈਠੇ ਨੇ ਵੀ ਫਰੈਂਕਫਰਟ ਤੋਂ ਹੀ ਆਏ
0: ਅੱਛਾ ਫਰੈਂਕਫਰਟ ਤੋਂ ਆਏ ਤੇ ਮੈਂ ਜਨਾਬ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ
2: ਜੀ ਜੀ ਚਲੋ
0: ਕਿ ਡਰ ਡਰ ਕੇ ਅਸਾਂ ਡੰਗ ਟਪਾਇਆ ਤੇ ਦੁੱਖ ਹੀ ਦੁੱਖ ਅਸਾਂ ਝੱਲੇ
2: ਜੀ ਵਾਹ
0: ਖੁਸ਼ੀਆਂ ਲੱਭਦੇ ਬੁੱਢੜੇ ਹੋ ਗਏ ਓਏ ਮੈਂ ਤੇ ਖੂੰਡੀ ਕੱਲੇ ਖੁਸ਼ੀਆਂ ਲੱਭਦੇ ਬੁੱਢੜੇ ਹੋ ਗਏ ਮੈਂ ਤੇ ਖੂੰਡੀ ਕੱਲੇ ਟੁੱਟੀ ਪੈਂਦ ਤੇ ਮੁੰਝ ਦੀ ਮੰਜੀ ਖੇਸੀ ਵੀ ਨਹੀਂ ਥੱਲੇ ਟੁੱਟੀ ਪੈਂਦ ਤੇ ਮੁੰਝ ਦੀ ਮੰਜੀ ਖੇਸੀ ਵੀ ਨਹੀਂ ਥੱਲੇ ਅੱਖਾਂ ਗਈਆਂ ਲੱਤਾਂ ਗਈਆਂ ਓਏ ਯਾਰ ਮੜੀਆਂ ਨੂੰ ਚੱਲੇ ਭਾਈ ਅੱਖਾਂ ਗਈਆਂ ਲੱਤਾਂ ਗਈਆਂ ਸਾਡੇ ਗਵਾਂਢ ਸੀ ਜੀ ਇੱਕ ਬਾਬਾ ਉਹ ਇਹ ਉਹਦੀ ਤਸਵੀਰ ਮੈਂ ਖਿੱਚੀ ਹੈ ਉਹ ਸਾਰੀ ਦਿਹਾੜੀ ਤੇ ਉਹ ਮੰਜੀ ਵੀ ਉਹਦੀ ਨਾ ਟੱਸੀ ਢਿੱਲੀ ਹੋ ਗਈ ਹੁੰਦੀ ਤੇ ਉਹਦੀ ਕਦੀ ਕਦੀ ਲੱਤ ਪੈਰ ਦੇ ਵਿੱਚੋਂ ਦੀ ਥੱਲੇ ਨਿਕਲ ਜਾਂਦੀ ਹੁੰਦੀ ਸੀ ਮੰਜੀ ਦੇ ਵਿੱਚੋਂ ਦੀ ਉਹ ਕੱਲਾ ਕੱਢ ਨਹੀਂ ਸੀ ਚੱਕ ਸਕਦਾ ਤਾਂ ਫਿਰ ਉਹਨੇ ਆਵਾਜ਼ਾਂ ਮਾਰਨੀਆਂ ਵਿਚਾਰੇ ਅਸੀਂ ਉਹਦੀ ਲੱਤ ਕੱਢਣੀ ਜਾ ਕੇ ਮੰਜੀ ਦੇ ਵਿੱਚ ਹੈ ਬੁਢਾਪਾ ਕਿੰਨਾ ਬੰਦਾ ਕਮਜ਼ੋਰ ਹੋ ਜਾਂਦਾ ਕਿੱਥੇ ਛਾਲਾਂ ਮਾਰਨ ਵਾਲੇ ਲੋਕ ਕੰਧਾਂ ਟੱਪਣ ਵਾਲੇ ਲੋਕ ਹਾਂਜੀ ਤੇ ਵੇਖ ਲਓ ਹੁਣ ਮੰਜੀ ਦੇ ਵਿੱਚ ਨਿਕਲੀ ਲੱਤ ਵੀ ਬਾਹਰ ਨਹੀਂ ਨਿਕਲਦੀ ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਸ਼ਾਹ ਜੀ
2: ਜੀ ਸ਼ੁਕਰੀਆ
0: ਥੈਂਕ ਯੂ ਖੁਦਾ ਹਾਫਿਜ਼ ਸੋ ਇਹ ਸਨ ਜੀ ਸ਼ਾਹ ਜੀ ਹੁਣੀ ਇਟਲੀ ਤੋਂ ਤੇ ਹੁਣ ਪਾਕਿਸਤਾਨ ਚੱਲਦੇ ਆ ਮਹਿਮੂਦ ਜੀ ਹੋਣਾਂ ਨਾਲ ਗੱਲਬਾਤ ਕਰਦੇ ਆ ਜਾ ਅਖਤਰ ਸਾਹਿਬ ਆਪ ਜੀ ਨੂੰ ਵੈਲਕਮ ਹੈ ਤੁਹਾਡਾ ਤੇ ਪਿਆਰ ਭਰੀ ਸਲਾਮ ਆ ਜਾਓ ਲੰਘ ਜਾਓ
3: ਜੀ ਬਿਸਮਿਲ੍ਲਾ ਬੜੀ ਬੜੀ ਮਿਹਰਬਾਨੀ ਬੜੀ ਬੜੀ ਮਿਹਰਬਾਨੀ
0: ਜੀ ਆਪ ਜੀ ਦੀ ਵੀ ਮਿਹਰਬਾਨੀ
3: ਸਾਰੇ ਸੁਣਨ ਵਾਲੇ ਸੱਜਣਾ ਮਿੱਤਰਾਂ ਬੇਲੀਆਂ ਨੂੰ ਪੂਰੀ ਦੁਨੀਆਂ ਜਿੱਥੇ ਜਿੱਥੇ ਬੈਠੇ ਪੰਜਾਬੀਆਂ ਨੂੰ ਉਹਨਾਂ ਨੂੰ ਮੇਰੇ ਵੱਲੋਂ ਅਦਾਬ ਸਲਾਮ ਸਤਿ ਸ੍ਰੀ ਅਕਾਲ ਖੁਸ਼ ਰੱਖੇ
0: ਉਹਨਾਂ ਸਾਰਿਆਂ ਵੱਲੋਂ ਅਖਤਰ ਸਾਹਿਬ ਆਪ ਜੀ ਨੂੰ ਵੀ ਅਦਾਬ ਸਲਾਮ ਤੇ ਸਤਿ ਸ੍ਰੀ ਅਕਾਲ ਜੀ ਤੁਹਾਡੇ ਸੱਜਣ ਹੁਣੇ ਤੁਹਾਡੇ ਤੋਂ ਪਹਿਲਾਂ ਆ ਕੇ ਗਏ ਨੇ ਇਟਲੀ ਵਾਲੇ ਸ਼ਾਹ ਜੀ ਨੇ
3: ਅੱਛਾ ਅੱਛਾ ਰਜ਼ਾ ਸ਼ਾਹ ਸਾਹਿਬ
0: ਹਾਂਜੀ ਹਾਂਜੀ ਹਾਂ
3: ਬੜੀ ਗੱਲ ਆ ਜੀ ਬੜੀ ਗੱਲ ਆ ਜੀ
0: ਹਾਂਜੀ ਬੜੇ ਬੜੇ ਸੱਜਣ
3: ਪਿਆਰ ਵਾਲੇ ਜੀ ਨੇ
0: ਬਹੁਤ ਪਿਆਰ ਵਾਲੇ ਜੀ ਨੇ ਜੀ ਹਮੇਸ਼ਾ
3: ਬੜੇ ਵੱਡੇ ਦਿਲ ਦੇ ਮਾਲਕ ਨੇ ਜੀ
0: ਜੀ ਨੋ ਡਾਊਟ ਨੋ ਡਾਊਟ ਬਹੁਤ ਬਹੁਤ
3: ਅੱਲਾਹ ਉਹਨਾਂ ਨੂੰ ਹੋਰ ਖੁਸ਼ ਰੱਖੇ, ਹੱਸਦੇ ਵਸਦੇ ਰਹਿਣ,
0: ਬਿਲਕੁਲ ਬਿਲਕੁਲ ਬਿਲਕੁਲ
3: ਯਾਦੀ ਹੋਵੇ
0: ਜੀ ਜੀ। ਤੇ ਤੁਸੀਂ ਫਿਰ ਸਾਰਾ ਅੱਜ ਬਿਜੀ ਹੋ ਗਏ, ਕਿਤੇ ਅੱਗੇ ਪਿੱਛੇ ਚਲੇ ਗਏ ਸੀ?
3: ਬਸ ਸਰ ਉਹ ਐਮਰਜੈਂਸੀ ਦੋਸਤ ਸੀ, ਉਹਨਾਂ ਨੇ ਨਾ ਮਕਾਨ ਨਵਾਂ ਲਿਆ ਸੀ, ਉਹਦੀ ਨਾ ਉਹਨਾਂ ਨੇ ਖੈਰ ਖਰਾਬ ਕੀਤੀ।
0: ਅੱਛਾ।
3: ਉਹ ਫਿਰ ਸੱਜਣ ਮਿੱਤਰ ਸਾਰੇ ਜਿਹੜੇ ਆ ਨਾ ਸੱਦੇ ਹੋਏ ਸੀ ਉਹਨਾਂ ਨੇ।
0: ਅੱਛਾ।
3: ਤੇ ਉਹ ਫਿਰ ਦੁਆ ਦੂ ਕਰਾਈ ਸੀ ਉਹਨਾਂ ਨੇ, ਤੇ ਇਸ ਵਾਸਤੇ ਫਿਰ ਜਿਹੜਾ ਜਾਣਾ ਜ਼ਰੂਰੀ ਸੀ, ਮੇਰੇ ਸਟਾਫ ਦਾ ਮੈਂਬਰ ਵੀ ਸੀ। ਤੇ ਹੁਣ ਵੀ ਮੈਂ ਬੱਚੇ ਉੱਥੇ ਛੱਡ ਗਏ, ਤੇ ਮੈਂ ਫਿਰ ਆਪ ਇੱਥੇ ਘਰ ਨੂੰ ਆ ਗਿਆ ਸੀ। ਮੈਂ ਕਿਹਾ ਵੀ ਮੈਂ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਕੇ ਤੁਸੀਂ ਬਾਅਦ ਮੈਂ ਤੁਹਾਨੂੰ ਲੈ ਜਾਵਾਂ।
0: ਥੈਂਕ ਯੂ ਵੈਰੀ ਮੱਚ, ਤੁਸੀਂ ਇੰਨਾ ਖਿਆਲ ਰੱਖਦੇ ਹੋ।
3: ਭਾਜੀ ਤੁਸੀਂ ਮੁਹੱਬਤ ਦਿੰਦੇ ਜੇ ਦਸਤਾਦੀ ਇਹਨਾਂ ਦੀ ਸੁਣਨ ਵਾਲੇ ਮੁਹੱਬਤ ਦਿੰਦੇ ਨੇ, ਅੱਲਾ ਇਹਨਾਂ ਦੀਆਂ ਹਜ਼ਾਤੀਆਂ ਕਰੇ।
0: ਤੇ ਅੱਜ ਤੁਸੀਂ ਕੀ ਸੁਣਾਓਗੇ ਸਾਨੂੰ, ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ ਤੁਸੀਂ?
3: ਸਰ ਮੈਂ ਅੱਜ ਤੁਹਾਨੂੰ ਵਿਆਹ ਨਾ ਵਿਖਾ ਦਵਾਂ।
0: ਵਿਖਾਓ ਜੀ, ਵਿਖਾਓ ਵਿਆਹ, ਵਿਖਾਓ ਜੋ ਵਿਆਹ ਚ ਤੇ ਬੜੀਆਂ ਰੌਣਕਾਂ ਹੁੰਦੀਆਂ ਨੇ।
3: ਅੱਲਾ ਰੱਖੇ ਖੈਰ ਜੀ, ਪੂਰਾ ਵਿਆਹ ਦੇਖੋਗੇ, ਨਜ਼ਾਰਾ ਕਰੋਗੇ ਕਿ
0: ਅੱਜ ਫਿਰ ਲਾਓ, ਫਿਰ ਆਉਣ ਦਿਓ, ਫਿਰ ਲੈ ਚੱਲੋ ਸਾਨੂੰ ਵਿਆਹ ਵਾਲੇ ਘਰ।
3: ਕਿਸੇ ਦੀ ਮੈਂ ਮਾਂਗ ਚ ਸਦੂਰ ਹੁਣ ਭਰਨਾ, ਰੱਬ ਦੇ ਹੁਕਮ ਨਾਲ ਜਨਾਜ਼ਾ ਜਾਇਜ਼ ਕਰਨਾ।
0: ਵਾਹ।
3: ਕਈਆਂ ਦਰਬਾਰਾਂ ਤੇ ਚੜਾਵੇ ਮੈਂ ਚੜਾਏ ਨੇ, ਮੰਗੀਆਂ ਦਵਾਵਾਂ ਉੱਥੇ ਮੱਥੇ ਵੀ ਕਸਾਏ ਨੇ।
0: ਵਾਹ ਵਾਹ।
3: ਮੰਨਿਆ ਗਰੀਬਾਂ ਨੂੰ ਤੇ ਕੀਤੀਆਂ ਸਖਾਵਤਾਂ, ਟਾਲੀਆਂ ਨੇ ਰੱਬ ਹੁਣ ਮੇਰੇ ਉੱਤੋਂ ਆਫਤਾਂ।
0: ਜੀ।
3: ਵਿਆਹ ਸ਼ੁਰੂ ਹੋ ਜਾਂਦਾ ਜੀ, ਮਲ ਮਲ ਵੱਟਣਾ ਤੇ ਮੈਲ ਮੇਰੀ ਲਾਹ ਤੀ, ਮਾਰ ਮਾਰ ਹੋਜਾਂ ਮੇਰੀ ਵੱਖੀ ਵੀ ਸਜਾਤੀ।
0: ਜੀ।
3: ਵਟਣਾ ਏਦਾਂ ਹੀ ਮਲਦੀਆਂ ਨਾ, ਢਾਲਦੀਆਂ ਸਮਝੋ ਲਾੜੇ ਨੂੰ, ਚਿੱਟਾ ਕੱਢ ਕੇ
0: ਹਟਦੀਆਂ।
3: ਮਾਲ ਮਾਲ ਵਟਣਾ ਤੇ ਮੈਲ ਮੇਰੀ ਲਾਤੀ, ਮਾਰ ਮਾਰ ਹੁੱਜਾ ਮੇਰੀ ਵੱਖੀ ਦੀ ਸਜਾਤੀ, ਪਿੰਡ ਦੀਆਂ ਕਮੀਆਂ ਨੇ ਤੇਲ ਮੇਰੇ ਲਾਇਆ ਜੇ, ਗਾਨਾ ਹੱਥ ਗਾਨ ਬਾਂਹ ਵਿਚ ਗਾਨਾ ਖੂੰਡਾ ਹੱਥ ਚ ਫੜਾਇਆ ਜੇ। ਮੇਰੀ ਗੱਲ ਸੁਣ, ਕੱਲਾ ਬਾਹਰ ਕਾਕਾ ਜਾਈ ਨਾ, ਜੰਜ ਵਾਲੇ ਦਿਨ ਨਾਵੀ ਪਹਿਲੇ ਕਾਕਾ ਨਹਾਈ ਨਾ। ਰਿਵਾਜ ਹੁੰਦਾ ਸੀਗਾ ਨਾ ਵੀ ਪੁੱਤਰ ਤੇਲ ਲੱਗ ਗਿਆ ਹੁਣ ਨਹਾਉਣਾ ਨੀ, ਜੰਜ ਵਾਲੇ ਦਿਨ ਨਾਵੀ ਫਿਰ ਰੂਹ ਪਾਊਗਾ।
0: ਜੀ ਬਿਲਕੁਲ ਬਿਲਕੁਲ ਬਿਲਕੁਲ ਏਦਾਂ ਹੀ ਸੀ।
3: ਹਾਂਜੀ, ਮੇਰੀ ਗੱਲ ਸੁਣ, ਕੱਲਾ ਬਾਹਰ ਕਾਕਾ ਜਾਈ ਨਾ, ਜੰਜ ਵਾਲੇ ਦਿਨ ਨਾਵੀ ਪਹਿਲੇ ਕਾਕਾ ਨਹਾਈ ਨਾ। ਨੱਚਣਾ ਏ ਬੁੜੀਆਂ ਤੇ ਦੋੜੇ ਮਾਈਏ ਸੱਟਣੇ, ਸੱਜਣਾ ਤੇ ਮਿੱਤਰਾਂ ਉਬਾਲ ਸਾਰੇ ਕੱਢਣੇ। ਮਹਿੰਦੀ ਦੀ ਪਰਾਤ ਤੇਰੇ ਕੋਲ ਹੁਣ ਰੱਖਣੀ, ਆਲੂ ਨਾਲੇ ਬੋਟੀਆਂ ਦੀ ਦੇਗ ਇੱਕ ਪੱਕਣੀ।
0: ਬਹੁਤ ਖੂਬ।
3: ਅਗਲੇ ਦਿਹਾੜੇ ਸੋਹਣਾ ਖਾਰੇ ਤੈਨੂੰ ਚਾੜਨਾ, ਵਾਰ ਕੇ ਫਿਰ ਮਿਰਚਾਂ ਨੂੰ ਚੁੱਲ੍ਹੇ ਵਿਚ ਸਾੜਨਾ, ਚਿੱਟਾ ਸੂਟ ਪਾ ਕੇ ਸਿਹਰਾ ਮੱਥੇ ਉੱਤੇ ਲਾਉਣਾ, ਫੇ ਪੌਣੀ ਸ਼ੇਰਵਾਨੀ ਨਾਲੇ ਪੈਰੀ ਖੁੱਸਾ ਪਾਉਣਾ।
0: ਹੁਣ ਚੜਿਆ ਨਾ ਰੂਪ,
3: ਫੁੱਲਾਂ ਵਿਚ ਚੁੰਨੀਆਂ ਫੇ ਕੁੜੀਆਂ ਨੇ ਲੈਣੀਆਂ, ਕੰਨੋ ਸੰਨੀ ਹੋਣਾ, ਗੱਲਾਂ ਵੱਖੋ ਵੱਖ ਕਹਿਣੀਆਂ, ਲਾੜੇ ਨੂੰ ਲਿਜਾ ਕੇ ਫੇ ਮਸੀਤ ਵਿਚ ਵਾੜਨਾ, ਮੰਗ ਕੇ ਦੁਆਵਾਂ ਭੈਣਾਂ ਘੋੜੀ ਉੱਤੇ ਚਾੜਨਾ, ਨੱਕ ਤੇ ਰੁਮਾਲ ਫੇ ਤੂੰ ਚੈਨਾ ਵਾਲਾ ਰੱਖਣਾ, ਨਜ਼ਰਾਂ ਨੂੰ ਫੇਰ ਤੂੰ ਜ਼ਮੀਨ ਤੋਂ ਨੀ ਚੱਕਣਾ।
0: ਗੱਲ ਸੁਣਿਓ, ਰੁਮਾਲ ਕਿਉਂ ਮੂੰਹ ਅੱਗੇ ਲਾਣਾ ਰੱਖ ਸਕਦਾ ਸਾਰਾ?
3: ਉਹ ਏਦਾਂ ਹੁੰਦਾ ਨਾ ਜੀ, ਰੁਮਾਲ ਉਹ ਛੋਟਾ ਰੁਮਾਲ ਹੈਂਡ ਕਰਚੀਫ
0: ਦਾ, ਕਿਉਂ ਰੱਖਦਾ
3: ਹੈਂਡ ਕਰਚੀਫ ਨੂੰ? ਉਹ ਫਿਰ ਰੱਖ ਦਿਆ ਨਾ ਨਾਸਾਂ ਦੇ ਉੱਤੇ, ਵੀ ਲਾੜੇ ਨੂੰ ਮਿੱਟੀ ਮੁੱਟੀ ਨਾ ਚੜ ਜਾਏ, ਨਾਲੇ ਉਹ ਥੋੜੀ ਜਿਹੀ ਛੂਕਾ ਛਾਕੀ ਕਰਨ ਵਾਸਤੇ ਹੁੰਦਾ।
0: ਅੱਛਾ ਅੱਛਾ ਅੱਛਾ। ਹੱਥ ਘੰਟਿਆਂ ਬੱਧੀ ਮੂੰਹ ਅੱਗੇ ਮੈਂ ਤੁਹਾਡੇ ਡਰਾਮਿਆਂ ਚ
3: ਵੇਖ, ਨਹੀਂ ਉਹਦਾ ਹੈ ਨਾ, ਉਹਦਾ ਏਦਾਂ ਹੁੰਦਾ ਨਾ ਵੀ ਜਿੱਥੇ ਵੇਖਿਆ ਵੀ ਕਿਤੇ ਬੁੜੀਆਂ ਬੜੀਆਂ ਆ ਗਈਆਂ, ਕੋਈ ਏਦਾਂ ਮਿੱਟੀ ਮੁੱਟੀ ਆਈ, ਤੇ ਉਹਦਾ ਹੱਥ ਉਦਾਂ ਭਾਵੇਂ ਉਹਨੇ ਆਖਿਆ ਵੀ ਬੰਦੇ ਦੇ ਕਈ ਥਾਵਾਂ ਤੇ ਮਿੱਟੀ ਬੜੀ ਹੋਵੇ।
0: ਮੈਂ ਤੁਹਾਡੇ ਵੇਖਣਾ ਨਾ ਡਰਾਮੇ ਜਾ ਕਿਤੇ ਫਿਲਮ ਫੁਲਮ, ਸਾਰਾ ਟਾਈਮ ਹੀ ਜਿਹੜਾ ਉਹ ਲਾੜਾ ਹੁੰਦਾ ਉਹ ਅੱਗੇ ਰੁਮਾਲ ਰੱਖ ਕੇ ਸ਼ਰਮਾਉਂਦਾ ਰਹੇਗਾ ਤੇ ਅੱਗੇ ਰੁਮਾਲ ਰੱਖ ਜਾਂਦੇਗਾ।
3: ਹਾਲਾਂਕਿ ਉਹ ਜਿਹੜੀ ਵਹਿਰ ਆ ਜਿਹਦੇ ਤੋਂ ਸ਼ਰਮਾਉਣ ਡਿਆ ਡਰਨ ਡਿਆ, ਉਹ ਤਾਂ ਚੜ੍ਹਨੀ ਚੜ੍ਹਨੀ।
0: ਅੱਛਾ ਜੀ।
3: ਨੱਕ ਤੇ ਰੁਮਾਲ ਫਿਰ ਤੂੰ ਚੈਨਾ ਵਾਲਾ ਰੱਖਣਾ, ਨਜ਼ਰਾਂ ਨੂੰ ਫੇਰ ਤੂੰ ਜ਼ਮੀਨ ਤੋਂ ਨੀ ਚੱਕਣਾ, ਫੁੱਲਾਂ ਵਾਲੇ ਹਾਰ ਤੇਰੇ ਉੱਥੇ ਜਾ ਕੇ ਪਹਿਣਗੇ। ਫੁੱਲਾਂ ਜਦੋਂ ਇਸਤਕਬਾਲ ਕਰਦੇ ਬਰਾਤ ਦਾ, ਫੁੱਲਾਂ ਵਾਲੇ ਹਾਰ ਤੇਰੇ ਉੱਥੇ ਜਾ ਕੇ ਪਹਿਣਗੇ, ਪੌਣੀਆਂ ਫਿਰ ਜੱਫੀਆਂ ਸਲਾਮ ਤੈਨੂੰ ਕਹਿਣਗੇ, ਟਿਸ਼ੂ ਚ ਲਪੇਟ ਕੇ ਤਾਂ ਪੈਪਸੀ ਪਿਲਾਉਣਗੇ।
0: ਕੀ ਬਾਤ ਹੈ ਜੀ, ਕੀ ਬਾਤ ਹੈ।
3: ਪੀਸੀ ਚ ਲਪੇਟ ਗਏ ਤਾਂ ਪੈਪਸੀ ਪਿਲਾਉਣ ਗਏ, ਕੁੜੀ ਦੇ ਵਕੀਲ ਤੇਰੇ ਨੇੜੇ ਨੇੜੇ ਆਉਣਗੇ, ਕਲਮੇ ਪੜਾਉਣੇ ਤੇ ਕਿਤਾਬ ਵੀ ਇਹ ਭਰਨੀ, ਦਿਲੋਂ ਖੁਸ਼ ਹੋਣਾ ਤੇ ਕਬੂਲ ਫੇਰ ਤੂੰ ਕਰਨੀ, ਭੰਨਣੇ ਬਦਾਮ ਤੇ ਛੁਹਾਰਿਆਂ ਨੂੰ ਚੱਬਣਾ, ਜਾਂਜੀਆਂ ਨੂੰ ਬਾਅਦ ਵਿਚ ਰੋਟੀ ਟੁੱਕਟ ਲੱਭਣਾ, ਬਾਅਦ ਵਿਚ ਕਾਕਾ ਤੈਨੂੰ ਘਰ ਆਵਾਜ਼ ਵੱਜਣੀ, ਜਦੋਂ ਸਲਾਮੀਆਂ ਪੈਣ ਵਾਸਤੇ ਘਰ ਸੱਦੇ ਆ, ਬਾਅਦ ਵਿਚ ਕਾਕਾ ਤੈਨੂੰ ਘਰ ਆਵਾਜ਼ ਵੱਜਣੀ, ਕੰਬਣੀਆਂ ਲੱਤਾਂ ਨਾਲ ਬਿਜਲੀ ਵੀ ਗੱਜਣੀ, ਦੋ ਚਾਰ ਮਿੱਤਰਾਂ ਨੂੰ ਨਾਲ ਤੂੰ ਲਿਜਾਵੇਂਗਾ, ਖੁੱਸੇ ਨੂੰ ਲੁਕੋਵੇਂਗਾ, ਝੱਗੇ ਨੂੰ ਬਚਾਵੇਂਗਾ, ਗਿਰੀਆਂ ਬਦਾਮਾਂ ਵਾਲਾ ਦੁੱਧ ਪੀ ਲੋ ਭਾਜੀ, ਜਦੋਂ ਸਾਲੀ ਦੁੱਧ ਪੇਸ਼ ਕਰਦੀ ਨਾ, ਗਿਰੀਆਂ ਬਦਾਮਾਂ ਵਾਲਾ ਦੁੱਧ ਪੀ ਲੋ ਭਾਜੀ, ਸਿਰ ਦੀਆਂ ਲੜੀਆਂ ਚੋਂ ਸਾਨੂੰ ਕਰੋ ਝਾ ਜੀ,
0: ਕਿਆ ਬਾਤ ਹੈ, ਸਾਨੂੰ ਝਾ ਕਰੋ ਜਰਾ ਸਿਰ ਦੀਆਂ ਲੜੀਆਂ, ਵਾਹ,
3: ਪੈਸਿਆਂ ਦੀ ਭਰੀ ਮੁੱਠ ਫੇਰ ਹੌਲੀ ਹੋਣੀ ਏ
0: ਜੀ,
3: ਜਦੋਂ ਤੂੰ ਗਲਾਸ ਵਿਚ ਉਂਗਲੀ ਡਗਾਉਣੀ ਏ,
0: ਕਿਆ ਬਾਤ ਹੈ, ਵਾਹ,
3: ਬੂਹੇ ਤੇ ਵਿਆਹ ਕੇ ਤੁਰ ਪੈਂਦੇ, ਬੂਹੇ ਤੇ ਚੋਣਾ ਤੇਲ ਆ ਕੇ ਫੇਰ ਕਮੀਆਂ ਭਾਗ ਲੱਗੇ ਰਹਿਣ, ਹੋ ਨਹੀਂ ਇੱਕ ਸ਼ੇਰ ਰਹਿ ਗਿਆ ਸੋਰੀ, ਕੁੜੀ ਦੇ ਗਲ ਲੱਗ ਵਾਰੋ ਵਾਰੀ ਰੋਣਗੇ, ਬੜੇ ਔਖੇ ਹੰਝੂ ਤੇਰੇ ਅੱਖਾਂ ਚ ਖਲੋਣਗੇ, ਜਦੋਂ ਰੁਖਸਤੀ ਹੁੰਦੀ ਉਦੋਂ ਕੁੜੀ ਵਾਲਿਆਂ ਨੇ ਰੋਣਾ ਹੀ ਰੋਣਾ, ਮੁੰਡਾ ਐਵੇਂ ਹੀ ਜਿਹੜਾ ਹੈਗਾ ਮੂੰਹ ਢਿੱਲਾ ਕਰਨ ਡਿਆ,
0: ਕਈ ਮੁੰਡੇ ਵੀ ਨਾਲ ਰੋ ਪੈਂਦੇ ਨੇ ਵਿਚਾਰੇ, ਅੱਗੇ
3: ਰੋ ਪੈਂਦੇ ਆ ਜੀ, ਰੋ ਪੈਂਦੇ ਆ, ਹਾਲਾਂਕਿ ਉਹਨਾਂ ਨੇ ਸਾਰੀ ਉਮਰ ਰੋਣਾ ਹੁੰਦਾ, ਉਦਣ ਤਾਂ ਚੁੱਪ ਕਰ
0: ਜਾਣਾ, ਮਤਲਬ ਵੇਖ ਲੋ ਔਰਤਾਂ ਤੇ ਸ਼ੇਰਨੀਆਂ ਹੁੰਦੀਆਂ ਨੇ, 400-300 ਬੰਦਾ ਇਕੱਲੀ ਔਰਤ ਨੂੰ ਲੈਣ ਜਾਂਦਾ, ਭੰਗੜੇ ਪਾਉਂਦਾ ਰਹੀਏ ਤੇ ਉਹ, ਹਾਂਜੀ
3: ਹਾਂਜੀ ਹਾਂਜੀ
0: ਕਿਆ ਬਾਤ ਹੈ, 300-200-400 ਬੰਦਾ ਲੈਣ ਗਿਆ, ਢੋਲ ਵੱਜਣ ਡਏ ਨੇ, ਹਾਂਜੀ ਇੱਕ ਲੜਕੀ
3: ਵੀ,
0: ਹਾਂਜੀ ਜੀ,
3: ਕੁੜੀ ਦੇ ਗਲ ਲੱਗ ਵਾਰੋ ਵਾਰੀ ਰੋਣਗੇ, ਬੜੇ ਔਖੇ ਹੰਝੂ ਤੇਰੇ ਅੱਖਾਂ ਚ ਖਲੋਣਗੇ, ਬੂਹੇ ਤੇ ਚਵਾਉਣਾ ਤੇਲ ਆ ਕੇ ਫੇਰ ਕਮੀਆਂ ਭਾਗ ਲੱਗੇ ਰਹਿਣ, ਹੋਣ ਉਮਰਾਂ ਵੀ ਲੰਮੀਆਂ, ਲੋਟੇ ਵਿਚ ਪਾਣੀ ਅੰਮਾ ਸਿਰ ਤੋਂ ਘੁਮਾਉਣਾ ਏ, ਨਵੀਂ ਆਈ ਧੀ ਨੂੰ ਫੇਰ ਮੰਜੇ ਤੇ ਬਿਠਾਉਣਾ ਏ, ਕਈਆਂ ਖੁਸ਼ ਕੱਢਣੇ, ਬੁੜੀਆਂ ਵੇਖਣ ਆਉਂਦੀਆਂ ਨਾ ਨੂੰਹ ਨੂੰ, ਨਵੀਂ ਨੂੰਹ ਨੂੰ,
0: ਬਿਲਕੁਲ ਜੀ ਬਿਲਕੁਲ,
3: ਚਲੋ ਜੀ
0: ਚਾਰ ਚਫੇਰੇ ਕੱਢੀਆਂ,
3: ਲੰਬੜਾਂ ਦੀ ਨੂੰਹ ਵੇਖ ਕੇ ਆਈਏ,
0: ਸੱਤ ਅੱਠ ਜਣੀਆਂ ਕੱਢੀਆਂ, ਜਿਆਦਾ ਇਸ ਤੋਂ ਕਿੰਨਾ ਹੀ ਝੋਂਦੀ ਜਨਾਨੀਆਂ ਦਾ ਹੁੰਦਾ,
3: ਹਾਂਜੀ ਨਾਲੇ ਉਹਨਾਂ ਨੇ ਉੱਥੇ ਖੜੀਆਂ ਨੇ ਵੱਖੀਆਂ ਕੁਰਸੀ ਜਾਣੀਆਂ, ਨਾਲੇ ਗੱਲਾਂ ਕਰੀ ਜਾਣੀਆਂ ਹੁੰਦੀਆਂ,
0: ਤੇ ਦੱਸੋ ਜਿਹੜੀ ਜਿਹਦਾ ਘੁੰਡ ਚੁੱਕ ਕੇ 20 ਜਨਾਨੀਆਂ ਸਿੱਧੀਆਂ ਨਜ਼ਰਾਂ ਹੀ ਮਾਰਦੀਆਂ ਹੋਣਗੀਆਂ ਉਹਦੇ ਮੂੰਹ ਤੇ, ਉਹ ਵਿਚਾਰੀ ਕਿਸ ਤਰ੍ਹਾਂ ਉਹਨੂੰ ਸੰਗ ਜਿਹੀ ਸ਼ਰਮ ਜਿਹੀ ਆਉਂਦੀ ਹੋਵੇਗੀ, 10-15
3: ਉਲਟਾ ਹੀ ਮੱਤ ਮਾਰ ਦੇਣੀਆਂ ਪਹਿਲੇ ਹੀ,
0: ਮੇਰੇ ਮੂੰਹ ਵਾਲੇ ਵੇਖਣ ਡਈਆਂ ਨੇ, ਹੈ
3: ਕਈਆਂ ਖੁਸ਼ ਹੋਣਾ, ਕਈਆਂ ਨੱਕ ਬੁੱਲ ਕੱਢਣੇ, ਮੈਂ ਤਾਂ ਚੱਲੀ ਦਾਰੋ ਜਾ ਕੇ ਪੱਠੇ ਵੀ ਨੇ ਵੱਢਣੇ,
0: ਬਿਲਕੁਲ
3: ਅਖਤਰ ਦੀ ਦੁਆ ਸਦਾ ਫਿਰੇ ਮੌਜਾਂ ਮਾਣਦਾ, ਰੱਬ ਨੇ ਬਣਾਇਆ ਜੋੜ ਖਾਣਦੇ ਨੂੰ ਮਾਰਦਾ,
0: ਕਿਆ ਬਾਤ ਕਿਆ ਬਾਤ, ਵੈਸੇ ਬਹੁਤ ਰੌਣਕਾਂ ਹੁੰਦੀਆਂ ਨੇ ਸ਼ਾਦੀ ਦੇ ਵਿਚ, ਸਾਰੇ ਖੁਸ਼, ਹਾਂਜੀ
3: ਹਾਂਜੀ
0: ਹਾਂਜੀ, ਸੋਹਣੇ ਕੱਪੜੇ ਪਾਏ, ਬੱਚੇ ਉਦੋਂ ਵੀ ਜਿਆਦਾ ਖੁਸ਼, ਵੱਡੇ ਵੀ ਖੁਸ਼ ਹੋਣੇ, ਹਾਂਜੀ ਇੱਕ ਪਿਆਰ ਨਾਲ ਮਿਲਣਾ, ਬਹੁਤ ਸਾਰੇ ਰਿਸ਼ਤੇਦਾਰ ਇਕੱਠੇ ਹੋਣੇ, ਤੇ ਪੁਰਾਣੇ ਜਮਾਨੇ ਵਿਚ 10-10 ਦਿਨ ਰਿਸ਼ਤੇਦਾਰ ਪਹਿਲਾਂ ਹੀ ਆਣ ਕੇ ਬਹਿ ਜਾਂਦੇ ਹੁੰਦੇ ਹਨ ਘਰਾਂ ਦੇ,
3: ਮੈਂ ਰੱਬੋਂ ਇਹ ਤੁਸੀਂ ਗੱਲ ਛੇੜ ਲਈ ਆ, ਇਹ ਮੇਰਾ ਜਾਤੀ ਵੀ ਯਾਨੀ ਕਿ ਨਾ ਮੇਰੇ ਨਾਲ ਬਦਾਤੇ ਖੁਦ ਹੋਈ ਏਦਾਂ, ਸਾਡੇ ਨਾ ਦਾਦਕੇ ਖਾਨਦਾਨ ਦੇ ਵਿਚ ਨਾ ਵਿਆਹ ਹੋਵੇ, ਸਾਡੇ ਯਾਨੀ ਕਿ ਦਾਦੇ ਦੇ ਭਰਾ ਦੀ ਅੱਗੇ ਔਲਾਦ ਸੀ, ਉਹਨਾਂ ਦੇ ਵਿਆਹ ਹੋਵੇ ਤੇ ਮੈਂ ਹੋਵਾਂ ਤਕਰੀਬਨ ਦੂਸਰੀ ਤੀਸਰੀ ਚ ਪੜਦਾ, ਤੇ ਡੱਬੀਆਂ ਵਾਲੀ ਜਿਹੜੀ ਹੈਗੀ ਨਾ ਮੇਰੀ ਬੂਸ਼ਟ ਤੇ ਨਾਲ ਪਜਾਮਾ ਜਿਹਾ ਤੇ ਸੈਂਡਲ ਪਾਏ, ਤੇ ਮੈਂ ਜਿਹੜਾ ਹੈਗਾ ਨਾ ਚੰਗਾ ਖੁਰਮਾ ਸਰਮਾ ਜਿਹੜਾ ਹੈਗਾ
0: ਪੁੱਛਾ, ਜਿਹੜਾ ਤੁਸੀਂ ਡੱਬੀਆਂ ਵਾਲੀ ਬੂਸ਼ਟ ਦਾ ਨਾਂ ਲਿਆ ਨਾ, ਇਹ ਵੀ ਅਸੀਂ ਇਹੋ ਜਿਹੀ ਡੱਬੀਆਂ ਵਾਲੇ ਬੂਸ਼ਟਾਂ ਪਾਉਂਦੇ ਹੁੰਦੇ ਸਨ,
3: ਉਦੋਂ ਵੇਲਾ ਹੀ ਇਹ ਸੀ ਜੀ, ਸੋਹਣੀ ਵੀ ਲੱਗਦੀ ਸੀ,
0: ਬਿਲਕੁਲ ਬਿਲਕੁਲ, ਮੈਂ ਆਪਣੇ ਨਾਨਕੇ ਜਾਂਦਾ ਹੁੰਦਾ ਹਾਂ ਤੇ ਉਹ ਮੈਨੂੰ ਬੂਸ਼ਟ ਨਵੀਂ ਸਵਾ ਕੇ ਦਿੰਦੇ ਹੁੰਦੇ ਹਨ, ਇਹੋ ਹੀ ਡੱਬੀਆਂ ਵਾਲੀ
3: ਨਾਨਕਿਆਂ ਦਾ
0: ਤੁਸੀਂ ਪਿਆਰ ਕਹਿਣਾ, ਦਵਾਨੀ ਉਹਨਾਂ ਨੇ ਦੇਣੀ, ਉਹ ਕਿੰਨੇ ਹੀ ਪੈਸੇ ਹੋ ਜਾਂਦੇ ਹੁੰਦੇ ਸੀ,
3: ਕਿੰਨੇ ਹੀ ਪੈਸੇ ਹੋ ਜਾਣੇ, ਤੇ ਉਦੋਂ ਟਾਫੀਆਂ ਹੁੰਦੀਆਂ ਸੀ ਉਹ ਖੱਟ ਮਿੱਠੀਆਂ ਜਿਹੀਆਂ, ਉਹ ਮੁੱਕਦੀਆਂ ਹੀ ਨੀ ਹੁੰਦੀਆਂ,
0: ਬਿਲਕੁਲ ਬਿਲਕੁਲ, ਤੇ ਮੇਲਾ ਵੇਖਣ ਗਏ ਵੀ ਅਸੀਂ 8 ਆਨੇ ਜਾਂ ਕੋਈ 9 ਆਨੇ ਜਾਂ 7 ਆਨੇ ਲੈ ਕੇ ਜਾਂਦੇ ਹੁੰਦੇ ਹਾਂ ਉਸ ਸਮੇਂ,
3: ਬਾਜੀ ਇੰਨੇ ਕੀ ਹੁੰਦੇ ਸੀ, ਤੇ ਉਹ ਮੈਂ ਉੱਥੇ ਨਾ ਜੀ ਉਹਨਾਂ ਦੇ ਵਿਆਹ ਤੇ ਚਲਾ ਗਿਆ, ਵਿਆਹ ਉਹਨਾਂ ਦਾ ਸ਼ੁਰੂ ਹੋ ਗਿਆ, ਵਿਆਹ ਉਹਨਾਂ ਦਾ ਮੁੱਕ ਗਿਆ, ਤੇ ਮੈਂ ਫਿਰ ਵੀ ਨਾ ਰੋਜ਼ਾਨਾ ਹੀ ਚੱਲ ਜਾਇਆ ਕਰਨਾ ਤਕਰੀਬਨ 7-8 ਵਜੇ ਨਹਾ ਨੂੰ ਕੇ, ਅੰਮੀ ਨੇ ਨਵਾ ਕੇ ਹਟਣਾ ਤੇ ਮੈਂ ਉਹਨਾਂ ਦੇ ਘਰ ਜਾ ਵੜਨਾ, ਜਾ ਕੇ ਨਿੰਮ ਹੁੰਦੀ ਸੀ ਵੱਡੀ ਸਾਰੀ, ਮੰਜੇ ਪੈ ਆਉਂਦੇ ਮੈਂ ਮੰਜੇ ਤੇ ਪੈ ਜਾਣਾ। ਉਹ 7 ਦਿਨ ਸਾਡੀ ਉਹ ਦਾਦੀ ਜਿਹੜੀ ਹੈ ਨਾ ਉਹ ਮੈਨੂੰ ਵੇਖਦੀ ਰਹੀ ਤੇ 8ਵੇਂ ਦਿਨ ਉਹ ਮੇਰੇ ਕੋਲ ਆਈ ਤੇ ਮੈਨੂੰ ਆਣ ਕੇ ਨਾ ਠਾਕ ਮੈਨੂੰ ਕਾਲਾ ਕਹਿੰਦੇ ਸੀ ਤੇ ਮੈਨੂੰ ਕਹਿੰਦੀ ਪੁੱਤ ਕਾਲੇ ਹੁਣ ਤੂੰ ਸਾਡੇ ਘਰ ਨਾ ਆਇਆ ਕਰ, ਹੁਣ ਵਿਆਹ ਮੁੱਕ ਗਿਆ। ਮੈਨੂੰ ਫਿਰ ਸਰਦਾਰ ਜੀ ਜਦੋਂ ਉਹਨਾਂ ਨੇ ਆਸ ਹੀ ਦਿੱਤਾ ਮੁੱਕ ਗਿਆ ਤੇ ਫਿਰ ਮੇਰਾ ਆਉਣਾ ਬਣਦਾ ਹੀ ਸੀ, ਫਿਰ ਮੈਂ ਆ ਗਿਆ ਜੀ। ਮੇਰੇ ਨਾਲ ਹਕੀਕਤ ਚ ਵਾਕਿਆ ਹੋਇਆ। ਅਸੀਂ ਕਹਿੰਦੇ ਕਿੱਦਾਂ ਕਹਿੰਦੇ ਹੁੰਦੇ ਵੀ ਬੁਰੇ ਦੇ ਘਰ ਤੇ ਹੀ ਆਪਣਾ ਨਾਲ ਹੀ ਗੱਲ ਆ, ਅਸੀਂ ਤਾਂ ਵਿਆਹ ਜਿਹੜਾ ਹੈਗਾ ਹੋ ਸਕਦਾ ਜੋ ਮੈਨੂੰ ਨਾ ਰੋਕਦੇ ਤੇ ਮੈਂ ਨਿਆਣੇ ਦੇ ਆਉਣ ਤਾਈ ਉੱਥੇ ਹੀ ਰਹਿੰਦਾ
0: ਜੀ। ਬਿਲਕੁਲ ਬਿਲਕੁਲ, ਬੱਚਿਆਂ ਦੀਆਂ ਤੇ ਰੌਣਕਾਂ ਵਿਆਹ ਵਾਲੇ ਘਰ ਦੇ ਵਿੱਚ ਹੀ ਤੇ ਹੁੰਦੀਆਂ ਨੇ। ਖਾਣ ਪੀਣ ਨੂੰ ਜੀ ਉਦੋਂ ਖਾਣ ਪੀਣ ਨੂੰ ਹੁੰਦਾ ਹੀ ਘੱਟ ਸੀ, ਅੱਜ ਕੱਲ ਤੇ ਬੱਚੇ ਜਿਹੜੇ ਨੇ ਮਜ਼ਾਕ ਹੀ ਬੜੀ ਕਰਦੇ ਨੇ, ਅਸੀਂ ਤੇ ਬੇਲ ਲੈ ਕੇ ਖੁਸ਼ ਹੋ ਜਾਂਦੇ ਹੁੰਦੇ ਸਨ,
3: ਖੁਸ਼ ਹੋ ਜਾਂਦੇ ਸੀ, ਬਿਲਕੁਲ ਖੁਸ਼ ਹੋ ਜਾਂਦੇ ਸੀ।
0: ਸਾਡੀ ਖੁਸ਼ੀ ਦੀ ਹੱਦ ਨਹੀਂ ਸੀ ਰਹਿੰਦੀ ਹੁੰਦੀ, ਕੋਈ ਮਰੂਦ ਹੀ ਦੇ ਦੇ ਸਾਨੂੰ ਤੇ। ਹਾਂਜੀ, ਤੇ ਅਖਤਰ ਸਾਹਿਬ
3: ਜੀ ਜੀ,
0: ਅੱਜ ਮਦਰ ਡੇ ਆ।
3: ਹਾਂਜੀ ਹਾਂਜੀ ਬਿਲਕੁਲ ਜੀ, ਮਦਰ ਡੇ ਆ। ਅੱਲਾਹ ਤਾਲਾ ਦੀ ਜ਼ਾਤ ਜਿਹੜਾ ਹੈਗਾ, ਜਿਹਨਾਂ ਦੀਆਂ ਮਾਵਾਂ ਹੈਗੀਆਂ ਸਲਾਮਤ ਰੱਖੇ, ਜਿਹਨਾਂ ਦੀਆਂ ਤੁਰ ਗਈਆਂ ਨੇ। ਇਹ ਰੱਬੋ ਤੁਸੀਂ ਚੱਲਦਿਆਂ ਚੱਲਦਿਆਂ, ਸਾਡਾ ਵੈਸੇ ਅੱਜ ਇੱਕ ਪ੍ਰੋਗਰਾਮ ਵੀ ਆ, ਅਸੀਂ ਯਾਨੀ ਕਿ ਨਾ ਉਸ ਕਰਨਾ ਵਾ ਪ੍ਰੋਗਰਾਮ ਮਦਰ ਡੇ ਦੇ ਹਵਾਲੇ ਨਾਲ ਵੀ, ਤੇ ਇਹ ਤੁਸੀਂ ਵੈਸੇ ਗੱਲ ਛੇੜ ਲਈ ਤੇ ਮੈਂ ਇਹਦੇ ਉੱਤੇ ਇੱਕ ਜਿਹੜੀ ਹੈਗੀ ਨਾ ਗਜ਼ਲ ਆ ਛੋਟੀ ਜਿਹੀ ਲਿਖੀ
0: ਸੀ। ਤੁਸੀਂ ਵੱਡੀ ਸਾਰੀ ਸੁਣਾਓ ਜੀ, ਛੋਟੀ ਜਿਹੀ ਕਿਉਂ ਸੁਣਾਉਣੀ? ਮਾਂ ਦੇ ਉੱਤੇ ਤੇ ਜੋ ਕੁਝ ਵੀ ਕਿਹਾ ਜਾਏ ਉਹ ਘੱਟ ਹੀ ਹੈ ਜੀ, ਮਾਂ ਦਾ ਕੋਈ ਆਲਟਰਨੇਟਿਵ ਨਹੀਂ। ਮਾਂ
3: ਉਹਦਾ ਤੇ ਜਿਹੜਾ ਹੈਗਾ ਨਾ ਉਹਦਾ ਤਾਂ ਦੇਣ ਹੀ ਨਹੀਂ ਦੇ ਸਕਦੀਆਂ ਜੀ, ਨਸਲਾਂ ਦੇਣ ਨਹੀਂ ਦੇ ਸਕਦੀਆਂ।
0: ਅਖਤਰ ਸਾਹਿਬ ਗੱਲ ਇਸ ਤਰ੍ਹਾਂ, ਮਾਂ ਦਾ ਦੇਣ ਅਸਾਂ ਕੀ ਦੇਣਾ? ਮਾਂ ਤੇ ਸਾਡੇ ਤੇ ਕੋਈ ਸਾਨ ਥੋੜਾ ਕਰਦੀ ਹੈ, ਉਹ ਤੇ ਆਪਣਾ ਫਰਜ਼ ਨਿਭਾ ਰਹੀ ਹੁੰਦੀ ਹੈ,
3: ਨਿਭਾਉਂਦੀ ਹੈ।
0: ਸਾਨ ਤੇ ਸਾਡੇ ਸਿਰ ਮਾਂ ਨੇ ਕੀਤਾ ਹੀ ਨਹੀਂ, ਦੇਣ ਤੇ ਤਾਂ ਦਈਏ ਜੇ ਮਾਂ ਸਾਡੇ ਸਿਰ ਸਾਨ ਕਰਦੀ ਹੋਵੇ।
3: ਸਰਦਾਰ ਜੀ ਤੁਸੀਂ ਇਹ ਵੇਖੋ ਕਿ ਉਹ ਰੱਬ ਦੇ ਰੂਪ ਚ ਸਾਨੂੰ ਰੱਬ ਵਿਖਾ ਦਿੰਦੀ ਹੈ
0: ਜੀ, ਬਿਲਕੁਲ ਬਿਲਕੁਲ ਬਿਲਕੁਲ।
3: ਮਾਂ ਸਾਨੂੰ ਰੱਬ ਦੇ ਰੂਪ ਚ ਰੱਬ ਵਿਖਾ ਦਿੰਦੀ ਹੈ
0: ਜੀ, ਬਿਲਕੁਲ ਸਹੀ ਕਿਹਾ ਤੁਸੀਂ।
3: ਸਾਨੂੰ ਖਾਣਾ ਸਿਖਾਉਂਦੀ ਆ, ਸਾਨੂੰ ਚੱਲਣਾ ਸਿਖਾਉਂਦੀ ਆ, ਸਾਨੂੰ ਬੋਲਣਾ ਸਿਖਾਉਂਦੀ ਆ, ਸਾਨੂੰ ਬਹਿਣਾ
0: ਜੀ ਜੀ ਜੀ ਜੀ
3: ਸਾਰਾ ਕੁਛ, ਯਾਨੀ ਕਿ ਜਿਸ ਤਰ੍ਹਾਂ ਅਸੀਂ ਹਰ ਹਰ ਅਲੱਗ ਅਲੱਗ ਮਦਰ ਦੀਆਂ ਆਪਦੀਆਂ ਆਪਦੀਆਂ ਕਿਤਾਬਾਂ ਨੇ, ਉਹਨਾਂ ਦੇ ਤਹਿਤ ਅਸੀਂ ਰੱਬ ਦੀਆਂ ਗੱਲਾਂ ਆਪਦੀਆਂ ਨਸਲਾਂ ਤੱਕ ਪੜਾਉਂਦੇ ਹਾਂ। ਇਹ ਰੱਬ ਨੇ ਮਾਂ ਨੂੰ ਵੀ ਇੱਕ ਕਿਤਾਬ ਬਣਾ ਕੇ ਸਾਨੂੰ ਦੇਤਾ ਵੀ ਆ, ਮਾਂ ਨੇ ਇਹਦੀ ਤਰਬੀਅਤ ਕਰਕੇ ਅੱਗੇ ਤੋਰਨੇ ਆ।
0: ਕੀ ਬਾਤ ਹੈ ਜੀ, ਮਾਂ ਦਾ ਰਿਸ਼ਤਾ ਉੱਚਾ ਸੁੱਚਾ, ਬਿਲਕੁਲ ਮਾਂ, ਮਾਂ ਦਾ ਕੋਈ ਜਵਾਬ ਹੀ ਨਹੀਂ। ਮਾਂ ਜਿਹੜੀ ਦੇਵੀ ਦੇਵਤਾ ਹੁੰਦੀ ਹੈ ਮਾਂ ਦੁਨੀਆ, ਮਾਂ ਰੱਬ ਦੀ ਅੰਬੈਸਡਰ ਹੁੰਦੀ ਹੈ ਦੁਨੀਆ ਉੱਤੇ। ਅੱਲਾ ਮੀਆਂ ਘਰ ਘਰ ਨਹੀਂ ਸੀ ਪਹੁੰਚ ਸਕਦਾ ਤੇ ਉਹਨੇ ਮਾਂ ਬਣਾ ਦਿੱਤੀ ਤਾਂ ਕਿ ਘਰ ਘਰ ਮੇਰੀ ਹੋਂਦ ਰਹੇ।
3: ਤੁਸੀਂ ਬਾਜਵਾ ਸਾਹਿਬ ਇਹ ਗੱਲ ਦੇਖੋ ਨਾ, ਇੱਕ ਬੱਚਾ ਹੈਗਾ, ਮਾਂ ਘਰ ਕੰਮ ਕਰਦੀ ਫਿਰਦੀ ਆ, ਬਿਲਕੁਲ ਜੋ ਮਾਂ ਵਾਲੇ ਹਾਤੇ ਚ ਗਈ ਹੋਈ ਆ, ਹਾਤਾ ਘਰ ਤੋਂ ਲਹਿਦਾ ਵਾ, ਬੱਚਾ ਘਰ ਪਿਆ ਬੱਚਾ ਰੋਂਦਾ ਵਾ, ਮਾਂ ਨੂੰ ਉੱਥੇ ਪਤਾ ਲੱਗ ਜਾਂਦਾ ਮੇਰਾ ਪੁੱਤਰ ਜਾਂ ਮੇਰੀ ਧੀ ਰੋਣ ਡਈ ਆ, ਉਹਨੇ ਦੁੱਧ ਪੀਣਾ। ਉੱਥੋਂ ਭੱਜੀ ਆਉਂਦੀ ਆ, ਕੰਮ ਨੂੰ ਨਿਬੇੜ ਕੇ, ਕੰਮ ਨੂੰ ਕੁੰਜ ਕੇ, ਟਾਈਮ ਨਾਲ ਆਣ ਕੇ ਬੱਚੇ ਨੂੰ ਦੁੱਧ ਪਿਲਾਉਂਦੀ ਆ। ਇਹ ਕਿਹੜੀ ਚੀਜ਼ ਆ ਜਿਹੜੀ ਉਹਨੂੰ ਜਿਹੜੀ ਖਿੱਚ ਮਾਰਦੀ ਆ? ਇਸੇ ਸ਼ਾਇਦ ਨਾ ਹੀ ਤੇ ਕੁਦਰਤ ਆ।
0: ਤੁਸੀਂ ਵੇਖੋ, ਮਾਂ ਘਰ ਇਧਰ ਉਧਰ ਹੋਵੇ ਨਾ ਤੇ ਬੱਚਾ ਰੋਏ ਤੇ ਉਹਨੂੰ 3-4 ਜਣੇ ਚੁੱਪ ਕਰਾਉਣ, ਚੁੱਪ ਨਹੀਂ ਕਰਦਾ, ਮਾਂ ਦੇ ਕੋਲ ਜਾ ਕੇ ਉਸੇ ਵੇਲੇ ਚੁੱਪ ਕਰ ਜਾ,
3: ਟਾਈਮ ਚੁੱਪ ਕਰ ਜਾਂਦਾ,
0: ਉਸੇ ਟਾਈਮ ਚੁੱਪ ਕਰ ਜਾ। ਤੇ ਪਿਓ ਜਿੰਨਾ ਮਰਜ਼ੀ ਜ਼ੋਰ ਲਾਉਂਦਾ ਰਹੇ, ਆ ਮੇਰਾ ਪੁੱਤ ਉਹ ਵੇ ਜਹਾਜ਼ ਆਉਂਦਾ, ਆ ਵੇ ਬੱਕਰੀ ਖਲੋਤੀ, ਉਹ ਸਗੋਂ ਲੀਲਾ
3: ਦੋ ਵਾਰੀ ਤੋਂ ਪੂਛ ਕਰਦਾ, ਦੋ ਵਿੱਚ ਗਾਲਾਂ ਵੀ ਕੱਢ ਜਾਂਦਾ,
0: ਗਾਲਾਂ ਕੱਢ ਕੇ ਤੇ ਮੁੜ ਕੇ ਭਾ ਕੇ ਮਾਂ ਦੀ ਗੋਦੀ ਸੁੱਟਦਾ ਹੁੰਦਾ, ਵਿਆਹ ਹੈ ਤੇਰੇ ਕੋਲ ਹੀ ਚੁੱਪ ਹੋਣਾ, ਤੇਰਾ ਕੁਛ ਲੱਗਦਾ।
3: ਬਿਲਕੁਲ ਜੀ ਬਿਲਕੁਲ ਜੀ, ਤੇ ਦਸਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ, ਦਸਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ, ਚ चुक नहीं सकदा भार मैं मेरी छिली मुट्ठी कंड तेरा गिली थां ते सावना मेरे थले सुखी थां लेख मेरे हुण ठर गए मेनू लगदी रहंदी ठंड दसनी माए मेरी ए किदे सिर ते रखा पंड
0: बहुत खूब बहुत खूब जिंदे रहो
3: मेनू उंगली फड़ के टोरिया दिता हक दा सबक सिखा मेनू उंगली फड़ के टोरिया दिता हक दा सबक सिखा मेरे भले ली उच्चा बोलिया तेरे अखरां दे विच खंड दसनी माए मेरी ए किदे सिर ते रखा पंड
0: बहुत खूब वाह वाह
3: तू जदों दी छड़ के टुर गई मन होया मिट्टी वांग तू जदों दी छड़ के टुर गई मन होया मिट्टी वांग हुण हवा भी कोलो लंघ दी मुंह ते मार के छंड दसनी माए मेरी ए किदे सिर ते रखा पंड
0: वाह वाह
3: हर जना खणा हुण उठ के हर जना खणा हुण उठ के दिंदा मेनू तो धक्का मार कोई डिगे नू ठुड्डा मारदा कोई मारे मुंह ते चंड दसनी माए मेरी ए किदे सिर ते रखा पंड
0: बहुत बहुत
3: बिन मां दे अस्तर जीवना जिवे कंडिया विच करेब बिन मां दे अस्तर जीवना जिवे कंडिया विच करेब मेनू सद लै माए कोल तू मेरी मेनू सद लै माए कोल तू मेरी गई हयाती हंड दसनी माए मेरी ए किदे सिर ते
0: बहुत वधिया बहुत वधिया बहुत वधिया तो साहब वंडरफुल यू आर वंडरफुल राइटर ਬਹੁਤ ਖੂਬ ਲਿਖਦੇ ਹੋ ਤੁਸੀਂ
3: ਬੜੀ ਮਿਹਰਬਾਨੀ ਸਰ ਬੜੀ ਮਿਹਰਬਾਨੀ
0: ਮੈਂ ਤੁਹਾਡੇ ਨਾਲ ਆਹ ਦੋ ਚਾਰ ਸ਼ੇਅਰ ਕਰਾਂਗਾ ਕਿ ਬਾਜ ਔਰਤ ਇਸ ਦੁਨੀਆ ਉੱਤੇ ਜੰਨਤ ਜਿਹੀ ਕੋਈ ਥਾਂ ਨਾ ਹੁੰਦੀ
3: ਆਏ ਹਾਏ
0: ਬਾਜ ਔਰਤ ਇਸ ਦੁਨੀਆ ਉੱਤੇ ਜੰਨਤ ਜਿਹੀ ਕੋਈ ਥਾਂ ਨਾ ਹੁੰਦੀ
3: ਪਰ
0: ਦਿਲ ਵਿਚ ਪਿਆਰ ਦੇ ਫੁੱਲ ਨਾ ਖਿੜਦੇ ਜੇ ਮਹਿਬੂਬਾ ਤੇ ਮਾਂ ਨਾ ਹੁੰਦੀ
3: ਮਾਂ ਨਾ ਹੁੰਦੀ
0: ਜੇ ਮਹਿਬੂਬਾ ਤੇ ਮਾਂ ਨਾ ਹੁੰਦੀ ਭੈਣ ਭਰਾ ਦਾ ਪਿਆਰ ਨਾ ਹੁੰਦਾ ਬੱਚਿਆਂ ਉੱਤੇ ਸ਼ਾਨ ਨਾ ਹੁੰਦੀ ਬਾਪ ਤੇ ਧੀ ਦੇ ਲਾਡ ਨਾ ਹੁੰਦੇ ਨੂੰਹ ਰਾਣੀ ਲਈ ਥਾਂ ਨਾ ਹੁੰਦੀ ਅਖਤਰ ਸਾਹਿਬ ਜੱਗ ਵਿਚ ਰੁੱਖੇ ਬੋਲ ਹੀ ਹੁੰਦੇ ਅੱਖਾਂ ਰਾਹੀਂ ਹਾਂ ਨਾ ਹੁੰਦੀ ਜੱਗ ਵਿਚ ਰੁੱਖੇ ਬੋਲ ਹੀ ਹੁੰਦੇ ਅੱਖਾਂ ਰਾਹੀਂ ਹਾਂ ਨਾ ਹੁੰਦੀ ਜਿਉਂਦੇ ਵਸਦੇ ਰਹੋ ਅਖਤਰ ਸਾਹਿਬ ਮੇਰੀਆਂ ਗੁੱਡ ਵਿਸ਼ੇਸ਼
3: ਜੀ ਉਹ ਮੇਰਾ ਫੇਰ ਅੱਜ ਦਾ ਆਖਰੀ ਪੈਗਾਮ ਇਹੀ ਆ ਅੱਗੇ ਅਮਰੀਕਾ ਚ ਬੈਠੇ ਹੋਏ ਡਾਕਟਰ ਮੁਜਾਹਦ ਅਲੀ ਨਾਸਰ ਮਿਰ ਉਹਨਾਂ ਦੇ ਪਰਿਵਾਰ ਸਾਰੇ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਸਲਾਮ ਤੇ ਵੱਡੀ ਈਦ ਅੱਗਿਓਂ ਆ ਰਹੀ ਆ ਉਹਦੀਆਂ ਮੁਬਾਰਕਾਂ ਅੱਲਾ ਉਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਹੋਰ ਅਜ਼ਾ ਫਕਰੇ ਹਾਸ ਦੇ ਵਸਦੇ ਰਹਿਣ ਔਰ ਮੇਰੇ ਪੂਰੇ ਇਸ ਧਰਤੀ ਦੇ ਉੱਤੇ ਜਿੰਨੇ ਪੰਜਾਬੀ ਨੇ ਉਹਨਾਂ ਪੰਜਾਬੀਆਂ ਦੇ ਨਾਂ ਇਹੀ ਆ ਕਿ ਹੱਸਦੇ ਰਹਿਣ ਪੰਜਾਬੀ ਸਾਰੇ ਹੱਸਦਾ ਰਹੇ ਪੰਜਾਬ
0: ਜੀ ਸਾਡੀਆਂ ਵੀ ਗੁੱਡ ਸ਼ੁਭ ਇਸ਼ਾਵਾਂ ਅਖਤਰ ਸਾਹਿਬ ਤੁਹਾਡੇ ਨਾਲ ਸਾਰੀ ਦੁਨੀਆਂ ਦੇ ਨਾਲ ਇਸ ਪਲੈਨਟ ਦੇ ਨਾਲ ਜਿਹੜਾ ਸਾਡਾ
3: ਬੜੀ ਮਿਹਰਬਾਨੀ
0: ਖੁਦਾ ਹਾਫਿਜ਼ ਖੁਦਾ ਹਾਫਿਜ਼
3: ਅੱਲਾ
0: ਤੇ ਹੁਣ ਅਸੀਂ ਜਾਂਦੇ ਹਾਂ ਜੀ ਦਿੱਲੀ ਤੁਹਾਨੂੰ ਲੈ ਕੇ ਚੱਲਦੇ ਹਾਂ ਉੱਥੇ 394 ਹਾਂਜੀ ਠੀਕ ਹੈ ਜੀ ਆ ਲਓ ਹੈਲੋ ਰਾਧਨਾ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਤੁਹਾਡਾ
4: ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਚੜ੍ਹਦੀ ਕਲਾ
0: ਵਾਹ ਜੀ ਵਾਹ ਉਹ ਵਾਹਿਗੁਰੂ ਪਰਮੇਸ਼ਵਰ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ ਤੰਦਰੁਸਤ ਰੱਖੇ
4: ਲਵ ਯੂ ਮਾਈ ਡੀਅਰ ਸਰ
0: ਥੈਂਕ ਯੂ ਆਈ ਲਵ ਯੂ ਟੂ ਉਹ ਕੋਈ
4: ਹਾਂ
0: ਲਵ ਯੂ ਨਾ ਕੋਈ ਮਤਲਬ ਕਿ ਥੋੜਾ ਬਹੁਤਾ ਪੜਿਆ ਬੰਦਾ ਮੁੰਡਾ ਸੀ ਉਹ ਕਿਸੇ ਕੁੜੀ ਨੂੰ ਚਾਹੁੰਦਾ ਹੁੰਦਾ ਸੀ ਇੱਕ ਦਿਨ ਉਹ ਕੁੜੀ ਉਹਦੇ ਲਾਗੋਂ ਦੀ ਨੰਗੀ ਤੇ ਇਹ ਦੋ ਜਣੇ ਸੀ ਮੁੰਡੇ ਤੇ ਇਹ ਆਪਣਾ ਟਾਵਰ ਬਣਾਉਣ ਵਾਸਤੇ ਵੀ ਅੰਗਰੇਜ਼ੀ ਚ ਗੱਲ ਮਾੜਾ ਜਿਹਾ ਇਹਦੇ ਨਾਲ ਡਾਇਲਾਗ ਮਾਰਨੇ ਤੇ ਉਹ ਕੁੜੀ ਨੂੰ ਕਹਿੰਦਾ ਆਈ ਲਵ ਯੂ ਤੇ ਉਹ ਕਹਿੰਦੀ ਆ ਆਈ ਲਵ ਯੂ ਟੂ ਤੇ ਇਹ ਆਪਣੇ ਨਾਲ ਦੇ ਨੂੰ ਕਹਿੰਦਾ ਛੱਡ ਯਾਰ ਉਹ ਤੇ ਦੋ ਦੇ ਕੋਲ ਪਹਿਲਾਂ ਹੀ ਹੈਗੇ ਨੇ ਮੇਰੇ ਨਾਲ ਗੱਲ ਮੈਂ ਵੀ ਤੁਹਾਨੂੰ ਕਿਹਾ ਨਾ ਲਵ ਯੂ ਟੂ ਦਿੱਲੀ ਦਾ ਕੀ ਹਾਲ
4: ਦਿੱਲੀ ਮੌਸਮ ਬੜਾ ਲਵਲੀ ਹੋਇਆ ਹੋਇਆ ਜੇ ਤੁਸੀਂ ਇੱਥੇ ਹੁੰਦੇ ਤਾਂ ਮੈਂ ਤੁਹਾਨੂੰ ਪਾਰਕ ਚ ਘੁਮਾਣ
0: ਲਿਜਾਵਾਂਗਾ ਮੈਂ ਜਦੋਂ ਵੀ ਆਵਾਂਗਾ ਪਾਰਕ ਚ ਚੱਲਾਂਗੇ ਦੋਵੇਂ ਭਾਵੇਂ ਮੌਸਮ ਕਿੱਦਾਂ ਦਾ ਵੀ ਹੋਏ ਜਦੋਂ ਤੁਸੀਂ ਸੱਜਣਾ ਲਾ ਕੇ ਬਹਿ ਜਾਓ ਹਾਂਜੀ ਦਿਲ ਦਾ ਮੌਸਮ ਚੰਗਾ ਹੋਣਾ ਚਾਹੀਦਾ ਠੀਕ ਹੈ ਜੀ
4: ਪਰ ਮੈਂ ਫਿਰ ਗਾਵਾਂਗੀ ਵੀ ਤਾਂ ਸਹੀ ਬਹਿ ਜਾ
0: ਠੀਕ ਹੈ ਮੈਂ ਤੁਹਾਡੇ ਨਾਲ ਢੋਲਕੀ ਵਜਾਵਾਂਗਾ ਜਾਂ ਹਰਮੋਨੀਆਂ ਵਜਾ ਕੇ ਆਵਾਜ਼ ਜਾਵਾਂ
4: ਨਹੀਂ ਤੁਸੀਂ ਸੁਣ ਲੈਣਾ ਢੋਲਕੀ ਢਾਲਕੀ
0: ਚਲ ਠੀਕ ਹੈ ਮੈਂ ਸੁਣਾਂਗਾ ਕੰਸਨਟ੍ਰੇਟ ਹੋ ਕੇ ਸੁਣਾਂਗਾ ਤੇ ਸੁਣਾਓ ਪਿਆਰੇ ਦੇ ਬੋਲ ਤੁਸੀਂ ਆਪ
4: ਤੁਸੀਂ ਹੁਣ ਰੇਡੀਓ ਤੇ ਹੋ
0: ਮੈਂ ਰੇਡੀਓ ਤੇ ਹੀ ਹਾਂ ਹੋਰ ਕਿੱਥੇ ਹਾਂ ਤੁਹਾਡੇ ਕੋਲ 15 ਮਿੰਟ ਜੇ
4: ਅੱਛਾ ਜੀ ਓਕੇ ਸਾਡੇ ਸਾਰੇ ਸ੍ਰੋਤਾਵਾਂ ਨੂੰ ਬਾਜਵਾ ਆਪਣਾ ਬਾਜਵਾ ਸਾਹਿਬ ਦੀ ਤੇ ਸਤਿ ਸ੍ਰੀ ਅਕਾਲ ਹੈ ਹੀ ਆ ਪਰ ਵਾਜ ਰੇਡੀਓ ਵੱਲੋਂ ਅਸੀਂ ਬਹੁਤ ਬਹੁਤ ਹਾਰਦਿਕ ਅਭਿਨੰਦਨ ਕਰਦੇ ਹਾਂ ਸਭ ਦਾ
0: ਜੀ ਉਹਨਾਂ ਵੱਲੋਂ ਪ੍ਰਾਰਥਨਾ ਜੀ ਆਪ ਜੀ ਦਾ ਵੀ ਹਾਰਦਿਕ ਅਭਿਨੰਦਨ
4: ਤੇ ਮੈਂ ਸਾਰੇ ਸ੍ਰੋਤਾਵਾਂ ਨੂੰ ਆਪਣੇ ਗੀਤਾਂ ਦੇ ਥਰੂ ਯਾਦ ਕਰਦੀ ਆ
0: ਜੀ
4: ਤੇ ਹਮੇਸ਼ਾ ਤਤਪਰ ਰਹਿਣੀ ਉਹਨਾਂ ਨੂੰ ਸੁਣਾਉਣ ਵਾਸਤੇ ਬੇਚੈਨ
0: ਆ ਜਾਓ ਸੁਣਾਓ ਜੀ ਫਿਰ ਅੱਜ ਵੀ ਤੁਹਾਡੀ ਬੜੀ ਬੜੀ ਪਿਆਰੀ ਆਵਾਜ਼ ਆ ਰੀਲੀ ਹਾਂਜੀ
4: ਤੇ ਆਓ ਆਪਾਂ ਸੁਣਦੇ ਆ ਪਰ ਅੱਜ ਮੈਂ ਤੁਹਾਨੂੰ ਇੱਕ ਇੱਕ ਅੰਤਰਾ ਛੋਟਾ ਛੋਟਾ ਹੀ ਸੁਣਾ ਪਾਵਾਂਗੀ
0: ਠੀਕ ਹੈ ਜੀ ਸੁਣਾਓ ਜਿਤਨਾ ਤੁਹਾਡਾ ਦਿਲ ਕਰਦਾ ਜੋ ਖੁਸ਼ੀ ਹੈ ਤੁਹਾਡੀ
4: ਅੱਛਾ ਠੀਕ ਹੈ ਜੀ ਠੀਕ ਹੈ ਓਕੇ ਓਕੇ ਇੱਕ ਵਾਰੀ ਫੇਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਓ ਆਪਾਂ ਦੋ ਲਾਈਨਾਂ ਸੁਣਦੇ ਆ
0: ਜੀ

0: ਬਾਤ ਕੋ ਬਾਤ ਕੋ
1: ਔਰ ਇਹ ਗੀਤ ਜਿਹੜਾ ਇਹ ਮੈਂ ਆਪ ਜੀ ਦੀ ਨਜ਼ਰ ਕਰਦੀ ਹਾਂ ਵਿਸ਼ੇਸ਼ ਕਰਕੇ
0: ਥੈਂਕ ਯੂ ਜੀ
1: ਜਿਹੜਾ ਹੁਣ ਮੈਂ ਸੁਣਾਉਣ ਲੱਗੀ ਹਾਂ
0: ਹਾਂਜੀ

0: आज पिया तोहे प्यार दू, ओ गोरी भैया तोहे प्यार दू।
1: राधा जी, आज मदर डेरी है, तुहानू पता होना
0: जी।
1: ਤੁਸੀਂ ਦੁਨੀਆਂ ਦੀਆਂ ਸੋਹਣੀਆਂ ਮਾਵਾਂ ਜਾਂ ਆਪਣੀ ਮਾਂ ਬਾਰੇ ਕੁਛ ਕਹਿਣਾ ਚਾਹੋਗੇ?
0: ਜੀ ਬਿਲਕੁਲ। ਇੱਕ ਬਹੁਤ ਪੁਰਾਣੀ ਫਿਲਮ ਆ, ਉਹਦਾ ਨਾਂ ਸੀ ਮੰਜਲੀ ਦੀਦੀ।
1: ਮੰਜਲੀ ਦੀਦੀ, ਹਾਂਜੀ
0: ਹਾਂਜੀ। ਮੰਜਲੀ ਦਾ ਮਤਲਬ ਕਿ ਵਿਚਕਾਰਲੀ।
1: ਅੱਛਾ।
0: ਯੂਪੀ ਚ ਮੰਜਲੀ ਜਾਂ ਮੰਜਲਾ ਭਰਾ ਵਿਚਕਾਰਲੇ ਨੂੰ ਕਹਿੰਦੇ।
1: ਮਿਹਰਬਾਨੀ, ਮੇਰੇ ਵਾਸਤੇ ਨਵਾਂ ਲਫ਼ਜ਼ ਆਏ, ਥੈਂਕ ਯੂ।
0: ਮੰਜਲੀ ਦੀਦੀ।
1: ਅੱਛਾ, ਮੰਜਲੀ ਦੀਦੀ, ਠੀਕ
0: ਹੈ। ਉਹ ਚ ਸਚਿਨ ਛੋਟਾ ਜਿਹਾ ਸੀਗਾ ਤੇ ਉਹਦੇ ਉੱਤੇ ਗਾਣਾ ਫਿਲਮਾਇਆ ਸੀਗਾ ਜੋ ਮੈਂ ਹੁਣ ਆਪ ਜੀ ਨੂੰ ਸੁਣਾਉਣ ਲੱਗੀ ਮਾਵਾਂ ਉੱਤੇ।
1: ਅੱਛਾ, ਸੁਣਾਓ ਜੀ।
0: ਤੇ ਇਹ ਗੀਤ ਵੈਸੇ ਤਾਂ ਸਾਰੇ ਮਾਵਾਂ ਲਈ ਇੱਕੋ ਗੀਤ ਗਾਉਂਦੇ ਨੇ, ਬੜਾ ਹਿੱਟ ਹੈ, ਤੂੰ ਕਿਤਨੀ ਅੱਛੀ ਹੈ, ਤੂੰ ਕਿਤਨੀ
1: ਕਾਫੀ।
0: ਇਹ ਵੀ ਗੀਤ ਆ, ਇਹ ਵੀ ਬੜਾ ਹਿੱਟ ਹੋਇਆ ਸੀ। ਤੇ ਜਿਹੜਾ ਮੈਂ ਆਪ ਜੀ ਨੂੰ ਸੁਣਾਉਣ ਲੱਗੀ ਉਹ ਕਿਤੇ ਕਿਤੇ ਆਕਾਸ਼ਵਾਣੀ ਤੇ ਵੱਜਦਾ ਸੀ।
1: ਅੱਛਾ।
0: ਹੁਣ ਕਿਉਂਕਿ ਮੇਰਾ ਸ਼ੌਕ ਰਿਹਾ ਤੇ ਮੈਨੂੰ ਤਾਂ ਫਿਰ ਬਚਪਨ ਦੇ ਸਾਰੇ ਗੀਤ ਯਾਦ ਨੇ।
1: ਤੁਹਾਨੂੰ ਯਾਦ ਨੇ ਜੀ, ਮੈਂ ਬਿਲਕੁਲ
0: ਜੀ। ਇਹ ਵੀ ਬੜਾ ਗੋਡ ਗਿਫਟ ਹੈ ਜੀ, ਇੰਨੇ ਗੀਤ ਯਾਦ ਰੱਖਣੇ। ਮੈਂ ਕਹਿੰਦਾ ਕਿ 200-250 ਗੀਤ ਮੈਨੂੰ ਮੂੰਹ ਜਵਾ ਨੀ, ਬਚਪਨ ਦੀ ਯਾਦ ਨੇ ਹੁਣ ਤੱਕ।
1: ਤੁਹਾਡਾ ਟੇਸਟ ਹੈ, ਹੌਬੀ ਹੈ ਤੁਹਾਡੀ
0: ਜੀ? ਹਾਂਜੀ ਬਿਲਕੁਲ। ਤੇ ਦੂਸਰੀ ਗੱਲ ਇਹ ਕਿ ਮੇਰੀ ਮਾਂ ਦੀ ਦੇਣ ਹੈ। ਮੇਰੀ ਮਾਂ ਨੇ ਕਿਹਾ ਗੁੱਡੀ ਤੈਨੂੰ ਇਹ ਗੀਤ ਯਾਦ ਹੈ, ਤੂੰ ਇਹ ਗੀਤ ਸੁਣਾ।
1: ਤੁਹਾਡਾ ਨਾਂ ਤੁਹਾਡਾ ਗੁੱਡੀ ਹੁੰਦਾ ਸੀ?
0: ਹਾਂਜੀ, ਹੁੰਦਾ ਨਹੀਂ ਸੀ, ਹੁਣ ਵੀ
1: ਆ। ਹੁਣ ਵੀ ਤੁਹਾਨੂੰ ਗੁੱਡੀ?
0: ਤੁਸੀਂ ਮੈਨੂੰ ਗੁੱਡੀ ਬੁਲਾ ਸਕਦੇ ਹੋ?
1: ਆਜਾ
0: ਹੁਣ।
1: ਚਲੋ ਜੀ, ਮੈਂ ਅਗਲੀ ਵਾਰ ਤੋਂ ਗੁੱਡੀ ਤੁਹਾਨੂੰ ਗੁੱਡੀ ਦੇ ਨਾਂ ਨਾਲ ਮੁਖਾਤਬ ਕਰਾਂਗਾ। ਬਹੁਤ ਸੋਹਣਾ ਨਾਂ ਹੈ ਗੁੱਡੀ, ਇਹ ਆਮ ਪਿੰਡਾਂ ਵਿੱਚ ਹੁੰਦਾ ਕੁੜੀਆਂ ਦੇ ਨਾਂ।
0: ਤੇ ਮੇਰੇ ਨਾਨੀ ਜੀ ਤੇ ਮੇਰੇ ਫਾਦਰ ਮੈਨੂੰ ਗੁੱਡੋ ਕਹਿੰਦੇ ਸੀ, ਚਾਰ ਨਾਲ
1: ਗੁੱਡੀ। ਹਾਂਜੀ ਹਾਂਜੀ
0: ਹਾਂਜੀ। ਤੇ ਉਹ ਗੀਤ ਮੈਂ ਆਪ ਜੀ ਨੂੰ
1: ਦੱਸਿਆ। ਨਾਨੀ ਨਾਨੀ ਤੇ ਨਾਨਾ ਤੁਹਾਨੂੰ ਪਿਆਰ ਨਾਲ ਗੁੱਡੋ ਕਹਿੰਦੇ ਸੀ?
0: ਹਾਂਜੀ।
1: ਤੇ ਜਦੋਂ ਗੁੱਸੇ ਚ ਹੁੰਦੇ ਸੀ ਉਦੋਂ ਕੀ ਕਹਿੰਦੇ ਹੁੰਦੇ ਸੀ?
0: ਉਦੋਂ ਕਹਿੰਦੇ ਸੀ, ਨੀ ਗੁੱਡੋ ਸੁਣਨ ਦਈ ਆ, ਉਰੇ ਆਈ, ਤੈਨੂੰ ਸੁਣਦਾ ਨੀ। ਇੱਕ ਵਾਰੀ ਮੈਂ ਨਾਨੀ ਨੇ ਆਵਾਜ਼ ਮਾਰੀ, ਮੇਰੇ ਨਾਨਾ ਜੀ ਹੁੱਕਾ ਪੀਂਦੇ ਸੀ।
1: ਅੱਛਾ।
0: ਤੇ ਉਹਨਾਂ ਦੀ ਚਿਲਮ ਮੈਂ ਹੀ ਭਰਦੀ ਹੁੰਦੀ ਸੀ।
1: ਹੋਏ ਹੋਏ। ਤੇ ਤੁਸੀਂ ਆਪ ਪਹਿਲਾਂ ਚੈੱਕ ਕਰਦੇ ਹੁੰਦੇ ਸੀ ਵੀ ਚਿਲਮ ਸ਼ੁਰੂ ਹੋ ਗਈ?
0: ਨਹੀਂ, ਮੈਂ ਕੋਲੇ ਥੋੜਾ ਜਿਹਾ ਚਿਮਟਾ ਸੀ ਮੇਰੇ ਲਈ, ਨਾਨੀ ਨੇ ਬਣਵਾਇਆ ਸੀ ਵੀ ਇਹ ਗੁੱਡੀ ਚ ਕੋਲਿਆਂ ਦੀ ਅੱਗ ਪਾ ਕੇ ਤੇ ਚਿਲਮ ਭਰ ਕੇ ਨਾਨੇ ਨੂੰ ਦੇ ਗਿਆ।
1: ਅੱਛਾ।
0: ਤੇ ਕਿਤੇ ਕਿਤੇ ਘੁੱਟ ਮੇਰੀ ਨਾਨੀ ਵੀ ਸੁੜਕ ਲੈਂਦੀ ਸੀ, ਗੁੜ ਗੁੜ ਗੁੜ ਬੋਲਦਾ ਸੀ।
1: ਪੁਰਾਣੇ ਜ਼ਮਾਨੇ ਚ ਵੈਸੇ ਹੁਣ ਹੁੱਕਿਆਂ ਦਾ ਰਿਵਾਜ ਜਾਂਦਾ ਹੀ ਹੈ। ਬਿਲਕੁਲ ਜੀ।
0: ਤੇ ਮੈਂ ਨਾਨੀ ਨੇ ਮੈਨੂੰ ਆਵਾਜ਼ ਮਾਰੀ, ਗੁੱਡੋ, ਅੱਗੋਂ ਮੈਂ ਕਹਿ ਬੈਠੀ ਹਾਂ।
1: ਅੱਛਾ।
0: ਕਹਿੰਦੀ ਉਰਿਆ, ਮੈਂ ਫਰਾਕ ਪਾਈ ਹੋਈ, ਇੱਛਕ ਦਾਣਾ ਕੱਪੜਾ ਹੁੰਦਾ ਸੀ ਪੀਲੇ ਗੁਲਾਬੀ ਰੰਗ ਦੀ, ਮੈਂ ਫਰਾਕ ਪਾਈ ਹੋਈ ਆ ਗਈ, ਮੇਰੀਆਂ ਦੋ ਗੁੱਤਾਂ ਤਕਰੀਬਨ ਬੰਨੇ ਹੋਏ ਮੇਰੀ ਮੰਮੀ ਨੇ। ਤੇ ਕਹਿੰਦੀ ਹੁਣੇ ਤੂੰ ਕੀ ਕਿਹਾ?
1: ਹਾਂ।
0: ਮੈਂ ਚੁੱਪ।
1: ਹਾਂ।
0: ਇੱਕ ਖਿੱਚ ਕੇ ਮੇਰੇ ਵੱਟ ਕੇ ਚਪੇੜ ਮਾਰੀ।
1: ਅੱਛਾ।
0: ਕਹਿੰਦੀ ਅੱਜ ਤੋਂ ਬਾਅਦ ਤੂੰ ਹਾਂਜੀ ਨੀ ਭੁੱਲੂਗੀ। ਔਰ ਸੱਚ ਗੱਲ ਹੈ, ਮੈਂ ਹੁਣ ਫਿਕਰ ਵੀ ਨਾ, ਜਿੱਦਾਂ ਹੀ ਮੈਂ ਹੂੰ ਕਹਿੰਦੀ ਮੈਨੂੰ ਚੇਤੇ ਆ ਜਾਂਦੀ ਹਾਂਜੀ ਕਹਿਣਾ। ਤੇ ਉਹ ਬਚਪਨ ਦੀਆਂ ਯਾਦਾਂ ਅੱਜ ਵੀ ਜੁੜੀਆਂ ਹੋਈਆਂ ਨੇ। ਤੇ ਇਹ ਮਾਂ ਉੱਤੇ ਗੀਤ ਹੈਗਾ ਜਿਹੜਾ ਬੜਾ ਫੇਮਸ, ਮੈਂ ਦੋ ਲਾਈਨਾਂ ਪਹਿਲੇ ਉਹ ਸੁਣਾਨੀ ਹੈ ਤੇ ਸੈਕੰਡ ਮੈਂ ਤੁਹਾਨੂੰ ਉਹ ਦੂਸਰਾ ਗੀਤ ਜਿਹੜਾ ਮੈਂ ਬਚਪਨ ਤੋਂ ਗਾ ਰਹੀ ਹਾਂ,
1: ਤੇ
0: ਉਹ ਆਪਾਂ ਸੁਣਦੇ ਹਾਂ। ਤੂੰ ਕਿਤਨੀ ਅੱਛੀ ਹੈ,

0: ਬਹੁਤ ਸੋਹਣਾ ਵੰਡਰਫੁਲ ਅਤੇ ਵਰਡਿੰਗ ਵੀ ਕਿੱਡੀ ਸੋਹਣੀ ਹੈ, ਦੇਖਣ ਵਾਲੇ ਨੇ ਲਾਇਰਿਕਸ ਕਿੱਡੇ ਸੋਹਣੇ ਲਫ਼ਜ਼ ਲਿਖੇ ਨੇ, ਠੀਕ ਹੈ
1: ਜੀ।
0: ਤੇ ਤੁਸੀਂ ਗਾਇਆ ਵੀ ਬੜੇ ਸੋਹਣੇ ਤਰੀਕੇ ਨਾਲ,
1: ਪਿਆਰ ਜੀ ਨੇ ਸੁਣਿਆ ਬੜੇ ਮੁਹੱਬਤ ਨਾਲ ਜੀ।
0: ਨਹੀਂ ਵੰਡਰਫੁਲ ਸੌਂ ਵੀ ਦੇਖੋ ਕਿੰਨਾ ਉਹਦੇ ਵਿੱਚ ਉਹਦੇ ਲਫ਼ਜ਼ਾਂ ਚ ਕਿੰਨਾ ਪਿਆਰ ਹੈ, ਤੇ ਜੇ ਗਾਉਣ ਵਾਲਾ ਵੀ ਵਧੀਆ ਤਰੀਕੇ ਨਾਲ ਗਾ ਰਿਹਾ ਹੋਵੇ ਤੇ ਹੋਰ ਵੀ ਸੋਹਣੇ ਤੇ ਸੁਹਾਗਾ ਹੈ।
1: ਠੀਕ ਹੈ ਜੀ, ਬਹੁਤ ਅੱਛੇ ਰਾਈਟਰ ਰਹੇ ਨੇ ਜੀ ਸਾਡੇ ਫਿਲਮ ਇੰਡਸਟਰੀ ਦੇ।
0: ਅਸਲ ਚ ਅਸੀਂ ਬਹੁਤ ਵਾਰ ਗੱਲ ਕਰ ਚੁੱਕੇ ਹਾਂ, ਇਹ ਸਾਰੇ ਰਾਈਟਰ ਜਿਹੜੇ ਸਨ ਇਹ ਸ਼ਾਇਰ ਤਬੀਅਤ ਦੇ ਮਾਲਕ ਸਨ ਸਾਰੇ
1: ਜੀ। ਕੋਈ ਜੇ
0: ਗਾਉਣ ਵਾਲੇ ਵੀ ਆਸ਼ਾ ਲਤਾ ਤੇ ਸੁਮਨ ਕਲਿਆਣ ਕੋਲ ਵਰਗੀਆਂ ਹੋਣ ਤੇ ਉਧਰੋਂ ਲਿਖਣ ਵਾਲੇ ਵੀ ਏਡੇ ਹੀ ਜ਼ਬਰਦਸਤ ਹੋਣ ਤੇ ਮੈਂ ਕਹਿੰਦਾ ਕਿ ਕਿਤੇ ਅੱਖਾਂ ਮੀਟ ਕੇ ਗਾਣੇ ਸੁਣੋ, ਮਜ਼ੇ ਅਸੀਂ ਹੋਰ ਦੁਨੀਆਂ ਚ ਚਲੇ ਜਾਂਦੇ ਹਾਂ
1: ਜੀ। ਬਿਲਕੁਲ, ਔਰ ਸਰ ਅੱਜ ਦੇ 10 ਗੀਤ ਤੁਸੀਂ ਸੁਣ ਲਓ ਤੇ ਪਿਛਲਾ ਇੱਕ ਗੀਤ ਸੁਣ ਲਓ,
0: ਕਿਆ ਬਾਤ,
1: ਉਹ ਇੱਕੋ ਹੀ 10 ਦੇ ਬਰਾਬਰ ਭਾਰੀ ਵਾ।
0: ਮੈਂ ਕਹਿੰਦਾ ਜੀ ਕੀ ਤੁਹਾਨੂੰ ਦੱਸਾਂ ਕਿ ਉਹਨਾਂ ਦੇ ਵਿੱਚ ਕਿਸ ਕਿੱਡੇ ਸੋਹਣੇ ਅਲਫਾਜ਼ ਨੇ, ਪਿੱਛੇ ਡੇਢ ਸੌ ਇੰਸਟਰੂਮੈਂਟ ਵੱਜ ਰਿਹਾ
1: ਜੀ। ਬਿਲਕੁਲ,
0: ਤੇ ਗਾਉਣ ਵਾਲੇ ਇੱਕ ਨਵੀਂ ਦੁਨੀਆ, ਇਹ ਦੁਨੀਆ ਸਾਡੀ ਜਿਹੜੀ ਸੰਗੀਤ ਇੰਡਸਟਰੀ ਹੈ ਨਾ ਇਹ ਦੁਨੀਆ ਭਰ ਚ ਮਸ਼ਹੂਰ ਹੈ ਜੀ।
1: ਬਿਲਕੁਲ ਜੀ, ਬਿਲਕੁਲ
0: ਕਮਾਲ ਹੈ। ਵੈਸੇ ਵੇਖ ਲੋ ਕਿੰਨੇ ਪਹੁੰਚੇ ਲੋਕ ਉੱਥੇ ਬੈਠੇ ਹੈ
1: ਜੀ। ਬਿਲਕੁਲ, ਮੈਨੂੰ ਇੱਕ ਗਜ਼ਲ ਮੇਰੇ ਸਾਹਮਣੇ ਆਈ ਹੈ, ਮੈਂ ਕਿਹਾ ਸਰ ਨੂੰ ਸੁਣਾ ਹੀ ਦਵਾਂ ਅੱਜ।
0: ਅਖੀਰਲੀ ਸੁਣਾ ਦਿਓ ਫਿਰ, 10 ਮਿੰਟ ਆਉਣ ਦਿਓ।
1: ਓਕੇ ਓਕੇ, ਵੋ ਚੁੱਪ ਰਹੇ ਤੋ ਮੇਰੇ ਦਿਲ ਕੇ ਦਾਗ ਜਲਤੇ ਹੈ, ਵੋ ਬਾਤ ਕਰ ਲੇ ਤੋ ਬੁਝਤੇ ਚਿਰਾਗ ਜਲਤੇ ਹੈ, ਕਹੋ ਜਲੇ ਕੇ ਪੁੱਛੇ ਹਮ ਆਪਣੀ ਰਾਹ ਚਲੇ ਯਾ ਤੁਮਹਾਰੀ ਰਾਹ ਚਲੇ, ਬੁਝੇ

ਤੇ ਪਰਵਾਜ਼ ਰੇਡੀਓ ਫ੍ਰੈਂਕਫਰਟ ਦੇ ਖੂਬ ਸੁਰਤ ਸੁਰੋਤ ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ ਵਾਹ ਵਾਹ।

ਖੇੜਿਆਂ ਚ ਵਾਧਾ ਕਰਦਾ, ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ। ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ

ਤੇ ਹਾਸੇ ਲਿਆਉਣ ਵਾਲਾ ਤੁਹਾਡੀ ਸੋਚ ਚ ਭੱਠੂ ਪਾਉਣ ਵਾਲਾ ਤੇ ਖਰੀਆਂ

ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫ੍ਰੈਂਕਫਰਟ। ਪ੍ਰਵਾਸ ਰੇਡੀਓ ਫ੍ਰੈਂਕ

0: ਖਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫ੍ਰੈਂਕਫਰਟ। ਜੀ ਹਾਂ, ਪ੍ਰਵਾਸ ਰੇਡੀਓ ਫ੍ਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਇੰਡੀਅਨ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ, ਬਿਲਕੁਲ ਦੋਸਤੋ, ਪ੍ਰਵਾਸ ਰੇਡੀਓ ਇਜ਼ ਯੋਰ ਓਨ ਰੇਡੀਓ ਸਟੇਸ਼ਨ।
1: ਹਟਾ ਦੋ ਗਰਮ ਉਖੜਾ।

ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ

ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ। ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ।

خوبصورت لبات ہاسے کھلار دا آپ دی سوچ دیاں کھڑکیاں کھڑکا کے آ سجنوں دلاں تے دستک دین والا تہاڈے دلاں دی دھڑکن وداؤن والا پاکھدے مسئلے لیاؤن والا پنجاب دی سیر کرواؤن والا حق سچ دے ڈھول وجاؤن والا کئیاں متھیاں تے تیوڑیاں لباں تے ہاسے لیاؤن والا ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਪ੍ਰਵਾਸ ਰੇਡੀਓ ਫਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਇੰਡੀਅਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਬਿਲਕੁਲ ਯੂਅਰ ਓਨ ਰੇਡੀਓ ਸਟੇਸ਼ਨ। Expose yourself, how do you see this wonderful world with your own watching eyes and experience. We are only phone call away. Belkul dosto, asi tuhade to sirf phone call away hi haan. Te aaj hai ji shairo shairi da program. ਤੇ ਜ਼ਰੂਰੀ ਨਹੀਂ ਤੁਸੀਂ ਲਿਖਾਰੀ ਹੋਵੋ ਸ਼ਾਇਰੋ ਸ਼ਾਇਰੀ ਕਰਦੇ ਹੋਵੋ ਤੁਸੀਂ ਆਪਣੇ ਆਲੇ ਦੁਆਲੇ ਦੀ ਇੱਧਰ ਉੱਧਰ ਦੀ ਨੈਸ਼ਨਲ ਇੰਟਰਨੈਸ਼ਨਲ ਸ਼ਹਿਰ ਦੀ ਪਿੰਡ ਦੀ ਟੌਨਾਂ ਦੀ ਕਹਾਣੀ ਪਰਿਆਵਰਣ ਦੀ ਗੀਤਾਂ ਜਾਂ ਮਤਲਬ ਕਿ ਕਲਚਰ ਤੇ ਆਪਣੇ ਤੇ ਗੱਲ ਮੁੱਕੀ ਜੀ ਕਿਸੇ ਵੀ ਵਿਸ਼ੇ ਦੇ ਉੱਤੇ ਆਉਣ ਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। 10-15 ਮਿੰਟ ਆਪਣੇ ਬਾਰੇ ਇਨਫੋਰਮੇਸ਼ਨ ਦਿਓ, ਦੂਸਰਿਆਂ ਦੀ ਸੁਣੋ ਇਨਫੋਰਮੇਸ਼ਨ, ਤੇ ਜੋ ਤੁਹਾਡਾ ਦਿਲ ਕਰਦਾ ਨਾ ਕਿ ਮੈਨੂੰ ਆਹ ਗੱਲ ਜਿਹੜੀ ਹੈ ਦਿਲ ਕਰਦਾ ਕਦੀ ਰੇਡੀਓ ਤੇ ਕਰਾਂ, ਸਾਰੇ ਸੁਣਨ ਮੇਰੇ ਨਾਲ ਸਹਿਮਤ ਹੈ ਨੇ ਕਿ ਨਹੀਂ, ਦੋਸਤੋ ਆਓ ਕੰਮ ਆਪਣੇ ਦਿਲ ਦੀ ਸਾਂਝ ਪਾਉਣ ਦਾ ਇਹ ਇੱਕ ਮਾਧਿਅਮ ਹੈ ਦੁਨੀਆ ਦੇ ਨਾਲ। ਤੇ ਆਓ ਆਪਣੇ ਵਿਚਾਰ ਜਿਹੜੇ ਨੇ ਦੁਨੀਆ ਦੇ ਨਾਲ ਸਾਂਝੇ ਕਰੋ। ਤੇ ਜੇ ਤੁਸੀਂ ਕਿਸੇ ਟੌਪਿਕ ਉੱਤੇ ਜ਼ਿਆਦਾ ਦੇਰ ਗੱਲਬਾਤ ਵੀ ਕਰਨੀ ਚਾਹੁੰਦੇ ਹੋ, ਕੋਈ 40-45 ਮਿੰਟ ਜਾਂ ਇੱਕ ਘੰਟਾ, ਤੇ ਅਸੀਂ ਫਿਰ ਵੀ ਤੁਹਾਨੂੰ ਮੌਕਾ ਦੇਵਾਂਗੇ, ਪਰ ਉਹ ਸੈਟਰਡੇ ਹੁੰਦਾ। ਤੁਸੀਂ ਸਾਡੇ ਨਾਲ ਨਿਊਯਾਰਕ ਵਿੱਚ, ਜਰਮਨੀ ਵਿੱਚ ਜਾਂ ਇੰਡੀਆ ਵਿੱਚ ਕੰਟੈਕਟ ਕਰ ਸਕਦੇ ਹੋ, ਤੇ ਅਸੀਂ ਤੁਹਾਨੂੰ ਮੌਕਾ ਹੀ ਨਹੀਂ ਦਿਆਂਗੇ, ਸਗੋਂ ਆਪਣੀ ਖੁਸ਼ਕਿਸਮਤੀ ਸਮਝਾਂਗੇ ਕਿ ਤੁਸੀਂ ਆਪਣੇ ਦਿਲ ਦੇ ਵਿਚਾਰ ਜਿਹੜੇ ਨੇ ਉਹ ਐਕਸਪ੍ਰੈਸ ਕੀਤੇ ਨੇ। ਪਰ ਇਹ ਸਾਰਾ ਕੁਝ ਨਿਊਟਰਲ ਹੋਣਾ ਚਾਹੀਦਾ ਹੈ। ਅਸੀਂ ਕਿਸੇ ਵੀ ਪੱਖਪਾਤੀ ਆਦਮੀ ਨੂੰ ਬਿਲਕੁਲ ਮੌਕਾ ਨਹੀਂ ਦਿਆਂਗੇ ਕਿ ਆਣ ਕੇ ਘੰਟਾ ਇੱਕ ਲੈਕਚਰ ਕਰੇ, ਤੇ ਜਿਹਦੀ ਦਿਲ ਕਰੇ ਨੁਕਤਾਚੀਨੀ ਕਰੀ ਜਾਏ ਤੇ ਜਿਹਦੀ ਦਿਲ ਕਰੇ ਉਹਦੀ ਗੁੱਡੀ ਚੜਾਈ ਜਾਏ। ਨਹੀਂ, ਇਹ ਕੋਈ ਰਾਜਨੀਤੀ ਨਹੀਂ ਹੈਗੀ, ਇਹ ਇੱਕ ਮਾਧਿਅਮ ਹੈ। ਇੱਕ ਦੀਵਾ ਦੂਜਾ ਦੀਵਾ ਜਗਾਉਂਦਾ, ਦੋ ਦੀਵੇ ਅੱਗੋਂ 10 ਦੀਵੇ, 10 ਦੀਵੇ 50 ਦੀਵੇ, ਤੇ ਪਹਿਲੇ ਦੀਵੇ ਦੀ ਜਿਹੜੀ ਲਾਈਟ ਹੈ ਕਦੀ ਵੀ ਘੱਟ ਨਹੀਂ ਹੁੰਦੀ। ਆਓ ਸਾਰੇ ਜਣੇ ਰਲ ਕੇ ਆਪਣੇ ਸਮਾਜ ਨੂੰ ਚਿੰਤਿਤ ਕਰੀਏ।
That's the beauty of your lovely radio station. Bilkul dosto, to listen us worldwide, log on www.parvazradio.com. Hanji, www.parvazradio.com. Dosto, sadi app, tusi te download kiti hai. Apne sajna mitra nu bhi download karao, taake oh. We love ji, sada gana mera napya gaya si, button mere kolon galti na. Te Naib Kotiya Kumhiar aa gaya ji, ida tuhanu gana sunauna hai main baad de vich thodi der baad. Aap te tusi sunde hi ho te sada matlab ki na sadi app download karwao, aap ji di meherbani hovegi. Te main haan ji, aap ji da dost te host, Suchcha Singh Bajwa. ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ ਭੀੜਾਂ ਵਧੀਆਂ ਜ਼ਿੰਦਗੀ ਤੰਗ ਹੋ ਗਈ ਤੇ ਹੋਏ ਘਰ ਦੇ ਚਾਰ ਚਾਰ ਹਿੱਸੇ ਨੇ ਖੁੱਲੇ ਘਰ ਵਿੱਚ ਮੱਝਾਂ ਗਾਵਾਂ ਸਨ ਅੱਜ ਕਮਰੇ ਹੀ ਕਮਰੇ ਜਿੱਥੇ ਨੇ ਬਲਦਾਂ ਦੇ ਭੇਡ ਚ ਕੁੱਤਾ ਰੈਫਰੀ ਸੀ ਡੱਬੂ ਬੱਕਰੀ ਤੇ ਬਾਂਦਰ ਕਿੱਥੇ ਨੇ ਦੋਸਤੋ ਸਾਡੇ ਘਰ ਸਾਡੀ ਵੇਲੀ ਹੁੰਦੀ ਸੀ ਵੱਡੀ ਸਾਰੀ ਉਹਦੇ ਵਿੱਚ ਬਾਂਦਰ ਵੀ ਲੇਲੇ ਵੀ ਤੇ ਕੁੱਤਾ ਵੀ ਸੀ ਸਾਡੇ ਕੋਲ ਭਗਤਾਂ ਤੇ ਚੂਚੇ ਵੀ ਸਨ ਵੱਡਾ ਸਕੂਲ ਤੇ ਚਾਰ ਗਰਾਉਂਡਾਂ ਸਨ ਅੱਜ ਕਲੋਨੀਆਂ ਉੱਗੀਆਂ ਜਿੱਥੇ ਨੇ ਓਏ ਜਿੱਥੋਂ ਦੀ ਰੇੜੀਆਂ ਗੱਡੇ ਲੰਘਦੇ ਸਨ ਉਹ ਹਵੇਲੀਆਂ ਬੂਹੇ ਕਿੱਥੇ ਨੇ ਸਾਡੇ ਘਰ ਵਿੱਚ ਅੰਬ ਲਸੂੜੇ ਸਨ ਲੇਲੇ ਕੁਕੜੀਆਂ ਤੇ ਚੂਚੇ ਕਿੱਥੇ ਨੇ ਅੱਜ ਕੁਝ ਵੀ ਨਜ਼ਰ ਆਉਂਦਾ ਨਹੀਂ ਬਸ ਹਿੱਸੇ ਹਿੱਸੇ ਹਿੱਸੇ ਨੇ ਵੈਰੀ ਗੁੱਡ ਆਫਟਰਨੂਨ ਦੋਸਤੋ ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਤੇ ਮੈਂ ਹਾਂ ਆਪ ਜੀ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ ਸੱਜਣੋ ਅੱਜ ਹੈ ਜੀ ਸੰਡੇ ਤੇ 29 ਮਾਰਚ ਹੋ ਗਈ ਹੈ ਅੱਜ ਤੇ ਅੱਜ ਨਾ ਕਿਸ ਤਰ੍ਹਾਂ ਦਾ ਤੁਹਾਨੂੰ ਵੈਦਰ ਦੱਸਾਂ ਧੁੱਪ ਤੇ ਐਵੇਂ ਮਾੜੀ ਜਿਹੀ ਲੱਗੀ ਹੈ ਪਰ ਟੈਂਪਰੇਚਰ ਡਾਊਨ ਹੀ ਹੈ ਦੋ ਤਿੰਨਾਂ ਦਿਨਾਂ ਤੋਂ 8 ਹੈ ਸਿਰਫ ਇਹ ਧੁੱਪ ਵੀ ਕੁਛ ਨਹੀਂ ਐਵੇਂ ਝਾਵਾ ਜਿਹਾ ਹੀ ਹੈ ਤੇ ਕਲੋਡੀ ਚੱਲਣ ਡਿਆ ਥੋੜਾ ਜਿਹਾ ਇੱਧਰ ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਜਰਮਨ ਦੇ ਇਸ ਵਕਤ ਦੋਸਤੋ 3:24 ਹੋ ਗਏ ਨੇ ਇੰਡੀਆ ਚ ਸੁਣ ਰਹੇ ਸੱਜਣੋ ਤੁਸੀਂ ਸਾਡੇ ਤੋਂ ਹੁਣ 3:30 ਘੰਟੇ ਅੱਗੇ ਹੋ ਹੁਣ ਤੱਕ ਤੇ ਤੁਸੀਂ ਕੱਲ ਤੱਕ ਤੇ 4:30 ਘੰਟੇ ਅੱਗੇ ਸੀ ਕਿਉਂਕਿ ਜਰਮਨ ਦਾ ਟਾਈਮ ਗਰਮੀਆਂ ਚ ਬਦਲ ਜਾਂਦਾ ਹੁਣ ਅਸੀਂ 1 ਘੰਟਾ ਪਹਿਲਾਂ ਨਾਲੋਂ ਅੱਗੇ ਹੋ ਗਏ ਹਾਂ ਤੇ ਤੁਹਾਡਾ ਇੰਡੀਆ ਵਾਲਿਆਂ ਦਾ 1 ਘੰਟਾ ਘੱਟ ਗਿਆ ਤੁਸੀਂ ਹੁਣ ਸਾਡੇ ਦੇ ਵੱਜੇ ਨੇ ਨਾ 3:24 ਹੋਏ ਨੇ ਤੇ ਤੁਸੀਂ ਸਾਡੇ ਤੋਂ 3:30 ਘੰਟੇ ਅੱਗੇ ਤੇ ਸਾਡਾ ਜਿਹੜਾ ਨੰਬਰ ਹੈ ਜੀ ਟੈਲੀਫੋਨ ਨੰਬਰ ਸਟੂਡੀਓ ਦਾ ਦੋਸਤੋ ਨੋਟ ਕਰ ਲਓ ਜਿਨ੍ਹਾਂ ਕੋਲ ਤੇ ਪਹਿਲਾਂ ਹੀ ਹੈ ਵੈਲ ਐਂਡ ਗੁੱਡ ਜਿਹੜਾ ਕੋਈ ਨਵੇਂ ਸੁਣ ਰਹੇ ਨੇ ਉਹ ਪਲੀਜ਼ ਨੋਟ ਕਰ ਲੈਣ 0049 1714869514 0049 4178469514 ਤੇ ਦੋਸਤੋ ਤੁਸੀਂ ਨਾ ਮੈਨੂੰ ਮਿਸ ਕਾਲ ਮਾਰ ਦੇਣੀ ਹੈ ਇੱਕ ਹੀ ਬਸ ਮਿਸ ਕਾਲ ਮਾਰਨੀ ਜ਼ਿਆਦਾ ਨਹੀਂ ਮਾਰਨੀ ਆ ਤੇ ਮੈਂ ਟਰਨ ਬਾਈ ਟਰਨ ਤੁਹਾਡੇ ਪੇਸ਼ ਹੋਵਾਂਗਾ ਜੀ ਖੁਦ ਆਵਾਂਗਾ ਤੁਹਾਡੇ ਘਰ ਤੁਹਾਨੂੰ ਲੈਣ ਵਾਸਤੇ ਹਾਂਜੀ ਕਾਲ ਬੈਕ ਕਰ ਦਿਆਂਗਾ ਤੇ ਜਦੋਂ ਤੁਸੀਂ ਮੇਰੀ ਕਾਲ ਆਵੇ ਬੇਸ਼ੱਕ ਦੇਰ ਹੋ ਜਾਏ ਮੈਨੂੰ ਕਾਲ ਕਰਦੇ ਨੂੰ ਥੋੜੀ ਜਿਹੀ ਤੁਸੀਂ ਰੇਡੀਓ ਬੰਦ ਕਰਕੇ ਮੈਨੂੰ ਸੁਣਨਾ ਸੋਰੀ ਰੇਡੀਓ ਬੰਦ ਕਰਕੇ ਹੀ ਮੇਰੇ ਨਾਲ ਗੱਲਬਾਤ ਕਰਨੀ ਹੈ ਕਿਉਂਕਿ ਰੇਡੀਓ ਦਾ ਟਾਈਮ ਹੋਰ ਹੁੰਦਾ ਹੈ ਮੇਰੇ ਇੱਥੋਂ ਬੋਲਣ ਦਾ ਟਾਈਮ ਹੋਰ ਹੈ ਮੇਰੀ ਆਵਾਜ਼ ਤੁਹਾਡੇ ਤੱਕ 6-7-8 ਸਕਿੰਟ ਬਾਅਦ ਪਹੁੰਚਦੀ ਹੈ
ਤੇ ਜੇ ਤੁਸੀਂ ਰੇਡੀਓ ਲਾ ਕੇ ਮੇਰੇ ਨਾਲ ਗੱਲ ਕਰਨ ਲੱਗ ਪਏ ਤਾਂ ਸਾਡਾ ਆਪਸ ਚ ਕੰਟੈਕਟ ਹੀ ਨਹੀਂ ਹੋਣਾ। ਸੋ ਇਸ ਕਰਕੇ 1714869514 00491748469514 ਤੇ ਦੋਸਤੋ ਤੁਸੀਂ ਨਾ ਆਪ ਮੈਨੂੰ ਮਿਸ ਕਾਲ ਮਾਰ ਦੇਣੀ ਹੈ, ਇੱਕ ਹੀ ਬਸ ਮਿਸ ਕਾਲ ਮਾਰਨੀ, ਜ਼ਿਆਦਾ ਨਹੀਂ ਮਾਰਨੀ ਆ, ਤੇ ਮੈਂ ਟਰਨ ਬਾਈ ਟਰਨ ਤੁਹਾਡੇ ਪੇਸ਼ ਹੋਵਾਂਗਾ ਜੀ, ਖੁਦ ਆਵਾਂਗਾ ਤੁਹਾਡੇ ਘਰ ਤੁਹਾਨੂੰ ਲੈਣ ਵਾਸਤੇ, ਹਾਂਜੀ ਕਾਲ ਬੈਕ ਕਰ ਦਿਆਂਗਾ। ਤੇ ਜਦੋਂ ਤੁਸੀਂ ਮੇਰੀ ਕਾਲ ਆਵੇ, ਬੇਸ਼ੱਕ ਦੇਰ ਹੋ ਜਾਏ ਮੈਨੂੰ ਕਾਲ ਕਰਦੇ ਨੂੰ ਥੋੜੀ ਜਿਹੀ, ਤੁਸੀਂ ਰੇਡੀਓ ਬੰਦ ਕਰਕੇ ਹੀ ਮੈਨੂੰ ਸੁਣਨਾ, ਸੋਰੀ ਰੇਡੀਓ ਬੰਦ ਕਰਕੇ ਹੀ ਮੇਰੇ ਨਾਲ ਗੱਲਬਾਤ ਕਰਨੀ ਹੈ, ਕਿਉਂਕਿ ਰੇਡੀਓ ਦਾ ਟਾਈਮ ਹੋਰ ਹੁੰਦਾ, ਮੇਰੇ ਇੱਥੋਂ ਬੋਲਣ ਦਾ ਟਾਈਮ ਹੋਰ ਹੈ, ਮੇਰੀ ਆਵਾਜ਼ ਤੁਹਾਡੇ ਤੱਕ 6-7-8 ਸਕਿੰਟ ਬਾਅਦ ਪਹੁੰਚਦੀ ਹੈ। ਤੇ ਜੇ ਤੁਸੀਂ ਰੇਡੀਓ ਲਾ ਕੇ ਮੇਰੇ ਨਾਲ ਗੱਲ ਕਰਨ ਲੱਗ ਪਏ ਤਾਂ ਸਾਡਾ ਆਪਸ ਚ ਕੰਟੈਕਟ ਹੀ ਨਹੀਂ ਹੋਣਾ। ਸੋ ਇਸ ਕਰਕੇ ਰੇਡੀਓ ਤੁਸੀਂ ਬੰਦ ਕਰ ਲੈਣਾ ਪਲੀਜ਼, ਠੀਕ ਹੈ ਜੀ। ਤੇ

0: ਕਾਲ ਕਰਦੇ ਨੂੰ ਥੋੜੀ ਜਿਹੀ, ਤੁਸੀਂ ਰੇਡੀਓ ਬੰਦ ਕਰਕੇ ਹੀ ਮੈਨੂੰ ਸੁਣਨਾ, ਸੋਰੀ ਰੇਡੀਓ ਬੰਦ ਕਰਕੇ ਹੀ ਮੇਰੇ ਨਾਲ ਗੱਲਬਾਤ ਕਰਨੀ ਹੈ, ਕਿਉਂਕਿ ਰੇਡੀਓ ਦਾ ਟਾਈਮ ਹੋਰ ਹੁੰਦਾ, ਮੇਰੇ ਇੱਥੋਂ ਬੋਲਣ ਦਾ ਟਾਈਮ ਹੋਰ ਹੈ, ਮੇਰੀ ਆਵਾਜ਼ ਤੁਹਾਡੇ ਤੱਕ 6-7-8 ਸਕਿੰਟ ਬਾਅਦ ਪਹੁੰਚਦੀ ਹੈ, ਤੇ ਜੇ ਤੁਸੀਂ ਰੇਡੀਓ ਲਾ ਕੇ ਮੇਰੇ ਨਾਲ ਗੱਲ ਕਰਨ ਲੱਗ ਪਏ ਤਾਂ ਸਾਡਾ ਆਪਸ ਚ ਕੰਟੈਕਟ ਹੀ ਨਹੀਂ ਹੋਣਾ। ਸੋ ਇਸ ਕਰਕੇ ਰੇਡੀਓ ਤੁਸੀਂ ਬੰਦ ਕਰ ਲੈਣਾ ਪਲੀਜ਼, ਠੀਕ ਹੈ ਜੀ। ਤੇ ਗਾਣਾ ਲਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਹਮੇਸ਼ਾ ਦੀ ਤਰ੍ਹਾਂ ਬਈ ਇੱਕ ਬਹੁਤ ਪੁਰਾਣੀ ਵਰਕ ਸਾਡਾ ਇੱਥੇ ਸਾਡੇ ਆਲਟੋ ਰਾਈਫਨ ਆ ਐਫਸੀਲੋਨ ਫਰੀਡਨ ਸਟ੍ਰਾਸ 106 ਦੇ ਵਿੱਚ 6th ਮਿਲ ਹੈ, ਤੇ ਕਾਫੀ ਤਜਰਬੇਕਾਰ ਲੋਕ ਨੇ ਉਹਨਾਂ ਕੋਲ, ਕਾਫੀ ਵੱਡੀ ਵਰਕ ਸਾਈਡ ਹੈ। ਤੁਸੀਂ ਉਹਨਾਂ ਦੇ ਕੋਲ ਕਿਸੇ ਕਿਸਮ ਦੀ ਵੀ ਤੁਹਾਡੀ ਕਾਰ ਹੈ ਤੇ ਕੋਈ ਵੀ ਟਰਬਲ ਹੈ ਉਹਨੂੰ, ਤੁਸੀਂ ਉਹਨਾਂ ਦੇ ਕੋਲ ਲੈ ਕੇ ਜਾਓ, ਵੰਡਰਫੁਲ ਆਦਮੀ ਤੁਹਾਡੀ ਰਿਪੇਅਰ ਕਰਨਗੇ ਸਿੱਕੇ ਬੰਦ, ਤੇ ਬਿਲਕੁਲ ਜਾਇਜ਼ ਤੁਹਾਡੇ ਕੋਲ ਪੈਸੇ ਲੈਣਗੇ, ਤੁਸੀਂ ਦੂਸਰਿਆਂ ਨਾਲ ਵੀ ਮੁਕਾਬਲਾ ਉਹਨਾਂ ਦਾ ਕਰਕੇ ਵੇਖ ਸਕਦੇ ਹੋ। ਤੇ ਹਰ ਤਰ੍ਹਾਂ ਦਾ ਜਿਹੜਾ ਮਤਲਬ ਕਿ ਤੁਹਾਡੇ ਨਾਲ ਉਹ ਕਹਿਣ ਦਾ ਮਤਲਬ ਇਹ ਹੈ ਕਿ ਸਹਿਯੋਗ ਕਰਨ ਦੀ ਕੋਸ਼ਿਸ਼ ਕਰਨਗੇ, ਤੇ ਤੁਸੀਂ ਇੱਕ ਵਾਰੀ ਜ਼ਰੂਰ ਜਾ ਕੇ ਉਹਨਾਂ ਨੂੰ ਚੈੱਕ ਕਰਨਾ ਭਾਈ ਵਾਕਿਆ ਹੀ ਉਹਨਾਂ ਦੇ ਕੋਈ ਫਰਕ ਹੈ ਕੀਮਤਾਂ ਦੇ ਵਿੱਚ ਤੇ ਸਰਵਿਸ ਦੇ ਵਿੱਚ ਹੈ, ਤੇ ਤੁਸੀਂ ਜ਼ਰੂਰ ਮਤਲਬ ਕਿ ਉਹਨਾਂ ਦੇ ਕੋਲ ਜਾਓ ਤੇ ਉਹਨਾਂ ਦੀਆਂ ਸੇਵਾਵਾਂ ਲਓ। ਕੰਮ ਸਿੱਕੇ ਬੰਦ ਤੇ ਕੀਮਤ ਬਿਲਕੁਲ ਵਾਜਿਬ। ਤੇ ਆਪਣਾ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਉਹ ਤੁਹਾਨੂੰ 10% ਲੈਸ ਕਰ ਦੇਣਗੇ। ਸੋ ਫਰਗੈਸਨ ਜ਼ੀਨਿਕਸ ਫਰੀਡਨ ਸਟ੍ਰਾਸੇ 106 ਆਊਟੋ ਰਾਈਫਨ ਆ ਐਪਸੀਲੋਨ 6th ਮੇਲ ਹੈ। ਲਓ ਬਈ ਸੱਜਣੋ, ਅੱਜ ਹੁਣ ਮੈਂ ਤੁਹਾਨੂੰ ਇੱਕ ਨਾ ਬਹੁਤ ਪੁਰਾਣਾ ਗਾਣਾ ਲੱਗਾ ਸੁਣਾਉਣ। ਹਾਂਜੀ, 1960 ਵਿੱਚ ਵੱਜਦਾ ਹੁੰਦਾ ਸੀ ਗਾਣਾ, ਅਕਬਰ ਬਾਦਸ਼ਾਹ ਜੈਮਲ ਫਤਿਹ ਦਾ। ਤੇ ਜਰਾ ਅਲਗੋਰੀਆਂ ਵਾਲੇ ਹੱਲ ਵੀ ਧਿਆਨ ਦਿਓ ਕਿ ਕਿਸ ਤਰ੍ਹਾਂ ਮਤਲਬ ਕਿ ਅਲਗੋਰੀਆਂ ਦੀਆਂ ਵੀ ਉਹ ਬਾਜੀਆਂ ਪਾਉਂਦੇ ਨੇ। ਲਓ ਜੀ ਦੋਸਤੋ, ਗਾਣਾ ਹਾਜ਼ਰ ਹੈ ਤੇ ਇੰਜੋਏ ਕਰੋ ਜੀ ਗਾਣੇ।
1: ਜੀ ਅਕਬਰ ਬਾਦਸ਼ਾਹ ਸਾਗ ਮੰਗਦਾ ਰਾਜਾ ਜੈਮਲ ਫਤਿਹ ਚੰਦ ਦੇ ਕੋਲੋਂ, ਉਹ ਹਿੰਦੂ ਰਾਜਪੂਤ ਤੋਂ ਮੁਸਲਮਾਨ ਚੁਗੱਤਾ ਬਾਦਸ਼ਾਹ, ਉਹਦਾ ਤੋਦਾ ਤੇ ਸਾਗ ਹੀ ਨਹੀਂ ਸੀ ਬਣਦਾ। ਇਹ ਮੁਹੰਮਦ ਨੇ ਸਹਿ ਮਲੂਕ ਚ ਵੰਡ ਕਰ ਛੱਡੀਏ, ਧੀ ਚੂੜੇ ਦੀ ਸਜਦ ਮੰਗੇ ਦਿੰਦਾ ਉਹ ਸ਼ਰਮਾਵੇ, ਜੱਟ ਨੂੰ ਸੱਤੀ ਕੱਪੜੀ ਅੱਗ ਲੱਗ ਗਈ, ਹਲਾ ਪੁੱਤਰ ਬੂਟਿਆ ਕੀ ਲੱਕੜੀਆਂ ਦੀ।

ਬਾਰੀ ਆ ਜਾ ਜੀ ਅਕਬਰ ਬਾਦਸ਼ਾਹ ਜੀ ਜੱਟ ਨਾਲ ਕਿਹੜੇ ਜਵਾਬ ਕਰਦਾ ਹੈ ਹਲਾ ਪੁੱਤਰ ਬੂਟਿਆ ਤੁਮਿਹਾਰਾ ਨਹਿਰ ਕੋਟੀ ਦਿਆ ਪੁੱਤਰਾ ਮੇਲੇ ਫੇਰ ਬਰਾਦ।

ਪਰਵਾਜ਼ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਖੱਤ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM ਟੂ 8 PM ਇੰਡੀਅਨ ਟਾਈਮ 4:30 AM ਟੂ 6:30 AM ਪਰਵਾਜ਼ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 855-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ ਦਰਸ਼ਨ ਸਿੰਘ ਖੱਤ ਦੇ ਨਾਲ ਰੋਜ਼ਾਨਾ ਸੁਣੋ ਪ੍ਰੋਗਰਾਮ ਦਿਲ ਦੀ

0: ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਬ੍ਰੈਂਕਫਰਟ। ਜੀ ਹਾਂ, ਪ੍ਰਵਾਸ ਰੇਡੀਓ ਬ੍ਰੈਂਕਫਰਟ ਇਜ਼ ਵਨ ਐਂਡ ਓਨਲੀ ਵਨ।
1: ਸਤਿ ਸ੍ਰੀ ਅਕਾਲ, ਸ਼ੁਕਰੀਆ, ਧੰਨਵਾਦ, ਨਮਸਤੇ, ਅਦਾਬ, ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ ਰਲ ਮਿਲ ਕੇ। ਔਰ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਕੁਛ ਪਿਆਰੇ ਪਿਆਰੇ ਗੀਤ ਗਾਣੇ ਸੁਣਾਂਗੇ ਤੇ ਗਾਣਿਆਂ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਜੀ ਖਬਰਾਂ ਵੱਲ। ਉਹ ਖਬਰਾਂ ਹੋਣਗੀਆਂ ਦੁਨੀਆਂ ਦੀਆਂ, ਅੱਜ ਕੱਲ ਜੋ ਕੁਛ ਵਾਪਰ ਰਿਹਾ ਦੁਨੀਆਂ ਦੇ ਉਪਰ, ਕਿੰਨੀਆਂ ਕੁ ਜੰਗਾਂ ਲੱਗੀਆਂ ਹੋਈਆਂ, ਉਨ੍ਹਾਂ ਦੀ ਕੀ ਸਿਚੁਏਸ਼ਨ ਆ। ਅਮਰੀਕਾ ਦੀ ਸਿਆਸਤ ਬਾਰੇ ਗੱਲ ਕਰਾਂਗੇ, ਇੰਡੀਆ ਦੀ ਸਿਆਸਤ ਬਾਰੇ ਵੀ ਗੱਲ ਕਰਾਂਗੇ ਕਿ ਉੱਥੇ ਕੀ ਹੋ ਰਿਹਾ। ਸੋ ਬਹੁਤ ਸਾਰਾ ਕੁਛ ਮਟੀਰੀਅਲ ਲੈ ਕੇ ਲਾਲ ਸਿੰਘ ਚੀਮਾ ਹੁਣੇ ਪੁੱਜਣਗੇ ਜੀ। ਉਸ ਤੋਂ ਬਾਅਦ ਸ਼ਾਇਦ ਡਾਕਟਰ ਸਾਹਿਬ ਗੁਰਦੀਪ ਸਿੰਘ ਸੰਧੂ ਸਾਹਿਬ ਵੀ ਆਪਣੇ ਨਾਲ ਰਲਣਗੇ। ਔਰ ਦੋ ਘੰਟੇ ਦਾ ਪ੍ਰੋਗਰਾਮ ਆਪਾਂ ਲੈ ਕੇ ਆ ਗਏ ਹਾਂ ਦਿਲ ਦੀ ਆਵਾਜ਼। ਸਾਡੇ ਪ੍ਰੋਗਰਾਮ ਦਾ ਨਾਂ ਹੈਗਾ ਜੀ ਦਿਲ ਦੀ ਆਵਾਜ਼। ਫੋਨ ਨੰਬਰ ਹੈਗਾ ਜੀ 7328743259। ਇਹਦੇ ਉਪਰ ਤੁਸੀਂ ਮੈਸੇਜ ਕਰਨਾ ਹੋਵੇ ਤੇ ਤੁਸੀਂ ਵਟਸਐਪ ਦੇ ਉਪਰ ਵੀ ਜਾ ਕੇ ਕਰ ਸਕਦੇ ਹੋ, ਰੈਗੂਲਰ ਕਾਲ ਦੇ ਉਪਰ ਵੀ ਮੈਸੇਜ ਕਰ ਸਕਦੇ ਹੋ। ਸੋ ਸਾਰਿਆਂ ਦਾ ਸ਼ੁਕਰੀਆ, ਧੰਨਵਾਦ। ਸੋ ਦੋਸਤੋ, ਇੱਦਾਂ ਕਰੀਏ ਕਿ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸਿਆ ਕਰੋ ਕਿ ਪ੍ਰਵਾਸ ਰੇਡੀਓ 24 ਆਵਰ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੈ, ਤਾਂ ਕਿ ਹੋਰ ਵੀ ਸਰੋਤੇ ਜਿਹੜੇ ਆਪਣੇ ਨਾਲ ਜੁੜ ਸਕਣ। ਸੋ ਡਾਊਨਲੋਡ ਐਪ ਨੂੰ ਜਿਹੜਾ ਹੈਗਾ www.pravasradio.com ਤੇ ਉਪਰ ਤੁਸੀਂ ਜਾ ਕੇ ਡਾਊਨਲੋਡ ਕਰ ਸਕਦੇ ਹੋ ਐਪ ਨੂੰ, ਉਹ ਕਰਾ ਸਕਦੇ ਹੋ ਆਪਣੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ, ਕਿਉਂਕਿ ਸਾਡੇ ਪ੍ਰੋਗਰਾਮ ਮਿਆਰੀ ਹੁੰਦੇ ਆ ਜੀ, ਬਹੁਤ ਮਿਆਰੀ ਹੁੰਦੇ ਆ, ਵਰਗਲ ਨਹੀਂ ਹੁੰਦਾ। ਔਰ ਸੱਚਾਈ ਤੇ ਅਸੀਂ ਹਮੇਸ਼ਾ ਪਹਿਰਾ ਦਿੰਦੇ ਹਾਂ, ਸੱਚ ਕਹਿਣ ਦੀ ਹਿੰਮਤ ਰੱਖਦੇ ਹਾਂ, ਚਾਹੇ ਉਹ ਅਮਰੀਕਾ ਚ ਹੋਵੇ ਚਾਹੇ ਇੰਡੀਆ ਚ ਹੋਵੇ, ਕਿਉਂਕਿ ਜਦੋਂ ਮਫਾਦ ਹੀ ਕਿਸੇ ਚੀਜ਼ ਦਾ ਨਹੀਂ ਤੇ ਫਿਰ ਸੱਚ ਬੋਲਣ ਚ ਕੋਈ ਹਾਨੀ ਨਹੀਂ ਹੈ। ਅਸੀਂ ਬੋਲਦੇ ਹੀ ਸੱਚ ਆ, ਸਾਡੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਸੱਚ ਦੇ ਆਧਾਰ ਦੇ ਉਪਰ ਹੁੰਦੇ ਆ। ਸੋ ਵੀਰੋ ਤੇ ਭੈਣੋ ਭਰਾਵੋ, ਪ੍ਰੋਗਰਾਮ ਨੂੰ ਸੁਣਿਆ ਕਰੋ ਔਰ ਇਹਨੂੰ ਸ਼ੇਅਰ ਵੀ ਕਰ ਦਿਆ ਕਰੋ ਜੇ ਤੁਹਾਡੇ ਹਿੱਸੇ ਚ ਕੋਈ ਗੱਲ ਆਉਂਦੀ ਹੈ। ਬੜੀ ਮਿਹਰਬਾਨੀ, ਲੋਕ ਗੀਤ ਸੁਣਦੇ ਆ ਜੀ, ਮਿਸ ਪੂਜਾ ਤੇ ਗੀਤਾ ਜੈਲਦਾਰ। ਲਓ ਜੀ, ਤੁਹਾਡੀ ਸੇਵਾ ਵਿਚ ਆਪਾਂ ਪਹਿਲਾਂ ਗੀਤ ਲਾਤਾ ਜੀ।

ਗੁਰਸਵਾਰੇ ਸਤਿਕਾਰਯੋਗ ਗੁਰੂ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ 22 ਨਵੰਬਰ 1998 ਦਾ ਦਿਨ ਗੁਰੂ ਨਾਨਕ ਨਾਮ ਦੇਵਾ ਗੁਰੂ ਸਿੱਖ ਸੰਗਤਾਂ ਵਾਸਤੇ ਅਤਿਅੰਤ ਸੁਭਾਗਾ ਦਿਨ ਹੈ, ਜਿਸ ਦਿਨ ਅੰਮ੍ਰਿਤ ਦੇ ਦਾਤੇ ਸਰਬੰਸ ਦਾਨੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਚਰਨ ਕਮਲਾਂ ਅਤੇ ਕੌਤਕਾਂ ਰਾਹੀਂ ਪਵਿੱਤਰ ਹੋਈ ਇਸ ਧਰਤੀ ਤੇ ਗੁਰੂ ਖਾਲਸਾ ਪੰਥ ਦੇ 300 ਸਾਲਾ ਸਾਜਨਾ ਦਿਵਸ ਦੀ ਸਵੈਮਾਨ ਭਰੀ ਯਾਦ ਨੂੰ ਸਦੀ ਦੀ ਬਣਾਉਣ ਲਈ ਖਾਲਸਾ ਵਿਰਾਸਤ ਯਾਦਗਾਰੀ ਕੰਪਲੈਕਸ ਦੀ ਉਸਾਰੀ ਦਾ ਆਰੰਭ ਕੀਤਾ ਜਾ ਰਿਹਾ ਹੈ। ਇਸ ਧਰਤੀ ਨੂੰ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਹਜ਼ੂਰ ਨੇ ਖਰੀਦ ਕੇ ਆਪਣੀ ਪੂਜ ਮਾਤਾ ਨਾਨਕੀ ਜੀ ਦੀ ਯਾਦ ਵਿਚ ਚੱਕ ਮਾਤਾ ਨਾਨਕੀ ਦਾ ਨਾਮ ਦਿੱਤਾ। ਇਸ ਧਰਤੀ ਦਾ ਪਹਿਲਾ ਤੇ ਸੰਸਾਰ ਦਾ ਸਭ ਤੋਂ ਅਦੁੱਤੀ ਕੌਤਕ ਇਹ ਹੋਇਆ ਕਿ 9 ਸਾਲਾਂ ਦੀ ਸੰਸਾਰਕ ਉਮਰ ਦੇ ਗੋਬਿੰਦ ਰਾਏ ਜੀ ਨੇ ਆਪਣੇ ਪੂਜ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੇ ਦਰ ਤੇ ਆਏ ਕਸ਼ਮੀਰੀ ਪੰਡਿਤਾਂ ਦੀ ਬੇਨਤੀ ਤੇ ਸਮੁੱਚੀ ਮਾਨਤਾ ਅਤੇ ਵਿਸ਼ੇਸ਼ ਕਰਕੇ ਹਿੰਦੁਸਤਾਨ ਵਾਸੀਆਂ ਦੀ ਧਾਰਮਿਕ ਸੱਭਿਆਚਾਰ ਅਤੇ ਸਮਾਜਿਕ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਸ਼ਹਾਦਤ ਵਾਸਤੇ ਦਿੱਲੀ ਭੇਜਿਆ ਤੇ ਇਸੇ ਦਿੱਲੀ ਤੋਂ ਕੁਝ ਅਰਸੇ ਪਿੱਛੋਂ 9ਵੇਂ ਪਾਤਸ਼ਾਹ ਹਜ਼ੂਰ ਦਾ ਗੁਰੂ ਪਿਆਰੇ ਸਿੱਖ ਭਾਈ ਜੇਤਾ ਜੀ ਰਾਹੀਂ ਕੇਵਲ ਸੀਸ ਹੀ ਲਿਆਂਦਾ ਗਿਆ ਸੀ। ਇਸ ਪਿੱਛੋਂ ਤਾਂ ਲਾਸਾਨੀ ਰੂਹਾਨੀ ਕੌਤਕਾਂ ਦੀ ਝੜੀ ਹੀ ਲੱਗ ਗਈ ਸੀ। ਗੁਰੂ ਪਿਤਾ ਵੱਲੋਂ ਇਸ ਤਰ੍ਹਾਂ ਸੰਸਾਰੀ ਮਨੁੱਖਾਂ ਨੂੰ ਅਣਗੈਰਤ ਵਾਲੀ ਆਨੰਦਮਈ ਜ਼ਿੰਦਗੀ ਲਈ ਆਪਣਾ ਸੀਸ ਕੁਰਬਾਨ ਕਰਨ ਉਪਰੰਤ ਗੁਰੂ ਦਰ ਤੋਂ ਆਨੰਦ ਪ੍ਰਾਪਤੀ ਦੀ ਰੀਝ ਰੱਖਣ ਵਾਲਿਆਂ ਨੇ ਗੁਰੂ ਨੂੰ ਸੀਸ ਭੇਟ ਕਰਨ ਦਾ ਅਮੁੱਕ ਪ੍ਰਵਾਹ ਚਲਾ ਦਿੱਤਾ। ਸ਼ਾਇਦ ਇਸੇ ਲਈ ਇਸ ਧਰਤੀ ਦਾ 10ਵੇਂ ਪਾਤਸ਼ਾਹ ਜੀ ਨੇ ਨਾਮ ਹੀ ਆਨੰਦਪੁਰ ਰੱਖ ਦਿੱਤਾ। ਉਹ ਪੁਰੀ ਜਿੱਥੇ ਆ ਕੇ ਕੋਈ ਵੀ ਆਪਣੇ ਸਤਿਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਮੱਤ ਵਿੱਚ ਜਿਉਂਦੇ ਆ, ਗੁਰੂ ਦੇ ਤਪ ਤੇਜ ਦਾ ਤਾਰਨੀ ਬਣ ਕੇ ਖਾਲਸੇ ਦੇ ਰੂਪ ਵਿੱਚ ਆਨੰਦਮਈ ਜ਼ਿੰਦਗੀ ਜਿਉ ਸਕਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ 1699 ਦੀ ਵਿਸਾਖੀ ਤੇ ਖੰਡੇ ਬਾਟੇ ਦੇ ਪਾਵਲ ਰਾਹੀਂ ਸੀਸ ਭੇਟ ਕਰਨ ਵਾਲੇ 5 ਗੁਰਸਿੱਖਾਂ ਨੂੰ ਆਪਣੇ ਪਿਆਰੇ ਕਹਿ ਕੇ ਆਪਣਾ ਸਭ ਕੁਝ ਅਰਪਿਤ ਕਰਦਿਆਂ ਆਪ ਉਹਨਾਂ ਅੱਗੇ ਸੀਸ ਨਿਵਾਉਂਦੇ ਆ ਆਪੇ ਗੁਰਚੇਲਾ ਦਾ ਲਾਸਾਨੀ ਕੌਤਕ ਕੀਤਾ। ਫਿਰ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਦਰ ਤੇ ਆਉਣ ਵਾਲਿਆਂ ਨੂੰ ਗੁਰੂ ਖਾਲਸਾ ਪੰਥ ਦਾ ਨਾਮ ਦੇ ਕੇ ਨਿਵਾਜਦਿਆਂ ਹੋਇਆਂ ਇਹ ਵਚਨ ਉਚਾਰੇ, ਇਨਹੀ ਕੀ ਕਿਰਪਾ ਕੇ ਸਜੀ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ। ਇਸੇ ਗੁਰੂ ਖਾਲਸਾ ਪੰਥ ਦੇ ਬੋਲ ਵਾਲੇ ਇਸ ਪੰਥ ਰਾਹੀਂ ਸਰਬੱਤ ਦੇ ਭਲੇ ਦੇ ਕਾਰਜ ਲਈ ਗੁਰੂ ਪਿਤਾ ਨੇ ਆਪਣੇ ਸਮੇਤ ਆਪਣਾ ਸਮੁੱਚਾ ਪਰਿਵਾਰ ਕੁਰਬਾਨ ਕਰ

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ। ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ, ਜਰਮਨੀ। ਸੋ ਦੋਸਤੋ, ਤੁਸੀਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਬਹੁਤ ਹੀ ਪਿਆਰਾ ਸ਼ਰਾਬ ਪੀਣਾ ਸਿਖਾ ਦੀ ਹੈ ਸੁਣ ਰਹੇ ਸੀ। ਤੋ ਅਗਲਾ ਆਪਾਂ ਜਿਹੜਾ ਗੀਤ ਹੈ ਉਹ ਆਲਮਲਵਾਰ ਦਾ ਹੀ, ਬੋਲ ਮਿੱਟੀ ਦੇ ਅਭਾਵ ਆ। ਤੇ ਦੋ ਚਾਰ ਗਾਣੇ ਸੁਣਦੇ ਆ ਤੇ ਫਿਰ ਬਾਅਦ ਦੇ ਵਿਚ ਆਪਾਂ ਖਬਰਾਂ ਵੱਲ ਚੱਲਾਂਗੇ। ਤੇ ਲਓ ਜੀ।

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ। ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ, ਜਰਮਨੀ। ਸੋ ਦੋਸਤੋ, ਤੁਸੀਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਬਹੁਤ ਹੀ ਪਿਆਰਾ ਸ਼ਰਾਬ ਪੀਣਾ ਸਿਖਾ ਦੀਏ ਸੁਣ ਰਹੇ ਸੀ। ਤੋ ਅਗਲਾ ਆਪਾਂ ਜਿਹੜਾ ਗੀਤ ਹੈ ਉਹ ਆਲ ਬਲਵਾਰ ਦਾ ਹੀ, ਬੋਲ ਮਿੱਟੀ ਦੇ ਬਾਵਿਆ। ਤੇ ਦੋ ਚਾਰ ਗਾਣੇ ਸੁਣਦੇ ਆ ਤੇ ਫਿਰ ਬਾਅਦ ਦੇ ਵਿਚ ਆਪਾਂ ਖਬਰਾਂ ਵੱਲ ਚੱਲਾਂਗੇ। ਤੇ ਲਓ ਜੀ, ਤੁਹਾਡੀ ਸੇਵਾ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਮੈਂ ਨਿਊਯਾਰਕ ਸਟੂਡੀਓ ਨਿਊਜਰਸੀ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ ਇਸ ਪ੍ਰੋਗਰਾਮ ਨੂੰ ਲੈ ਕੇ ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਰੈਗੂਲਰਲੀ ਜਿਸ ਤਰ੍ਹਾਂ ਪ੍ਰੋਗਰਾਮ ਕਰਦੇ ਹਾਂ ਸਾਡੇ ਨਾਲ ਚੀਮਾ ਸਾਹਿਬ ਅਮਰੀਕਾ ਦੀਆਂ ਦੁਨੀਆਂ ਦੀਆਂ ਖ਼ਬਰਾਂ ਲੈ ਕੇ ਪਹੁੰਚਣਗੇ ਤੇ ਡਾਕਟਰ ਗੁਰਦੀਪ ਸਿੰਘ ਸੰਧੂ ਉਨ੍ਹਾਂ ਤੋਂ ਬਾਅਦ ਤੇ 2 ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਵਿਚ ਲੈ ਕੇ ਹਾਜ਼ਰ ਹੋ ਗਏ ਜੀ ਤੇ ਲੋਕਲਾ ਗੀਤ ਆਪਾਂ ਸੁਣਦੇ ਹਾਂ ਜੀ ਨਛੱਤਰ ਗਿੱਲ ਸਾਹਿਬ ਦਾ

ਕਿ ਡਾਕਟਰ ਗੁਰਦੀਪ ਸਿੰਘ ਸੰਧੂ ਉਨ੍ਹਾਂ ਤੋਂ ਬਾਅਦ ਤੇ 2 ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਵਿਚ ਲੈ ਕੇ ਹਾਜ਼ਰ ਹੋ ਗਏ ਜੀ। ਤੋ ਲੋਕਲਾ ਗੀਤ ਆਪਾਂ ਸੁਣਦੇ ਹਾਂ ਜੀ, 69 ਗਿੱਲ ਸਾਹਿਬ ਦਾ।

ਪ੍ਰਵਾਜ਼ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਖੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM ਟੂ 8 PM ਇੰਡੀਅਨ ਟਾਈਮ 4:30 AM ਟੂ 6:30 AM ਪ੍ਰਵਾਜ਼ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 858-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ ਦਰਸ਼ਨ ਸਿੰਘ ਖੱਕ ਦੇ ਨਾਲ ਰੋਜ਼ਾਨਾ ਸੁਣੋ ਪ੍ਰੋਗਰਾਮ ਦਿਲ ਦੀ ਆਵਾਜ਼ ਪ੍ਰਵਾਜ਼ ਰੇਡੀਓ ਦੇ ਉੱਤੇ।

आज भी दुनिया दे मेहरबान दोस्तों ते परवाज रेडियो फ्रैंकफर्ट दे खूबसूरत स्रोतियों ए मोहब्बत दा पैगाम देन वाला दोस्ती अते भ्रातरी भाव दियां खुशबुआं खिलारदा आप सब दी जिंदगी दे खेड़ियां च वादा करदा खूबसूरत लबां ते हासे खिलारदा आप दी सोच दियां खिड़कियां खड़का के आ सजनों दिलां ते दस्तक देन वाला तुहाडे दिलां दी धड़कन वधाउण वाला भाखदे मसले लियाउण वाला पंजाब दी सैर करवाउण वाला हक सच दे ढोल वजाउण वाला कईयां मथियां ते त्यूड़ियां लबां ते हासे लियाउण वाला तुहाडी सोच च भड़थू पाउण वाला ते खरियां खरियां सुनाउण वाला पंजाब अते पंजाबियत दा पहरेदार मिठे बोलां नाल लैस आप दे दिलां ते राज करन वाला ए है जी परवाज रेडियो फ्रैंकफर्ट। जी हां, परवाज रेडियो फ्रैंकफर्ट इज वन एंड ओनली वन इंडियन पंजाबी रेडियो स्टेशन इन जर्मनी। ऑफ कोर्स परवाज रेडियो बिल्कुल योर ओन रेडियो स्टेशन। एक्सपोज योर सेल्फ हाउ डू यू सी दिस वंडरफुल लवली फनी और स्वीट वर्ल्ड विद योर ओन वॉचिंग आईज एंड एक्सपीरियंस। We are only phone call away. बिल्कुल दोस्तों, असी फोन कॉल अवे यहां पर देखो ते गल इस तरह है भाई, अज असी कॉला नहीं लेंदे सैटरडे, कल है संडे, कल है जी शायरो शायरी का प्रोग्राम, उहदे विच तुहाडा ही प्रोग्राम है, तुहाडियां ही कॉला लईयां जाणगियां। अज पहले आवर विच दोस्तो मैं इनकलाबी कवि संत राम उदासी जी हुणा ते गलबात करांगा, ओदियां दुश्वारियां ते ओदे ते जो जुल्म कीता गवर्नमेंट ने सारा कुछ जानदिआं होइआं वी ओहनूं लावारस करार दे के स्टेशन दे उत्ते ही अग ला दित्ती गई। ਉਹਨਾਂ ਦੀ ਜਿਹੜਾ ਜਾਤ ਪਾਤ ਛੂਆ ਛਾਤ ਹੈ ਸਾਡੇ ਸਮਾਜ ਵਿਚ ਕੋੜ ਹੈ, ਅਸਲ ਚ ਜਿਨ੍ਹਾਂ ਨੇ ਇਹ ਸ਼ੁਰੂ ਹੀ ਕੀਤਾ ਕੋੜ ਉਹ ਨੇ ਸਾਡੇ ਸਮਾਜ ਦੇ ਵਿਚ। ਇਹ ਲੋਕ ਤੇ ਵਿਚਾਰੇ ਕਾਮੇ ਨੇ, ਵਰਕਰ ਨੇ। ਤੇ ਅਗਲੇ ਆਵਰ ਦੇ ਵਿਚ ਦੋਸਤੋ ਸਾਡੇ ਮਸ਼ਹੂਰ ਤੇ ਨਿਰਪੱਖ ਪੱਤਰਕਾਰ ਬਲਵੀਰ ਬੱਬੀ ਜੀ ਹੁਣੀ ਆਉਣਗੇ, ਪੰਜਾਬ ਪੰਜਾਬੀਅਤ ਦੇ ਬਾਰੇ ਗੱਲਬਾਤ ਕਰਨਗੇ ਹਮੇਸ਼ਾ ਦੀ ਤਰ੍ਹਾਂ। ਵੀ ਰਿਸਪੈਕਟ ਯੂ ਐਂਡ ਯੂਰ ਵਿਊਜ਼, ਦੈਟਸ ਦੀ ਬਿਊਟੀ ਆਫ ਯੂਰ ਲਵਲੀ ਰੇਡੀਓ ਸਟੇਸ਼ਨ। ਟੂ ਲਿਸਨ ਅਸ ਵਰਲਡ ਵਾਈਡ ਲਾਗ ਆਨ www.parwazradio.com। ਬਿਲਕੁਲ ਜੀ,
www.pravasradio.com. ਦੋਸਤੋ ਤੁਸੀਂ ਆਪਣੇ ਪਲੇ ਸਟੋਰ ਤੇ ਜਾਣਾ ਐਪ ਡਾਊਨਲੋਡ ਕਰੋ, ਸਾਡਾ ਲੋਗੋ ਯੈਲੋ ਰੰਗ ਦਾ ਦੋ ਸਪੀਕਰ ਨੇ ਉਹਦੇ ਉੱਤੇ ਵੱਜਣਾ ਸ਼ੁਰੂ ਹੋ ਜਾਏਗਾ ਤੇ ਜਿਹੜੇ ਸੱਜਣ ਮਿੱਤਰ ਸਾਨੂੰ ਸੁਣਦੇ ਨੇ ਉਹ ਆਪਣੇ ਪੰਜਾਂ ਸੱਤਾਂ ਦੋਸਤਾਂ ਨੂੰ ਸਾਡੀ ਐਪ ਡਾਊਨਲੋਡ ਕਰਵਾਉਣ, ਵੀ ਸ਼ੈਲ ਬੀ ਵੈਰੀ ਗ੍ਰੇਟਫੁਲ। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਦਾਲ ਦੁਨੀਆਂ ਦੇ ਮਾਲਕਾ ਦੱਸ ਤਾਂ ਸਹੀ, ਦਰ ਦਰ ਨਚਾਉਣਾ ਕਿਉਂ ਬੁੱਲਿਆਂ ਨੂੰ। ਦਾਲ ਦੁਨੀਆਂ ਦੇ ਮਾਲਕਾ ਦੱਸ ਤੇ ਸਹੀ, ਦਰ ਦਰ ਨਚਾਉਣਾ ਕਿਉਂ ਬੁੱਲਿਆਂ ਨੂੰ। ਟੋਏ ਅਮੀਰਾਂ ਦੇ ਨੋਟਾਂ ਨਾਲ ਭਰ ਦੇਣਾ, ਭੁੱਲ ਗਿਆ ਕਿਉਂ ਠੰਡਿਆਂ ਚੁੱਲਿਆਂ ਨੂੰ। ਪਰ ਟੋਏ ਅਮੀਰਾਂ ਦੇ ਨੋਟਾਂ ਨਾਲ ਭਰ ਦੇਣਾ, ਭੁੱਲ ਗਿਆ ਕਿਉਂ ਠੰਡਿਆਂ ਚੁੱਲਿਆਂ ਨੂੰ। ਬਾਦ ਜਾਤਾਂ ਨੂੰ ਦਰਵੇਸ਼ ਬਣਾ ਦੇਣਾ ਤੇ ਚਿੱਕਣੀ ਸੁੱਟਦਾ ਮੋਤੀ ਉਮਲਿਆਂ ਨੂੰ। ਗਦਾਰ ਮਾਣ ਦੇ ਇੱਜ਼ਤਾਂ ਤੇ ਪਾਤਸ਼ਾਹੀਆਂ, ਸਜਾਏ ਮੌਤ ਕਿਉਂ ਹੁੰਦੀ ਹੈ ਦੁੱਲਿਆਂ ਨੂੰ। ਸਜਾਏ ਮੌਤ ਕਿਉਂ ਹੁੰਦੀ ਹੈ ਦੁੱਲਿਆਂ ਨੂੰ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ। ਅੱਜ ਸੈਟਰਡੇ ਹੈ 25 ਅਪ੍ਰੈਲ ਤੇ ਟੈਂਪਰੇਚਰ ਵੀ ਠੀਕ ਠਾਕ ਹੈ ਜੀ, ਅੱਜ 17 ਕੈ ਤੇ ਟਾਈਮ ਸਾਡੀ ਸੋਹਣੀ ਜੀ ਸਟੂਡੀਓ ਦੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:19 ਹੋ ਗਏ ਨੇ ਤੇ ਸਾਡਾ ਸਟੂਡੀਓ ਦਾ ਟੈਲੀਫੋਨ ਹੈ ਜੀ 0049-1714-8-69-514, 0049-1714-8-69-514 ਜੀ। ਤੇ ਮੈਂ ਨਾ ਮਤਲਬ ਕਿ ਤੁਹਾਨੂੰ ਇੱਕ ਦੋਸਤੋ ਗੀਤ ਸੁਣਾਉਣ ਜਾ ਰਿਹਾ ਵਾ ਜਿਹੜਾ ਸੰਤ ਰਾਮ ਉਦਾਸੀ ਜੀ ਹੁਣਾਂ ਦੀ ਓਰਿਜਿਨਲ ਵਾਇਸ ਦੇ ਵਿੱਚ ਹੈ। ਤੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਆ ਲਓ ਜੀ ਗੀਤ ਦਾ ਆਨੰਦ ਮਾਣੋ ਦੋਸਤੋ, ਤੇ ਇਹ ਉਹਨਾਂ ਦੀ ਓਰਿਜਿਨਲ ਵਾਇਸ ਦੇ ਵਿੱਚ ਹੈ, ਸੰਤ ਰਾਮ ਉਦਾਸੀ ਜੀ ਹੁਣਾਂ ਦੀ ਵਾਇਸ ਦੇ ਵਿੱਚ।

جتھے بندہ جمدا سیری ہے تکیاں دی میری سیری ہے جتھے قرضے ہے

ਵਾਹ ਜੀ ਵਾਹ, ਵੰਡਰਫੁਲ ਆਵਾਜ਼। ਵੇਖੋ ਕਿੰਨੀ ਪਿਆਰੀ ਆਵਾਜ਼ ਉਹਨਾਂ ਦੀ ਓਰਿਜਿਨਲ ਆਵਾਜ਼ ਹੈ, ਔਰ ਕਿੰਨਾ ਦਰਦ ਹੈ ਆਵਾਜ਼ ਦੇ ਵਿੱਚ। ਦਿਲ ਦਾ ਦਰਦ ਆਵਾਜ਼ ਥਾਣੀ ਤੁਸੀਂ ਬਾਹਰ ਸੁਣ ਸਕਦੇ ਹੋ। ਵੰਡਰਫੁਲ ਜੱਦੋ ਜਹਿਦ ਵਾਲਾ ਇਨਸਾਨ। ਸੋ ਦੋਸਤੋ, ਸਾਡੇ ਸ਼ਹਿਰ ਮੀਲਹਾਇਮ ਦੇ ਵਿੱਚ ਇੱਕ ਬਹੁਤ ਪੁਰਾਣੀ ਆਟੋ ਵਰਕ ਸਾਡਾ ਹੈ, ਫਰੀਡਮ ਸਟਰਾਸੇ 106 ਇਸ਼ ਦੇ ਵਿੱਚ। ਤੁਹਾਡੀ ਕਾਰ ਕਿਸੇ ਵੀ ਕੰਪਨੀ ਦੀ ਹੈ, ਪ੍ਰੋਬਲਮ ਉਹਨੂੰ ਕੋਈ ਵੀ ਹੈ, ਇੱਕ ਵਾਰੀ ਜ਼ਰੂਰ ਅਜਮਾਇਸ਼ ਕਰੋ ਉੱਥੇ ਜਾ ਕੇ। ਉਹਨਾਂ ਦੀਆਂ ਕੀਮਤਾਂ ਵਾਜਬ ਤੇ ਕਮ ਸਿੱਕੇ ਬੰਦ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਲੈਸ। ਸੋ ਭੁੱਲਣਾ ਨਹੀਂ ਜੀ, ਇੱਕ ਵਾਰੀ ਜ਼ਰੂਰ ਅਜਮਾਇਸ਼ ਕਰੋ। ਫਰੀਡਮ ਸਟਰਾਸੇ 106 ਮਿਲਣਾ। ਲੋਕੋ ਬਾਜ ਆ ਜਾਓ ਝੂਠੇ ਲੀਡਰਾਂ ਤੋਂ, ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣਾ। ਲੋਕੋ ਬਾਜ ਆ ਜਾਓ ਝੂਠੇ ਲੀਡਰਾਂ ਤੋਂ, ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣਾ। ਇਹਨਾਂ ਦੇਸ਼ ਦਾ ਕੁਝ ਵੀ ਛੱਡਿਆ ਨਹੀਂ, ਇਹਨਾਂ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ। ਇਹਨਾਂ ਦੇਸ਼ ਦਾ ਤੇ ਕੁਝ ਛੱਡਿਆ ਨਹੀਂ, ਇਹਨਾਂ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ। ਇਹ ਅਲਫਾਜ਼ ਨੇ ਜੀ ਉਦਾਸੀ ਜੀ ਹੋਣਾ ਦੇ। ਸੱਜਣੋ, ਸੰਤ ਰਾਮ ਉਦਾਸੀ ਜੀ ਇੱਕ ਉੱਗੀ ਸ਼ਖਸੀਅਤ ਹੈ, ਨੋ ਡਾਊਟ, ਇਹਦੇ ਵਿੱਚ ਕੋਈ ਸ਼ੱਕ ਹੀ ਨਹੀਂ, ਜੋ ਬੁੱਧੀਜੀਵੀਆਂ ਤੋਂ ਲੈ ਕੇ ਬੜੇ ਬੜੇ ਜੀਨੀਅਸ ਰਾਈਟਰਾਂ ਤੋਂ ਲੈ ਕੇ ਕਹਿੰਦੇ ਘੁਆਉਂਦੀਆਂ ਪਰਸਨੈਲਿਟੀਆਂ ਤੋਂ ਲੈ ਕੇ ਮਜ਼ਦੂਰਾਂ ਤੱਕ ਜਾਣਿਆ ਜਾਂਦਾ, ਤੇ ਬਿਲਕੁਲ ਅਗਰ ਉਹਦੀ ਇੰਨੀ ਵਕਤ ਹੈ, ਇੰਨੀ ਦੁਨੀਆਂ ਨੂੰ ਜਾਣਦੀ ਹੈ, ਤੇ ਉਹ ਉੱਗੀ ਸ਼ਖਸੀਅਤ ਹੈ, ਨੋ ਡਾਊਟ। ਸਾਰੇ ਸੰਸਾਰ ਸਾਹਿਤ ਦੇ ਉਹਨਾਂ ਦੇ ਉੱਗੇ ਲੇਖਕ ਜਿਹੜੇ ਨੇ ਨਾ, ਸੰਸਾਰ ਦੇ ਉੱਗੇ ਲੇਖਕ, ਇਹ ਆਪਣਾ ਸੰਤ ਰਾਮ ਜੀ ਉਹਨਾਂ ਦੀ ਕਤਾਰ ਦੇ ਵਿੱਚ ਵੀ ਸ਼ਾਮਲ ਨੇ, ਜਿਨ੍ਹਾਂ ਨੇ ਆਪਣੀਆਂ ਲਿਖਤਾਂ ਰਾਹੀਂ ਸਮਾਜ ਦੀ ਜੱਦੋ ਜਹਿਦ, ਵਿਕਾਸ ਜਿਹੜਾ ਹੁੰਦਾ ਨਾ, ਉਹਦੀ ਤਬਦੀਲੀ ਤੇ ਗਹਿਰਾ ਪ੍ਰਭਾਵ ਪਾਇਆ ਤਨੋ ਮਨੋ। ਉਦਾਸੀ ਜੀ ਦਾ ਜੀਵਨ ਜਿਹੜਾ ਸੀ ਨਾ, ਉਹਨਾਂ ਦਾ ਬੜਾ ਵਿਚਾਰ ਧਾਰਕ ਆਦਰਸ਼ ਇਸ ਤਰ੍ਹਾਂ ਦੇ ਸਨ ਕਿ ਉਹ ਮੈਕਸਿਮ ਗੌਰਕੀ ਦੇ ਨਾਲ ਕੁਛ ਰਲਦਾ ਮਿਲਦਾ, ਜਾਂ ਅਸੀਂ ਕਹਿ ਸਕਦੇ ਹਾਂ ਕਿ ਡਾਕਟਰ ਅੰਬੇਦਕਰ ਨਾਲ ਵੀ ਕਾਫੀ ਹੱਦ ਤੱਕ ਉਹਨਾਂ ਦੇ ਖਿਆਲਾਤ ਤੇ ਐਕਸ਼ਨ ਮਿਲਦੇ ਨੇ। ਪਰ ਉਦਾਸੀ ਜੀ ਦੀ ਵਿਚਾਰਧਾਰਾ ਆਪਣੇ ਆਪ ਵਿੱਚ ਅਜੀਬ ਯੂਨੀਕ ਸੀ, ਜਿਹਨੂੰ ਅਸੀਂ ਬਿਲਕੁਲ ਵਿਲੱਖਣ ਕਹਿ ਸਕਦੇ ਹਾਂ। ਜਿਨ੍ਹਾਂ ਲੇਖਕਾਂ ਨੇ ਗਰੀਬੀ ਦੀ ਦਲਦਲ ਵਿੱਚ, ਭੁੱਖ ਨੰਗ ਵਿੱਚ ਫਸ ਕੇ ਵੀ ਜ਼ਿੰਦਗੀ ਦੇ ਸੱਚ ਲਈ ਸੰਘਰਸ਼ ਕੈਰੀ ਆਨ ਰੱਖਿਆ, ਉਹਨਾਂ ਨੂੰ ਸੰਤ ਰਾਮ ਉਦਾਸੀ ਵਰਗੀਆਂ ਘਟੀਆ ਸਮਾਜਿਕ ਦੁਸ਼ਵਾਰੀਆਂ ਅਤੇ ਵਿਤਕਰੇ ਦਾ ਇੰਨਾ ਸ਼ਿਕਾਰ ਨਹੀਂ ਸੀ ਹੋਣਾ ਪਿਆ। ਉਹ ਦੂਜੇ ਜਿਹੜੇ ਲੋਕ ਸਨ ਉਹਨਾਂ ਵਿੱਚ ਬਹੁਤੇ, ਦੂਜਿਆਂ ਦੀ ਪ੍ਰੋਬਲਮ ਪਤਾ ਕੀ ਸੀ, ਉਹਨਾਂ ਦੀ ਵੱਡੀ ਸਮੱਸਿਆ ਆਰਥਿਕਤਾ ਸੀ, ਤੇ ਇਸ ਵਿਚਾਰੇ ਦੀ ਉਦਾਸੀ ਦੀ ਆਰਥਿਕਤਾ ਤੇ ਹੈ ਹੀ ਹੈ ਸੀ, ਕਾਣੀ ਵੰਡ ਤਾਂ ਹੈ ਹੀ ਸੀ, ਸਾਹਮਣਾ ਕਰਨਾ ਪੈ ਹੀ ਰਿਹਾ ਸੀ। ਉਹ ਇਹਦੇ ਇਲਾਵਾ ਦਿਲ ਕੰਬਾਊ ਛੂਤਛਾਤ ਤੇ ਜਾਤੀ ਭੇਦਭਾਵ ਦੇ ਵਿਤਕਰੇ ਨਾਲ ਇਹਨੂੰ ਦੋ ਚਾਰ ਹੋਣਾ ਪਿਆ ਜੀ। ਬਿਲਕੁਲ ਅਸੀਂ ਹੁਣ ਕਿਸ ਤਰ੍ਹਾਂ ਦੱਸੀਏ ਕਿ ਸੰਤ ਰਾਮ ਉਦਾਸੀ ਜੀ ਨੇ ਪੰਜਾਬ ਦੀ ਉਸ ਨੀਵੀਂ ਜਾਤ ਵਿੱਚ ਜਨਮ ਲਿਆ। ਮੈਂ ਨਹੀਂ ਨੀਵੀਂ ਜਾਤ ਕਹਿ ਰਿਹਾ ਦੋਸਤੋ, ਮੈਂ ਉਹਦੇ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੇ ਉਹ ਲਫ਼ਜ਼ ਤੁਹਾਡੇ ਸਾਹਮਣੇ, ਨੀਵੀਂ ਜਾਤ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਨੀਵੀਆਂ ਜਾਤਾਂ ਬਣਾਈਆਂ ਨੇ। ਇਨਸਾਨ ਸਭ ਇੱਕ ਨੇ, ਇੱਕੋ ਰਾਏ ਆਏ ਨੇ, ਇੱਕੋ ਜਿਹਾ ਉਹਨਾਂ ਦਾ ਸਾਰਾ ਸਿਸਟਮ ਹੈ।
ਪਰ ਇਸ ਵਿਚਾਰੇ ਨੇ ਨਾ, ਸੰਤ ਰਾਮ ਉਦਾਸੀ ਨੇ ਨਾ, ਇੰਨੀ ਨੀਵੀਂ ਜਾਤ ਚ ਜਨਮ ਲਿਆ। ਜੇ ਅਸੀਂ ਇਹ ਕਹਿ ਦਈਏ ਕਿ ਇਹ ਦਲਿਤਾਂ ਵਿਚੋਂ ਵੀ ਦਲਿਤ ਸੀ, ਤੇ ਇਹਦੇ ਵਿਚ ਕੋਈ ਹੈਰਾਨੀ ਵਾਲੀ ਗੱਲ ਤੇ ਨਹੀਂ ਹੈਗੀ। ਇਸ ਜਾਤੀ ਦੀ ਪਛਾਣ ਚੂੜੇ ਜਾਂ ਮਜ਼ਹਬੀ ਸਿੱਖ ਵਜੋਂ ਕੀਤੀ ਜਾਂਦੀ ਹੈ। ਕਿੱਡੇ ਭੈੜੇ ਲਫ਼ਜ਼ ਨੇ, ਗਾਲਾਂ ਵਰਗੇ। ਮੈਨੂੰ ਮੇਰਾ ਬਿਲਕੁਲ ਦਿਲ ਨਹੀਂ ਕਰਦਾ ਕਿ ਮੈਂ ਚੂੜਾ ਜਾਂ ਮਜ਼ਹਬੀ ਇਹੋ ਜਿਹੇ ਲਫ਼ਜ਼ਾਂ ਨੂੰ ਯੂਜ਼ ਕਰਾਂ, ਪਰ ਮੈਂ ਸਿਚੁਏਸ਼ਨ ਤੇ ਐਕਸਪਲੇਨ ਕਰਨੀ ਹੈ ਨਾ ਯਾਰ। ਚੂੜੇ ਤੇ ਮਜ਼ਹਬੀ ਵੇਖੋ, ਸਾਡੇ ਪੁੱਤਰਾਂ ਦੇ ਦਾਨੀ ਨੇ। ਸਿੱਖ ਧਰਮ ਦੇ ਵਿਚ ਸਾਰਿਆਂ ਨੂੰ ਇੱਕੋ ਜਿਹਾ ਸਮਝਿਆ, ਤੇ ਕਿਹਾ ਵੀ ਸੀ ਕਿ ਤੁਸੀਂ ਸਾਰਿਆਂ ਨੂੰ ਇੱਕੋ ਜਿਹਾ ਸਮਝਣਾ, ਬਾਕੀਆਂ ਦੀ ਤੇ ਗੱਲ ਹੀ ਛੱਡੋ। ਸਿੱਖ ਵੀ ਛੂਤ ਛਾਤ ਦੇ ਵਿਚ ਵਿਸ਼ਵਾਸ ਕਰਦੇ ਨੇ, ਹਾਲਾਂਕਿ ਵਰਦੀਆਂ ਕੱਸੀਆਂ ਹੁੰਦੀਆਂ ਨੇ ਬੜਾ ਕੁਝ। ਬੜੇ ਗੁਰੂ ਦੇ ਸਿੱਖ ਹੁੰਦੇ ਨੇ, ਉਹ ਵੀ ਕਹਿੰਦੇ ਨੇ ਇਹ ਸਿੰਘ 14 ਪੌੜ ਤੋਂ 21 ਚੌਥੇ ਪੌੜ ਵਾਲਾ, ਇਹ ਮਜ਼ਹਬੀ ਸਿੰਘ। ਯਾਰ ਜਿਹਨੇ ਪਾਗੀ ਬੰਨ ਲਈ, ਅਮ੍ਰਿਤੀ ਛਕ ਲਿਆ, ਸਿੱਖਾਂ ਚ ਆ ਗਿਆ, ਉਹ ਤੁਸੀਂ ਕੌਣ ਹੁੰਦੇ ਹੋ ਉਹਨਾਂ ਚ ਵੰਡੀਆਂ ਪਾਉਣ ਵਾਲੇ? ਫਿਰ ਵੀ ਤੁਸੀਂ ਆਪਣੀ ਸਰਦਾਰੀ ਨਹੀਂ ਛੱਡਦੇ। ਸਰਦਾਰੀ ਤੇ ਉਹ ਹੁੰਦੀ ਜਿਹਦਾ ਦਿਮਾਗ ਕੰਮ ਕਰਦਾ ਹੋਵੇ, ਜਿਹੜਾ ਬੰਦਿਆਂ ਵਰਗਾ ਬੰਦਾ ਹੋਵੇ, ਇਨਸਾਫ਼ ਪਸੰਦ ਹੋਵੇ, ਦਸਾਂ ਨਵਾਂ ਦੀ ਕਿਰਤ ਕਮਾਈ ਕਰਕੇ ਖਾਂਦਾ ਹੋਵੇ, ਸਮਾਜ ਨੂੰ ਉਹਦੀ ਦੇਣ ਹੋਵੇ। ਤੁਹਾਡੇ ਵਿਚ ਕਿਹੜੀ ਖੂਬੀ ਹੈ ਜਿਹੜਾ ਕਿਸੇ ਨੂੰ ਮਜ਼ਹਬੀ ਸਿੱਖ ਕਹਿੰਦੇ ਹੋ? ਜਿਹੜਾ ਤੁਹਾਡੇ ਵਿਚ ਵੀ ਆਣ ਕੇ ਬਹਿ ਜਾਂਦਾ ਉਹਨੂੰ ਵੀ ਤੁਸੀਂ ਮਜ਼ਹਬੀ ਸਿੱਖ ਦੇ ਚੌਥੇ ਪੌੜ ਦੇ, ਪਤਾ ਨਹੀਂ ਕੀ ਕੀ ਭੈੜੇ ਲਫ਼ਜ਼ ਵਰਤੇ ਜਾਂਦੇ ਨੇ। ਤੁਸੀਂ ਤੇ ਆਪਣੀ ਗੁਰੂ ਦੀ ਗੱਲ ਵੀ ਨਹੀਂ ਮੰਨਣ ਡੇ। ਇਹ ਜਾਤ ਪੰਜਾਬ ਦੀਆਂ ਦਲਿਤ ਜਾਤਾਂ ਵਿਚੋਂ, ਖਾਸ ਕਰਕੇ ਅਨਸਕਿਲਡ ਜਾਤ, ਜਿਸ ਤਰ੍ਹਾਂ ਹੁਣ ਮਤਲਬ ਕਿ ਜੋ ਖੇਤੀਬਾੜੀ ਨਾਲ ਜੁੜੇ ਸਨ ਇਹ ਲੋਕ, ਇਹ ਕਿੱਥੇ ਵਿਚਾਰੇ ਡਾਇਰੈਕਟ ਜੁੜੇ ਹਨ? ਤੇ ਗੁਰਪਤ ਦੇ ਫਲੇ ਥੱਲੇ ਸਦੀਆਂ ਤੋਂ ਲਤਾੜੇ ਜਾਣ ਵਾਲੇ ਹੀ, ਜਿੰਨੀ ਦਿਨੀ ਸੰਤ ਰਾਮ ਉਦਾਸੀ ਦਾ ਜਨਮ ਹੋਇਆ ਸੀ 20 ਅਪ੍ਰੈਲ 1939 ਨੂੰ, ਉਨੀ ਦਿਨੀ ਜਾਤ ਪਾਤ ਦੀ ਸਮਾਜਿਕ ਆਰਥਿਕ ਤੇ ਮਾਨਸਿਕ ਲੁੱਟ ਸੁੱਟ ਦੀਆਂ ਹਨੇਰੀਆਂ ਚੱਲਣ ਡਈਆਂ ਸਨ, ਤੂਫਾਨ ਆਉਣ ਜਾ ਗੱਲ ਮੁੱਕੀ ਸੀ। ਜਾਤ ਪਾਤ ਚਰਮ ਸੀਮਾ ਤੇ ਸੀ। ਜਦੋਂ ਅਸੀਂ ਸਟੂਡੈਂਟਸ ਆ ਪ੍ਰਾਇਮਰੀ ਸਕੂਲ ਦੇ ਜਾਂ ਹਾਈ ਸਕੂਲ ਦੇ, ਉਦੋਂ ਵੀ ਜਾਤ ਪਾਤ ਪੂਰੀ ਚਰਮ ਸੀਮਾ ਦੇ ਉੱਤੇ ਹੁੰਦੀ ਸੀ, ਪਰ ਸਾਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਇਹ ਜਾਤ ਪਾਤ ਹੈ। ਆਦੀ ਸਾਂ ਜਿਹੜੇ ਸਮਾਜ ਵਿਚ ਤੁਸੀਂ ਰਹਿਣਾ ਗਿੱਝ ਜਾਓ ਨਾ, ਉਹਦਾ ਸਾਰਾ ਕੁਛ ਐਕਸੈਪਟ ਕਰ ਲੈਂਦਾ ਇਨਸਾਨ, ਤੇ ਵੀ ਦੁਨੀਆਂ ਹੈ ਹੀ ਇੱਦਾਂ ਦੀ ਹੈ। ਔਰ ਸਾਨੂੰ ਤੇ ਬਾਹਰ ਆ ਕੇ ਪਤਾ ਲੱਗਾ ਕਿ ਸਾਰੇ ਇਨਸਾਨ ਇੱਕੋ ਜਿਹੀ ਰਿਸਪੈਕਟ ਰੱਖਦੇ ਨੇ, ਇੱਕੋ ਜਿਹੇ ਨੇ। ਪਰ ਹਾਂ, ਤੁਸੀਂ ਜੀਨੀਅਸ ਹੋ ਉਹ ਵੱਖਰੀ ਗੱਲ ਹੈ, ਇੱਕ ਬੰਦੇ ਨੇ ਸਿੱਖਿਆ ਹੀ ਕੁਛ ਨਹੀਂ ਉਹ ਵੱਖਰੀ ਗੱਲ ਹੈ, ਪਰ ਅਸੀਂ ਹੈ ਸਾਰੇ ਉਸੇ ਪਰਮਾਤਮਾ ਦੇ ਪੁੱਤਰ ਹਾਂ। ਜਿੱਥੇ ਵਿਚਾਰਿਆਂ ਦੀ ਆਰਥਿਕ ਲੁੱਟ ਹੁੰਦੀ, ਉਥੇ ਇਹਨਾਂ ਨੂੰ ਦੂਜੇ ਦਲਿਤ ਵੀ ਨਫ਼ਰਤ ਕਰਦੇ। ਜਿਹੜੇ ਦੂਜੇ ਵੀ ਦਲਿਤ ਸਨ ਨਾ, ਉਹ ਇਹਨਾਂ ਨੂੰ ਜ਼ਿਆਦਾ ਇਹਨਾਂ ਨੂੰ ਉਹ ਉੱਚੇ ਸਮਝਦੇ ਆਪਣੇ ਆਪ ਨਾਲੋਂ, ਇਹਨਾਂ ਨਾਲੋਂ ਇਹਨਾਂ ਨੂੰ, ਫਿਰ ਮੈਂ ਉਹੀ ਲਫ਼ਜ਼ ਚੂੜਾ ਚੂੜੇ ਜੀ ਕਹਿੰਦੇ ਨੇ। ਚੂੜਾ ਤੇ ਗਾਲ ਹੁੰਦੀ ਹੈ। ਗੱਲ ਕੀ ਹੈ? ਜਾਤ ਦਲਿਤਾਂ ਵਿਚ ਦਲਿਤ ਸੀ। ਜਾਤ ਇਸ ਜਾਤ ਦੇ ਉੱਚੀਆਂ ਜਾਤਾਂ ਦੇ ਇਹ ਲੋਕ ਉੱਚੀਆਂ ਜਾਤਾਂ ਵਾਲਿਆਂ ਦੇ ਭਾਂਡਿਆਂ ਨੂੰ ਵੀ ਹੱਥ ਨਹੀਂ ਸੀ ਲਾ ਸਕਦੇ ਹੁੰਦੇ। ਉਹ ਉਧਰਲੇ ਪਾਸੇ ਕੀ ਜਾਣਾ, ਉਹ ਤੇ ਅਨਟੱਚੇਬਲੇ ਤੇ ਟੱਚ ਵੀ ਨਹੀਂ ਸੀ ਕਰ ਸਕਦੇ ਕਿਸੇ ਦੇ ਨਾਲ। ਨਾਈ ਸ਼ੀਂਬੇ ਝੂਰ ਤਰਖਾਣ ਜੁਲਾਏ ਤੇ ਚਮਾਰ ਹੈ, ਤੇ ਇਹ ਵੀ ਦਲਿਤ ਨੇ ਨਾ, ਉਹਨਾਂ ਦੀ ਫਿਲਾਸਫੀ ਅਨੁਸਾਰ ਜਿਨ੍ਹਾਂ ਨੇ ਮਨੁੱਖ ਦੀਆਂ ਜਾਤਾਂ ਬਣਾਈਆਂ ਨੇ। ਪਰ ਇਹਨਾਂ ਦਾ ਜਿਹੜਾ ਪ੍ਰੋਫੈਸ਼ਨ ਸੀ ਨਾ, ਇਹਨਾਂ ਸਾਰਿਆਂ ਦਾ, ਤਰਖਾਣਾਂ ਜੁਲਾਇਆ ਚਮਾਰਿਆਂ ਦਾ, ਇਹ ਰੋਟੀ ਆਪਣੇ ਪ੍ਰੋਫੈਸ਼ਨ ਨਾਲ ਰੋਟੀ ਕਮਾ ਸਕਦੇ। ਤਰਖਾਣ ਆਪਣਾ ਕੰਮ ਕਰੀ ਜਾਂਦੇ ਹਨ, ਜੁਲਾਏ ਆਪਣਾ ਕੰਮ ਕਰੀ ਜਾਂਦੇ ਹਨ, ਹਾਂਜੀ ਛਿੰਬੇ ਝੂਰ ਆਪਣਾ ਕੰਮ ਕਰੀ ਜਾਂਦੇ ਹਨ, ਪਰ ਇਹ ਵਿਚਾਰੇ ਮਜ਼ਹਬੀ, ਹਾਂਜੀ ਇਹਨਾਂ ਦਾ ਕੰਮ ਕੀ ਸੀ? ਖੇਤਾਂ ਵਿਚ ਪਸ਼ੂਆਂ ਵਾਂਗ ਕੰਮ ਕਰਨਾ, ਉਹਨਾਂ ਦਾ ਗੋਆ ਕੂੜਾ ਕਰਨਾ, ਉੱਚੀਆਂ ਜਾਤਾਂ ਦੀ ਹਜ਼ਾਰਾਂ ਤਰ੍ਹਾਂ ਦੀ ਚਾਪਲੂਸੀਆਂ ਕਰਨੀਆਂ,
ਪਰ ਸ਼ਾਬਾਸ਼ ਉਦਾਸੀ ਜੀ ਹੋਣਾ ਦਾ, ਜਿਨ੍ਹਾਂ ਨੇ ਇਨ੍ਹਾਂ ਹਾਲਾਤਾਂ ਚ ਜੱਦੋਜਹਿਦ ਕਰਦਿਆਂ, ਉਹ ਗਰੀਬੀ ਭੁੱਖ ਮਰੀ ਨਾਲ ਗਤਕਾ ਖੇਡਦਿਆਂ ਵੀ ਆਪਣੀ ਜ਼ਿੰਦਗੀ ਦੀ ਵਾਗ ਸਮੇਂ ਨੂੰ ਨਹੀਂ ਫੜਨ ਦਿੱਤੀ। ਇਨ੍ਹਾਂ ਨੇ ਪੜ੍ਹਾਈ ਵੀ ਜਾਰੀ ਰੱਖੀ ਆਪਣੀ, ਜਦੋਂ ਕਿ ਉਸ ਸਮੇਂ ਚੂੜਿਆਂ ਦੇ ਬੱਚੇ, ਆ ਮੈਨੂੰ ਲਫ਼ਜ਼ ਬੜਾ ਭੈੜਾ ਲੱਗਦਾ ਯਾਰ, ਚੂੜਿਆਂ ਦੇ ਬੱਚੇ ਸਿਰਫ ਜੱਟਾਂ ਨਾਲ ਸੀਰੀ ਰਲਦੇ ਹੁੰਦੇ ਸਨ। ਬਿਲਕੁਲ ਠੀਕ ਗੱਲ ਹੈ ਦੋਸਤੋ, ਨਿੱਕਿਆਂ ਹੁੰਦਿਆਂ ਹੀ ਇਹ ਸਾਰਾ ਕੁਝ ਵਹਿੰਦੇ ਆਏ ਆ। ਤੇ ਕਹਿਰ ਖੁਦਾ ਦਾ, ਜਿਮੀਦਾਰਾਂ ਵੱਲੋਂ ਇਨ੍ਹਾਂ ਨੂੰ ਮਨ ਮਰਜ਼ੀ ਦੀ ਉਜਰਤ ਦਿੱਤੀ ਜਾਂਦੀ ਸੀ। ਫਟੇ ਜਦੋਂ ਕਮੀਜ਼ ਪਾਟਣ ਵਾਲੀ ਹੋ ਜਾਣੀ ਨਾ, ਅਤੇ ਫਿਰ ਇਨ੍ਹਾਂ ਨੂੰ ਦੇ ਦੇਣੀ ਕਿ ਆ ਲਓ ਤੁਸੀਂ ਪਾ ਲਓ। ਤੇ ਜਿਮੀਦਾਰਾਂ ਦੇ ਜਦੋਂ ਜਾਂਦੇ ਸੀ ਨਾ ਕਿਤੇ ਦਿਹਾੜੀ ਤੇ ਆਉਂਦੇ ਸੀ, ਤੇ ਜਾਂ ਪੱਕੇ ਹੀ ਲੱਗੇ ਹੁੰਦੇ, ਤੇ ਵਿਚਾਰੇ ਆਪਣੇ ਭਾਂਡੇ ਇਨ੍ਹਾਂ ਨੇ ਇੱਕ ਕੌਲੀ ਤੇ ਇੱਕ ਪਲੇਟ ਜਿਹੀ ਵੱਖਰੀ ਰੱਖੀ ਹੁੰਦੀ ਸੀ, ਉਹ ਰੋਟੀਆਂ ਪਕਾਉਣ ਵਾਲਾ ਤੰਦੂਰ ਨਹੀਂ ਹੁੰਦਾ, ਉਹਦੇ ਲਾਗੇ ਵਿਚਾਰਿਆਂ ਨੇ ਨੁੱਕਰ ਜਿਹੀ ਚ ਰੱਖੀ ਹੁੰਦੀ ਤੇ ਉਹਦੇ ਚ ਹੀ ਰੋਟੀ ਖਾਂਦੇ ਹੁੰਦੇ ਸੀ, ਉੱਥੇ ਹੀ ਧਰਦੇ ਨੇ। ਸਾਡਿਆਂ ਘਰਾਂ ਦੇ ਵਿੱਚ ਰਹਿੰਦੇ ਤੇ ਭਾਂਡੇ ਆਪਣੇ ਇਨ੍ਹਾਂ ਨੇ ਦੋ ਵੱਖਰੇ ਰੱਖੇ ਹੁੰਦੇ ਸਨ। ਗੈਰ ਹੁਨਰਮੰਦ ਹੋਣ ਕਾਰਨ ਇਹ ਜਾਤਾਂ ਕੋਲ ਰੋਜੀ ਰੋਟੀ ਦਾ ਵਸੀਲਾ ਨਹੀਂ ਸੀ, ਇਹ ਜਾਤੀ ਵਰਣ ਵੰਡ ਤੋਂ ਹੀ ਘੋਰ ਨਿਆਂ ਦਾ ਸ਼ਿਕਾਰ ਰਹੀ ਹੈ। ਆਰੀਆ ਕੌਣ ਸਨ, ਕਿੱਥੋਂ ਆਏ ਹੋਈ, ਕਿਉਂ ਆਏ, ਇਹ ਸੱਤਵੀਂ ਅੱਠਵੀਂ ਦੇ ਵਿੱਚ ਹੀ ਕੁਐਸਚਨ ਹੁੰਦਾ ਸੀ। ਆਰੀਆ ਦੇ ਆਉਣ ਤੋਂ ਪਹਿਲਾਂ ਇਹ ਲੋਕ ਦਰਾਵੜ ਸਨ, ਭਾਰਤ ਦੇ ਮਾਲਕ, ਇਹ ਲੋਕ ਜਿਨ੍ਹਾਂ ਨੂੰ ਤੁਸੀਂ ਜਿਨ੍ਹਾਂ ਨੂੰ ਅੱਜ ਬਜਬੀ ਤੇ ਚੂਹੇ ਤੇ ਚਮਾਰ ਤੇ ਫਲਾਣ ਤੇ ਢੀਕ, ਪਰ ਅੱਗੇ ਨਾਲ ਪੰਜਾਬ ਵਿੱਚ ਬਹੁਤ ਫਰਕ ਹੈ। ਪੰਜਾਬ ਚ ਇਸ ਤਰ੍ਹਾਂ ਨਹੀਂ ਵੇਖਣ ਨੂੰ ਮਿਲਦਾ, ਹੁਣ ਨਹੀਂ ਮਿਲਦਾ, ਪਰ ਦੂਜੀਆਂ ਸਟੇਟਾਂ ਦੇ ਵਿੱਚ ਨਫ਼ਰਤ ਛੂਆ ਛਾਤ ਦੀਆਂ ਹਨੇਰੀਆਂ ਚੱਲਣ ਡਈਆਂ ਨੇ ਅਜੇ ਵੀ, ਜਿਹੜੀਆਂ ਥੋੜੀਆਂ ਪੜ੍ਹੀਆਂ ਲਿਖੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਘੱਟ ਹੈ, ਬਹੁਤ ਘੱਟ ਹੈ। ਇਹ ਭਾਰਤ ਦੇ ਮਾਲਕ ਸਨ, ਦਰਾਵੜ ਲੋਕ ਸਨ। ਇਹ ਆਰੀਅਨਾਂ ਨੇ ਇਨ੍ਹਾਂ ਨੂੰ ਗੁਲਾਮ ਬਣਾ ਕੇ ਅਸੁਰਦੈਂਤ ਚੂੜੇ ਕਰਾਰ ਦਿੱਤਾ। ਵੈਦਿਕ ਕਾਲ ਵਿੱਚ ਵਰਣ ਵੰਡ ਸਮੇਂ ਇਹ ਸ਼ੂਦਰ ਜਾਤੀ ਨੂੰ ਸ਼ਾਤਰ ਬ੍ਰਾਹਮਣਾਂ ਨੇ ਚੰਡਾਲ ਕਰਾਰ ਦੇ ਦਿੱਤਾ। ਤੁਸੀਂ ਖੁਦ ਮਨੂ ਸਿਮਰਤੀ ਦੇ ਸਲੋਕਾਂ ਵਿੱਚ ਪੜ੍ਹ ਸਕਦੇ ਹੋ ਦੋਸਤੋ, ਬਿਲਕੁਲ ਖੁਦ ਪੜ੍ਹੋ। ਉਹ ਫਰਮਾਉਂਦੇ ਨੇ ਕਿ ਚੰਡਾਲਾਂ ਅਤੇ ਸਾਂਸੀਆਂ ਦੇ ਨਿਵਾਸ ਪਿੰਡੋਂ ਬਾਹਰ ਹੋਣੇ ਚਾਹੀਦੇ ਨੇ। ਇਹ ਅੱਜ ਵੀ ਇਨ੍ਹਾਂ ਦੀਆਂ ਕਿਤਾਬਾਂ ਦੇ ਵਿੱਚ ਲਿਖਿਆ ਹੈ ਸਾਰਾ ਕੁਝ। ਇਨ੍ਹਾਂ ਦੇ ਟੁੱਟੇ ਭੱਜੇ ਗੰਦੇ ਜਿਹੇ ਭਾਂਡੇ ਹੋਣ, ਕੁੱਤੇ ਗਧੇ ਇਨ੍ਹਾਂ ਦੀ ਪ੍ਰਾਪਰਟੀ ਹੋਵੇ, ਲੀੜਾਂ ਲਮਕਦੀਆਂ ਹੋਣ, ਹੈਂ ਮਰੇ ਹੋਏ ਲੋਕਾਂ ਦੇ ਲੀੜੇ ਫਟੇ ਪੁਰਾਣੇ ਇਨ੍ਹਾਂ ਨੂੰ ਪਾਉਣ ਵਾਸਤੇ ਦਿੱਤੇ ਜਾਣ, ਘਟੀਆ ਦਰਜੇ ਦੇ ਭਾਂਡੇ ਜੇ ਇਨ੍ਹਾਂ ਨੂੰ ਦਿੱਤੇ ਜਾਣ ਰੋਟੀ ਪਕਾਉਣ ਵਾਸਤੇ, ਇਨ੍ਹਾਂ ਦੇ ਗਹਿਣੇ ਜਿਹੜੇ ਨੇ ਨਾ ਉਹ ਐਵੇਂ ਲੋਹੇ ਲਾਏ ਦੇ ਹੋਣ ਕੜੇ ਜੇ, ਕੋਈ ਧਾਰਮਿਕ ਕਰਮਕਾਂਡ ਯੱਗ ਵਗੈਰਾ ਹੋ ਰਿਹਾ ਹੋਵੇ ਨਾ, ਤੇ ਇਨ੍ਹਾਂ ਲੋਕਾਂ ਦੇ ਦਰਸ਼ਨ ਵੀ ਨਹੀਂ ਕਰਨੇ ਚਾਹੀਦੇ। ਤੁਹਾਡਾ ਭਲਾ ਹੋ ਜੇ, ਤੁਹਾਡੇ ਦਰਸ਼ਨ ਕਰਨੇ ਚਾਹੀਦੇ ਨੇ ਮਨੁੱਖਤਾ ਚ ਵੰਡ ਪਾਉਣ ਵਾਲਿਆਂ ਦੇ, ਪਖੰਡੀਆਂ ਦੇ। ਇਨ੍ਹਾਂ ਦੇ ਵਿਆਹ ਤੇ ਲੈਣ ਦੇਣ ਇਨ੍ਹਾਂ ਦੀ ਜਾਤ ਤੱਕ ਹੀ ਸੀਮਤ ਹੋਵੇ, ਗੱਲ ਮੁੱਕੀ ਜੀ, ਤੇ ਰਹਿਣ ਵੀ ਇਹ ਪਿੰਡੋਂ ਬਾਹਰ ਮੜੀਆਂ ਦੇ ਲਾਗੇ ਛਾਗੇ। ਜੇ ਇਨ੍ਹਾਂ ਨੂੰ ਅੰਨ ਦਾਨ ਕਰਨਾ ਹੋਵੇ ਤੇ ਆਪਣੇ ਹੱਥੀ ਨਾ ਇਨ੍ਹਾਂ ਨੂੰ ਕੁਛ ਫੜਾਓ, ਪਿੱਟੇ ਜਾਓਗੇ, ਕਿਸੇ ਟੁੱਟੇ ਭਾਂਡੇ ਚ ਪਾ ਕੇ ਜ਼ਮੀਨ ਤੇ ਰੱਖ ਦਿਓ ਤੇ ਆਪੇ ਚੁੱਕ ਲੈਣਗੇ। ਇਨ੍ਹਾਂ ਚੰਡਾਲਾਂ ਤੇ ਸਾਂਸੀਆਂ ਨੂੰ ਪਿੰਡ ਵਿਚ ਫਿਰਨ ਦੀ ਆਗਿਆ ਨਹੀਂ ਹੋਣੀ ਚਾਹੀਦੀ। ਇਹ ਸਭ ਕੁਝ ਦੋਸਤੋ ਮਨੂ ਸਿਮਰਤੀ 51 ਤੋਂ 54 ਵਿਚ ਲਿਖਿਆ ਜੀ, ਹਾਂਜੀ। ਤੇ ਜਦੋਂ ਇਹ ਇਨ੍ਹਾਂ ਨਾਲ ਲਾ ਕੇ ਤੁਸੀਂ ਪਿੱਟੇ ਜਾਂਦੇ ਹੋ, ਤੇ ਜਦੋਂ ਇਨ੍ਹਾਂ ਦੀਆਂ ਖੂਬਸੂਰਤ ਔਰਤਾਂ ਨਾਲ ਤੁਸੀਂ ਰੰਗ ਰਲੀਆਂ ਮਨਾਉਂਦੇ ਉਦੋਂ ਨਹੀਂ ਪਿੱਟੇ ਜਾਂਦੇ, ਉਦੋਂ ਸ਼ਾਇਦ ਉਹ ਔਰਤ ਪਵਿੱਤਰ ਹੋ ਜਾਂਦੀ ਹੋਏਗੀ ਤੁਹਾਡੇ ਨਾਲ ਲੱਗ ਗਿਆ ਕਿ ਤੁਸੀਂ ਪਾਰਸ ਜੀ ਹੋ, ਹਾਂਜੀ, ਦੁਨੀਆਂ ਦੇ ਉੱਤਮ ਲੋਕ, ਦੁਨੀਆਂ ਦੀ ਸਭ ਤੋਂ ਖੂਬਸੂਰਤ ਕੌਮ ਹੋ ਨਾ ਤੁਸੀਂ,
ਮੈਂ ਹਾਂ ਚੌਧਰੀ, ਤੂੰ ਚਰਨਾਂ ਵਿੱਚ ਬਹਿਣਾ, ਕਰ ਅੱਖ ਨੀਵੀ, ਆਏ ਕਮੀਆਂ ਤੂੰ ਜੀ ਜੀ ਕਹਿਣਾ, ਮੇਰੇ ਹੁਕਮ ਅੱਗੇ ਤੂੰ ਤਰਲਾ ਲੈਣਾ, ਜੇ ਕਮੀਆਂ ਤੂੰ ਪਿੰਡ ਵਿੱਚ ਰਹਿਣਾ, ਮੰਨਣਾ ਪਊ ਮੈਂ ਜੋ ਕੁਝ ਕਹਿਣਾ। ਭੁੱਲੀ ਨਾ ਕਮੀ ਦਿਆ ਪੁੱਤਰਾ, ਤੂੰ ਕਮੀ ਐ ਤੇ ਕਮੀ ਰਹਿਣਾ, ਚੌਧਰੀਆਂ ਦੇ ਸਿਰਾਂ ਤੇ ਸ਼ਮਲੇ, ਤੂੰ ਕਮੀਆਂ ਜੁੱਤੀਆਂ ਵਿੱਚ ਬਹਿਣਾ। ਜੇ ਕਮੀ ਦਾ ਪੁੱਤਰ ਜੱਜ ਵੀ ਬਣ ਜਾਏ, ਆ ਸੁੱਚਿਆ ਤੂੰ ਫਿਰ ਵੀ ਕਮੀ ਰਹਿਣਾ, ਤੂੰ ਫਿਰ ਵੀ ਕਮੀ ਰਹਿਣਾ। ਅ ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਮੈਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਆਤ ਦੀ ਗੁਰਬਤ, ਸਮਾਜਿਕ ਅਨਿਆਂ, ਨਿੰਦਰਯੋਗ ਵਿਤਕਰੇ ਦੀ ਉਦਾਸੀ ਦੀ ਅੰਦਰਲੀ ਪ੍ਰਭਿਤਾ ਨੂੰ ਸ਼ੁਰੂ ਵਿੱਚ ਹੀ ਸਮਾਜਿਕ ਤਬਦੀਲੀ ਲਈ ਪ੍ਰਚੰਡ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਉਦਾਸੀ ਨੂੰ ਗੁਰਬਤ ਭਰਿਆ ਜੀਵਨ ਵਿਰਸੇ ਵਿੱਚ ਮਿਲਿਆ ਸੀ। ਪਰ ਗੁਰਬਤ ਵਿੱਚ ਗੋਤੇ ਖਾਂਦੇ ਉਦਾਸੀ ਨੇ ਆਪਣੀ ਪੜ੍ਹਾਈ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਵਿਚਾਰੇ ਨੇ ਜਾਰੀ ਰੱਖੀ। ਸੱਜਣਾ, ਉਦਾਸੀ ਸਭ ਤੋਂ ਪਹਿਲਾਂ ਨਾਮਧਾਰੀ, ਜਿਹਨੂੰ ਕੂਕਾ ਲਹਿਰ ਵੀ ਕਿਹਾ ਜਾਂਦਾ, ਇਸ ਤੋਂ ਪ੍ਰਭਾਵਿਤ ਹੋਇਆ, ਕਿਉਂਕਿ ਇਸ ਲਹਿਰ ਦੇ ਸੰਸਕਾਰ ਉਸ ਨੂੰ ਵਿਰਸੇ ਚ ਮਿਲੇ, ਕੋਈ ਪ੍ਰਭਾਵਿਤ ਨਹੀਂ ਹੋਇਆ। ਇਹਦੇ ਘਰ ਦੇ ਪਹਿਲਾਂ ਹੀ ਮੰਨਦੇ ਹੁੰਦੇ ਸਨ, ਉਹਨਾਂ ਨੂੰ ਸਾਰਾ ਪ੍ਰਭਾਵ ਜਿਹੜਾ ਪਰਿਵਾਰ ਸੀ ਨਾ, ਇਹ ਉਹ ਮੰਨਦਾ ਸੀ ਇਸ ਲਹਿਰ ਨੂੰ। ਉਹ ਆਪਣਾ ਪਿੰਡ ਨਾ ਫਿਰ ਰਾਏਸਰ ਛੱਡ ਕੇ ਨਾਮਧਾਰੀ ਕੇਂਦਰ ਜੀਵਨ ਨਗਰ ਆ ਗਏ ਸਾਰੇ। ਇੱਕ ਸੈਕਿੰਡ ਦੋਸਤੋ, ਇਹ ਨਾ ਜੀਵਨ ਨਗਰ ਆ ਗਏ। ਉਦਾਸੀ ਦੇ ਅੰਦਰ ਕਵਿਤਾ ਦਾ ਬੀਜ ਇੱਥੇ ਹੀ ਫੁੱਟਿਆ ਸੀ, ਇਹ ਨਾਮਧਾਰੀ ਡੇਰੇ ਜੀ, ਤੇ ਉਹ ਰੂਹਾਨੀ ਤੌਰ ਤੇ ਇਸ ਲਹਿਰ ਨਾਲ ਜੁੜਿਆ। ਇਹਦਾ ਸਬੂਤ ਨਾਮਧਾਰੀ ਲਹਿਰ ਦੇ ਗੁਰੂ ਪ੍ਰਤਾਪ ਸਿੰਘ ਦੀ ਸ਼ਹੀਦੀ ਵਿਛੋੜੇ ਤੇ ਜਦੋਂ ਸ਼ਰਧਾਂਜਲੀ ਵਜੋਂ ਉਦਾਸੀ ਜੀ ਨੇ ਇੱਕ ਕਵਿਤਾ ਪੜ੍ਹੀ ਸੀ, ਉਸ ਕਵਿਤਾ ਦੇ ਲੋਕ ਬੋਲ ਨੇ ਕਿ ਤੇਰੇ ਸਦਮਿਆਂ ਵਿੰਨਿਆ ਦਿਲ ਮੇਰਾ, ਛਾਤੀ ਪਾੜ ਕੇ ਤੈਨੂੰ ਵਿਖਾਉਣ ਆਇਆ, ਤੇਰੇ ਪਿਆਰ ਵਿੱਚ ਮਸਤ ਮਲੰਗ ਹੋ ਕੇ ਮੁੜ ਕੇ ਵਸਲ ਦਾ ਦੀਵਾ ਜਗਾਉਣ ਆਇਆ। ਜੀ ਕਰਦਾ ਸੀ ਨਾਲ ਹੀ ਸੜ ਜਾਈਏ, ਜਦੋਂ ਕੀਤਾ ਸੀ ਅੰਤਮ ਸੰਸਕਾਰ ਤੇਰਾ, ਤੇਰੀ ਮਰੀ ਦੀ ਰਾਖ ਵੀ ਕਹਿ ਰਹੀ ਸੀ ਯਾਦ ਰਹੇਗਾ ਸਦਾ ਪਿਆਰ ਤੇਰਾ। ਸੰਤ ਰਾਮ ਉਦਾਸੀ ਨੇ ਜਲਦੀ ਹੀ ਨਾਮਧਾਰੀ ਲਹਿਰ ਦੀ ਸੀਮਾ ਨੂੰ ਜੋ ਉਹਨੇ ਮਹਿਸੂਸ ਕੀਤਾ ਨਾ, ਉਹਨੂੰ ਸਮਝ ਆ ਗਈ ਕਿ ਇਹ ਲਹਿਰ ਜਬਰ ਜ਼ੁਲਮ ਦੇ ਵਿਰੁੱਧ ਲੜਨ ਵਾਲੀ ਨਹੀਂ ਹੈਗੀ, ਇਹ ਆਪਣੀ ਅਣਖ ਗਵਾ ਚੁੱਕੀ ਹੈ, ਇਹ ਇੱਕ ਹੁਣ ਤੇ ਫਿਰਕਾ ਜਿਹਾ ਹੀ ਬਣ ਕੇ ਰਹਿ ਗਏ ਨੇ, ਤੇ ਇਹਦੇ ਵਿੱਚ ਜਾਤ ਪਾਤ ਵੀ ਪੂਰੀ ਤਰ੍ਹਾਂ ਕਾਇਮ ਹੈ। ਕੂਕਾ ਦੇ ਲਹਿਰ ਦੇ ਵਿੱਚ ਵੀ ਯਾਰ ਇਹ ਜਾਤ ਪਾਤ, ਇਨਸਾਨ ਇੱਕ, ਉਹਦੀ ਜਾਨ ਇੱਕ, ਪਹਿਚਾਨ ਵੀ ਇੱਕ, ਇਨਸਾਨ ਇੱਕ, ਉਹਦੀ ਜਾਨ ਇੱਕ, ਪਹਿਚਾਨ ਵੀ ਇੱਕ, ਇਹ ਸਭ ਦੇ ਖਾਨੇ ਪਾ ਮੇਰੇ ਮਾਲਿਕ, ਜਿੱਥੇ ਕੋਈ ਵੀ ਧਰਮ ਤੇ ਜਾਤ ਨਾ ਪੁੱਛੇ, ਆਏ ਕਿਤੇ ਐਸਾ ਵੀ ਮੇਲਾ ਲਾ ਮੇਰੇ ਮਾਲਿਕ, ਭਾਈ ਜਿੱਥੇ ਕੋਈ ਵੀ ਧਰਮ ਤੇ ਜਾਤ ਨਾ ਪੁੱਛੇ, ਕਿਤੇ ਐਸੀ ਯਾਦ ਰਹੇਗਾ ਸਦਾ ਪਿਆਰ ਤੇਰਾ। ਸੰਤ ਰਾਮ ਉਦਾਸੀ ਨੇ ਜਲਦੀ ਹੀ ਨਾਮਧਾਰੀ ਲਹਿਰ ਦੀ ਸੀਮਾ ਨੂੰ ਜੋ ਉਹਨੇ ਮਹਿਸੂਸ ਕੀਤਾ ਨਾ, ਉਹਨੂੰ ਸਮਝ ਆ ਗਈ ਕਿ ਇਹ ਲਹਿਰ ਜਬਰ ਜ਼ੁਲਮ ਦੇ ਵਿਰੁੱਧ ਲੜਨ ਵਾਲੀ ਨਹੀਂ ਹੈਗੀ, ਇਹ ਆਪਣੀ ਅਣਖ ਗਵਾ ਚੁੱਕੀ ਹੈ, ਇਹ ਇੱਕ ਹੁਣ ਤੇ ਫਿਰਕਾ ਜਿਹਾ ਹੀ ਬਣ ਕੇ ਰਹਿ ਗਏ ਨੇ, ਤੇ ਇਹਦੇ ਵਿੱਚ ਜਾਤ ਪਾਤ ਵੀ ਪੂਰੀ ਤਰ੍ਹਾਂ ਕਾਇਮ ਹੈ। ਕੂਕਾ ਦੇ ਲਹਿਰ ਦੇ ਵਿੱਚ ਵੀ ਯਾਰ ਇਹ ਜਾਤ ਪਾਤ, ਇਨਸਾਨ ਇੱਕ, ਉਹਦੀ ਜਾਨ ਇੱਕ, ਪਹਿਚਾਨ ਵੀ ਇੱਕ, ਇਨਸਾਨ ਇੱਕ, ਉਹਦੀ ਜਾਨ ਇੱਕ, ਪਹਿਚਾਨ ਵੀ ਇੱਕ, ਇਹ ਸਭ ਦੇ ਖਾਨੇ ਪਾ ਮੇਰੇ ਮਾਲਿਕ,
जिथे कोई भी धर्म ते जात ना पुछे और किते ऐसा भी मेला ला मेरे मालिक, पर जिथे कोई भी धर्म ते जात ना पुछे किते ऐसा भी मेला ला मेरे मालिक। दोस्तों आ यूरोप जेड़ा ना

ਇਨਸਾਨ ਇੱਕ, ਉਹਦੀ ਜਾਨ ਇੱਕ, ਪਹਿਚਾਨ ਵੀ ਇੱਕ। ਇਹ ਸਭ ਦੇ ਖਾਨੇ ਪਾ ਮੇਰੇ ਮਾਲਿਕ, ਜਿੱਥੇ ਕੋਈ ਵੀ ਧਰਮ ਤੇ ਜਾਤ ਨਾ ਪੁੱਛੇ, ਅਏ ਕਿਤੇ ਐਸਾ ਵੀ ਮੇਲਾ ਲਾ ਮੇਰੇ ਮਾਲਿਕ, ਭਾਈ ਜਿੱਥੇ ਕੋਈ ਵੀ ਧਰਮ ਤੇ ਜਾਤ ਨਾ ਪੁੱਛੇ, ਕਿਤੇ ਐਸਾ ਵੀ ਮੇਲਾ ਲਾ ਮੇਰੇ ਮਾਲਿਕ। ਦੋਸਤੋ, ਆ ਯੂਰਪ ਜਿਹੜਾ ਨਾ, ਉੱਥੇ ਇਹੋ ਜਿਹੇ ਮੇਲੇ ਲੱਗਦੇ ਜੇ, ਪਤਾ ਨੀ ਕਿੰਨੀ ਦੁਨੀਆਂ ਇੰਜੋਏ ਕਰਨ ਲਈ ਹੈ। ਕੋਈ ਕਿਹੜੀ ਜਾਤ ਦਾ ਕੋਈ ਧਿਆਨ ਹੀ ਨਹੀਂ ਦਿੰਦਾ। ਪੱਬਾਂ, ਕਲੱਬਾਂ, ਜਿਹੜੇ ਆਮ ਫੈਸਟੀਵਲ ਨੇ, ਮੇਲੇ ਨੇ, ਕਿਤੇ ਕਿਸੇ ਨੂੰ ਕੋਈ ਪਤਾ ਨੀ। ਗੋਰੇ, ਕਾਲੇ, ਬੱਗੇ, ਨਿੱਕੇ, ਵੱਡੇ, ਸਭ ਰਲ ਕੇ ਨੱਚਣ ਡਏ ਹੁੰਦੇ ਨੇ। ਕਿਸੇ ਨੂੰ ਕਿਸੇ ਬਾਰੇ ਕੋਈ ਨਹੀਂ। ਬਹੁਤ ਸੋਹਣੀਆਂ ਜਾਲ ਪਰੀਆਂ ਵਰਗੀਆਂ ਮੇਮਾਂ ਤੇ ਭੂਤਾਂ ਵਰਗੇ ਹਫਸ਼ੀ ਰਲ ਕੇ ਭੰਗੜੇ ਪਾਉਣ ਡਏ ਨੇ। ਕੋਈ ਲੈਣਾ ਦੇਣਾ ਨਹੀਂ ਕਿਸੇ ਦੇ ਨਾਲ। ਯਾਰ, ਜਿਹੜੇ ਬੰਦੇ ਨੂੰ ਅਕਲ ਹੈ, ਉਹ ਭਾਵੇਂ ਕਿਸੇ ਭਾਵੇਂ ਮੈਂ ਲੱਗਾ ਹੀ ਕਹਿਣ ਵੀ ਤੁਸੀਂ ਸੱਚੀ ਉਹ ਭੂਤ ਲੱਗਦੇ ਨੇ ਜਿਹੜੇ। ਮੈਂ ਅਗੇਂਸਟ ਨਹੀਂ ਹੈਗਾ ਕਿਸੇ ਜਾਤ ਦੇ। ਨਾਸਾਂ ਜਾਇਦਾਦ ਦੀ ਦਨਾਲੀ ਵਰਗੀਆਂ ਹੁੰਦੀਆਂ ਨੇ ਤੇ ਅਜੇ ਬਨ ਮਾਨਸਾਂ ਵਰਗੀਆਂ ਸ਼ਕਲਾਂ ਨੇ, ਪਰ ਕੋਈ ਨਫ਼ਰਤ ਨਹੀਂ ਕਰਦਾ। ਇਹੋ ਜਿਹੀ ਕੋਈ ਗੱਲ ਨਹੀਂ। ਉਹ ਕੁਆਲੀਫਾਈਡ ਲੋਕ ਜਿਹੜੇ ਨੇ, ਜਿਹੜੇ ਅਕਲ ਵਾਲੇ ਲੋਕ ਨੇ, ਉਹਨਾਂ ਦੀ ਹਰ ਥਾਂ ਇੱਜ਼ਤ ਤੇ ਰਿਸਪੈਕਟ ਹੈਗੀ। ਕੋਈ ਨਿੱਕੀ ਮੋਟੀ ਕਿਤੇ ਹੋ ਹਾ ਜਾਂਦੀ ਹੋਏਗੀ, ਪਰ ਜਾਤ ਪਾਤ ਤੋਂ ਕੋਈ ਕਿਸੇ ਨੂੰ ਨਫ਼ਰਤ ਨਹੀਂ ਕਰਦਾ। ਇੱਥੇ 1947 ਵਿੱਚ ਹੋਈ ਸਤਾ ਜਿਹੜੀ ਬਦਲੀ, 1947 ਜਦੋਂ ਆਜ਼ਾਦੀ ਰਾਣੀ ਆ ਗਈ, ਉਹਦਾ ਸੀ ਉਹਨੂੰ ਬਿਲਕੁਲ ਆਜ਼ਾਦੀ ਸਮਝਦਾ ਸੀ, ਪਰ ਅਸਲ ਵਿੱਚ ਆਜ਼ਾਦੀ ਆਪਣੀ ਅਜੇ, ਜਿਹੜਾ ਸੰਤ ਰਾਮ ਸੀ ਨਾ, ਇਹ ਵਿਚਾਰਾ ਅਜੇ ਆਪਣੀ ਮੁੱਢਲੀ ਸਟੇਜ ਤੇ ਸੀ। ਇਸ ਲਈ ਉਹ ਜਵਾਹਰ ਲਾਲ ਨਹਿਰੂ ਨੂੰ ਗਰੀਬਾਂ ਦਾ ਮਸੀਹਾ ਸਮਝਦਾ ਸੀ। ਇੰਨੀ ਛੋਟੀ ਉਮਰ ਵਿੱਚ ਵੈਸੇ ਵੀ ਦੇਸ਼ ਦੇ ਆਰਥਿਕ ਤੇ ਸਮਾਜਿਕ ਪ੍ਰਬੰਧ ਨੂੰ ਸਮਝਣਾ ਮੁਸ਼ਕਲ ਹੁੰਦਾ। ਟੀਨ ਏਜ ਵਿੱਚ ਕਿੱਥੇ ਪਤਾ ਲੱਗਦਾ ਕੌਣ ਵਫ਼ਾਦਾਰ ਹੈ, ਕੌਣ ਦੇਸ਼ ਭਗਤ ਹੈ ਤੇ ਕੌਣ ਗਦਾਰ ਹੈ। ਇਸ ਤੋਂ ਅੱਗੇ ਪਰ ਨਹਿਰੂ ਜੀ ਵੰਡਰਫੁਲ ਆਦਮੀ ਸੀ। ਉਹ ਆਪਣੀ ਉਹਨਾਂ ਨੇ ਜੋ ਵੀ ਕੋਸ਼ਿਸ਼ ਕਰ ਸਕਦੇ ਸਨ ਪੂਰੀ ਕੀਤੀ ਸੀ ਉਹਨੂੰ। ਇਸ ਤੋਂ ਅੱਗੇ ਉਦਾਸੀ ਜੀ ਦੀ ਚੇਤਨਾ ਵਿਚਾਰਧਾਰਾ ਦੀ ਸਾਣ ਤੇ ਚੜ੍ਹਦੀ ਹੈ ਜਦ ਉਹ ਭਾਰਤੀ ਕਮਿਊਨਿਸਟ ਪਾਰਟੀ CPI ਦੇ ਵਾਹ ਵਿੱਚ ਆਉਂਦੇ ਨੇ। ਕਮਿਊਨਿਸਟ ਵਿਚਾਰਧਾਰਾ ਦੀ ਰੋਸ਼ਨੀ ਵਿੱਚ ਉਦਾਸੀ ਇਸ ਸਮਾਜੀ ਆਰਥਿਕ ਨਿਜ਼ਾਮ ਨੂੰ ਡੂੰਘਾਈ ਵਿੱਚ ਜਾ ਕੇ ਸਮਝਣ ਵਿੱਚ ਕਾਮਯਾਬ ਹੋਇਆ। ਸੱਜਣਾ, 1964 ਤੋਂ ਲੈ ਕੇ 1969 ਤੱਕ ਉਦਾਸੀ ਭਾਵੇਂ ਪ੍ਰਗਤੀਵਾਦੀ ਕਵੀ ਵਜੋਂ ਸਥਾਪਿਤ ਹੋ ਚੁੱਕਾ ਸੀ, ਪਰ ਉਸਨੇ ਆਪਣੇ ਆਪ ਨੂੰ ਵਿਕਸਿਤ ਕਰਨਾ ਜਾਰੀ ਰੱਖਿਆ। ਇਸ ਨਤੀਜੇ ਤੇ ਪਹੁੰਚਿਆ ਕਿ ਕਿਰਤੀ ਲੋਕਾਂ ਦੀ ਹਕੀਕੀ ਬੰਦ ਖਲਾਸੀ ਇਨਕਲਾਬ ਬਗੈਰ ਸੰਭਵ ਨਹੀਂ। ਇਹ ਉਹਦੀ ਸੋਚ ਸੀ ਵੀ ਥਾਲੀ ਚ ਲੱਡੂ ਧਰ ਕੇ ਕੌਣ ਕਿਸੇ ਨੂੰ ਦਿੰਦਾ। ਉਨੀ ਤੋਂ ਲੈ ਕੇ 1979 ਤੱਕ ਦਾ ਜਿਹੜਾ ਸਮਾਂ ਸੀ ਨਾ, ਭਾਰਤੀ ਕਮਿਊਨਿਸਟ ਲਹਿਰ ਲਈ, ਕੌਮਾਂਤਰੀ ਕਮਿਊਨਿਸਟ ਲਹਿਰ ਲਈ ਉਥਲ ਪੁਥਲ ਦਾ ਸਮਾਂ ਸੀ। 1962 ਵਿਚ ਭਾਰਤ ਦੇ ਚੀਨ ਵਿਚ ਆਪਸੀ ਜੰਗ ਹੋ ਗਈ, ਠੀਕ ਹੈ ਨਾ, ਪਰ ਪਾਰਟੀ ਅੰਦਰ ਤਿੱਖੀ ਬਹਿਸ ਛਿੜ ਗਈ। 1964 ਵਿਚ ਭਾਰਤੀ ਕਮਿਊਨਿਸਟ ਪਾਰਟੀ 2 ਫਾੜ ਹੋ ਗਈ, CPM ਹੋਂਦ ਵਿਚ ਆ ਗਈ। ਸੰਤ ਰਾਮ ਉਦਾਸੀ ਜੀ CPM ਦੇ ਹਮਦਰਦ ਚਲੇ ਆ ਰਹੇ ਸਨ ਜਦੋਂ 1967 ਵਿਚ ਪੱਛਮੀ ਬੰਗਾਲ ਅਤੇ ਕੇਰਲਾ ਵਿਚ CPM ਦੀਆਂ ਸਰਕਾਰਾਂ ਹੋਂਦ ਚ ਆਈਆਂ ਤਾਂ ਉਨ੍ਹਾਂ ਆਪਣੇ ਸੁਭਾਅ ਮੁਤਾਬਕ ਜੋ ਕਮਿਊਨਿਸਟ ਗੱਲਾਂ ਤੇ ਬੜੀਆਂ ਮਾਇਕ ਤੇ ਖਲੋ ਖਲੋ ਕੇ ਵੀ ਰਾਜਨੀਤੀਆਂ ਵਾਂਗੂ ਮੂੰਹ ਚੋਂ ਥੁੱਕ ਕੱਢ ਕੱਢ ਕੇ ਜ਼ੋਰ ਲਾ ਲਾ ਕੇ ਕਰਦੇ ਨੇ। ਇਨ੍ਹਾਂ ਨੇ ਆਪਣੇ ਸੁਭਾਅ ਮੁਤਾਬਕ ਜਦੋਂ ਇਨ੍ਹਾਂ ਦੀਆਂ ਸਰਕਾਰਾਂ ਹੋਂਦ ਚ ਆਈਆਂ ਤੇ ਜਗੀਰਦਾਰਾਂ ਨਾਲ ਇਨ੍ਹਾਂ ਕਮਿਊਨਿਸਟਾਂ ਨੇ ਥੱਲਿਓਂ ਦੀ ਹੱਥ ਮਰਾ ਲਏ, ਸਾਂਝ ਪਾ ਲਈ, ਤਾਂ ਕੁਝ ਇਮਾਨਦਾਰ ਕਾਮਰੇਡਾਂ ਵੱਲੋਂ CPM ਤੋਂ ਬਗਾਵਤ ਕਰਕੇ ਕਿਸਾਨ ਮਜ਼ਦੂਰਾਂ ਦੇ ਹਥਿਆਰਬੰਦ ਘੋਲ ਚਲਾਉਣ ਦਾ ਤਹੱਈਆ ਕੀਤਾ ਗਿਆ। 1967 ਵਿਚ ਪੱਛਮੀ ਬੰਗਾਲ ਦੀ ਸਿਲੀਗੁੜੀ ਸਬ ਡਿਵੀਜ਼ਨ ਵਿਚ ਚਾਹ ਦੇ ਬਾਗਾਂ ਵਿਚ ਹੜਤਾਲ ਆਰੰਭ ਹੋਈ।

ਜਿਹਦਾ ਸਿਖਰ ਨਸਲਵਾੜੀ ਪਿੰਡ ਵਿਚ ਜ਼ਮੀਨ ਦੇ ਕਬਜ਼ੇ ਕਰਨ ਵਿਚ ਨਿਕਲਿਆ। ਇਸ ਸਿਆਸੀ ਹਾਲਾਤ ਦੇ ਮੱਦੇਨਜ਼ਰ ਸੰਤ ਰਾਮਦਾਸ ਜੀ ਜੇਕਰ ਚਾਹੁੰਦਾ ਉਸ ਸਮੇਂ ਜੇਕਰ ਸੰਤ ਰਾਮਦਾਸ ਜੀ ਚਾਹੁੰਦਾ ਉਸ ਸਮੇਂ ਤੇ CPI ਤੇ CPM ਦੇ ਹੋਰ ਬੁੱਧੀਜੀਵੀਆਂ ਵਾਂਗ ਲੋਕਾਂ ਪ੍ਰਤੀ ਵਫ਼ਾਦਾਰ ਹੋਣ ਦਾ ਢੰਡੋਰਾ ਪਿੱਟ ਕੇ ਨਾ ਇਹ ਵੀ ਖੱਸੀ ਜੀਵਨ ਜਿਉਂਦਿਆਂ ਹੋਇਆ ਸੋਵੀਅਤ ਯੂਨੀਅਨ ਵਿਚ ਆਪਣੇ ਮੁੰਡੇ ਕੁੜੀਆਂ ਧੀਆਂ ਪੁੱਤਰ ਪੜ੍ਹਾ ਸਕਦਾ ਸੀ, ਪਰ ਇਹਨੇ ਆਪਣੀ ਜ਼ਮੀਰ ਤੇ ਪਹਿਰਾ ਦਿੱਤਾ। ਇਮਾਨਦਾਰੀ ਨਾਲ ਕਿਰਤੀ ਲੋਕਾਂ ਨਾਲ ਵਫ਼ਾਦਾਰੀ ਪਾਲਦਿਆਂ ਇਹਨੇ ਬੜਾ ਹੀ ਕੰਡਿਆਲਾ ਰਾਹ ਚੁਣਿਆ। ਇਹ ਬਾਹਰ ਵੀ ਗਿਆ ਸੀ ਦੋਸਤੋ ਉਸ ਸਮੇਂ ਚ ਇੰਗਲੈਂਡ ਕੈਨੇਡਾ ਵਗੈਰਾ, ਸੀਨੇ ਖਿੱਚ ਜਿਨ੍ਹਾਂ ਦੇ ਖਾਧੀ ਫਿਰ ਵਾਪਸ ਆਇਆ ਉੱਥੇ ਸੈੱਟ ਹੋ ਸਕਦਾ ਸੀ, ਇਹ ਰਸ਼ੀਆ ਚ ਸੈੱਟ ਹੋ ਸਕਦਾ ਸੀ ਆਪਣੇ ਪਰਿਵਾਰ ਸਮੇਤ। ਇਹ ਸੱਚਾਈ ਜੱਗ ਜ਼ਾਹਿਰ ਹੈ ਕਿ ਜਦ ਵੀ ਇਨਕਲਾਬੀ ਲਹਿਰ ਦਾ ਕਾਲ ਹਾਕਮਾਂ ਦੇ ਸਿਰ ਤੇ ਕੂਕਦਾ ਤਾਂ ਉਹ ਆਪਣਾ ਸਭ ਤੋਂ ਵੱਡਾ ਹਥਿਆਰ ਜਿਹੜਾ ਜਬਰ ਬੇਕਿਰਕੀ ਨਾਲ ਵਰਤਿਆ ਉਨ੍ਹਾਂ ਨੇ ਜਬਰ ਜਿਹੜਾ ਸੀ, ਤੇ ਅੱਜ ਵੀ ਸਰਕਾਰਾਂ ਉਹ ਕੋਸ਼ਿਸ਼ ਕਰਨ ਰਹੀਆਂ ਨੇ। ਹੋਰ ਕੀ ਹੈ, ਸਰਕਾਰਾਂ ਦਾ ਇਹੋ ਹੀ ਹੈ, ਸਰਕਾਰਾਂ ਦਾ ਸਿਸਟਮ ਹੀ ਹੈ। ਜਿਹੜਾ ਆਵਾਜ਼ ਉਠਾਏ ਇਹਨਾਂ ਦੀਆਂ ਤਰੁੱਟੀਆਂ ਵੱਲ ਧਿਆਨ ਦਵਾਏਗਾ ਸਰਕਾਰਾਂ ਉਹਦੇ ਹੀ ਵੈਰ। ਉਹਨਾਂ ਨੇ ਜਿਹੜਾ ਥਾਣੇਦਾਰ ਨੂੰ ਫੋਨ ਹੀ ਕਰਨਾ, ਫਿਰ ਵੇਖੋ ਪੁਲਿਸ ਦੀਆਂ ਫੁਰਤੀਆਂ। ਨਸਲਵਾਦੀ ਲਹਿਰ ਨੇ 1970-71 ਵਿਚ ਭਾਰਤੀ ਹਾਕਮਾਂ ਨਾਲ ਭਾਰਤੀ ਹਾਕਮਾਂ ਦੀ ਨੀਂਦ ਹਰਾਮ ਕਰ ਦਿੱਤੀ। ਇਨ੍ਹਾਂ ਨੇ ਸਰਕਾਰ ਦੀ ਜ਼ਬਰਦਸਤ ਹਥਿਆਰ ਸਰਕਾਰ ਨੇ ਵੀ ਫਿਰ ਜ਼ਬਰਦਸਤ ਹਥਿਆਰ ਵਰਤਿਆ। ਲੋਕਾਂ ਦੀ ਜ਼ਮੀਰ ਦੀ ਆਵਾਜ਼ ਕਲਾਕਾਰ ਤੇ ਲੇਖਕ ਰਾਈਟਰ ਹੁੰਦੇ ਨੇ, ਇਸ ਕਰਕੇ ਇਹ ਤਸ਼ੱਦਦ ਦਾ ਸ਼ਿਕਾਰ ਜ਼ਿਆਦਾ ਹੁੰਦੇ ਨੇ ਲੋਕਾਂ ਨਾਲ, ਕਿਉਂਕਿ ਇਹ ਗੌਰਮੈਂਟ ਇਹਨਾਂ ਨੂੰ ਜ਼ਿਆਦਾ ਖਤਰਨਾਕ ਸਮਝਦੀ ਹੈ। ਇਹ ਉਤਸ਼ਾਹਿਤ ਕਰਨ ਵਾਲੇ ਲੋਕ ਹੁੰਦੇ ਨੇ। ਇੱਕ ਲੇਖਣੀ ਕਿੰਨੀ ਦੁਨੀਆਂ ਤੱਕ ਪਹੁੰਚਦੀ ਹੈ, ਇਹਨਾਂ ਦੀ ਇੱਕ ਵੰਗਾਰ, ਇੱਕ ਲਲਕਾਰ ਵਾਲੀ ਕਵਿਤਾ ਕਿੱਥੋਂ ਤੱਕ ਜਾਂਦੀ ਹੈ। ਮਜ਼ਦੂਰ ਅਤੇ ਕਿਰਤੀ ਲੋਕਾਂ ਦੀ ਜਦੋਜਹਿਦ ਦੀ ਗੱਲ ਕਰਨ ਵਾਲਾ ਸੰਤ ਰਾਮਦਾਸ ਜੀ ਹੋਰ ਲੋਕਾਂ ਨਾਲ ਇਸ ਹਕੂਮਤੀ ਜ਼ੁਲਮ ਦਾ ਵੀ ਸ਼ਿਕਾਰ ਹੋਇਆ ਤੇ ਹੋਣਾ ਸ਼ੁਰੂ ਹੋ ਗਿਆ। ਸੰਤ ਰਾਮ ਉਦਾਸੀ ਨਸਲਵਾੜੀ ਯੁੱਧ ਦਾ ਇੱਕ ਦ੍ਰਿੜ ਸਿਪਾਹੀ ਸੀ, ਨੋ ਡਾਊਟ। ਉਦਾਸੀ ਜੀ ਦੀ ਪਹਿਲੀ ਗ੍ਰਿਫਤਾਰੀ 1971 ਵਿਚ ਹੋਈ। ਉਨ੍ਹਾਂ ਦੀ ਧੀ ਬੀਬੀ ਇਕਬਾਲ ਕੌਰ ਉਦਾਸੀ ਜੀ ਲਿਖਦੇ ਨੇ ਕਿ ਜਦੋਂ ਪੁਲਿਸ ਘਰ ਆਈ, ਅਸੀਂ ਅਜੇ ਸੁੱਤੇ ਪਏ ਹਾਂ, ਸਵੇਰੇ ਸਵੇਰਾ ਹੀ ਸੀ, ਮਾਂ ਉੱਠੀ ਸੀ ਤੇ ਮਾਂ ਨੇ ਚਾਹ ਧਰੀ ਸੀ। ਥਾਣੇਦਾਰ ਨੇ ਚੁੱਲ੍ਹੇ ਤੇ ਜਦੋਂ ਐਂਟਰ ਕੀਤਾ, ਥਾਣੇਦਾਰ ਘਰ ਸਾਡੇ ਆਇਆ, ਚੁੱਲ੍ਹੇ ਤੇ ਪਤੀਲੀ ਜਿਹੜੀ ਧਰੀ ਸੀ ਉਹਨੂੰ ਆਉਂਦਿਆਂ ਹੀ ਲੱਤ ਮਾਰੀ ਤੇ ਕਹਿੰਦਾ ਸ਼ਰਮ ਨਹੀਂ ਆਉਂਦੀ ਧੀ ਦੇ ਯਾਰ ਨੂੰ ਚਾਹਾਂ ਬਾਲ ਬਾਲ ਪੀਂਦਾ। ਭਾਸ਼ਾ ਸੁਣਿਓ ਜਰਾ, ਧੀਆਂ ਪੁੱਤਰ ਕੋਲ ਖਲੋਤੇ ਨੇ, ਬੀਬੀ ਨੇ ਕਿਹਾ ਵੀਰ ਜੀ ਚਾਹ ਦੇ ਨਾਲ ਡੋਲੋ, ਜਵਾਕਾਂ ਨੇ ਪੀਣੀ ਹੈ। ਤੇ ਥਾਣੇਦਾਰ ਬੋਲਿਆ ਕੁੱਤੀਏ, ਆਪਣੇ ਖਸਮ ਨੂੰ ਸਮਝਾ ਕੇ ਨਹੀਂ ਰੱਖਿਆ ਜਾਂਦਾ ਤੇਰੇ ਕੋਲੋਂ, ਮੈਂ ਤੇ ਰੱਖ ਦਊ ਸਾਰਾ ਕੁਝ ਢਾ ਕੇ, ਮੈਂ ਥੇ ਕਰਕੇ ਧਰ ਦਊ। ਤੇ ਥਾਣੇਦਾਰ ਨੇ ਬੀਬੀ ਦੀ ਗੁੱਤ ਫੜ ਕੇ ਧੱਕਾ ਦਿੱਤਾ, ਭੁਆਂਟਣੀ ਦੇ ਕੇ ਉਹ ਖੂੰਜੇ ਵਿਚ ਮਾਂ ਮੇਰੀ ਨੂੰ ਮਾਰਿਆ ਤੇ ਕਹਿੰਦਾ ਓਏ ਸੁੱਟੋ ਏ ਕੁੜੀ ਦੇ ਖਸਮ ਨੂੰ ਜੀਪ ਵਿਚ ਲਾਓ ਘੋਟਣਾ, ਸਾਰੇ ਚੂੜੇ ਹੁਣ ਇਨਕਲਾਬ ਲਿਆਉਣਗੇ। ਓਏ ਮੂਰਖਾ, ਹਮੇਸ਼ਾ ਹੀ ਇੰਨਾ ਹੀ ਨਹੀਂ ਕਾਮਿਆਂ ਨੇ ਇਨਕਲਾਬ ਲਿਆਂਦੇ ਨੇ, ਤੇਰੇ ਵਰਗਿਆਂ ਰਿਸ਼ਵਤਖੋਰਾਂ ਨੇ ਇਨਕਲਾਬ ਕਰ ਲਿਆਉਣਾ, ਤੁਹਾਡੀ ਤੇ ਲਾਟਰੀ ਨਿਕਲੀ ਹੈ, ਤੁਹਾਨੂੰ ਇਨਕਲਾਬ ਨਾਲ ਕੀ, ਤੁਹਾਡੇ ਤੇ ਘਰ ਤੁਹਾਡੀਆਂ ਤੇ ਜੇਬਾਂ ਰੋਜ਼ ਭਰੀਆਂ ਆਉਣ ਡਈਆਂ ਨੇ ਘਰ ਨੂੰ,
ਅੱਜ ਇਨ੍ਹਾਂ ਨੇ ਕਿਰਤ ਕਰਕੇ ਖਾਣਾ, ਦਿਹਾੜੀ ਲੈਣੀ ਹੈ, ਇਨ੍ਹਾਂ ਨੇ ਇਨਕਲਾਬ ਲਿਆਉਣਾ। ਹੁਣ ਚੂੜੇ ਇਨਕਲਾਬ ਲਿਆਉਣਗੇ। ਇਹ ਗੱਲ ਏਦਾਂ ਸੱਜਣੋ, ਅਗਰ ਕੋਈ ਸ਼ਹਿਰੀ ਗਲਤੀ ਕਰਦਾ ਉਹ ਜੁਰਮਾਨੇ ਜਾਂ ਸਜ਼ਾ ਦਾ ਹੱਕਦਾਰ ਹੈ, ਬਿਲਕੁਲ। ਪਰ ਪੁਲਿਸ ਵਾਲੇ ਗਲਤੀ ਕਰਨ ਵਾਲਿਆਂ ਨੂੰ ਮਾਵਾਂ ਭੈਣਾਂ ਦੀਆਂ ਗੰਦੀਆਂ ਗਾਲਾਂ ਕਿਉਂ ਕੱਢਦੇ ਨੇ? ਜਿਸ ਬੰਦੇ ਨੇ ਕਸੂਰ ਕੀਤਾ ਉਹਨੂੰ ਸਜ਼ਾ ਦਿਓ, ਉਹਦੀ ਮਾਂ ਭੈਣ ਤੇ ਜੁਰਮ ਵਿੱਚ ਸ਼ਾਮਲ ਹੀ ਨਹੀਂ, ਉਹਨਾਂ ਵਿਚਾਰੀਆਂ ਦਾ ਤੇ ਲੱਗ ਲੈਣਾ ਹੀ ਨਹੀਂ ਜਿਨ੍ਹਾਂ ਦਾ ਇਸ ਗਲਤੀ ਨਾਲ ਲੈਣਾ ਦੇਣਾ ਨਹੀਂ। ਉਹਨਾਂ ਨੂੰ ਗੰਦੀ ਭਾਸ਼ਾ ਵਿੱਚ ਘੋਸਣਾ ਬੇਸ਼ਰਮ, ਬੇਹੂਦਾ ਤੇ ਅਨਸਿਵਲਾਈਜ਼ਡ ਲੋਕਾਂ ਦਾ ਕੰਮ ਹੈ। ਇਹਨਾਂ ਦੇ ਮੋਢਿਆਂ ਤੇ ਦੋ ਦੋ ਤਿੰਨ ਤਿੰਨ ਸਟਾਰ ਲੱਗੇ ਜੇ, ਓਏ ਮੂਰਖੋ, ਇਹਨਾਂ ਸਟਾਰਾਂ ਦੀ ਕੁਝ ਸ਼ਰਮ ਕਰੋ। ਸਾਰਾ ਬਾਜ਼ਾਰ ਤੁਹਾਡਾ ਗੰਦ ਬਕਦਿਆਂ, ਤੁਹਾਨੂੰ ਗੰਦ ਬਕਦਿਆਂ ਨੂੰ ਸੁਣ ਰਿਹਾ। ਤੁਹਾਡੀ ਟ੍ਰੇਨਿੰਗ ਤੇ ਨਸਲ ਕਿੰਨੀ ਘਟੀਆ ਹੋਏਗੀ। ਬਾਜ਼ਾਰ ਵਿੱਚ ਔਰਤਾਂ ਨੂੰ ਚਪੇੜਾਂ ਮਾਰਦੇ ਹੋਏ ਗਾਲਾਂ ਕੱਢਣੀਆਂ, ਥਾਣੇ ਵਿੱਚ ਔਰਤ ਨੂੰ ਡੰਡਾ ਵਿਖਾ ਕੇ ਜਿਹੜੀ ਤੁਸੀਂ ਡਾਇਲੌਗ ਬੋਲਦੇ ਹੋ, ਇਸ ਕਰਕੇ ਸਮਾਜ ਤੁਹਾਨੂੰ ਨਫ਼ਰਤ ਕਰਦਾ। ਪਰ ਭਾਵੇਂ ਤੁਹਾਡੇ ਮੂੰਹ ਤੇ ਕੁਛ ਨਹੀਂ ਕਹਿੰਦਾ, ਤੁਹਾਡੀ ਸ਼ਕਲ ਵੇਖ ਕੇ ਦੂਜੇ ਪਾਸੇ ਨੂੰ ਥੁੱਕਦੇ ਨੇ ਲੋਕ। ਹਾਂ, ਜਿਸ ਤਰ੍ਹਾਂ ਦੇ ਡੰਡੇ ਵਿਖਾ ਕੇ ਤੁਸੀਂ ਡਾਇਲੌਗ ਬੋਲਦੇ ਹੋ ਔਰਤਾਂ ਨੂੰ। ਹਾਂ, ਕੁਛ ਅਫਸਰ ਚੰਗੇ ਵੀ ਹੈਗੇ ਨੇ, ਪਰ ਉਹ ਬਹੁਤ ਘੱਟ ਨੇ, ਉਹ ਆਲਮੋਸਟ ਉੱਚੇ ਰੈਂਕਾਂ ਵਾਲੇ ਨੇ। ਬਹੁਤੇ ਗਾਲਾਂ ਦੇ ਫੁਕਰੇ ਗਾਲਾਂ ਕੱਢਣ ਵਾਲੇ ਨੇ ਯਾਰ। ਯੂਰਪ ਵਿੱਚ ਵੀ ਪੁਲਿਸ ਹੈ, ਲੋਕ ਪੁਲਿਸ ਦੀ ਬਹੁਤ ਰਿਸਪੈਕਟ ਕਰਦੇ ਨੇ ਤੇ ਪੁਲਿਸ ਲੋਕਾਂ ਦੀ ਹਿਫਾਜ਼ਤ ਕਰਦੀ ਹੈ। ਸਜ਼ਾ ਜਿਹੜੀ ਮਿਲਦੀ ਹੈ ਉਹ ਤੇ ਸਾਨੂੰ ਮਿਲਣੀ ਹੈ ਜੁਰਮਾਨੇ ਦੇ ਰੂਪ ਵਿੱਚ, ਉਹਦੇ ਉੱਤੇ ਕੋਈ ਲਿਹਾਜ਼ ਨਹੀਂ ਕੀਤਾ ਜਾਂਦਾ। ਪਰ ਪੁਲਿਸ ਮੰਦਾ ਵਿਹਾਰ ਨਹੀਂ ਕਰਦੀ। ਪੁਲਿਸ ਵੇਖ ਕੇ ਅਸੀਂ ਸਿਕਿਓਰ ਫੀਲ ਕਰਦੇ ਹਾਂ, ਸਿਕਿਉਰਿਟੀ ਮਿਲਦੀ ਹੈ ਸਾਨੂੰ, ਸਿਕਿਉਰਿਟੀ ਦੀ ਫੀਲਿੰਗ ਆਉਂਦੀ ਹੈ। ਇੰਡੀਆ ਚ ਪੁਲਿਸ ਵੇਖ ਕੇ ਹਰ ਸ਼ਹਿਰੀ ਡਰ ਜਾਂਦਾ। ਪੁਲਿਸ ਨਾ ਹੋਈ, ਕੋਈ ਵਰਦੀਆਂ ਵਾਲੇ ਬਦਮਾਸ਼ ਹੋ ਗਏ। ਲਓ ਜੀ, ਫਿਰ ਹੁਣ ਚੂੜੇ ਇਹ ਇਨਕਲਾਬ ਲਿਆਉਣਗੇ ਤੇ ਫਿਰ ਗ੍ਰਿਫਤਾਰੀਆਂ ਤੇ ਤਸ਼ੱਦਤ ਦਾ ਨਾ ਖਤਮ ਹੋਣ ਵਾਲਾ ਪ੍ਰੋਸੈਸ ਸ਼ੁਰੂ ਹੋ ਗਿਆ ਜੇ ਸੰਤ ਰਾਮ ਨਾਲ। ਸੰਤ ਰਾਮ ਉਦਾਸੀ ਤਕਰੀਬਨ ਘਰੋਂ ਬਾਹਰ ਰਹਿੰਦੇ ਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਜਿਹੜੇ ਸੀ ਨਾ, ਉਹ ਫੜ ਕੇ ਝੂਠੇ ਪੁਲਿਸ ਮੁਕਾਬਲਿਆਂ ਚ ਮਾਰ ਦਿੱਤੇ ਗਏ। ਤਾਂ ਉਦਾਸੀ ਅਕਸਰ, ਯਾਰ ਤੁਸੀਂ ਕਿਸੇ ਨੂੰ ਨਜਾਇਜ਼ ਚਪੇੜ ਮਾਰ ਦਿਓ ਤੇ ਤੁਹਾਨੂੰ ਪਤਾ ਲੱਗ ਜਾਏ ਕਿ ਮੈਂ ਨਜਾਇਜ਼ ਚਪੇੜ ਮਾਰੀ ਆ, ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਏਗੀ, ਅਗਲੇ ਦਿਨ ਤੁਸੀਂ ਮਾਫ਼ੀ ਮੰਗੋਗੇ ਜਾ ਕੇ। ਮੈਂ ਯੂਰਪ ਦੀ ਗੱਲ ਕਰ ਰਿਹਾ। ਇਹ ਕਿਸ ਤਰ੍ਹਾਂ ਦੇ ਪੁਲਿਸ ਵਾਲੇ ਨੇ, ਬ੍ਰਸਟ ਗੋਲੀਆਂ ਦੇ ਮਾਰ ਦੇਣੇ ਬਗਾਨੇ ਪੁੱਤਾਂ ਨੂੰ, ਉਹਨਾਂ ਦਾ ਕਸੂਰ ਵੀ ਕੋਈ ਨਹੀਂ, ਸਿਰਫ ਇਹੋ ਹੀ ਹੈ ਨਾ, ਉਹ ਆਪਣਾ ਹੱਕ ਮੰਗਦੇ ਨੇ ਨਾ ਉਹ, ਤੇ ਫਿਰ ਇਹ ਰੱਜ ਕੇ ਉਹ ਮਰੇ ਦੇ ਲਾਗੇ ਸ਼ਰਾਬ ਪੀਣ ਲਏ ਹੋਣਗੇ, ਜਾਂ ਆਣ ਕੇ ਚੰਗੇ ਭਲੇ ਉਹ ਕਰਨਲ ਨੂੰ ਚਪੇੜਾਂ ਮਾਰਨ ਵਾਲੇ ਜਿਹੜੇ ਸਨ ਪੁਲਿਸ ਵਾਲੇ, ਕੁੱਟਣ ਮਾਰਨ ਵਾਲੇ, ਕਰਨਲ ਦੀ ਬਾਂਹ ਤੋੜਨ ਵਾਲੇ, ਉਹਨੂੰ ਨਾਲੇ ਕੁੱਟਣ ਡਏ ਸਨ, ਨਾਲੇ ਕਹਿੰਦੇ ਅਸੀਂ ਹੁਣੇ ਹੀ ਪੁਲਿਸ ਆਪਣਾ ਬੰਦਾ ਮਾਰ ਕੇ ਆਏ ਹਾਂ, ਅਸੀਂ ਇਨਕਾਊਂਟਰ ਕਰਕੇ ਆਏ ਹਾਂ, ਤੇ ਕਰਕੇ ਵੀ ਆਏ ਸਨ, ਤੇ ਵੇਖੋ ਕਿਤਨਾ ਸ਼ਰਾਬ ਪੀ ਕੇ ਰੌਲੀ ਪਾਉਣ ਡਏ ਨੇ ਤੇ ਖਾਣਾ ਖਾਣੀ ਖਾਣ ਡਏ ਨੇ। ਕਿਉਂਕਿ ਕਿਹੜੀ ਆਤਮਾ ਦੇ, ਕਿਹੜੀ ਆਤਮਾ ਇਹਨਾਂ ਚ ਪਾਈ ਹੋਏਗੀ ਰੱਬ ਨੇ। ਉਦਾਸੀ ਦੇ ਬਹੁਤ ਸਾਰੇ ਦੋਸਤ ਮਾਰੇ ਗਏ ਤੇ ਉਦਾਸੀ ਅਕਸਰ ਸ਼ਰਾਬ ਪੀ ਕੇ ਨਾ ਤੇ ਰੋਇਆ ਕਰਦਾ ਹੁੰਦਾ ਸੀ ਉਹਨਾਂ ਨੂੰ ਯਾਦ ਕਰਕੇ। ਅੱਗੇ ਜਾ ਕੇ ਉਦਾਸੀ ਦੀ ਬੇਟੀ ਬੀਬੀ ਇਕਬਾਲ ਕੌਰ ਲਿਖਦੇ ਨੇ, ਇੱਕ ਦਿਨ ਅਚਾਨਕ ਪੁਲਿਸ ਆਈ, 1973 ਦੀ ਗੱਲ ਹੈ, ਪਾਪਾ ਜੀ ਨੂੰ ਧੱਕੇ ਮਾਰ ਕੇ ਗੰਦੀਆਂ ਗਾਲਾਂ ਦੀ ਵਿਸ਼ਾਲ ਕਰਦਿਆਂ। ਦੋਸਤੋ, ਮੈਂ ਗਾਲਾਂ ਤੇ ਨਹੀਂ ਧਰਾਵਾਂਗਾ, ਤੁਸੀਂ ਹੁਣ ਅੰਦਾਜ਼ਾ ਲਾ ਹੀ ਲਿਓ। ਡੈਡੀ ਨੂੰ ਥੱਲੇ ਸੁੱਟਿਆ, ਠੁੱਡੇ ਮਾਰੇ, ਘਸੀਟਿਆ, ਧੂਇਆ, ਪਿੱਛੇ ਬਾਹਾਂ ਬੰਨ ਕੇ ਧੂਇਆ, ਲੱਤਾਂ ਤੋਂ ਫੜ ਕੇ ਤੇ ਲੱਡੇ ਕੋਠੀ ਲਾ ਗਏ। ਅਸੀਂ ਸਾਰੇ ਭੈਣ ਭਰਾ ਤੇ ਬੀਬੀ ਬੇਵੱਸ ਉੱਚੀ ਉੱਚੀ ਰੋ ਰਹੇ ਸਾਂ ਵਿਹੜੇ ਦੇ ਵਿੱਚ। ਸਾਰਾ ਪਿੰਡ ਇਕੱਠਾ ਹੋਇਆ,
ਲੋਕ ਕਹਿ ਰਹੇ ਸਨ ਕਿ ਉਦਾਸੀ ਹੁਣ ਜਿਉਂਦਾ ਵਾਪਸ ਨਹੀਂ ਆਏਗਾ, ਬਸ ਇਹਦਾ ਖੁਰਾਕ ਖੋਜ ਹੁਣ ਮਿਟ ਜਾਏਗਾ। ਭਾਪੇ ਦੀ ਨੌਕਰੀ ਵੀ ਛੁੱਟ ਗਈ। ਪੁਲਿਸ ਤਸ਼ੱਦਦ ਅਤੇ ਗਰੀਬੀ ਦਾ ਸਾਡੇ ਘਰ ਮੀਂਹ ਪੈ ਰਿਹਾ ਸੀ, ਭੁੱਖ ਨੰਗ ਦੇ ਝੱਖੜ ਸਾਡੇ ਘਰ ਆਉਣ ਲੱਗ ਪਏ, ਹੈ ਹੀ ਕੁਛ ਨਹੀਂ ਸੀ ਖਾਣ ਨੂੰ, ਸਾਨੂੰ ਕੋਈ ਗੁਆਂਢੀ ਸਾਡੇ ਥੋੜਾ ਬਹੁਤਾ ਖਾਣ ਨੂੰ ਦੇ ਦੂ ਜਾਂਦੇ। ਘੱਤਰ ਵਿਚ ਜਦੋਂ ਪੁਲਿਸ ਦੇ ਸਪੈਸ਼ਲ ਸਟਾਫ ਨੇ ਉਦਾਸੀ ਜੀ ਨੂੰ ਗ੍ਰਿਫਤਾਰ ਕੀਤਾ, ਤੇ ਆ ਯਾਰ ਇਹਨਾਂ ਮੈਂ ਥੋੜੀ ਜਿਹੀ ਕੌਫੀ ਪੀ ਲਾਂ ਤੇ ਤੁਸੀਂ ਇਹਨਾਂ ਦੇ ਦੋ ਬੋਲ ਸੁਣੋ ਹੋਰ, ਤੇ ਉਹ ਬੋਲ ਨੇ ਇਹਨਾਂ ਦੇ, ਹਾਂਜੀ ਵੰਡਰਫੁਲ, ਕਿੱਡੀ ਸੋਹਣੀ ਆਵਾਜ਼ ਹੈ ਉਦਾਸੀ ਜੀ ਉਹਨਾਂ ਦੀ, ਹਾਂਜੀ ਕਿਆ ਬਾਤਾਂ ਨੇ, ਇਹ ਆ ਲੋ ਜੀ ਇੰਜੋਏ ਕਰੋ ਤੁਸੀਂ।

0: ਬਲਬੀਰ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਹੜੇ। ਆ ਜਾਓ ਲੰਘ ਆਓ।
1: ਹਾਂਜੀ, ਸਤਿਕਾਰਯੋਗ ਬਾਜਵਾ ਜੀ, ਮੇਰੇ ਵੱਲੋਂ ਪ੍ਰਵਾਸ ਰੇਡੀਓ ਦੇ ਦੇਸ਼ ਵਿਦੇਸ਼ ਵਿਚ ਬੈਠੇ ਜਿਹੜੇ ਸਰੋਤੇ ਨੇ, ਜਿਹੜੇ ਸਾਨੂੰ ਪਿਆਰ ਮਾਣ ਬਖਸ਼ਦੇ ਨੇ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਉਹਨਾਂ ਵੱਲੋਂ ਆਪ ਜੀ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ ਤੁਹਾਡਾ?
1: ਹਾਲ ਚਾਲ ਬਹੁਤ ਅੱਛਾ ਬਾਜਵਾ ਜੀ, ਤੁਹਾਡੀਆਂ ਟਾਣਕਵੀਆਂ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਪਿਛਲੇ 40 ਮਿੰਟ ਤੋਂ ਸੁਣ ਰਹੇ ਹਾਂ।
0: ਮਿਹਰਬਾਨੀ ਜੀ,
1: ਚੰਗੀ ਗੱਲਬਾਤ ਤੇ ਉੱਤੇ ਤੁਹਾਡੀ ਪਕੜਾ ਤੇ ਵਿਸ਼ਾ ਵੀ ਜੋ ਹੈ ਉਹ ਫਿਰ ਐ ਜਿਵੇਂ ਕਹਿੰਦੇ ਵੀ ਘੋਟ ਘੋਟ ਕੇ ਸਾਡੇ ਵਰਗੇ ਸਰੋਤਿਆਂ ਦੇ ਦਿਮਾਗ ਚ ਪਾ ਦਿੰਦੇ।
0: ਗੱਲ ਏਦਾਂ ਜੀ, ਜੋ ਸੱਚਾਈ ਹੈ ਬੱਬੀ ਜੀ
1: ਜੀ,
0: ਉਹ ਸਾਡਾ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਸੱਚਾਈ ਨੂੰ ਉਜਾਗਰ ਕੀਤਾ ਜਾਏ, ਸਾਡੇ ਸਮਾਜ ਦਾ ਜਿਹੜਾ ਕਰੂਪ ਚਿਹਰਾ ਉਹਨੂੰ ਸਾਹਮਣੇ ਲਿਆਂਦਾ ਜਾਏ ਤੇ ਵਿਖਾਇਆ ਜਾਏ ਵੀ ਆ ਜੇ ਸਾਡੇ ਸਮਾਜ ਦੇ ਕਰੂਪ ਚਿਹਰੇ।
1: ਬਿਲਕੁਲ ਜੀ, ਬਿਲਕੁਲ।
0: ਤੇ ਇਸ ਕਰਕੇ ਮਤਲਬ ਕਿ ਜਿਹੜੀਆਂ ਖਾਮੀਆਂ ਨੇ ਸਾਡੇ ਸਮਾਜ ਦੇ ਵਿੱਚ, ਉਹ ਤੁਸੀਂ ਪੱਤਰਕਾਰ ਹੁੰਦੇ ਹੋਏ ਸਾਡੇ ਨਾਲ

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ ਤੁਸੀਂ ਸੁਣ ਰਹੇ ਹੋ ਪ੍ਰਵਾਜ਼ ਰੇਡੀਓ ਫਰੈਂਕਫੁਰਟ ਜਰਮਨੀ ਮੈਂ ਨਿਊਯਾਰਕ ਸਟੂਡੀਓ ਨਿਊਜਰਸੀ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ ਇਸ ਪ੍ਰੋਗਰਾਮ ਨੂੰ ਲੈ ਕੇ ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਰੈਗੂਲਰਲੀ ਜਿਸ ਤਰ੍ਹਾਂ ਪ੍ਰੋਗਰਾਮ ਕਰਦੇ ਹਾਂ ਸਾਡੇ ਨਾਲ ਚੀਮਾ ਸਾਹਿਬ ਅਮਰੀਕਾ ਦੀਆਂ ਦੁਨੀਆਂ ਦੀਆਂ ਖ਼ਬਰਾਂ ਲੈ ਕੇ ਪਹੁੰਚਣਗੇ ਤੇ ਡਾਕਟਰ ਗੁਰਦੀਪ ਸਿੰਘ ਸੰਧੂ ਉਨ੍ਹਾਂ ਤੋਂ ਬਾਅਦ ਤੇ 2 ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਵਿਚ ਲੈ ਕੇ ਹਾਜ਼ਰ ਹੋ ਗਏ ਜੀ ਤੇ ਲੋਕਲਾ ਗੀਤ ਆਪਾਂ ਸੁਣਦੇ ਹਾਂ ਜੀ ਨਛੱਤਰ ਗਿੱਲ ਸਾਹਿਬ ਦਾ

ਦੀ ਜਵਾਨੀ ਪਿੰਡ ਚ ਕਰਾਤੀ ਲਾਲਾ ਲਾਲਾ ਮੇਰੀ ਸੱਸ ਨੇ ਇੱਥੇ ਬਸ ਇੱਥੇ ਬਸ ਇੱਥੇ ਇੱਥੇ

0: ਪਰਵਾਜ਼ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਖੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM ਟੂ 8 PM ਇੰਡੀਅਨ ਟਾਈਮ 4:30 AM ਟੂ 6:30 AM ਪਰਵਾਜ਼ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 858-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ ਦਰਸ਼ਨ ਸਿੰਘ ਖੱਕ ਦੇ ਨਾਲ ਰੋਜ਼ਾਨਾ ਸੁਣੋ
1: ਪਰਦਾ ਹਟਾ ਦੋ ਜ਼ਰਾ ਮੁਖੜਾ

0: estaba el cano que estaba malvada. Pagde más lele o no ala. Punjab di sair karwaun wala haq sach de dhol bajaun wala kaiyan mathiyan te tiudiyan laban te haase leun wala ਤੁਹਾਡੀ ਸੋਚ ਚ ਭੜਸੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਪ੍ਰਵਾਸ ਰੇਡੀਓ ਫਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਇੰਡੀਅਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਬਿਲਕੁਲ ਯੂਅਰ ਓਨ ਰੇਡੀਓ ਸਟੇਸ਼ਨ। Expose yourself, how you see this wonderful world with your own watching eyes and experience. We are only phone call away. Belkul dosto, asi tuhade ton sirf phone call away hi haan. Te aaj hai ji shairo shairi da program. ਤੇ ਜ਼ਰੂਰੀ ਨਹੀਂ ਤੁਸੀਂ ਲਿਖਾਰੀ ਹੋਵੋ ਸ਼ਾਇਰੋ ਸ਼ਾਇਰੀ ਕਰਦੇ ਹੋਵੋ ਤੁਸੀਂ ਆਪਣੇ ਆਲੇ ਦੁਆਲੇ ਦੀ ਇੱਧਰ ਉੱਧਰ ਦੀ ਨੈਸ਼ਨਲ ਇੰਟਰਨੈਸ਼ਨਲ ਸ਼ਹਿਰ ਦੀ ਪਿੰਡ ਦੀ ਟੌਨਾਂ ਦੀ ਕਹਾਣੀ ਪਰਿਆਵਰਣ ਦੀ ਗੀਤਾਂ ਜਾਂ ਮਤਲਬ ਕਿ ਕਲਚਰ ਤੇ ਆਪਣੇ ਤੇ ਗੱਲ ਮੁੱਕੀ ਜੀ ਕਿਸੇ ਵੀ ਵਿਸ਼ੇ ਦੇ ਉੱਤੇ ਆਣ ਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। 10-15 ਮਿੰਟ ਆਪਣੇ ਬਾਰੇ ਇਨਫੋਰਮੇਸ਼ਨ ਦਿਓ, ਦੂਸਰਿਆਂ ਦੀ ਸੁਣੋ ਇਨਫੋਰਮੇਸ਼ਨ, ਤੇ ਜੋ ਤੁਹਾਡਾ ਦਿਲ ਕਰਦਾ ਨਾ ਕਿ ਮੈਨੂੰ ਆਹ ਗੱਲ ਜਿਹੜੀ ਹੈ ਦਿਲ ਕਰਦਾ ਕਦੀ ਰੇਡੀਓ ਤੇ ਕਰਾਂ, ਸਾਰੇ ਸੁਣਨ ਦੇ ਨਾਲ ਸਹਿਮਤ ਹੈ ਨੇ ਕਿ ਨਹੀਂ, ਦੋਸਤੋ ਆਓ ਕੰਮ ਆਪਣੇ ਦਿਲ ਦੀ ਸਾਂਝ ਪਾਉਣ ਦਾ ਇਹ ਇੱਕ ਮਾਧਿਅਮ ਹੈ ਦੁਨੀਆਂ ਦੇ ਨਾਲ। ਤੇ ਆਓ ਆਪਣੇ ਵਿਚਾਰ ਜਿਹੜੇ ਨੇ ਦੁਨੀਆਂ ਦੇ ਨਾਲ ਸਾਂਝੇ ਕਰੋ। ਤੇ ਜੇ ਤੁਸੀਂ ਕਿਸੇ ਟੌਪਿਕ ਉੱਤੇ ਜ਼ਿਆਦਾ ਦੇਰ ਗੱਲਬਾਤ ਵੀ ਕਰਨੀ ਚਾਹੁੰਦੇ ਹੋ, ਕੋਈ 40-45 ਮਿੰਟ ਜਾਂ ਇੱਕ ਘੰਟਾ, ਤੇ ਅਸੀਂ ਫਿਰ ਵੀ ਤੁਹਾਨੂੰ ਮੌਕਾ ਦੇਵਾਂਗੇ, ਪਰ ਉਹ ਸੈਟਰਡੇ ਹੁੰਦਾ। ਤੁਸੀਂ ਸਾਡੇ ਨਾਲ ਨਿਊਯਾਰਕ ਵਿੱਚ, ਜਰਮਨੀ ਵਿੱਚ ਜਾਂ ਇੰਡੀਆ ਵਿੱਚ ਕੰਟੈਕਟ ਕਰ ਸਕਦੇ ਹੋ, ਤੇ ਅਸੀਂ ਤੁਹਾਨੂੰ ਮੌਕਾ ਹੀ ਨਹੀਂ ਦਿਆਂਗੇ, ਸਗੋਂ ਆਪਣੀ ਖੁਸ਼ਕਿਸਮਤੀ ਸਮਝਾਂਗੇ ਕਿ ਤੁਸੀਂ ਆਪਣੇ ਦਿਲ ਦੇ ਵਿਚਾਰ ਜਿਹੜੇ ਨੇ ਉਹ ਐਕਸਪ੍ਰੈਸ ਕੀਤੇ ਨੇ। ਪਰ ਇਹ ਸਾਰਾ ਕੁਝ ਨਿਊਟਰਲ ਹੋਣਾ ਚਾਹੀਦਾ ਹੈ। ਅਸੀਂ ਕਿਸੇ ਵੀ ਪੱਖਪਾਤੀ ਆਦਮੀ ਨੂੰ ਬਿਲਕੁਲ ਮੌਕਾ ਨਹੀਂ ਦਿਆਂਗੇ ਕਿ ਆਣ ਕੇ ਘੰਟਾ ਇੱਕ ਲੈਕਚਰ ਕਰੇ, ਤੇ ਜਿਹਦੀ ਦਿਲ ਕਰੇ ਨੁਕਤਾਚੀਨੀ ਕਰੀ ਜਾਏ ਤੇ ਜਿਹਦੀ ਦਿਲ ਕਰੇ ਉਹਦੀ ਗੁੱਡੀ ਚੜਾਈ ਜਾਏ। ਨਹੀਂ, ਇਹ ਕੋਈ ਰਾਜਨੀਤੀ ਨਹੀਂ ਹੈ ਜੀ, ਇਹ ਇੱਕ ਮਾਧਿਅਮ ਹੈ। ਇੱਕ ਦੀਵਾ ਦੂਜਾ ਦੀਵਾ ਜਗਾਉਂਦਾ, ਦੋ ਦੀਵੇ ਅੱਗੋਂ 10 ਦੀਵੇ, 10 ਦੀਵੇ 50 ਦੀਵੇ, ਤੇ ਪਹਿਲੇ ਦੀਵੇ ਦੀ ਜਿਹੜੀ ਲਾਈਟ ਹੈ ਕਦੀ ਵੀ ਘੱਟ ਨਹੀਂ ਹੁੰਦੀ। ਆਓ ਸਾਰੇ ਜਣੇ ਰਲ ਕੇ ਆਪਣੇ ਸਮਾਜ ਨੂੰ ਚਿੰਤਿਤ ਕਰੀਏ। ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ। ਬਿਲਕੁਲ ਦੋਸਤੋ, ਟੂ ਲਿਸਨ ਅਸ ਵਰਲਡ ਵਾਈਡ ਲਾਗ ਆਨ www.parvazradio.com। ਹਾਂਜੀ, www.parvazradio.com। ਦੋਸਤੋ ਸਾਡੀ ਐਪ ਤੁਸੀਂ ਤਾਂ ਡਾਊਨਲੋਡ ਕੀਤੀ ਹੈ, ਆਪਣੇ ਸੱਜਣਾ ਮਿੱਤਰਾਂ ਨੂੰ ਵੀ ਡਾਊਨਲੋਡ ਕਰਾਓ ਤਾਂ ਕਿ ਉਹ ਵੀ ਲਓ ਜੀ ਸਾਡਾ ਗਾਣਾ ਮੇਰਾ ਨੱਪਿਆ ਗਿਆ ਸੀ ਬਟਨ ਮੇਰੇ ਕੋਲੋਂ ਗਲਤੀ ਨਾਲ ਤੇ ਨਹਿਰ ਕੋਟੀਆ ਘੁਮਿਆਰ ਆ ਗਿਆ ਜੀ ਇਹਦਾ ਤੁਹਾਨੂੰ ਗਾਣਾ ਸੁਣਾਉਣਾ ਮੈਂ ਬਾਅਦ ਦੇ ਵਿੱਚ ਥੋੜੀ ਦੇਰ ਬਾਅਦ ਆਪ ਤੇ ਤੁਸੀਂ ਸੁਣਦੇ ਹੀ ਹੋ ਤੇ ਸਾਡਾ ਮਤਲਬ ਕੀ ਨਾ ਸਾਡੀ ਐਪ ਡਾਊਨਲੋਡ ਕਰਵਾਓ ਆਪ ਜੀ ਦੀ ਮਿਹਰਬਾਨੀ ਹੋਵੇਗੀ ਤੇ ਮੈਂ ਹਾਂ ਜੀ ਆਪ ਜੀ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ ਭੀੜਾਂ ਵਧੀਆਂ ਜ਼ਿੰਦਗੀ ਤੰਗ ਹੋ ਗਈ ਤੇ ਹੋਏ ਘਰ ਦੇ ਚਾਰ ਚਾਰ ਹਿੱਸੇ ਨੇ ਖੁੱਲੇ ਘਰ ਵਿੱਚ ਮੱਝਾਂ ਗਾਵਾਂ ਸਨ ਅੱਜ ਕਮਰੇ ਹੀ ਕਮਰੇ ਜਿੱਥੇ ਨੇ ਬਲਦਾਂ ਦੇ ਭੇਡ ਚ ਕੁੱਤਾ ਰੈਫਰੀ ਸੀ ਡੱਬੂ ਬੱਕਰੀ ਤੇ ਬਾਂਦਰ ਕਿੱਥੇ ਨੇ ਦੋਸਤੋ ਸਾਡੇ ਘਰ ਸਾਡੀ ਵੇਲੀ ਹੁੰਦੀ ਸੀ ਵੱਡੀ ਸਾਰੀ ਉਹਦੇ ਵਿੱਚ ਬਾਂਦਰ ਵੀ ਲੇਲੇ ਵੀ ਤੇ ਕੁੱਤਾ ਵੀ ਸੀ ਸਾਡੇ ਕੋਲ ਭਗਤਾਂ ਤੇ ਚੂਚੇ ਵੀ ਸਨ ਵੱਡਾ ਸਕੂਲ ਤੇ ਚਾਰ ਗਰਾਊਂਡਾਂ ਸਨ ਅੱਜ ਕਲੋਨੀਆਂ ਉੱਗੀਆਂ ਜਿੱਥੇ ਨੇ ਔਰ ਜਿੱਥੋਂ ਦੀ ਰੇੜੀਆਂ ਗੱਡੇ ਲੰਘਦੇ ਸਨ ਉਹ ਹਵੇਲੀਆਂ ਬੂਹੇ ਕਿੱਥੇ ਨੇ ਸਾਡੇ ਘਰ ਵਿੱਚ ਅੰਬ ਲਸੂੜੇ ਸਨ ਲੇਲੇ ਕੁਕੜੀਆਂ ਤੇ ਚੂਚੇ ਕਿੱਥੇ ਨੇ ਅੱਜ ਕੁਝ ਵੀ ਨਜ਼ਰ ਆਉਂਦਾ ਨਹੀਂ ਬਸ ਹਿੱਸੇ ਹਿੱਸੇ ਤੇ ਹਿੱਸੇ ਨੇ ਵੈਰੀ ਗੁੱਡ ਆਫਟਰਨੂਨ ਦੋਸਤੋ ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਤੇ ਮੈਂ ਹਾਂ ਆਪ ਜੀ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ ਸੱਜਣੋ ਅੱਜ ਹੈ ਜੀ ਸੰਡੇ ਤੇ 29 ਮਾਰਚ ਹੋ ਗਈ ਹੈ ਅੱਜ ਤੇ ਅੱਜ ਨਾ ਕਿਸ ਤਰ੍ਹਾਂ ਦਾ ਤੁਹਾਨੂੰ ਵੈਦਰ ਦੱਸਾਂ ਧੁੱਪ ਤੇ ਐਵੇਂ ਮਾੜੀ ਜਿਹੀ ਲੱਗੀ ਹੈ ਪਰ ਟੈਂਪਰੇਚਰ ਡਾਊਨ ਹੀ ਹੈ ਦੋ ਤਿੰਨਾਂ ਦਿਨਾਂ ਤੋਂ 8 ਹੈ ਸਿਰਫ ਇਹ ਧੁੱਪ ਵੀ ਕੁਛ ਨਹੀਂ ਐਵੇਂ ਐਵੇਂ ਝਾਵਾ ਜਿਹਾ ਹੀ ਹੈ ਤੇ ਕਲੋਬੀ ਚੱਲਣ ਡਿਆ ਥੋੜਾ ਜਿਹਾ ਇੱਧਰ ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਜਰਮਨ ਦੇ ਇਸ ਵਕਤ ਦੋਸਤੋ 3:24 ਹੋ ਗਏ ਨੇ ਇੰਡੀਆ ਚ ਸੁਣ ਰਹੇ ਸੱਜਣੋ ਤੁਸੀਂ ਸਾਡੇ ਤੋਂ ਹੁਣ 3.5 ਘੰਟੇ ਅੱਗੇ ਹੋ ਹੁਣ ਤੱਕ ਤੇ ਤੁਸੀਂ ਕੱਲ ਤੱਕ ਤੇ 4.5 ਘੰਟੇ ਅੱਗੇ ਸੀ ਕਿਉਂਕਿ ਜਰਮਨ ਦਾ ਟਾਈਮ ਗਰਮੀਆਂ ਚ ਬਦਲ ਜਾਂਦਾ ਹੁਣ ਅਸੀਂ 1 ਘੰਟਾ ਪਹਿਲਾਂ ਨਾਲੋਂ ਅੱਗੇ ਹੋ ਗਏ ਹਾਂ ਤੇ ਤੁਹਾਡਾ ਇੰਡੀਆ ਵਾਲਿਆਂ ਦਾ 1 ਘੰਟਾ ਘੱਟ ਗਿਆ ਤੁਸੀਂ ਹੁਣ ਸਾਡੇ ਤੋਂ ਸਾਡੇ ਦੇ ਵੱਜੇ ਨੇ ਨਾ 3:24 ਹੋਏ ਨੇ ਤੇ ਤੁਸੀਂ ਸਾਡੇ ਤੋਂ 3.5–3.5 ਘੰਟੇ ਅੱਗੇ ਤੇ ਸਾਡਾ ਜਿਹੜਾ ਨੰਬਰ ਹੈ ਜੀ ਟੈਲੀਫੋਨ ਨੰਬਰ ਸਟੂਡੀਓ ਦਾ ਦੋਸਤੋ ਨੋਟ ਕਰ ਲਓ ਜਿਨ੍ਹਾਂ ਕੋਲ ਤੇ ਪਹਿਲਾਂ ਹੀ ਹੈ ਵੈਲ ਐਂਡ ਗੁੱਡ ਜਿਹੜਾ ਕੋਈ ਨਵੇਂ ਸੁਣ ਰਹੇ ਨੇ ਉਹ ਪਲੀਜ਼ ਨੋਟ ਕਰ ਲੈਣ 0049 1714869514 0049-1714-4869-5114 ਤੇ ਦੋਸਤੋ ਤੁਸੀਂ ਨਾ ਮੈਨੂੰ ਮਿਸ ਕਾਲ ਮਾਰ ਦੇਣੀ ਹੈ ਇੱਕ ਹੀ ਬਸ ਮਿਸ ਕਾਲ ਮਾਰਨੀ ਜ਼ਿਆਦਾ ਨਹੀਂ ਮਾਰਨੀ ਆ ਤੇ ਮੈਂ ਟਰਨ ਬਾਈ ਟਰਨ ਤੁਹਾਡੇ ਪੇਸ਼ ਹੋਵਾਂਗਾ ਜੀ ਖੁਦ ਆਵਾਂਗਾ ਤੁਹਾਡੇ ਘਰ ਤੁਹਾਨੂੰ ਲੈਣ ਵਾਸਤੇ ਹਾਂਜੀ ਕਾਲ ਬੈਕ ਕਰ ਦਿਆਂਗਾ ਤੇ ਜਦੋਂ ਤੁਸੀਂ ਮੇਰੀ ਕਾਲ ਆਵੇ ਬੇਸ਼ੱਕ ਦੇਰ ਹੋ ਜਾਏ ਮੈਨੂੰ ਕਾਲ ਕਰਦੇ ਨੂੰ ਥੋੜੀ ਜਿਹੀ ਤੁਸੀਂ ਰੇਡੀਓ ਬੰਦ ਕਰਕੇ ਮੈਨੂੰ ਸੁਣਨਾ ਸੋਰੀ ਰੇਡੀਓ ਬੰਦ ਕਰਕੇ ਹੀ ਮੇਰੇ ਨਾਲ ਗੱਲਬਾਤ ਕਰਨੀ ਹੈ ਕਿਉਂਕਿ ਰੇਡੀਓ ਦਾ ਟਾਈਮ ਹੋਰ ਹੁੰਦਾ ਮੇਰੇ ਇੱਥੋਂ ਬੋਲਣ ਦਾ ਟਾਈਮ ਹੋਰ ਹੈ ਮੇਰੀ ਆਵਾਜ਼ ਤੁਹਾਡੇ ਤੱਕ 6-7-8 ਸਕਿੰਟ ਬਾਅਦ ਪਹੁੰਚਦੀ ਹੈ ਤੇ ਜੇ ਤੁਸੀਂ ਰੇਡੀਓ ਲਾ ਕੇ ਮੇਰੇ ਨਾਲ ਗੱਲ ਕਰਨ ਲੱਗ ਪਏ ਤਾਂ ਸਾਡਾ ਆਪਸ ਚ ਕੰਟੈਕਟ ਹੀ ਨਹੀਂ ਹੋਣਾ ਸੋ ਇਸ ਕਰਕੇ ਰੇਡੀਓ ਤੁਸੀਂ ਬੰਦ ਕਰ ਲੈਣਾ ਪਲੀਜ਼ ਠੀਕ ਹੈ ਜੀ ਤੇ ਗਾਣਾ ਲਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਹਮੇਸ਼ਾ ਦੀ ਤਰ੍ਹਾਂ ਬਈ ਇੱਕ ਬਹੁਤ ਪੁਰਾਣੀ ਵਰਕ ਸਾਡਾ ਇੱਥੇ ਸਾਡੇ ਆਟੋ ਰਾਈਫਨ ਆ ਐਪਸੀਲੋਨ ਫਰੀਡਨ ਸਟਰਾਸ ਹੈ 106 ਦੇ ਵਿੱਚ ਸਿਕਸ ਤਰ੍ਹਾਂ ਹੈ ਆਇਨ ਸਿਕਸ ਫੈਂਫ ਮਿਲ ਹੈ ਤੇ ਕਾਫੀ ਤਜਰਬੇਕਾਰ ਲੋਕ ਨੇ ਉਹਨਾਂ ਕੋਲ ਕਾਫੀ ਵੱਡੀ ਵਰਕਸ਼ਾਪ ਹੈ ਤੁਸੀਂ ਉਹਨਾਂ ਦੇ ਕੋਲ ਕਿਸੇ ਕਿਸਮ ਦੀ ਵੀ ਤੁਹਾਡੀ ਕਾਰ ਹੈ ਤੇ ਕੋਈ ਵੀ ਟਰਬਲ ਹੈ ਉਹਨੂੰ ਤੁਸੀਂ ਉਹਨਾਂ ਦੇ ਕੋਲ ਲੈ ਕੇ ਜਾਓ ਵੰਡਰਫੁਲ ਆਦਮੀ ਤੁਹਾਡੀ ਰਿਪੇਅਰ ਕਰਨਗੇ ਸਿੱਕੇ ਬੰਦ ਤੇ ਬਿਲਕੁਲ ਜਾਇਜ਼ ਤੁਹਾਡੇ ਕੋਲ ਪੈਸੇ ਲੈਣਗੇ ਤੁਸੀਂ ਦੂਸਰਿਆਂ ਨਾਲ ਵੀ ਮੁਕਾਬਲਾ ਉਹਨਾਂ ਦਾ ਕਰਕੇ ਵੇਖ ਸਕਦੇ ਹੋ ਤੇ ਹਰ ਤਰ੍ਹਾਂ ਦਾ ਜਿਹੜਾ ਮਤਲਬ ਕਿ ਤੁਹਾਡੇ ਨਾਲ ਉਹ ਕਹਿਣ ਦਾ ਮਤਲਬ ਇਹ ਹੈ ਕਿ ਸਹਿਯੋਗ ਕਰਨ ਦੀ ਕੋਸ਼ਿਸ਼ ਕਰਨਗੇ ਤੇ ਤੁਸੀਂ ਇੱਕ ਵਾਰੀ ਜ਼ਰੂਰ ਜਾ ਕੇ ਉਹਨਾਂ ਨੂੰ ਚੈੱਕ ਕਰਨਾ ਹੈ ਭਾਈ ਵਾਕਿਆ ਹੀ ਉਹਨਾਂ ਦੇ ਕੋਈ ਫਰਕ ਹੈ ਕੀਮਤਾਂ ਦੇ ਵਿੱਚ ਤੇ ਸਰਵਿਸ ਦੇ ਵਿੱਚ ਹੈ ਤੇ ਤੁਸੀਂ ਜ਼ਰੂਰ ਮਤਲਬ ਕਿ ਉਹਨਾਂ ਦੇ ਕੋਲ ਜਾਓ ਤੇ ਉਹਨਾਂ ਦੀਆਂ ਸੇਵਾਵਾਂ ਲਓ ਕੰਮ ਸਿੱਕੇ ਬੰਦ ਤੇ ਕੀਮਤ ਬਿਲਕੁਲ ਵਾਜਿਬ ਤੇ ਆਪਣਾ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਉਹ ਤੁਹਾਨੂੰ 10% ਲੈਸ ਕਰ ਦੇਣਗੇ ਸੋ ਫਰਗੈਸਨ ਜ਼ੀਨਿਕਸ ਫਰੀਡਨ ਸਟਰਾਸ 106 ਆਟੋ ਰਾਈਫਨ ਆ ਐਪਸੀਲੋਨ ਸਿਕਸ ਰਾਏ ਆਇਨ ਸਿਕਸ ਫਿਲਮ ਮੇਲ ਹੈ ਲਓ ਬਈ ਸੱਜਣੋ ਅੱਜ ਹੁਣ ਮੈਂ ਤੁਹਾਨੂੰ ਇੱਕ ਨਾ ਬਹੁਤ ਪੁਰਾਣਾ ਗਾਣਾ ਲੱਗਾ ਸੁਣਾਉਣ ਹਾਂਜੀ 1960 ਵਿੱਚ ਵੱਜਦਾ ਹੁੰਦਾ ਸੀ ਗਾਣਾ ਅਕਬਰ ਬਾਦਸ਼ਾਹ ਜੈਮਲ ਫਤਿਹ ਦਾ ਤੇ ਜਰਾ ਅਲਗੋਰੀਆਂ ਵਾਲੇ ਹੱਲ ਵੀ ਧਿਆਨ ਦਿਓ ਕਿ ਕਿਸ ਤਰ੍ਹਾਂ ਮਤਲਬ ਕਿ ਅਲਗੋਰੀਆਂ ਦੀਆਂ ਵੀ ਉਹ ਬਾਜੀਆਂ ਪਾਉਂਦੇ ਨੇ ਲਓ ਜੀ ਦੋਸਤੋ ਗਾਣਾ ਹਾਜ਼ਰ ਹੈ ਤੇ ਇੰਜੋਏ ਕਰੋ ਜੀ ਗਾਣੇ
1: ਜੀ ਅਕਬਰ ਬਾਦਸ਼ਾਹ ਸਾਗ ਮੰਗਦਾ ਰਾਜਾ ਜੈਮਲ ਫਤਿਹ ਚੰਦ ਦੇ ਕੋਲੋਂ ਉਹ ਹਿੰਦੂ ਰਾਜਪੂਤ ਤੋਂ ਮੁਸਲਮਾਨ ਚੁਗੱਤਾ ਬਾਦਸ਼ਾਹ ਉਹਦਾ ਤੋਦਾ ਤੇ ਸਾਗ ਹੀ ਨਹੀਂ ਸੀ ਬਣਦਾ ਨੀਏ ਮੁਹੰਮਦ ਨੇ ਸਹਿ ਮਲੂਕ ਦੀ ਵੰਡ ਕਰ ਛੱਡੀਏ ਕੀ ਚੂੜੇ ਦੀ ਸਜਦ ਮੰਗੇ ਦਿੰਦਾ ਉਹ ਸ਼ਰਮਾਵੇ ਜੱਟ ਨੂੰ ਸੱਤੀ ਕੱਪੜੀ ਅੱਗ ਲੱਗ ਗਈ ਹਲਾ ਪੁੱਤਰ ਬੂਟਿਆ ਕੀ ਲੱਕੜੀਆਂ ਦੀ

ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ। ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ। ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ। ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ।

ਬਾਰੀ ਆ ਜਾ ਜੀ ਅਕਬਰ ਬਾਦਸ਼ਾਹ ਜੀ ਜੱਟ ਨਾਲ ਕਿਹੜੇ ਜਵਾਬ ਕਰਦਾ ਹੈ ਹਲਾ ਪੁੱਤਰ ਬੂਟਿਆ ਤੁਮਿਹਾਰਾ ਨਹਿਰ ਕੋਟੀ ਦਿਆ ਪੁੱਤਰਾ ਮੇਲੇ ਫੇਰ ਬਰਾਦ।

Nadie me tropeareó. Thank you so much. Doy suri vaya. Yari en uti cardea. Ji. Dosto, sasrikal again. Shukriya, namaste. Adab. ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਕੁਛ ਪਿਆਰੇ ਪਿਆਰੇ ਅੱਜ ਮੈਂ ਮਸਦੀਕ ਸਾਹਿਬ ਦੇ ਗਾਣੇ ਸੁਣੇ ਆ। ਥੈਂਕ ਯੂ ਸੋ ਮਚ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਆਵਾਜ਼ ਨੂੰ ਜ਼ਿਆਦਾ ਕਰ ਰਹੀ ਹੈ ਜੀ, ਉਹ ਠੀਕ ਕਰ ਰਹੀ ਹੈ। ਹੈਲੋ ਹੈਲੋ ਹੈਲੋ, ਯੈਸ, ਹੁਣ ਠੀਕ ਹੈ। ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਆਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਬਾਤ ਸੋਰੀ ਮੈਂ ਸਟਾਰਟਿੰਗ ਦੇ ਵਿਚ ਕੁਛ ਪ੍ਰੋਬਲਮ ਹੋਈ ਸੀ 10 ਮਿੰਟ ਪਹਿਲਾਂ ਤੇ ਮੈਨੂੰ ਲੱਗਦਾ ਕਿ ਪਹਿਲਾਂ ਗੀਤ ਮੇਰੀ ਆਵਾਜ਼ ਵੀ ਜਿਹੜੀ ਹੈ ਉਹ ਨਹੀਂ ਪਹੁੰਚ ਸਕੀ ਤੁਹਾਡੇ ਤੱਕ ਸੋ ਚੈੱਕ ਕੀਤਾ ਤੇ ਕੁਛ ਥੋੜੀ ਜਿਹੀ ਗਲਤੀ ਹੋਈ ਸੀ ਸੋ ਇਸ ਵੇਲੇ 7:12 ਹੋ ਗਏ ਜੀ 23 ਸੈਕਿੰਡ ਹੋ ਗਏ ਨਿਊਯਾਰਕ ਦਾ ਟਾਈਮ ਆ ਤੇ 23:31 ਤੇ ਲਾਈਵ ਪ੍ਰੋਗਰਾਮ ਚੱਲ ਰਿਹਾ ਜੀ ਤੋ ਦੋਸਤੋ ਗੁਰਦਾਸ ਮਾਨ ਸਾਹਿਬ ਬਾਰੇ ਥੋੜੀ ਜਿਹੀ ਗੱਲ ਕਰ ਲਈਏ ਉਹਨਾਂ ਦਾ ਸ਼ੋਅ ਜਿਹੜੇ ਅੱਜ ਕੱਲ ਕੈਨੇਡਾ ਦੇ ਵਿਚ ਹੋ ਰਿਹਾ ਬੜੀ ਦੁਨੀਆਂ ਧੁੰਮ ਧਾਮ ਨਾਲ ਲੋਕ ਪਹੁੰਚ ਰਹੇ ਜੋ ਕੁਛ ਪਿਛਲੀ ਵਾਰ ਹੋਇਆ ਸੀ ਲੱਗਦਾ ਕਿ ਸਾਡੇ ਲੋਕ ਜਿਹੜੇ ਆ ਉਹ ਗੱਲ ਨੂੰ ਭੁੱਲ ਗਏ ਵੈਸੇ ਏਡੀ ਵੱਡੀ ਗੱਲ ਹੋ ਗਈ ਸੀ ਜਾਂ ਛੋਟੀ ਗੱਲ ਹੋ ਗਈ ਸੀ ਉਹਦਾ ਲੋਕਾਂ ਨੇ ਵਿਰੋਧ ਤਾਂ ਬਹੁਤ ਕੀਤਾ ਕਿਸਾਨ ਅੰਦੋਲਨ ਦੇ ਜਦੋਂ ਚੱਲ ਰਿਹਾ ਸੀ ਉਦੋਂ ਵੀ ਗੁਰਦਾਸ ਮਾਨ ਸਾਹਿਬ ਉੱਥੇ ਪਹੁੰਚੇ ਸੀ ਲੋਕਾਂ ਦੇ ਵਿਚ ਗੁੱਸਾ ਸੀ ਗਿਲੇ ਸੀ ਪਰ ਉਹਨਾਂ ਕਈ ਵਾਰੀ ਮਾਫ਼ੀ ਵੀ ਮੰਗੀ ਪਰ ਲੋਕਾਂ ਨੇ ਇੱਦਾਂ ਲੱਗਦਾ ਕਿ ਉਹਨਾਂ ਨੂੰ ਮਾਫ਼ ਕਰ ਦਿੱਤਾ ਸੋ ਅੱਛੀ ਗੱਲ ਹੈ ਜੀ ਜਦੋਂ ਬੰਦਾ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ ਕਰ ਲੈਂਦੇ ਸਿੰਗਰਾਂ ਕੋਲ ਇਹੋ ਜਿਹੀਆਂ ਗੱਲਾਂ ਕਈ ਵਾਰੀ ਸਟੇਜ ਤੇ ਖਲੋ ਕੇ ਨਿਕਲ ਜਾਂਦੀਆਂ ਸੋ ਠੀਕ ਹੈ ਜੋ ਕੁਛ ਹੋਇਆ ਬਹੁਤ ਅੱਛੇ ਸ਼ੋਅ ਚੱਲ ਰਿਹਾ ਬੜੀ ਦੁਨੀਆਂ ਬਹੁਤ ਲੋਕ ਜਿਹੜੇ ਉਹਨਾਂ ਦੇ ਪ੍ਰੋਗਰਾਮਾਂ ਦੇ ਵਿਚ ਪਹੁੰਚ ਰਹੇ ਆ ਇਸ ਗੱਲ ਦੀ ਵੀ ਖੁਸ਼ੀ ਹੈ ਚਲੋ ਅਗਲਾ ਗਾਣਾ ਸੁਣਦੇ ਕਾਲਾ ਡੋਰੀਆ

ਕੁਝ ਦੋਸਤੋ, ਅਸੀਂ ਤੁਹਾਡੇ ਤੋਂ ਸਿਰਫ ਫੋਨ ਕਾਲ ਅਵੇ ਹੀ ਹਾਂ ਤੇ ਅੱਜ ਹੈ ਜੀ ਸੰਡੇ ਤੇ ਅੱਜ ਤੁਹਾਡਾ ਪ੍ਰੋਗਰਾਮ ਹੈ ਦੋਸਤੋ। ਤੁਸੀਂ ਆਣ ਕੇ ਆਪਣੀਆਂ ਰਚਨਾਵਾਂ, ਸ਼ਾਇਰੋ ਸ਼ਾਇਰੀ, ਗੱਲਾਂ ਬਾਤਾਂ ਸਾਡੇ ਨਾਲ ਕਰਨੀਆਂ ਨੇ ਤੇ ਸਾਨੂੰ ਇੰਤਜ਼ਾਰ ਰਹੇਗਾ ਤੁਹਾਡੀਆਂ ਗੱਲਾਂ ਦਾ। ਤੇ ਤੁਸੀਂ ਇਸ ਤਰ੍ਹਾਂ ਕਰਨਾ ਹੈ ਕਿ ਮੈਨੂੰ ਸਿਰਫ ਇੱਕ ਛੋਟੀ ਜਿਹੀ ਮਿਸ ਕਾਲ ਮਾਰ ਦੇਣੀ ਹੈ ਤੇ ਮੈਂ ਟਰਨ ਬਾਈ ਟਰਨ ਬੈਕ ਤੁਹਾਡੇ ਕੋਲ ਪਹੁੰਚਾਂਗਾ ਤੇ ਤੁਸੀਂ ਆਣ ਕੇ ਆਪਣੇ ਖਿਆਲ, ਭਾਈ ਜੇ ਤੁਸੀਂ ਰਾਈਟਰ ਨਹੀਂ ਡਜ਼ਨਟ ਮੈਟਰ, ਤੁਸੀਂ ਸਾਨੂੰ ਆਪਣੇ ਇਲਾਕੇ ਦੀ ਆਲੇ ਦੁਆਲੇ ਦੀ ਜ਼ਮੀਨ ਤੋਂ ਲੈ ਕੇ ਸਤਾਰਿਆਂ ਤੱਕ ਕੋਈ ਗੱਲਬਾਤ ਸਾਡੇ ਨਾਲ 10-15 ਮਿੰਟ ਦੀ ਕਰ ਸਕਦੇ ਹੋ। ਤੇ ਇਸੇ ਤਰ੍ਹਾਂ ਹੀ ਇਹ ਪ੍ਰੋਗਰਾਮ 2 ਘੰਟੇ ਚੱਲੇਗਾ ਤੇ ਮੈਂ ਤੁਹਾਡੇ ਮਿਸ ਕਾਲ ਦੀ ਇੰਤਜ਼ਾਰ ਕਰਾਂਗਾ। ਬਿਲਕੁਲ ਦੋਸਤੋ, ਯੂ ਆਰ ਓਨਲੀ ਫੋਨ ਕਾਲ ਅਵੇ, ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ ਟੂ ਲਿਸਨ ਅਸ ਵਰਲਡ ਵਾਈਡ ਲਾਗ ਆਨ www.parwazradio.com। ਬਿਲਕੁਲ ਬਿਲਕੁਲ ਜੀ, www.parwazradio.com। ਪਰਵਾਜ਼ PARWAZ, ਇਟਸ ਅ ਵਨ ਵਰਡ ਰੇਡੀਓ, ਪਰਵਾਜ਼ ਰੇਡੀਓ, ਐਂਡ ਆਲ ਆਰ ਸਮਾਲ ਵਰਡਸ। ਪਰਵਾਜ਼ ਰੇਡੀਓ ਆਪਣੇ ਪਲੇ ਸਟੋਰ ਤੇ ਜਦੋਂ ਤੁਸੀਂ ਮਤਲਬ ਕਿ ਐਪ ਡਾਊਨਲੋਡ ਕਰੋਗੇ ਤੇ ਬਹੁਤ ਸਾਰੇ ਇਹਦੇ ਨਾਲ ਰਲਦੇ ਮਿਲਦੇ ਰੇਡੀਓ ਜਿਹੜੇ ਨੇ ਉਹ ਤੁਹਾਨੂੰ ਦਿਸਣੇ ਸ਼ੁਰੂ ਹੋ ਜਾਣਗੇ। ਪਰ ਤੁਸੀਂ ਜਿਹਦੇ ਤੇ ਦੋ ਸਪੀਕਰ ਲੱਗੇ ਨੇ, ਯੈਲੋ ਕਲਰ ਦਾ ਲੋਗੋ ਹੈ ਸਾਡਾ, ਉਹ ਸਾਡਾ ਰੇਡੀਓ ਸਟੇਸ਼ਨ। ਆਪ ਤੇ ਤੁਸੀਂ ਸੁਣਦੇ ਹੀ ਹੋ, ਤੁਹਾਡੀ ਮਿਹਰਬਾਨੀ ਹੋਵੇਗੀ ਜੇ ਤੁਸੀਂ ਆਪਣੇ 10-15 ਦੋਸਤਾਂ ਹੋਰਨਾਂ ਨੂੰ ਵੀ ਸਾਡੀ ਐਪ ਡਾਊਨਲੋਡ ਕਰਵਾਓਗੇ ਐਂਡ ਵੀ ਸ਼ੁਡ ਬੀ ਵੈਰੀ ਗ੍ਰੇਟਫੁਲ ਟੂ ਯੂ। ਪਰਵਾਜ਼ ਉਡਾਨ, ਲਾਟ ਆਫ ਬਰਡ ਫਲਾਇੰਗ ਟੂਗੈਦਰ ਇਜ਼ ਪਰਵਾਜ਼। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਹੱਸਦੀ ਵੱਸਦੀ ਰਹੇ ਇਹ ਦੁਨੀਆ ਕੋਈ ਨਾ ਜੱਗ ਤੇ ਰੋਵੇ, ਹੱਸਦੀ ਵੱਸਦੀ ਰਵੇ ਇਹ ਦੁਨੀਆ ਕੋਈ ਨਾ ਜੱਗ ਤੇ ਰੋਵੇ, ਚੁਟਕਲੇ ਹਾਸੇ ਸ਼ਾਇਰੀ ਬਰਸੇ ਮੈਲ ਦਿਲਾਂ ਦੀ ਧੋਵੇ, ਚੁਟਕਲੇ ਹਾਸੇ ਸ਼ਾਇਰੀ ਬਰਸੇ ਮੈਲ ਦਿਲਾਂ ਦੀ ਧੋਵੇ, ਖਿੜਿਆ ਰਹੇ ਚਮਨ ਇਹ ਸਾਡਾ ਮੇਰੀਆਂ ਸ਼ੁਭ ਇਸ਼ਾਵਾਂ, ਰੱਬਾ ਪਰਬ ਤੋਂ ਵੱਡਾ ਜਿਗਰਾ ਬਖਸ਼ਦੇ ਲੰਮੀਆਂ ਕਰਦੇ ਬਾਵਾਂ, ਰੱਬਾ ਪਰਬ ਤੋਂ ਵੱਡਾ ਜਿਗਰਾ ਬਖਸ਼ਦੇ ਲੰਮੀਆਂ ਕਰਦੇ ਬਾਵਾਂ, ਮੈਂ ਸਾਰੇ ਜੱਗ ਨੂੰ ਯਾਰ ਬਣਾ ਲਾਂ ਤੇ ਜੱਫੀ ਘੁੱਟ ਕੇ ਪਾਵਾਂ, ਮੈਂ ਸਾਰੇ ਹੀ ਜੱਗ ਨੂੰ ਯਾਰ ਬਣਾ ਲਾਂ ਜੱਫੀ ਘੁੱਟ ਕੇ ਪਾਵਾਂ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਜ਼ ਰੇਡੀਓ ਫਰੈਂਕਫਰਟ ਤੇ ਅੱਜ ਹੈ ਸੱਜਣੋ ਸੰਡੇ, ਹਾਂਜੀ, ਤੇ ਅੱਜ ਤਾਰੀਖ ਹੈ ਜੀ 19 April ਹੋ ਗਈ ਹੈ ਤੇ ਟੈਂਪਰੇਚਰ ਹੈ ਅੱਜ ਜੀ 15, ਕੱਲ 21 ਸੀ। ਕੱਲ ਬਹੁਤ ਖੂਬਸੂਰਤ ਦਿਨ ਸੀ ਤੇ ਅੱਜ ਨਾ ਪਹਿਲਾਂ ਤੇ ਮੀਂਹ ਪਿਆ ਥੋੜਾ ਜਿਹਾ ਤੇ ਹੁਣ ਧੁੱਪ ਵੀ ਲੱਗੀ ਆ ਥੋੜੀ ਜੀ, ਅੱਜ ਵੀ ਸੋਹਣਾ ਹੀ ਆ ਦਿਨ ਉਦੋਂ, ਪਰ ਕੱਲ ਵਰਗੀਆਂ ਮੌਜਾਂ ਨਹੀਂ, ਸਦਾ ਦਿਨ ਇੱਕੋ ਜਿਹੇ ਤੇ ਨਹੀਂ ਨਾ ਹੁੰਦੇ। ਅਸੀਂ ਇੰਜਾਏ ਕਰਦੇ ਹਾਂ ਕੁਦਰਤ ਦੇ ਸਾਰੇ ਦਿਨਾਂ ਨੂੰ, ਹਾਂਜੀ, ਅਸੀਂ ਬਰਫ਼ ਨੂੰ ਵੀ ਇੰਜਾਏ ਕਰਦੇ ਹੁੰਦੇ ਹਾਂ ਜਦੋਂ ਬਰਫ਼ਾਂ ਪੈਂਦੀਆਂ ਜੀ।
ਤੇ ਸਾਡਾ ਟੈਲੀਫੋਨ ਹੈ ਜੀ 0049 1714869514 ਹੈ ਜੀ ਸਾਡਾ ਟੈਲੀਫੋਨ ਨੰਬਰ 0049 1714 4869514 ਤੁਸੀਂ ਮੈਨੂੰ ਸਿਰਫ ਇੱਕ ਮਾੜੀ ਜਿਹੀ ਮਿਸ ਕਾਲ ਮਾਰਨੀ ਹੈ ਤੇ ਮੈਂ ਖੁਦ ਹੀ ਤੁਹਾਨੂੰ ਬੈਕ ਟੈਲੀਫੋਨ ਕਰ ਲਾਂਗਾ ਤੇ ਗੱਲ ਇਸ ਤਰ੍ਹਾਂ ਦੋਸਤੋ ਭਾਈ ਸਾਡੇ ਨਾ ਇੱਥੇ ਸ਼ਹਿਰ ਦੇ ਵਿੱਚ ਇੱਕ ਬੜੀ ਪੁਰਾਣੀ ਆਟੋ ਵਰਕ ਸਟਾਡ ਹੈ ਜੀ ਆਟੋ ਰਾਈਫਨ ਆ ਐਪਸੀਲੋਨ ਸਿੱਕੇ ਬੰਦ ਮੁਰੰਮਤ ਕਰਦੇ ਨੇ ਤੁਹਾਡੀ ਜਿਹੜੀ ਕਾਰ ਹੈ ਕਿਸੇ ਵੀ ਕੰਪਨੀ ਦੀ ਹੋਵੇ ਉਹਦੇ ਵਿੱਚ ਕੋਈ ਵੀ ਡਿਫੈਕਟ ਹੋਏ ਜੀ ਲੰਮੀਆਂ ਚੌੜੀਆਂ ਗੱਲਾਂ ਕਰਨ ਦੀ ਜ਼ਰੂਰਤ ਹੀ ਨਹੀਂ ਤੁਸੀਂ ਆਓ ਇਹਨਾਂ ਕੋਲ ਸਿੱਕੇ ਬੰਦ ਤੁਹਾਡੀ ਮੁਰੰਮਤ ਕਰਦੇ ਨੇ ਤੇ ਬਿਲਕੁਲ ਠੀਕ ਵਾਜਬ ਕੀਮਤ ਤੁਹਾਡੇ ਕੋਲ ਲਈ ਜਾਵੇਗੀ ਹਾਂਜੀ ਇੱਕ ਵਾਰੀ ਟੈਸਟ ਕਰਨ ਵਾਸਤੇ ਜ਼ਰੂਰ ਆਓ ਤੇ ਤੁਸੀਂ ਇਹਨਾਂ ਦੇ ਪਰਮਾਨੈਂਟ ਗਾਹਕ ਬਣ ਜਾਓਗੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਮ ਲੈਣ ਤੇ ਤੁਹਾਨੂੰ 10% ਲੈਸ ਕਰ ਦਿੱਤਾ ਜਾਵੇਗਾ ਤੇ ਇਹ ਨੇ ਜੀ ਫਰੀਡਮ ਸਟ੍ਰਾਸੇ 106th ਦੇ ਵਿੱਚ ਹਾਂਜੀ ਤੇ 6th ਰਾਏ 165 ਮੂਲਹਾਈਮ

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ ਤੁਸੀਂ ਸੁਣ ਰਹੇ ਹੋ ਪ੍ਰਵਾਜ਼ ਰੇਡੀਓ ਫਰੈਂਕਫੁਰਟ ਜਰਮਨੀ ਮੈਂ ਨਿਊਯਾਰਕ ਸਟੂਡੀਓ ਨਿਊਜਰਸੀ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ ਇਸ ਪ੍ਰੋਗਰਾਮ ਨੂੰ ਲੈ ਕੇ ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਰੈਗੂਲਰਲੀ ਜਿਸ ਤਰ੍ਹਾਂ ਪ੍ਰੋਗਰਾਮ ਕਰਦੇ ਹਾਂ ਸਾਡੇ ਨਾਲ ਚੀਮਾ ਸਾਹਿਬ ਅਮਰੀਕਾ ਦੀਆਂ ਦੁਨੀਆਂ ਦੀਆਂ ਖ਼ਬਰਾਂ ਲੈ ਕੇ ਪਹੁੰਚਣਗੇ ਤੇ ਡਾਕਟਰ ਗੁਰਦੀਪ ਸਿੰਘ ਸੰਧੂ ਉਨ੍ਹਾਂ ਤੋਂ ਬਾਅਦ ਤੇ 2 ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਵਿਚ ਲੈ ਕੇ ਹਾਜ਼ਰ ਹੋ ਗਏ ਜੀ ਤੇ ਅਗਲਾ ਗੀਤ ਆਪਾਂ ਸੁਣਦੇ ਹਾਂ ਜੀ ਨਛੱਤਰ ਗਿੱਲ ਸਾਹਿਬ ਦਾ

ਦੇ ਹੋਸਟ ਦਰਸ਼ਨ ਸਿੰਘ ਖੱਕ ਪ੍ਰਵਾਸ ਰੇਡੀਓ ਨਿਊਯਾਰਕ ਫਰੈਂਕਫੋਰਟ ਤੋਂ ਤੁਹਾਡੇ ਨਾਲ ਹੋਸਟ ਦਰਸ਼ਨ ਸਿੰਘ ਖੱਕ ਪ੍ਰਵਾਸ ਰੇਡੀਓ ਨਿਊਯਾਰਕ ਫਰੈਂਕਫੋਰਟ ਤੋਂ

0: ਪਰਵਾਜ਼ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਖੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM ਟੂ 8 PM ਇੰਡੀਅਨ ਟਾਈਮ 4:30 AM ਟੂ 6:30 AM ਪਰਵਾਜ਼ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 855-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ ਦਰਸ਼ਨ ਸਿੰਘ ਖੱਕ ਦੇ ਨਾਲ ਰੋਜ਼ਾਨਾ ਸੁਣੋ ਪ੍ਰੋਗਰਾਮ ਦਿਲ ਦੀ ਆਵਾਜ਼ ਪਰਵਾਜ਼ ਰੇਡੀਓ ਦੇ ਉੱਤੇ।
1: ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਆਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼।

ਪ੍ਰਵਾਸ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਤੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM ਟੂ 8 PM ਇੰਡੀਅਨ ਟਾਈਮ 4:30 AM ਟੂ 6:30 AM ਪ੍ਰਵਾਸ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 856-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ

ਹੋਵੇ। ਆ ਸੱਜਣਾ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਭੱਖਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ।

Live your own watching eye. And we are all in for Calaway. Bilkul dosto. Asi tade ton sirf phone call away hi ha. ते आज पहले आवर वेच दोस्तों मैं विसाखी ते गलबात करांगा ते दूसरे आवर वेच साडे सूबा सिंह जी खैरा साहब ने गीतां दे बेताज बादशाह नंदलाल नूरपुरी जी हुणां ते गलबात करनगे वंडरफुल शायर बड़े हरमन प्यारे अपने वेले दे ਧਨੀ ਰਾਮ ਚਾਤਰਿਕ ਜਿਸ ਤਰ੍ਹਾਂ ਉਹ ਵੀ ਇਹਨਾਂ ਵਰਗੇ ਹੀ ਸਨ ਆਮ ਜੱਟਾਂ ਦੇ ਆਮ ਕਾਮਿਆਂ ਦੇ ਦੁੱਖ ਬਿਆਨ ਕਰਨ ਵਾਲੇ ਕੁਦਰਤ ਦੇ ਬਹੁਤ ਨੇੜੇ ਮਨੁੱਖਤਾ ਦੇ ਬਹੁਤ ਨੇੜੇ ਇਹੋ ਜਿਹਾ ਸੱਜਣਾ ਨੂੰ ਸਾਡਾ ਫਰਜ਼ ਬਣਦਾ ਕਿ ਅਸੀਂ ਅਕਸਰ ਯਾਦ ਕਰਦੇ ਰਹੀਏ ਤੇ ਸਾਡੇ ਸਮਾਜ ਦੀ ਜਿਹੜੀ ਭੈੜੀ ਤਸਵੀਰ ਹੈ ਇਹਨਾਂ ਦਾ ਯੋਗਦਾਨ ਨੰਦ ਲਾਲ ਨੂਰਪੁਰੀ ਜੀ ਹੁਣਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਸਮਾਜ ਪ੍ਰਤੀ ਪਤਾ ਨਹੀਂ ਕਿੰਨੇ ਕੁ ਗਾਣੇ ਕਿੰਨੀਆਂ ਕੁ ਕਿਹੜੀ ਸ਼ਾਇਰੀ ਤੇ ਭੁੱਖ ਨੰਗ ਕਿੰਨੇ ਇਨਾਮ ਮਿਲੇ ਇਹਨਾਂ ਨੂੰ ਭੁੱਖ ਨੰਗ ਦੇ ਹੱਥੋਂ ਤੰਗ ਪੈ ਕੇ ਖੂਹ ਚ ਛਾਲ ਮਾਰ ਕੇ ਇਹਨਾਂ ਨੇ ਆਤਮ ਹੱਤਿਆ ਕੀਤੀ ਉਸ ਵਕਤ ਬਾਦਲ ਸਾਹਿਬ ਉਹਨਾਂ ਦਾ ਰਾਜ ਭਾਗ ਸੀ ਛਾਲ ਮਾਰਨ ਤੋਂ ਪਹਿਲਾਂ ਅਪੀਲਾਂ ਕੀਤੀਆਂ ਗਈਆਂ ਇਹਨਾਂ ਦੇ ਘਰ ਤੱਕ ਸੁਨੇਹ ਪਹੁੰਚਾਏ ਗਏ ਕਿ ਸਾਡੀ ਕੋਸ਼ਿਸ਼ ਮਦਦ ਕਰੋ ਫੁੱਲ ਸ਼ਾਇਰ ਬੜੇ ਹਰਮਨ ਪਿਆਰੇ ਆਪਣੇ ਵੇਲੇ ਦੇ ਧਨੀ ਰਾਮ ਚਾਤਰਿਕ ਜਿਸ ਤਰ੍ਹਾਂ ਉਹ ਵੀ ਇਹਨਾਂ ਵਰਗੇ ਹੀ ਸਨ ਆਮ ਜੱਟਾਂ ਦੇ ਆਮ ਕਾਮਿਆਂ ਦੇ ਦੁੱਖ ਬਿਆਨ ਕਰਨ ਵਾਲੇ ਕੁਦਰਤ ਦੇ ਬਹੁਤ ਨੇੜੇ ਮਨੁੱਖਤਾ ਦੇ ਬਹੁਤ ਨੇੜੇ ਇਹੋ ਜਿਹਾ ਸੱਜਣਾ ਨੂੰ ਸਾਡਾ ਫਰਜ਼ ਬਣਦਾ ਕਿ ਅਸੀਂ ਅਕਸਰ ਯਾਦ ਕਰਦੇ ਰਹੀਏ ਤੇ ਸਾਡੇ ਸਮਾਜ ਦੀ ਜਿਹੜੀ ਭੈੜੀ ਤਸਵੀਰ ਹੈ ਇਹਨਾਂ ਦਾ ਯੋਗਦਾਨ ਨੰਦ ਲਾਲ ਨੂਰਪੁਰੀ ਜੀ ਹੁਣਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਸਮਾਜ ਪ੍ਰਤੀ ਪਤਾ ਨਹੀਂ ਕਿੰਨੇ ਕੁ ਗਾਣੇ ਕਿੰਨੀਆਂ ਕੁ ਕਿਹੜੀ ਸ਼ਾਇਰੀ ਤੇ ਭੁੱਖ ਨੰਗ ਕਿੰਨੇ ਇਨਾਮ ਮਿਲੇ ਇਹਨਾਂ ਨੂੰ ਭੁੱਖ ਨੰਗ ਦੇ ਹੱਥੋਂ ਤੰਗ ਪੈ ਕੇ ਖੂਹ ਚ ਛਾਲ ਮਾਰ ਕੇ ਇਹਨਾਂ ਨੇ ਆਤਮ ਹੱਤਿਆ ਕੀਤੀ ਉਸ ਵਕਤ ਬਾਦਲ ਸਾਹਿਬ ਹੁਣਾਂ ਦਾ ਰਾਜ ਭਾਗ ਸੀ ਛਾਲ ਮਾਰਨ ਤੋਂ ਪਹਿਲਾਂ ਅਪੀਲਾਂ ਕੀਤੀਆਂ ਗਈਆਂ ਇਹਨਾਂ ਦੇ ਘਰ ਤੱਕ ਸੁਨੇਹ ਪਹੁੰਚਾਏ ਗਏ ਕਿ ਸਾਡੀ ਕੋਸ਼ਿਸ਼ ਮਦਦ ਕਰੋ ਜਦੋਂ ਖੂਹ ਚ ਛਾਲ ਮਾਰ ਕੇ ਮਰ ਗਏ

ਰੰਗ ਦੇ ਹੱਥੋਂ ਤੰਗ ਪੈ ਕੇ ਖੂਹ ਚ ਛਾਲ ਮਾਰ ਕੇ ਇਹਨਾਂ ਨੇ ਆਤਮ ਹੱਤਿਆ ਕੀਤੀ। ਉਸ ਵਕਤ ਬਾਦਲ ਸਾਹਿਬ ਉਹਨਾਂ ਦਾ ਰਾਜ ਭਾਗ ਸੀ। ਛਾਲ ਮਾਰਨ ਤੋਂ ਪਹਿਲਾਂ ਅਪੀਲਾਂ ਕੀਤੀਆਂ ਗਈਆਂ, ਇਹਨਾਂ ਦੇ ਘਰ ਤੱਕ ਸੁਨੇਹੇ ਪਹੁੰਚਾਏ ਗਏ ਕਿ ਸਾਡੀ ਕੁਛ ਹੀ ਮਦਦ ਕਰੋ। ਜਦੋਂ ਖੂਹ ਚ ਛਾਲ ਮਾਰ ਕੇ ਮਰ ਗਏ ਤੇ ਬਾਦਲ ਸਾਹਿਬ ਉਹਨਾਂ ਨੇ 300 ਰੁਪਈਆ ਕੇ ਪਤਾ ਨਹੀਂ 500 ਰੁਪਈਆ ਦਿੱਤਾ ਤੇ ਉਹਨਾਂ ਦੀ ਵਾਈਫ ਨੇ ਕਿਹਾ ਅਗਰ ਇਹੋ ਹੀ ਇਮਦਾਦ ਸਾਨੂੰ ਪਹਿਲਾਂ ਮਿਲ ਗਈ ਹੁੰਦੀ ਤੇ ਸ਼ਾਇਦ ਨੂਰਪੁਰੀ ਨੂੰ ਖੂਹ ਚ ਛਾਲ ਮਾਰਨ ਦੀ ਜ਼ਰੂਰਤ ਹੀ ਨਹੀਂ ਸੀ। ਦੋਸਤੋ, ਆ ਜੇ ਸੁਹਿਰਦ ਲੋਕਾਂ ਦਾ ਸਮਾਜ ਦੇ ਜਿਹੜੇ ਸਮਾਜ ਦਾ ਦਰਦ ਸੀਨਿਆਂ ਚ ਰੱਖਦੇ ਨੇ ਉਹਨਾਂ ਦੇ ਹਾਲਾਤ ਤੇ ਜਿਹੜੇ ਇਹਨਾਂ ਦੇ ਅਪੋਜਿਟ ਸਮਾਜ ਨੂੰ ਲੁੱਟ ਕੇ ਖਾਣ ਵਾਲੇ ਨੇ ਉਹਨਾਂ ਬਾਰੇ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ, ਤੁਸੀਂ ਜਾਣਦੇ ਹੋ ਸਾਰਾ ਕੁਛ ਉਹਨਾਂ ਦੇ ਬਾਰੇ। ਐਨੀ ਹਾਓ, ਟੂ ਲਿਸਨ ਅਸ ਵਰਲਡ ਵਾਈਡ, ਲਾਗ ਆਨ www parvazradio.com। ਹਾਂਜੀ, we are only phone caller, we respect you and your viewers. Dosto, that's the beauty of your lovely radio station. Agar tusi me koi gal baat karni chahunde ho sajjano, aaj te assi kala nahi lende, kal da program tuhaada hi program hai, shayro shayari da program hai, aao har wari di tarah raunkan lao. Par agar tusi kise samaji topic te, kise vi topic te gal baat karna chahunde ho, you most welcome. ਨੂੰ ਅਮਰੀਕਾ ਚ, ਜਰਮਨੀ ਚ, ਇੰਡੀਆ ਚ, ਜਿੱਥੇ ਤੁਹਾਡਾ ਦਿਲ ਕਰਦਾ ਤੁਸੀਂ ਸਾਡੇ ਨਾਲ ਮੁਲਾਕਾਤ ਨਹੀਂ, ਕਾਲ ਕਰੋ, ਅਸੀਂ ਤੁਹਾਨੂੰ ਗੱਲਬਾਤ ਕਰਨ ਦਾ ਮੌਕਾ ਹੀ ਨਹੀਂ ਦਿਆਂਗੇ, ਸਗੋਂ ਸਾਡੀ ਤੁਹਾਡੀ ਖੁਸ਼ੀ ਪ੍ਰਾਪਤ ਹੋਵੇਗੀ ਸਾਨੂੰ ਕਿ ਤੁਸੀਂ ਸਮਾਜ ਨੂੰ ਕੁਛ ਸੇਧ ਦੇਣ ਵਾਲੀ ਗੱਲਬਾਤ ਕੀਤੀ ਹੈ। ਪਰ ਤੁਹਾਡੀ ਗੱਲਬਾਤ ਨਿਰਪੱਖ, ਰਾਜਨੀਤੀ ਤੋਂ ਦੂਰ ਤੇ ਰਿਲੀਜਨ ਤੋਂ ਦੂਰ। ਸੋ ਮੈਂ ਹਾਂ ਜੀ ਆਪਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੇ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਬੇਗੈਰਤ ਮਨਾਂ ਵਿੱਚ ਅਣਖਣਾ ਜ਼ਰਬ ਖਾਂਦੀ ਤੇ ਬੰਨ ਵੱਜਦੇ ਨਹੀਂ ਲਹਿਰਾਂ ਦੇ ਵੇਗ ਉੱਤੇ। ਅਰਜਾ ਜੀ ਕਿ ਬੇਗੈਰਤ ਮਨਾਂ ਵਿੱਚ ਅਣਖਣਾ ਜ਼ਰਬ ਖਾਂਦੀ ਤੇ ਬੰਨ ਵੱਜਦੇ ਨਹੀਂ ਲਹਿਰਾਂ ਦੇ ਵੇਗ ਉੱਤੇ। ਸੂਰੇ ਤੇਗਾਂ ਨਾਲ ਤੋਪਾਂ ਤੇ ਵਾਰ ਕਰਦੇ ਤੇ ਮੱਖੀਆਂ ਬਹਿੰਦੀਆਂ ਨਹੀਂ ਰਿੱਝਦੀ ਦੇਗ ਉੱਤੇ। ਸੂਰੇ ਤੇਗ ਨਾਲ ਤੋਪਾਂ ਤੇ ਵਾਰ ਕਰਦੇ ਮੱਖੀਆਂ ਬਹਿੰਦੀਆਂ ਨਹੀਂ ਰਿੱਝਦੀ ਦੇਗ ਉੱਤੇ। ਔਰ ਮਰਦ ਮਰਦੇ ਜਾਂ ਜ਼ੁਲਮ ਨੂੰ ਮਾਰ ਦਿੰਦੇ, ਮਰਦ ਮਰਦੇ ਜਾਂ ਜ਼ੁਲਮ ਨੂੰ ਮਾਰ ਦਿੰਦੇ। ਫਤਿਹ ਲਿਖਿਆ ਸਿੰਘਾਂ ਦੀ ਤੇਗ ਉੱਤੇ, ਬਾਏ ਫਤਿਹ ਲਿਖਿਆ ਸਿੰਘਾਂ ਦੀ ਤੇਗ ਉੱਤੇ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ, ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਤੇ ਸੱਜਣੋ, ਅੱਜ ਹੈ ਜੀ ਸੈਚਰਡੇ, ਹਾਂਜੀ, ਤੇ 18 ਅਪ੍ਰੈਲ ਹੋ ਗਈ ਜੀ, ਤੇ ਅਸੀਂ ਤੇ ਤੁਹਾਨੂੰ ਵਿਸਾਖੀ ਦੀਆਂ ਮੁਬਾਰਕਾਂ ਉਦਣ ਹੀ ਦੇਣੀਆਂ ਨੇ ਨਾ, ਹੈ ਆਪਣਾ ਖਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਉਦਣ ਹੀ ਦੇਣੀਆਂ ਨੇ ਨਾ ਜਿੱਦਣ ਅਸੀਂ ਤੁਹਾਡੇ ਨਾਲ ਮੁਖਾਤਬ ਹੋਵਾਂਗੇ। ਪਏ ਸਾਡੇ ਵੱਲੋਂ ਢੇਰ ਮੁਬਾਰਕਾਂ, ਬਹੁਤ ਬਹੁਤ ਬਹੁਤ ਮੁਬਾਰਕ, ਤੇ ਚੜ੍ਹਦੀ ਕਲਾ ਦੀਆਂ ਅਰਦਾਸਾਂ ਸਾਰੀ ਦੁਨੀਆਂ ਦੇ ਭਲੇ ਦੀ ਅਰਦਾਸ। ਤੇ ਸੱਜਣੋ, ਇੱਕ ਹੋਰ ਖੁਸ਼ੀ ਵਾਲੀ ਗੱਲ, ਅੱਜ ਟੈਂਪਰੇਚਰ ਜੇ 21, ਬਹੁਤ ਸੋਹਣੀ ਧੁੱਪ ਲੱਗੀ ਜੇ, ਤੇ ਧੁੱਪ ਸੇਕਣ ਦਾ ਮਜ਼ਾ ਵੀ ਬੜਾ। ਅੱਜ ਪਹਿਲੇ ਦਿਨ ਵਧੀਆ ਟੌਪ ਕਲਾਸ ਧੁੱਪ ਲੱਗੀ ਹੈ, ਬਹੁਤ ਸੋਹਣੀ ਧੁੱਪ, ਫੁੱਲ ਨਿਕਲਣੇ ਸ਼ੁਰੂ ਹੋ ਗਏ ਜੇ, ਤੇ ਪਕਸ਼ੀ ਜਿਹੜੇ ਸਨ ਉਹ ਅੱਜ ਗੀਤ ਗਾ ਰਹੇ ਸਨ ਪਿਆਰ ਦੇ ਗੀਤ ਦਰਖਤਾਂ ਦੇ ਉੱਤੇ। ਹਾਂਜੀ, ਕਲੀਆਂ ਭਵਰੇ ਸਭ ਆਪਣੇ ਆਪਣੇ ਖੁੱਡਾਂ ਚੋਂ ਘਰਾਂ ਚੋਂ ਨਿਕਲ ਕੇ ਤੇ ਆਪਣੀ ਕਾਰਵਾਈ ਪਾਉਣੀ ਉਹਨਾਂ ਨੇ ਸ਼ੁਰੂ ਕਰ ਦਿੱਤੀ।

ਗਿਆ ਤੇ ਸਪ੍ਰਿੰਗ ਨੇ ਦਸਤਕ ਦੇ ਦਿੱਤੀ ਆ ਤੇ ਅਸੀਂ ਇਹ ਸੋਹਣੇ ਮੌਸਮ ਦਾ ਵੀ ਸਵਾਗਤ ਕਰਦੇ ਹਾਂ। ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:15 ਹੋ ਗਏ ਨੇ ਜੀ ਤੇ ਇੰਡੀਆ ਵਾਲੇ ਦੋਸਤੋ ਤੁਸੀਂ ਸਾਡੇ ਤੋਂ 3.5 ਘੰਟੇ ਅੱਗੇ ਹੋ। ਹਾਂਜੀ ਮੈਨੂੰ ਹਰ ਵਾਰੀ ਖਿਆਲ ਆਉਂਦਾ ਕਿ ਸ਼ੁਕਰ ਹੈ ਇੰਡੀਆ ਵੀ ਕਿਸੇ ਗੱਲ ਚ ਅੱਗੇ ਹੈ ਯੂਰਪ ਨਾਲੋਂ। ਅੱਛਾ ਸਾਡਾ ਟੈਲੀਫੋਨ ਨੰਬਰ ਹੈ ਜੀ 0049-1714869514 0049-1714-4869514 ਜੀ ਸਾਡਾ ਟੈਲੀਫੋਨ ਨੰਬਰ। ਲੇਕਿਨ ਅੱਜ ਅਸੀਂ ਕਾਲ ਨਹੀਂ ਲੈਂਦੇ ਤੇ ਕੱਲ ਨੂੰ ਤੁਹਾਡਾ ਹੀ ਪ੍ਰੋਗਰਾਮ ਹੈ ਤੇ ਤੁਹਾਡੀਆਂ ਹੀ ਗੱਲਾਂ ਬਾਤਾਂ ਹੋਣੀਆਂ ਨੇ ਤੇ ਤੁਹਾਡੀਆਂ ਹੀ ਅਸਾਂ ਕਾਲਾਂ ਲੈਣੀਆਂ ਨੇ ਤੇ ਤੁਹਾਡੀ ਉਡੀਕ ਕਰਨੀ ਹੈ ਅਸੀਂ। ਤੇ ਗੱਲ ਇਸ ਤਰ੍ਹਾਂ ਵੀ ਸਾਡੇ ਸ਼ਹਿਰ ਦੇ ਵਿੱਚ ਇੱਕ ਨਾ ਆਟੋ ਵਰਕਸਟੈਂਡ ਕਾਫੀ ਪੁਰਾਣੀ ਵਰਕਸਟੈਂਡ ਹੈ ਤੇ ਉਹ ਹੈ ਜੀ ਫਰੀਡਮ ਸਰਾਸੇ 106 ਦੇ ਵਿੱਚ ਆਟੋ ਰਾਈਫਲ ਆ ਐਪਸੀਲੋਨ। ਤੁਹਾਡੀ ਕਾਰ ਕਿਸੇ ਵੀ ਕੰਪਨੀ ਦੀ ਹੋਵੇ ਤੇ ਉਹਦੇ ਚ ਕੋਈ ਵੀ ਡਿਫੈਕਟ ਹੋਵੇ ਦੋਸਤੋ ਤੁਸੀਂ ਇੱਕ ਵਾਰੀ ਜ਼ਰੂਰ ਆਓ ਟਰਾਈ ਕਰੋ। ਇਹਨਾਂ ਦੀ ਫਸਟ ਕਲਾਸ ਸਰਵਿਸ ਹੈ ਤੇ ਵਾਜਬ ਕੀਮਤਾਂ ਨੇ। ਛੋਟੀਆਂ ਮੋਟੀਆਂ ਜਿਸ ਤਰ੍ਹਾਂ ਤੁਸੀਂ ਟੋਫ ਵਗੈਰਾ ਕਰਾਉਣੀ ਹੋਵੇ ਤੇ ਇਹਨਾਂ ਨੂੰ ਕਾਰਡ ਦੇ ਜਾਓ ਤੇ ਇਹਨਾਂ ਕੋਲ ਅਗਲੇ ਦਿਨ ਲੈ ਜਾਓ ਆਣ ਕੇ ਤੁਸੀਂ ਇਹ ਸਾਰਾ ਕੁਝ ਆਪ ਹੀ ਕਰਕੇ ਤੁਹਾਨੂੰ ਦੇਣਗੇ ਤੇ ਫਰੈਂਡਲੀ ਲੋਕ ਵੰਡਰਫੁਲ ਪੀਪਲ। ਤੁਸੀਂ ਇੱਕ ਵਾਰੀ ਜ਼ਰੂਰ ਜਾਓ ਤੇ ਆਪ ਖੁਦ ਮਹਿਸੂਸ ਕਰੋਗੇ ਕਿ ਇਹਨਾਂ ਦੀ ਸਰਵਿਸ ਵਧੀਆ ਤੇ ਇਹਨਾਂ ਦੀਆਂ ਕੀਮਤਾਂ ਬਹੁਤ ਵਾਜਬ ਨੇ। ਤੇ ਇਹ ਹੈ ਜੀ 6 Rue 65 ਮਿਊਲੈਨ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ। ਠੀਕ ਹੈ ਜੀ ਤੇ ਗੱਲ ਇਸ ਤਰ੍ਹਾਂ ਨਾ ਭਾਈ ਮੈਂ ਨਾ ਤੁਹਾਡੇ ਵਾਸਤੇ ਇੱਕ ਕਿੱਥੇ ਚਲਾ ਗਿਆ ਹਾਂਜੀ ਆ ਠੀਕ ਗਾਣਾ ਕਿਉਂ ਕੀਤਾ ਸੀ ਇਹ ਆ ਬਾਪੂ ਜੀ ਉਹਨਾਂ ਦਾ। ਹਾਂਜੀ ਗੱਲ ਇਸ ਤਰ੍ਹਾਂ ਵੀ ਆਪਣਾ ਇੱਕ ਢਾਡੀ ਵਾਰ ਹੈ ਮਤਲਬ ਕਿ ਸੀਤਲ ਹੋਣੀ ਜਿਹੜੇ ਹਨ ਬਾਪੂ ਸੀਤਲ ਉਹਨਾਂ ਦੇ ਉਹਨਾਂ ਨੂੰ ਬਹੁਤ ਸਾਰੇ ਇਨਾਮਾਂ ਨਾਲ ਸਨਮਾਨਿਆ ਗਿਆ ਭਾਈ ਉਹਨਾਂ ਦੀ ਸ਼ਾਇਰੀ ਉਹਨਾਂ ਦੀ ਜਿਹੜੀ ਮਤਲਬ ਕਿ ਜੋ ਵੀ ਉਹ ਲਿਖਦੇ ਵੀ ਆਪ ਸਨ ਉਹਨਾਂ ਦੀ ਜਿਹੜੀ ਢੱਡ ਦੀ ਪਾਰਟੀ ਸੀ ਢਾਡੀਆਂ ਦੀ ਜਿਹੜੀ ਕਿਆ ਬਾਤਾਂ ਆ ਮੈਂ ਇੱਕ ਵਨਗੀ ਪੇਸ਼ ਕਰਨ ਲੱਗਾ ਲਫ਼ਜ਼ ਵੇਖਿਓ ਤਰਜ ਵੇਖਿਓ ਤੇ ਇੱਕ ਮੇਲੇ ਦਾ ਸੀਨ ਹੈ ਤੇ ਉਸ ਮੇਲੇ ਦੇ ਵਿੱਚੋਂ ਮੈਂ ਕਲਿੱਪ ਲਿਆ ਤੇ ਐਵੇਂ ਨਹੀਂ ਭਾਈ ਬਾਪੂ ਸੀਤਲ ਨੂੰ ਦੁਨੀਆ ਮੰਨਦੀ ਤੇ ਸਰਦਾਰ ਸੁਲੱਖਣ ਸਿੰਘ ਜੀ ਕੈਲੀਫੋਰਨੀਆ ਵਾਲਿਓ ਇਹ ਮੈਂ ਤੁਹਾਡੇ ਨਾਂ ਕਰਾਂਗਾ ਤੇ ਆ ਲਓ ਜੀ ਢਾਡੀ ਵਾਰ ਪੁੱਤਰਾਂ ਦੇ ਦਾਨੀ ਸਾਹਿਬ ਕਮਾਲ ਸਰਬੰਸ ਦਾਨੀ ਦੀ ਸ਼ਾਨ ਵਿੱਚ ਜਿਹੜੇ ਲਫ਼ਜ਼ ਲਿਖੇ ਨੇ ਤੇ ਜਿਹੜੇ ਹਿਸਾਬ ਨਾਲ ਉਹਨਾਂ ਨੇ ਗਾਇਆ ਆਵਾਜ਼ ਭਾਵੇਂ ਇੰਨੀ ਕਲੀਅਰ ਨਹੀਂ ਪਰ ਕਿਆ ਬਾਤ ਹੈ ਕਿਆ ਬਾਤ ਹੈ।

Yeah.

Yardım

ਦੋਸਤੋ ਇਹ ਨੇ ਬਾਪੂ ਸੋਹਣ ਸਿੰਘ ਜੀ ਸੀਤਲ ਸਾਹਿਬ ਨੇ ਕਿਆ ਬਾਤਾਂ ਨੇ ਕਿਆ ਆਵਾਜ਼ ਖੂਬਸੂਰਤ ਤੇ ਕਿਆ ਉਹਨਾਂ ਦੀ ਪਾਰਟੀ ਕਿਆ ਡਾਇਲੋਗ ਲਿਖੇ ਨੇ ਉਹਨਾਂ ਨੇ ਪੁੱਤਰਾਂ ਦੇ ਦਾਨੀ ਦੇ ਸਿਫਤ ਦੇ ਵਿੱਚ। ਸੋ ਦੋਸਤੋ ਮੈਂ ਹੁਣ ਆਪਣੀ ਗੱਲਬਾਤ ਸ਼ੁਰੂ ਕਰਦਾ ਤੇ ਸੋਹਣੇ ਪੰਜਾਬ ਦੀ ਧਰਤੀ ਮੇਲਿਆਂ ਤਿਉਹਾਰਾਂ ਨਜ਼ਾਰਿਆਂ ਤੇ ਸਹਾਪਣ ਨਾਲ ਸ਼ਿੰਗਾਰੀ ਭਰੀ ਪਈ ਹੈ। ਪੀਰਾਂ ਫਕੀਰਾਂ ਆਪ ਬਲਕਾਰੀ ਯੋਧਿਆਂ ਦੀ ਮਾਣਮੱਤੀ ਧਰਤੀ ਹੈ, ਨੋ ਡਾਊਟ। ਇੱਥੋਂ ਦੇ ਵਸਨੀਕ ਪਿਆਰ ਅਤੇ ਅਣਖ ਤੋਂ ਜਿੰਦ ਦੀਆਂ ਬਾਜ਼ੀਆਂ ਲਾਉਣ ਵਾਲੇ ਯੋਧੇ ਨੇ ਤੇ ਇਹ ਜ਼ਮੀਨ ਸੋਨਾ ਉਗਲਣ ਵਾਲੀ ਧਰਤੀ ਧਰਤੀ ਦੀ ਦੁਨੀਆ ਭਰ ਵਿੱਚ ਮਿਸਾਲਾਂ ਦਿੱਤੀਆਂ ਜਾਂਦੀਆਂ ਸਨ ਤੇ ਗੀਤ ਗਾਏ ਜਾਂਦੇ ਸਨ। ਇਸ ਧਰਤੀ ਨੂੰ, ਇਸ ਸੋਹਣੇ ਪੰਜਾਬ ਨੂੰ ਹਿੰਦੁਸਤਾਨ ਦਾ ਦਿਲ ਕਿਹਾ ਜਾਂਦਾ ਸੀ। ਇਸ ਧਰਤੀ ਦੇ ਵਾਸੀਆਂ ਨੇ ਜਿੱਥੇ ਆ ਧਾੜਵਿਆਂ ਦੀਆਂ ਪੰਦੀੜਾਂ ਪਵਾਈਆਂ ਉੱਥੇ ਭਾਰਤ ਦੀਆਂ ਭੁੱਖਾਂ ਵੀ ਕੱਢੀਆਂ ਨੇ। ਅਸੀਂ USA ਤੋਂ PB-18 ਕਣਕ ਜਿਹਨੂੰ ਜਿਹੜੀ ਬਹੁਤ ਭੈੜੀ ਸੀ ਖਾਣ ਨੂੰ ਉਹ ਮੰਗਵਾਉਂਦੇ ਹੁੰਦੇ ਸਾਂ ਜਦੋਂ ਅਸੀਂ ਸਕੂਲ ਚ ਪੜ੍ਹਦੇ ਹੁੰਦੇ ਸਾਂ। ਸਾਡੇ ਯੋਧਿਆਂ ਕਿਸਾਨਾਂ ਨੇ ਕਣਕ ਦੇ ਤੇ ਝੋਨੇ ਦੇ ਢੇਰ ਅੰਬਰੀ ਚਾੜ ਦਿੱਤੇ। UP, ਗੁਜਰਾਤ, ਹੋਰ ਕਈ ਸਟੇਟਾਂ ਜਿੱਥੇ ਜੰਗਲ ਤੇ ਜੰਗਲੀ ਜਾਨਵਰ ਰਹਿੰਦੇ ਸਨ, ਅੱਜ ਉੱਥੇ ਫਸਲਾਂ ਲਹਿਰਾ ਰਹੀਆਂ ਨੇ, ਕੋਠੀਆਂ ਪਈਆਂ ਨੇ, ਔਰ ਸਾਰੀਆਂ ਪੰਜਾਬੀਆਂ ਨੇ ਪਾਈਆਂ ਨੇ। ਨਮਸਕਾਰ ਹੈ ਇਹਨਾਂ ਕਿਰਤੀਆਂ ਨੂੰ ਜਿਨ੍ਹਾਂ ਦੇ ਹੱਥ ਸੰਨੀਆਂ ਥੋੜਿਆਂ ਵਰਗੇ ਤੇ ਸਾਡੇ ਕਿਸਾਨ ਬਲਡੋਜ਼ਰ ਨੇ ਜਿਹੜੇ ਪਹਾੜਾਂ ਨਾਲ ਟੱਕਰ ਡਾ ਕੇ ਜੰਗਲਾਂ ਨਾਲ ਟੱਕਰ ਡਾ ਕੇ ਤੇ ਉਹਨਾਂ ਨੂੰ ਸਸਰੀ ਸੋਹਣੀ ਜ਼ਮੀਨ ਬਣਾ ਕੇ ਤੇ ਅੱਜ ਫਸਲਾਂ ਲਹਿਰਾਉਣ ਰਹੀਆਂ ਨੇ ਉੱਥੇ। ਸਾਰਾ ਭਾਰਤ ਵਰਸ਼ ਹੀ ਸਾਡਾ ਜਿਹੜਾ ਉਹ ਮੇਲਿਆਂ ਤੇ ਤਿਉਹਾਰਾਂ ਨਾਲ ਭਰਿਆ ਪਿਆ, ਨੋ ਡਾਊਟ। ਹਰ ਸਟੇਟ ਦੇ ਆਪੋ ਆਪਣੇ ਤਿਉਹਾਰ ਨੇ। ਗੱਲ ਏਦਾਂ, ਅਸੀਂ ਜਦੋਂ ਵੀ ਕਿਤੇ ਗੱਲਬਾਤ ਕਰਦੇ ਹਾਂ ਨਾ ਤੇ ਆਪਣਾ ਸਾਡਾ ਮੁਲਕ ਤਿਉਹਾਰਾਂ ਦਾ ਬਹੁਤ ਤਿਉਹਾਰ ਨੇ ਇੱਥੇ ਹਰ ਮਹੀਨੇ, ਸਾਰੀ ਦੁਨੀਆਂ ਦੇ ਮੁਲਕਾਂ ਦੇ ਵਿੱਚ ਉਹਨਾਂ ਦੇ ਤਿਉਹਾਰ ਏਦਾਂ ਹੀ ਮਨਾਏ ਜਾਂਦੇ ਨੇ ਤੇ ਬਹੁਤ ਤਿਉਹਾਰ ਨੇ ਸਾਰੀ ਦੁਨੀਆਂ ਦੇ। ਪੰਜਾਬ ਦੇ ਖੂਬਸੂਰਤ ਮੇਲਿਆਂ ਚੋਂ ਤੇ ਤਿਉਹਾਰਾਂ ਚੋਂ ਕੋਈ ਤਿਉਹਾਰ ਜਿੰਨੇ ਵੀ ਨੇ ਨਾ, ਇਹਨਾਂ ਦੇ ਵਿੱਚੋਂ ਲੋਹੜੀ ਤੇ ਵਿਸਾਖੀ ਦੀ ਸਰਦਾਰੀ ਹੈ। ਇਹ ਦੋਵੇਂ ਤਿਉਹਾਰ ਪੰਜਾਬੀ ਪੂਰੇ ਜਲਾਲ ਨਾਲ ਚ ਟੱਪ ਕੇ ਮਨਾਉਂਦੇ ਨੇ। ਇਹਦੇ ਅਜੇ ਮਹੀਨਾ ਮਹੀਨਾ ਰਹਿੰਦਾ ਹੁੰਦਾ ਤੇ ਲੋਕ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਵੀ ਆਉਣ ਵਾਲੀ ਹੈ ਵਿਸਾਖੀ, ਲੋਹੜੀ। ਦੋਸਤੋ ਅੱਜ ਮੈਂ ਉਸ ਵਿਸਾਖੀ ਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗਾ ਜੋ ਨਾ ਅੱਜ ਤੋਂ 45-50 ਸਾਲ ਜਦੋਂ ਮੈਂ ਛੋਟਾ ਹੁੰਦਾ ਸੀ ਸਕੂਲ ਚ ਪੜ੍ਹਦੇ ਹੁੰਦੇ ਹਾਂ, ਉਹ ਜੋ ਉਦੋਂ ਇਸ ਤਰ੍ਹਾਂ ਉਸ ਵਕਤ ਜਿਸ ਤਰ੍ਹਾਂ ਦੀ ਵਿਸਾਖੀ ਮਨਾਈ ਜਾਂਦੀ ਹੁੰਦੀ ਸੀ, ਤਕਰੀਬਨ ਮੈਂ ਸਾਰਾ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂ ਜੋ ਜਿਸ ਤਰ੍ਹਾਂ ਦੀ ਅਸੀਂ ਬਚਪਨ ਵਿੱਚ ਮਨਾਉਂਦੇ ਆਏ ਹਾਂ, ਮਨਾਉਂਦੇ ਹੁੰਦੇ ਸੀ। ਵਿਸਾਖੀ ਵਿਸਾਖ ਦੇ ਪਹਿਲੇ ਦਿਨ ਮਨਾਈ ਜਾਂਦੀ ਹੈ। ਦੋਸਤੋ ਇਹੋ ਹੀ ਮੌਸਮ ਕਣਕਾਂ ਦੀ ਹਰਿਆਵਲੀ ਸੂਰਤ ਜਿਹੜੀ ਹੁੰਦੀ ਹੈ ਨਾ ਉਹਨੂੰ ਸੋਹਣੇ ਰੰਗੀ ਰੂਪ ਵਿੱਚ ਬਦਲ ਦਿੰਦਾ। ਕਣਕ ਨੂੰ ਸੰਸਕ੍ਰਿਤ ਭਾਸ਼ਾ ਵਿੱਚ ਵੀ ਸੋਨਾ ਕਿਹਾ ਜਾਂਦਾ। ਸੋਹਣੇ ਰੰਗੀਆਂ ਕਣਕਾਂ ਦੀ ਵਾਢੀ ਕਰਕੇ ਖੁਸ਼ੀ ਵਿੱਚ ਸਰੂਰਿਆ ਕਿਸਾਨ ਜਿਹੜਾ ਨਾ ਨੱਚਦਾ ਗਾਉਂਦਾ ਟੱਪਦਾ ਭੰਗੜੇ ਪਾਉਂਦਾ, ਵਾਹ ਵਾਹ, ਵਿਸਾਖੀ ਵੇਖਣ ਜਾਂਦੇ ਹੁੰਦੇ ਹਨ ਤੇ ਜੱਟੀ ਦੀਆਂ ਵੀ ਆਸਾਂ ਪੂਰੀਆਂ ਹੋਣ ਦੀ ਖੁਸ਼ੀ ਵਿੱਚ ਉਹ ਵੀ ਨਸ਼ਿਆਈ ਫਿਰਦੀ ਹੈ। ਯਾਰ 6 ਮਹੀਨੇ ਬਾਅਦ ਕਿਤੇ ਜਾਂ ਸਾਲ ਬਾਅਦ ਕਿਤੇ ਉਹਨਾਂ ਨੇ ਰੁਪਈਆਂ ਦਾ ਮੂੰਹ ਵੇਖਣਾ ਹੁੰਦਾ ਹੈ। ਉਦੋਂ 5-20 ਨੂੰ ਕਰਕੇ 100 ਬਣਾਉਂਦੇ ਹੁੰਦੇ ਹਨ ਜਦੋਂ ਦੀ ਮੈਂ ਗੱਲ ਕਰਨ ਡਿਆ ਵਾ, ਤੇ ਉਹ ਕਿਤੇ 6 ਮਹੀਨੇ ਬਾਅਦ ਉਹਨਾਂ ਨੂੰ ਕਿਤੇ ਨੋਟਾਂ ਦਾ
ਉਹ ਵੀ ਕਿਤੇ ਵੈਦਰ ਠੀਕ ਰਹੇ ਤੇ ਫਸਲ ਮਾਰੀ ਨਾ ਜਾਏ ਤੇ ਜੱਟੀ ਦੀਆਂ ਵੀ ਆਸਾਂ ਪੂਰਾ ਆਸਾਂ ਕਿੰਨੀਆਂ ਕੁ ਜੱਟੀ ਵਿਚਾਰੀ ਦੀਆਂ ਹੁੰਦੀਆਂ ਹਨ ਕਿਤੇ ਉਹਨੇ ਨਾ ਸੂਟ ਸਾਟ ਹੀ ਕੋਈ ਸੋਹਣਾ ਹੁੰਦਾ ਸੀ ਹੋਰ ਕੀ ਕਰਨਾ ਹੁੰਦਾ ਹੈ। ਛਿਆ ਮਹੀਨਿਆਂ ਬਾਅਦ ਉਹਨੇ ਕਿਤੇ ਪੈਸੇ ਦਾ ਮੂੰਹ ਵੇਖਣਾ ਸੀ ਉਹਨਾਂ ਦਿਨਾਂ ਵਿੱਚ ਉਹ ਵੀ ਫਿਰ ਖੁਸ਼ਕ ਬੁੱਲਾਂ ਤੇ ਦੰਦਾਸਾ ਮਾਰ ਕੇ ਨਾ ਜੱਟੀ ਮੀਟੀਆਂ ਗੁੰਦ ਕੇ ਨਵਾਂ ਸੂਟ ਲੈਣ ਵਾਸਤੇ ਭੀੜੇ ਬਾਜ਼ਾਰ ਵਾਲੇ ਚੌਂਕ ਦੇ ਮੋੜ ਤੇ ਜੱਟ ਦੇ ਨਾਲ ਖੜ ਕੇ ਨਾ ਤੇ ਜੱਟੀ ਸਕੰਜਰੀ ਚ ਬਰਫ ਪਾ ਕੇ ਚੁਸਕੀਆਂ ਲੈ ਕੇ ਪੀਂਦੀ ਹੈ। ਮੈਂ ਆਪਣੇ ਪਿੰਡ ਦਾ ਬਲਕਾਰ ਸਿੰਘ ਤੇ ਉਹਦੀ ਵਾਈਫ ਨੂੰ ਇਹ ਸਕੰਜਰੀ ਪੀਂਦੇ ਵੇਖਿਆ ਸੀ ਜਦੋਂ ਮੈਂ ਤੇ ਉਹ ਸ਼ਰਮਾ ਵੀ ਰਹੀ ਸੀ ਸਕੰਜਰੀ ਪੀਂਦੀ ਜਿਸ ਤੇ ਸੱਜੇ ਖੱਬੇ ਵੇਂਦੀ ਥੋੜੀ ਜਿਹੀ ਸ਼ਰਮਾਉਣ ਵੀ ਦਈ ਸੀ। ਲਓ ਜੀ ਜੱਟੀ ਆਈ ਸ਼ਹਿਰ ਉੱਤੋਂ ਗਰਮੀ ਵੀ ਕੈਦ ਸੁਰਮਾ ਪੂਛਾਂ ਵਾਲਾ ਸੱਪ ਉੱਤੋਂ ਅੱਖਾਂ ਵਿੱਚ ਯੈਰ ਬਟਨ ਕੁੜਤੀ ਦੇ ਤੰਗ ਥੱਲੇ ਘੱਗਰੇ ਦਾ ਕੈਰ ਹੋਸਨ ਇਸ਼ਕ ਦਾ ਜੇ ਵੈਰ ਨਹੀਂ ਜੇ ਚੋਪਰਾਂ ਦੀ ਖੈਰ ਝਾਂਜਰ ਸੱਜਰਾਂ ਦੀ ਪੈਰੀ ਨਾਲ ਲੱਗੇ ਧਰਤੀ ਤੇ ਪੈਰ ਤੇ ਹੇਕੇ ਉੱਤੇ ਹਾਰ ਫੱਬਦਾ ਦੇਣ ਥਾਪੀਆਂ ਕੰਨਾਂ ਦੇ ਵਾਲੇ ਸਕੰਜਰੀ ਪਿਲਾ ਦੇ ਮਿੱਤਰਾਂ ਵੇ ਬੁੱਲ ਸੁੱਕ ਗਏ ਦਿਲਾਸੇ ਵਾਲੇ ਸਕੰਜਰੀ ਪਿਲਾ ਦੇ ਮਿੱਤਰਾਂ ਦੇਖ ਲਓ ਸਕੰਜਰੀ ਪੀਂਦੀ ਸ਼ਰਮਾਉਣ ਡਈ ਤੇ ਸੱਜੇ ਖੱਬੇ ਵੇਖਣ ਡਈ ਸੀ ਤੇ ਮੈਂ ਆਪਣੇ ਸਾਈਕਲ ਨੂੰ ਪੈਂਚਰ ਲਵਾਉਣ ਡਿਆ ਹਾਂ ਸਾਈਕਲਾਂ ਵਾਲੀ ਦੁਕਾਨ ਤੋਂ। ਹਾਂਜੀ ਮੇਰਾ ਖਿਆਲ ਹੈ ਮੈਂ ਸੱਤਵੀਂ ਚ ਸਾਲ ਜਾਂ ਅੱਠਵੀਂ ਦੇ ਵਿੱਚ ਇਹੋ ਸੱਜਣੋ ਇਹੋ ਜਿਹਾ ਨਜ਼ਾਰਾ 50 ਸਾਲ ਪਹਿਲਾਂ ਸੀ। ਜੱਟੀ ਕਿਤੇ ਸ਼ਹਿਰ ਆ ਜਾਂਦੀ ਹੁੰਦੀ ਸੀ ਨਾ ਤੇ ਉਹ ਲੰਡਨ ਦੀ ਸ਼ਹਿਰ ਦੇ ਬਰਾਬਰ ਹੁੰਦਾ ਸੀ ਕਿਤੇ ਵਿਚਾਰੀਆਂ ਨੇ ਸਾਲ ਚ 2 ਵਾਰੀ ਤੇ ਸ਼ਹਿਰ ਆਉਣਾ ਹੁੰਦਾ ਸੀ ਕਿਤੇ 1 ਵਾਰੀ ਸ਼ਹਿਰ ਉਹ ਲੰਡਨ ਦੀ ਸੈਰ ਸਮਝ ਲਓ ਉਸ ਵੇਲੇ ਉਹ ਜੱਟੀ ਦੀ ਹੁੰਦੀ ਸੀ ਜਦੋਂ 50 ਸਾਲ ਪਹਿਲਾਂ ਕਿਤੇ ਉਹ ਸ਼ਹਿਰ ਚ ਜਾਂਦੀ ਹੁੰਦੀ ਸੀ। ਫਸਲ ਮੰਡੀ ਲੈ ਕੇ ਆਇਆ ਫਿਰ ਇਹ ਜੱਟ ਨਸ਼ੇ ਆਇਆ ਤਾਂ ਮੁੱਛਾਂ ਨੂੰ ਵੀ ਦਿੱਤਾ ਤੇ ਫਿਰ ਇਹ ਜੱਟ ਨਸ਼ੇ ਆਇਆ ਕੋਕਾ ਕਢਵਾ ਲੈ ਭਾਵੇਂ ਚੂੜੀਆਂ ਚੜਾ ਲੈ ਜੱਟ ਨੂੰ ਫਰਕ ਨਹੀਂ ਪੈਂਦਾ ਨੀ ਤੇਰੇ ਅੱਗੇ ਥਾਨ ਸੁੱਟਿਆ ਭਾਵੇਂ ਸੁਥਣ ਸਵਾਲ ਹੈ ਭਾਵੇਂ ਲਹਿੰਗਾ। ਜੱਟ ਵੀ ਪੂਰਾ ਦਲੇਰ ਹੋਇਆ ਅੱਜ ਹਾਂਜੀ ਤੇ ਜੱਟੀਆਂ ਵਾਹ ਵਾਹ ਇਹ ਜੱਟੀਆਂ ਹੁਸਨ ਦੀਆਂ ਹੱਟੀਆਂ ਪਹਿਲੇ ਤੋੜਦੀਆਂ ਦਾਰੂ ਦੀਆਂ ਮੱਟੀਆਂ ਬਿਜਲੀ ਚੋਬਰਾਂ ਤੇ ਸੁੱਟਣ ਹਰ ਬਾਣੀਏ ਨੂੰ ਲੁੱਟਣ ਪਾ ਕੇ ਸੁਰਮਾ ਸਵਾਰਨ ਪੱਟੀਆਂ ਦੰਦਾਸਾ ਬੁੱਲਾਂ ਉੱਤੇ ਲਾ ਕੇ ਜਦ ਮੇਲੇ ਵਿੱਚ ਆਉਣ ਉਹ ਲੁੱਟ ਲੈਣ ਇੱਕ ਵੱਡਿਓ ਹੀ ਹੱਟੀਆਂ। ਖਾਲਸਾ ਪੰਥ ਦੀ ਸਾਜਨਾ ਦਾ ਵਿਸਾਖੀ ਨਾਲ ਬਹੁਤ ਨੇੜਲਾ ਸੰਬੰਧ ਹੈ ਦੋਸਤੋ। ਵਿਸਾਖੀ 13 ਅਪ੍ਰੈਲ ਨੂੰ ਮਨਾਈ ਜਾਂਦੀ ਹੈ ਪਰ ਹਰ 36 ਸਾਲ ਬਾਅਦ ਇਹ ਬਦਲ ਕੇ 14 ਅਪ੍ਰੈਲ ਹੋ ਜਾਂਦੀ ਹੈ ਉਹ ਦਿਨ। ਬਸ ਇਸ ਦਿਨ ਦੋਸਤੋ ਪੰਜਾਬ ਵਿੱਚ ਵੱਖ ਵੱਖ ਥਾਵਾਂ ਵਿੱਚ ਧਾਰਮਿਕ ਤੇ ਸਮਾਜਿਕ ਰੰਗਣ ਵਾਲੇ ਸਮਾਗਮਾਂ ਵਿੱਚ ਨਾ ਵਿਸਾਖੀ ਦੀ ਇੰਪੋਰਟੈਂਸ ਨੂੰ ਚੇਤੇ ਕਰਵਾਇਆ ਜਾਂਦਾ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ। ਇੱਕ ਅਜੀਬ ਕਿਸਮ ਦਾ ਪਿੰਡਾਂ ਤੇ ਸ਼ਹਿਰਾਂ ਵਿੱਚ ਉਤਸ਼ਾਹ ਵੇਖਣ ਨੂੰ ਮਿਲਦਾ। ਹੁਣ ਤੇ ਹਰਿਆਣਾ ਵੱਖਰਾ ਹੋ ਗਿਆ ਪੰਜਾਬ ਤੇ ਹਰਿਆਣਾ ਕਣਕਾਂ ਦੀ ਮੁੱਕ ਗਈ ਰਾਖੀ ਜੱਟਾ ਆਈ ਵਿਸਾਖੀ ਦੀਆਂ ਸੱਦਾਂ ਗੂੰਜਦੀਆਂ ਹੁੰਦੀਆਂ ਸਨ। ਹੁਣ ਤੇ ਮੌਸਮ ਬਦਲਣ ਨਾਲ ਯਾਰ ਅੱਗਾ ਪਿੱਛਾ ਬਹੁਤ ਬਦਲ ਗਿਆ ਸਾਡਾ ਰਹਿਣੀ ਬਹਿਣੀ ਬਦਲ ਗਈ ਹੈ ਸਾਡੀ ਹੈ ਅਸੀਂ ਬੜੇ ਬਦਲ ਗਏ ਹਾਂ। ਵੈਸੇ ਵੀ ਤੇ 50 ਸਾਲ ਵਿੱਚ ਭਾਵੇਂ ਅੱਧੀ ਸਦੀ ਹੁੰਦੀ ਹੈ ਦੁਨੀਆ ਬਦਲ ਜਾਂਦੀ ਪਹਿਲਾਂ 100 ਸਾਲ ਚ ਬਦਲਦੀ ਹੁੰਦੀ ਸੀ ਹੁਣ 50ਵਾਂ ਚ ਕਿਉਂਕਿ ਟੈਕਨੀਕ ਬੜੀ ਆ ਗਈ ਹੈ ਨਾ। ਅੱਜ ਕੱਲ ਤੇ ਵਕਤ ਨੂੰ ਅਸੀਂ ਆਪਣੇ ਸਿਰ ਤੇ ਸਵਾਰ ਕਰੀ ਬੈਠੇ ਹਾਂ ਹੈ। ਕਦੀ ਪੰਜਾਬੀ ਬੜੇ ਠਰੰਮੇ ਸਹਿ ਸੁਭਾਅ ਨਾਲ ਜਿਉਂਦੇ ਹੁੰਦੇ ਸਨ ਅਮੀਰੀ ਨਹੀਂ ਸੀ ਹੁੰਦੀ ਕਿੱਥੇ ਅਮੀਰੀ ਹੁੰਦੀ ਕਿਤੇ ਪਿੰਡ ਚ ਇੱਕ ਅੱਧਾ ਹੀ ਘਰ ਹੁੰਦਾ ਸੀ ਖਾਂਦਾ ਪੀਂਦਾ 2 ਹੋਣਗੇ ਹੈ ਭਾਵੇਂ ਅਮੀਰੀ ਨਹੀਂ ਸੀ ਹੁੰਦੀ ਉਹ ਘਾਟ ਵੀ ਕਿਸੇ ਚੀਜ਼ ਦੀ ਨਹੀਂ ਸੀ ਹੁੰਦੀ ਕਿਉਂਕਿ ਜੀਵਨ ਹੀ ਬੜਾ ਸਾਦਾ ਸੀ ਯਾਰ ਲੋਕਾਂ ਦਾ ਹੈ। ਮੈਂ 50 ਸਾਲ ਪਹਿਲਾਂ ਦੀ ਗੱਲ ਕਰ ਰਿਹਾ ਵਿਸਾਖੀ ਵਾਲੇ ਦਿਨ ਭੰਗੜਾ ਪਾਉਣ ਲਈ ਨਾ ਅਸੀਂ ਪਿੰਡਾਂ ਵਿੱਚ
ਟੋਲੀਆਂ ਬਣਾ ਕੇ ਨਾ ਇੱਕ ਮਹੀਨਾ ਪਹਿਲਾਂ ਹੀ ਰਿਹਰਸਲ ਸ਼ੁਰੂ ਕਰ ਦਿੰਦੇ ਹੁੰਦੇ ਹਨ, ਕਿਉਂਕਿ ਵਿਸਾਖੀ ਦੇ ਮੇਲੇ ਚ ਭੰਗੜਾ ਦੀਆਂ ਟੀਮਾਂ ਆਉਂਦੀਆਂ ਹੁੰਦੀਆਂ ਸੀ, ਕੰਪੀਟੀਸ਼ਨ ਹੁੰਦਾ ਹੁੰਦਾ ਸੀ। ਅਸੀਂ ਇੱਕ ਮਹੀਨਾ ਪਹਿਲਾਂ ਰਿਹਰਸਲ ਸ਼ੁਰੂ ਕਰ ਦਿੰਦੇ ਹੁੰਦੇ ਸਾਂ ਤੇ ਢੋਲੀ ਅੱਧੀ ਢੋਲੀ ਜਿਹੜਾ ਹੁੰਦਾ ਸੀ ਨਾ ਅੱਧੀ ਅੱਧੀ ਰਾਤ ਤੱਕ ਢੋਲ ਵਜਾਉਣਾ ਉਹਨੇ, ਸਾਰੇ ਪਿੰਡ ਦੇ ਗੱਭਰੂ ਅੱਧੀ ਅੱਧੀ ਰਾਤ ਤੱਕ ਢੋਲ ਤੇ ਨੱਚਦੇ। ਟਿਕੀ ਹੋਈ ਰਾਤ ਵਿੱਚ ਮੁੰਡੇ ਕੰਨਾਂ ਦੇ ਹੱਥ ਧਰ ਧਰ ਬੋਲੀਆਂ ਪਾਉਂਦੇ ਤੇ ਢੋਲ ਦੀ ਗੜਗੱਜ ਰਾਤ ਦੀ ਖਮੋਸ਼ੀ ਨੂੰ ਭਾਜੜਾਂ ਪਾਉਂਦੀ। ਕੋਠਿਆਂ ਤੇ ਮੰਜੀਆਂ ਡਾਹ ਕੇ ਅੱਧ ਸੁੱਤੇ ਲੋਕ, ਯਾਰ ਸਾਰਾ ਪਿੰਡ ਹੀ ਕੋਠਿਆਂ ਤੇ ਸੌਂਦਾ ਹੁੰਦਾ ਸੀ, ਅੱਧ ਸੁੱਤੇ ਲੋਕ ਢੋਲ ਦੇ ਤੋੜਿਆਂ ਨਾਲ ਨਸ਼ਾਏ ਜਾਂਦੇ। ਦੁੱਧ ਮੱਖਣਾਂ ਨਾਲ ਪਲੇ ਹੋਏ ਪੰਜਾਬੀ ਸਲੱਗ ਗੱਭਰੂ ਪੱਬਾਂ ਭਾਰ ਹੋ ਕੇ ਅੱਧੀ ਰਾਤ ਤੱਕ ਭੰਗੜਾ ਪਾਉਂਦੇ ਰਹਿੰਦੇ। ਯਾਰ ਇੱਕ ਜਾਗਰ ਸਿੰਘ ਸੀ, ਮੈਨੂੰ ਇੱਕ ਆਇਆ ਚੇਤਾ, ਉਹਨੇ ਨਾ ਪੰਜਾਹਾਂ ਦਾ ਨੋਟ ਠਾਠੀ ਚ ਬੰਨਿਆ ਤੇ ਸ਼ਰਾਬ ਉਹਨੇ ਪੀਤੀ ਸੀ ਤੇ ਅੱਧੀ ਰਾਤ ਨਾਲ ਭੰਗੜੇ ਚ ਆਵੜਿਆ ਤੇ ਉਹ ਠਾਠੀ ਬਾਹੀ ਕੱਢ ਕੇ ਨਾ ਤੇ ਭੰਗੜਾ ਪਾਈ ਜਾਏ ਤੇ ਸਾਨੂੰ ਡਿਸਟਰਬ ਕਰੇ ਉਹ, ਤੇ ਮਤਲਬ ਕਿ ਉਹ ਜੁੱਧ ਨੂੰ ਕਦੀ ਆਇਆ ਨੂੰ ਸ਼ਰਾਬ ਨਾਲ ਉਹ ਰੱਜਿਆ ਸੀ ਤੇ ਪੰਜਾਹਾਂ ਦਾ ਨੋਟ ਠਾਠੀ ਚ ਬੰਦਾ ਤੇ ਬੜੇ ਆਲ ਉਹਨੇ ਉੱਥੇ ਕੋਈ ਬਲਬ ਥੋੜਾ ਲੱਗਾ ਸੀ, ਚਾਨਣੀ ਜੀ ਰਾਤ ਸੀ, ਪਤਾ ਨੀ ਕਿੰਨੇ ਠਾਠੀ ਖਿੱਚ ਲਈ ਉਹਦੀ, ਪਤਾ ਹੀ ਨਹੀਂ ਲੱਗਾ ਵਿਚਾਰੇ ਦਾ ਪੰਜਾਹਾਂ ਰੁਪਈਆਂ ਦਾ ਨੁਕਸਾਨ ਹੋ ਗਿਆ ਉਹਦੀ ਸਾਰੀ ਸ਼ਰਾਬ। ਯਾਰ ਪੰਜਾਹ ਰੁਪਈਏ ਬਹੁਤ ਹੁੰਦੇ ਸਨ ਉਦੋਂ। ਵਿਸਾਖੀ ਵਾਲੇ ਦਿਨ ਅਸੀਂ ਸਾਰੇ ਹੀ, ਕਿਉਂਕਿ ਘੁੱਗੀ ਢੋਲੀ ਮਹੀਨਾ ਇੱਕ ਢੋਲ ਵਜਾਉਂਦਾ ਰਿਹਾ ਸੀ ਸਾਡੇ ਨਾਲ, ਵਿਸਾਖੀ ਵਾਲੇ ਦਿਨ ਅਸੀਂ ਸਾਰੇ ਠਿਆਨੀਆਂ ਤੇ ਚੁਆਨੀਆਂ ਇਕੱਠੀਆਂ ਕਰਕੇ ਘੁੱਗੀ ਨੂੰ ਦਿੰਦੇ, ਜਿਹੜੇ 10 ਤੋਂ 15 ਰੁਪਈਏ ਤੱਕ ਹੋ ਜਾਂਦੇ, ਇਹ ਕਾਫੀ ਪੈਸੇ ਸਨ। 3-4 ਰੁਪਈਏ ਦੇ ਵਿੱਚ ਤੇ 2 ਰੁਪਏ ਚ ਤੇ ਕਮੀਜ਼ ਆ ਜਾਂਦੀ ਸੀ 2.5 ਰੁਪਏ ਚ, ਤੇ ਇਹ 10-15 ਰੁਪਈਏ ਉਹਦੇ ਵਾਸਤੇ ਕਾਫੀ ਹੁੰਦੇ ਹਨ। ਤੇ ਗੱਲ ਏਦਾਂ ਵਾ ਬਈ ਵਿਸਾਖੀ ਵਾਲੇ ਦਿਨ ਫਿਰ ਘੁੱਗੀ ਨੇ ਗੁਲਾਬੀ ਰੰਗ ਦੀ ਪੱਗ ਬੰਨੀ ਹੁੰਦੀ ਸੀ, ਡੱਬੀਆਂ ਵਾਲਾ ਕਮੀਜ਼ ਪਾਇਆ, ਇੱਕ ਦੰਦ ਸੋਨੇ ਦਾ, ਅਸਲ ਚ ਸੋਨੇ ਦਾ ਨਹੀਂ ਸੀ ਹੁੰਦਾ, ਪਿੱਤਲ ਦਾ ਸੀ, ਆ ਫੁੰਮਣ ਲਮਕ ਰਹੇ ਜੇ, ਤੇ ਢੋਲ ਦੀਆਂ ਤਾਲਾਂ ਤੇ ਉੱਤੇ ਕਿਸੇ ਦਾ ਮੋਢਾ ਹਿੱਲ ਰਿਹਾ ਜੇ, ਕਿਸੇ ਦਾ ਦਿਲ ਧੜਕਣ ਰਿਹਾ ਜੇ, ਭਾਈ ਘੁੱਗੀ ਢੋਲੀ ਦੇ ਢੋਲ ਵਿੱਚ ਜਾਦੂ ਜੇ, ਦਿਲ ਹੋ ਜਾਂਦਾ ਬੇਕਾਬੂ ਜੇ, ਦੁਆਲੇ ਨੱਚਦੇ ਰਾਂਝੇ ਹੀਰਾਂ ਨੇ, ਆ ਘੁੱਗੀ ਢੋਲੀ ਦੇ ਢੋਲ ਵਿੱਚ ਜਾਦੂ ਜੇ, ਦਿਲ ਹੋ ਜਾਂਦਾ ਬੇਕਾਬੂ ਜੇ, ਦੁਆਲੇ ਨੱਚਦੇ ਰਾਂਝੇ ਹੀਰਾਂ ਨੇ, ਇਹਦੇ ਘਰ ਗੁਰਬਤ ਭੰਗੜਾ ਪਾਉਂਦੀ ਜੇ, ਤੇ ਇਹਦੇ ਗਲ ਪਾਟੀਆਂ ਲੀਰਾਂ ਨੇ। ਯਾਰ ਉਹ ਢੋਲੀ ਬਹੁਤ ਗਰੀਬ ਸੀ ਤੇ ਅਮੀਰ ਕਿਹੜਾ ਸੀ ਸਾਡੇ ਪਿੰਡ ਵਿੱਚ, 2-3 ਘਰ ਰੋਟੀ ਖਾਂਦੇ ਹੁੰਦੇ ਸੀ, ਪਹਿਲਾਂ ਇੱਦਾਂ ਹੀ ਹੁੰਦੇ ਸੀ, ਦੁਪਹਿਰ ਨੂੰ ਸੱਤੂ ਖਾਂਦਾ ਹੁੰਦਾ ਸੀ ਸਾਰਾ ਪਿੰਡ, ਚੇਤੇ ਹੋ ਗਈਆਂ ਪੁਰਾਣੀਆਂ ਗੱਲਾਂ। ਸਾਨੂੰ ਨਵਾਂ ਕਮੀਜ਼ ਮਿਲ ਜਾਂਦਾ ਹੁੰਦਾ ਸੀ ਨਾ ਤੇ ਅਸੀਂ ਆਪਣੇ ਯਾਰਾਂ ਨੂੰ ਵਿਖਾਲਣ ਜਾਂਦੇ ਹੁੰਦੇ ਹਾਂ ਕਿ ਆਹ ਵੇਖੋ ਮੈਨੂੰ ਨਵੀਂ ਕਮੀਜ਼ ਸਵਾਈ ਆ, ਇਹ ਵੀ ਦਿਨ ਸਾਨੂੰ। ਤੇ ਸਵੇਰੇ ਉੱਠ ਕੇ ਕੋਈ ਦਾਤੀਆਂ ਨੂੰ ਦੰਦੇ ਕਢਾਉਂਦਾ, ਕੋਈ ਪਰਾਲੀ ਦੇ ਬੇੜ ਵੱਟ ਰਿਹਾ ਹੁੰਦਾ, ਕੋਈ ਵਾਢੀ ਕਰ ਰਿਹਾ ਹੁੰਦਾ, ਕੋਈ ਭਰੀਆਂ ਢੋ ਰਿਹਾ ਹੁੰਦਾ, ਸਾਰੇ ਪਿੰਡ ਦਾ ਪਿਆਰਾ ਘਿਊਰ ਹੁੰਦਾ ਸੀ ਸਾਡੇ ਪਿੰਡ ਇੱਕ, ਹੈ ਬੜਾ ਸ਼ਰੀਫ, ਤੇ ਉਹ ਦੋ ਘੜੇ ਆਪਣੀ ਵਿੰਗੀ ਤੇ ਰੱਖ ਕੇ ਨਾ ਤੇ ਲੋਕਾਂ ਨੂੰ ਪਾਣੀ ਪਿਆਉਂਦਾ ਫਿਰਦਾ ਹੁੰਦਾ ਸੀ ਵੱਡਾਂ ਦੇ ਵਿੱਚ ਜਾ ਕੇ ਠੰਡਾ ਪਾਣੀ ਘੜਿਆਂ ਦਾ। ਇਸੇ ਤਰ੍ਹਾਂ ਲੁਹਾਰ ਦੰਦੇ ਕੱਢਣ ਵਾਸਤੇ ਖੇਤਾਂ ਦੇ ਵਿੱਚ ਫੇਰਾ ਮਾਰਦਾ, ਤੁਰਿਆ ਫਿਰਦਾ ਤੇ ਲੋਕਾਂ ਦੇ ਦੰਦੇ ਕੱਢਦਾ, ਉਹਦੇ ਕੋਲ ਰੇਤੀ ਜਿਹੀ ਹੁੰਦੀ ਸੀ, ਤੇ ਸਾਲ ਚ ਇਹਨਾਂ ਨੂੰ ਪਾਣੀ ਪਿਆਲਣ ਵਾਲਿਆਂ ਨੂੰ ਤੇ ਦੰਦੇ ਕੱਢਣ ਵਾਲਿਆਂ ਨੂੰ ਇੱਕ ਭਰੀ ਮਿਲਦੀ ਹੁੰਦੀ ਸੀ, ਨਾਈ ਨੂੰ ਇੱਕ ਭਰੀ ਦੇਣੀ, ਲੁਹਾਰ ਨੂੰ ਵੀ ਇੱਕ ਭਰੀ ਦੇਣੀ, ਤੇ ਅੱਜ ਜਿਹੜੇ ਆਮ ਹੁੰਦੇ ਹਨ ਘਰਾਂ ਚ ਕੰਮ ਧੰਦੇ ਕਰਨ ਵਾਲੇ, ਯਾਰ ਇੱਕ ਸਾਲ ਵਿੱਚ ਇੱਕ ਭਰੀ ਦੇ ਵਿੱਚੋਂ ਕੀ ਨਿਕਲਦਾ ਹੋਏਗਾ। ਉਹਨਾਂ ਦਿਨਾਂ ਵਿੱਚ ਸਾਡੇ ਪਿੰਡ ਵਾਲੇ ਚੌਕੀਦਾਰ ਦੇ ਮੁੰਡੇ ਸ਼ੀਫੇ ਨੇ, ਵਿਸਾਖੀ ਤੇ ਜਦੋਂ ਕਣਕਾਂ ਦੀ ਵਾਢੀ ਸੀ, ਸ਼ੀਫੇ ਨੇ ਸ਼ਰਤ ਲਾ ਕੇ ਕੱਲੇ ਨੇ ਇੱਕ ਦਿਨ ਵਿੱਚ ਇੱਕ ਕਣਕ ਦਾ ਕਿਲਾ ਵੱਢਿਆ ਸੀ। ਜਦੋਂ ਲੋਢਾ ਵੇਲਾ ਹੋਇਆ
ਤਾਂ ਸ਼ੀਫੇ ਦੇ ਮਗਰ ਢੋਲ ਵੱਜਣਾ ਸ਼ੁਰੂ ਹੋ ਗਿਆ ਯਾਰ। ਪਿੰਡ ਦੇ ਲੋਕ ਇਕੱਠੇ ਹੋ ਗਏ ਕਿਉਂਕਿ ਦੋ ਕੀ ਕਨਾਲਾਂ ਰਹਿ ਗਈਆਂ ਸੀ, ਉਦੋਂ ਦਿਨ ਵੀ ਡੁੱਬਣ ਵਾਲਾ ਸੀ। ਸ਼ੀਫਾ ਪੱਬਾਂ ਭਾਰ ਹੋ ਕੇ ਵਾਢੀ ਕਰ ਰਿਹਾ ਸੀ ਤੇ ਉਹਦੀ ਦਾਤਰੀ ਨੂੰ ਦੋ ਘੁੰਗਰੂ ਨਿੱਕੇ ਨਿੱਕੇ ਬੱਚੇ ਸਨ। ਉਹ ਸਾਡੀ ਜ਼ਮੀਨ ਅੱਧ ਤੇ ਵਾਹੁੰਦਾ ਸੀ। ਦਿਨ ਡੁੱਬਣ ਤੋਂ ਪਹਿਲਾਂ ਉਹਨੇ ਪੂਰਾ ਕਿੱਲਾ ਕਣਕ ਦਾ ਵੱਢ ਦਿੱਤਾ ਇੱਕ ਬੰਦੇ ਨੇ। ਭਾਈ ਸ਼ਾਬਾਸ਼ੇ ਤੋਂ ਇਲਾਵਾ ਉਹਨੂੰ ਮਾੜਾ ਮੋਟਾ ਇਨਾਮ ਦਿੱਤਾ ਗਿਆ। ਸਾਰੇ ਪਿੰਡ ਵਾਲੇ ਨੇ ਉਹਨੂੰ ਥੋੜਾ ਜਿਹਾ ਘਿਓ ਵੀ ਇਕੱਠਾ ਕਰਕੇ ਦਿੱਤਾ। ਸ਼ੀਫਾ ਚੌਂਕੀਦਾਰ ਦਾ ਮੁੰਡਾ ਸੀ ਤੇ ਗਰੀਬ ਘਰ ਦਾ ਥੰਮ ਵਰਗਾ ਜਵਾਨ ਪੁੱਤਰ ਸੀ। ਉਹ ਪੂਰੀ ਪੱਤ ਦੇ ਗੰਨੇ ਇੱਕੋ ਵਾਰੀ ਚੁੱਕ ਕੇ ਲਿਆਉਂਦਾ। ਉਹਦਾ ਰੰਗ ਕਾਲਾ ਤੇ ਨੈਣ ਨਕਸ਼ ਬਹੁਤ ਸੋਹਣੇ। ਉਹ ਜਦੋਂ ਹੱਸਦਾ ਮੈਨੂੰ ਉਹਦੇ ਦੰਦ ਬਹੁਤ ਸੋਹਣੇ ਲੱਗਦੇ। ਦੋਸਤੋ, ਮੈਂ ਜਦੋਂ ਪਹਿਲੀ ਵਾਰ 6 ਸਾਲ ਬਾਅਦ ਜਰਮਨ ਤੋਂ ਵਾਪਸ ਗਿਆ, ਸ਼ੀਫਾ, ਉਹਦਾ ਪਿਓ ਤੇ ਉਹਦਾ ਛੋਟਾ ਭਰਾ ਸਾਡੇ ਘਰ ਆਏ ਕਿਉਂਕਿ ਉਹਨਾਂ ਦੇ ਘਰ ਸ਼ਾਦੀ ਸੀ ਤੇ ਮੇਰੇ ਕੋਲੋਂ ਪੈਸੇ ਥੋੜੇ ਜਿਹੇ ਉਧਾਰ ਲੈਣ ਵਾਸਤੇ ਆਏ ਤੇ ਆਣ ਕੇ ਮੈਂ ਮੰਜੀ ਤੇ ਬੈਠਾ ਸੀ। ਨਲਕੇ ਲੱਗੇ ਤੇ ਥੱਲੇ ਬਹਿ ਗਏ ਆਣ ਕੇ ਜ਼ਮੀਨ ਦੇ ਉੱਤੇ। ਹੈਂ, ਮੈਂ ਉਹਨਾਂ ਨੂੰ ਕਿਹਾ ਕਿ ਮੰਜੀ ਤੇ ਬਹਿ ਜਾਓ ਤੇ ਉਹ ਕਹਿੰਦਾ ਵਾ, ਸ਼ੀਫਾ, ਸਰਦਾਰ ਜੀ, ਅਸੀਂ ਤੁਹਾਡੇ ਬਰਾਬਰ ਬਹਿੰਦੇ ਸੋਹਣੇ ਥੜੇ ਲੱਗਦੇ ਆ, ਤੁਸੀਂ ਸਰਦਾਰ ਲੋਕ ਹੈ। ਮੈਂ ਉਹਨੂੰ ਕਿਹਾ ਵੀ ਮੈਂ ਤੁਹਾਡੇ ਨਾਲ ਗੱਲ ਤਾਂ ਕਰਾਂਗਾ ਜੇ ਤੁਸੀਂ ਮੰਜੀ ਤੇ ਮੇਰੇ ਨਾਲ ਬਹੋਗੇ ਤੇ ਉਹ ਸੰਘਣ ਵਿਚਾਰ ਕਹਿੰਦਾ, ਲੈ ਜੀ ਅਸੀਂ ਖੁਰਲੀ ਤੇ ਬਹਿ ਜਾਂਦੇ। ਮੈਂ, ਕਿਉਂ ਖੁਰਲੀ ਤੇ ਬਹਿਣਾ, ਇੱਥੇ ਬਹੁ ਮੰਜੀ, ਇੱਕ ਮੰਜੀ ਮੈਂ ਹੋਰ ਲਿਆਂਦੀ। ਫਿਰ ਮੇਰਾ ਬੜਾ ਜ਼ੋਰ ਦੇਣ ਤੇ ਵਿਚਾਰੇ, ਯਾਰ ਸਾਨੂੰ ਪਤਾ ਹੀ ਨਹੀਂ ਸੀ ਇਹ ਵਿਤਕਰਾ ਹੁੰਦਾ, ਅਸੀਂ ਉਹਨਾਂ ਨੇ ਕੰਮ ਕਰਨ ਵਾਲਿਆਂ ਦੇ ਭਾਂਡੇ ਵੀ ਵੱਖਰੇ ਰੱਖੇ ਹੁੰਦੇ ਸਨ, ਸਾਨੂੰ ਪਤਾ ਹੀ ਨਹੀਂ ਸੀ। ਉਹ ਰਿਵਾਜ ਜਿਸ ਤਰ੍ਹਾਂ ਜਿੱਥੇ ਬੰਦਾ ਜੰਮੇ ਉਦਾਂ ਦਾ ਹੀ ਅਕਲ ਹੋ ਜਾਂਦੀ ਹੈ। ਤੇ ਮੈਂ ਉਹਨਾਂ ਨੂੰ ਪੂਰਾ ਜ਼ੋਰ ਲਾ ਕੇ ਤੇ ਮੰਜੀ ਤੇ ਆਪਣੇ ਬਰਾਬਰ ਬਹਾਇਆ। ਹਾਂਜੀ, ਉਹਨਾਂ ਨੂੰ ਉਹਨਾਂ ਦੇ ਨਾਲ ਚਾਹ ਪੀਤੀ। ਭਾਈ, ਕੋਈ ਵੱਡਾ ਛੋਟਾ ਨਹੀਂ ਯਾਰ, ਸਭ ਬਰਾਬਰ ਦੇ ਇਨਸਾਨ ਨੇ। ਹੈਂ, ਇਹ ਸਾਰਾ ਕੁਝ ਮੈਂ ਦੋਸਤੋ ਸੋਹਣੇ ਦੇਸ਼ ਜਰਮਨ ਚੋਂ ਸਿੱਖਿਆ ਸੀ ਕਿ ਸਾਰੇ ਇਨਸਾਨ ਬਰਾਬਰ ਹੈ। ਜਦੋਂ ਅਸੀਂ ਉਧਰੋਂ ਆਏ ਸੀ ਸਾਡਾ ਇਹੋ ਜਿਹਾ ਨੌਲੇਜ ਨਹੀਂ ਸੀ ਹੁੰਦਾ। ਜਰਮਨ ਦੇਸ਼ ਜੇ ਸਭ ਤੋਂ ਸੋਹਣਾ, ਬਾਈ ਇਸ ਤੋਂ ਸੋਹਣਾ ਕੋਈ ਨਹੀਂ ਹੋਣਾ। ਇਹਨੇ ਮੈਨੂੰ ਅਦਬ ਸਿਖਾਇਆ, ਗਵਾਰਾਂ ਤੋਂ ਇਨਸਾਨ ਬਣਾਇਆ, ਤਮੀਜ਼, ਤਹਿਜੀਬ ਤੇ ਪਿਆਰ ਸਿਖਾ ਕੇ ਆਏ ਹੱਕ ਸੱਚ ਦੇ ਰਾਹ ਪਾਇਆ। ਮੈਂ ਇੱਕ ਤਾਂ ਪੋਇਮ ਲਿਖੀ ਹੈ ਜਰਮਨ ਦੇ ਉੱਤੇ ਵੀ, ਇਹ ਉਹਦੇ ਚੋਂ ਦੋ ਲਾਈਨਾਂ ਕੱਢੀਆਂ ਸਨ। ਸਭ ਤੋਂ ਪਹਿਲਾਂ ਇੱਥੇ ਆ ਕੇ ਸਾਨੂੰ ਪਤਾ ਲੱਗਾ ਸੀ ਕਿ ਸਾਰੇ ਇਨਸਾਨ ਬਰਾਬਰ ਨੇ, ਸਾਨੂੰ ਤੇ ਜਾਤਾਂ ਪਾਤਾਂ ਵਾਲਿਆਂ ਨੇ ਸਾਡੇ ਦਿਮਾਗ ਖਰਾਬ ਕਰ ਛੱਡੇ ਹਨ। ਹਾਂਜੀ, ਉਹਨਾਂ ਨੇ ਮੈਨੂੰ ਦਵਾਵਾਂ ਦੇ ਢੇਰ ਦਵਾਵਾਂ ਦਿੱਤੀਆਂ ਯਾਰ, ਹੈ, ਬਹੁਤ ਸਾਰੀਆਂ ਦਵਾਵਾਂ ਦਿੱਤੀਆਂ। ਤੇ ਜਿੰਨੇ ਉਹਨਾਂ ਨੇ ਮੇਰੇ ਕੋਲ ਪੈਸੇ ਮੰਗੇ ਮੈਂ ਉਹਨਾਂ ਨੂੰ ਥੋੜੇ ਜ਼ਿਆਦਾ ਦਿੱਤੇ, ਕੁਛ ਆਪਣੇ ਵੱਲੋਂ ਵੀ ਦਿੱਤੇ, ਪਤਾ ਨਹੀਂ ਬਹੁਤ ਹੀ ਦਵਾਵਾਂ ਦਿੱਤੀਆਂ। ਹਾਂਜੀ ਸੱਜਣੋ, ਅੱਜ ਕੱਲ੍ਹ ਤੇ ਕਣਕਾਂ ਦੀ ਵਾਢੀ ਦਾ ਕੰਮ ਇੱਕ ਦਿਨ ਚ ਹੀ ਨਿਬੜ ਜਾਂਦਾ ਕਿਉਂਕਿ ਕਣਕ ਜਾਂ ਝੋਨਾ ਵੱਢਣ ਵਾਲੀਆਂ ਕੰਬਾਈਨਾਂ ਇੱਕ ਦਿਨ ਵਿੱਚ ਹੀ ਇਲਾਕਿਆਂ ਦੇ ਇਲਾਕੇ ਸਾਫ਼ ਕਰਕੇ ਧਰ ਦਿੰਦੀਆਂ ਨੇ। ਜਦੋਂ ਅਸੀਂ ਛੋਟੇ ਹੁੰਦੇ ਹਾਂ ਨਾ, ਉਹ ਹੀ ਜਿਹੜੇ 7ਵੀਂ ਚ ਮੇਰਾ ਖਿਆਲ 8ਵੀਂ ਚ ਪੜ੍ਹਦੇ ਹੁੰਦੇ ਹਾਂ, ਉਦੋਂ ਫਲੇ ਵਗਦੇ ਹੁੰਦੇ ਸਨ। ਫਲੇ ਇੱਕ ਦਿਨ ਚ ਇੱਕ ਫਲਾ 20 ਭਰੀਆਂ ਡਾਉਂਦਾ ਹੁੰਦਾ ਸੀ, ਹੈ, ਤੇ ਫੇਰ ਉੱਤੋਂ 40-50 ਗਰਾਡ ਗਰਮੀ ਤੂੜੀ ਦੇ ਕੁੱਪ ਬੰਨਦੇ ਹੁੰਦੇ ਹਾਂ ਅਸੀਂ। ਔਰ ਜੱਟਾਂ ਦੀ ਧਨ ਕਮਾਈ ਹੁੰਦੀ ਆ, ਧਨ ਨੇ ਜੱਟ, ਐਵੇਂ ਤੇ ਨਹੀਂ ਜੱਟ ਨੂੰ ਲੋਕ ਅੰਨਦਾਤਾ ਕਹਿੰਦੇ ਯਾਰ। ਪਰ ਅੱਜ ਦਾ ਜੱਟ ਜੱਟ ਨਹੀਂ ਜੇ, ਉਹ ਸਿਰਫ ਦੇਖ ਰੇਖ ਹੀ ਕਰਦੇ ਨੇ, ਕੂਲਰ ਅੱਗੋਂ ਨਹੀਂ ਜੇ ਉੱਠਦੇ, ਏਅਰ ਕੰਡੀਸ਼ਨਰ ਅੱਗੋਂ, ਤੇ ਉਹਨਾਂ ਦੀਆਂ ਜਿਹੜੀਆਂ ਜਨਾਨੀਆਂ ਨੇ ਉਹਨਾਂ ਦੀ ਚਾਹ ਵੀ ਭਈਏ ਬਣਾਉਂਦੇ ਨੇ ਹੁਣ ਤੇ ਮੁੰਡਿਆਂ ਨੇ, ਜੱਟਾਂ ਦੇ ਮੁੰਡਿਆਂ ਨੇ ਸਹੁੰ ਖਾਧੀ ਹੈ ਕਿ ਅਸੀਂ ਕੰਮ ਨੂੰ ਹੱਥ ਨਹੀਂ ਲਾਉਣਾ, ਫੋਰਨ ਕੰਟਰੀ ਚ ਜਾ ਕੇ ਭਾਵੇਂ ਪਲੇਟਾਂ ਮਾਂਜੀਏ, ਭਾਵੇਂ ਅਸੀਂ ਗਾਜਰਾਂ ਪੁੱਟੀਏ, ਭਾਵੇਂ ਚੈਰੀ ਤੋੜੀਏ, ਜੋ ਵੀ ਹੋਏਗਾ, ਲੇਕਿਨ ਅਸੀਂ ਆਪਣੇ ਘਰ ਦਾ ਟਰੈਕਟਰ ਨਹੀਂ ਜੇ ਵਾਹੁਣਾ। ਭਾਵੇਂ ਲੋਕਾਂ ਦੀ 25 ਕਿੱਲੇ ਜ਼ਮੀਨ ਹੈ ਜਾਂ 20 ਕਿੱਲੇ ਜ਼ਮੀਨ, ਆਪਣੇ ਘਰ ਦਾ ਟਰੈਕਟਰ ਨਹੀਂ ਵਾਹੁੰਦੇ।
45-50 ਸਾਲ ਪਹਿਲਾਂ ਪੰਜਾਬੀਆਂ ਕੋਲ ਚਾਵਾਂ ਲਈ ਵਕਤ ਵੀ ਹੈਗਾ ਸੀ, ਹੌਸਲਾ ਵੀ, ਸਮਰੱਥਾ ਵੀ ਸੀ ਯਾਰ ਲੋਕਾਂ ਦੇ ਵਿੱਚ, ਹੈਂ। ਪਰ ਇਸ ਤਰ੍ਹਾਂ ਦੀ ਭੱਜ ਨੱਠ ਨਹੀਂ ਸੀ, ਇਹੋ ਜਿਹੀ ਈਰਖਾ ਨਹੀਂ। ਕੁੜੀ ਦਾ ਵਿਆਹ ਹੁੰਦਾ ਸੀ, ਸਾਰਾ ਹੀ ਪਿੰਡ ਮੰਜੀਆਂ ਕੰਬਲ ਦੁੱਧ ਆਟਾ ਲੈ ਕੇ ਕੁੜੀ ਦੇ ਘਰ ਆ ਜਾਂਦਾ ਹੁੰਦਾ, ਜਿਸ ਤਰ੍ਹਾਂ ਸਾਰੇ ਪਿੰਡ ਦੀ ਧੀ ਹੁੰਦੀ ਹੈ। 1947 ਤੋਂ ਪਹਿਲਾਂ ਵਿਸਾਖੀ ਦਾ ਮੇਲਾ 13 ਅਪ੍ਰੈਲ ਨੂੰ ਸ੍ਰੀ ਕਰਤਾਰਪੁਰ ਸਾਹਿਬ ਲੱਗਦਾ ਹੁੰਦਾ ਸੀ। ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਸਰਬ ਸਾਂਝੇ ਬਾਬੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਸਕਾਰ ਕੀਤਾ ਗਿਆ ਸੀ। ਉਸ ਤੋਂ ਅਗਲੇ ਦਿਨ 14 ਅਪ੍ਰੈਲ ਨੂੰ ਇਹੋ ਹੀ ਵਿਸਾਖੀ ਬੜੀ ਧੂਮ ਧਾਮ ਨਾਲ ਡੇਰਾ ਬਾਬਾ ਨਾਨਕ ਵਿਖੇ ਮਨਾਈ ਜਾਂਦੀ ਸੀ। ਉਸ ਸਮੇਂ ਸਾਰੇ ਗੁਰਦਾਸਪੁਰ ਦੀਆਂ ਭੰਗੜੇ ਦੀਆਂ ਟੀਮਾਂ ਡੇਰਾ ਬਾਬਾ ਨਾਨਕ ਇਕੱਠੀਆਂ ਹੁੰਦੀਆਂ ਤੇ ਵਾਰੋ ਵਾਰੀ ਸਟੇਜ ਤੇ ਆਪੋ ਆਪਣੇ ਜਲਵੇ ਤੇ ਹੁਨਰ ਦੀਆਂ ਧਮਾਲਾਂ ਪਾਉਂਦੀਆਂ ਤੇ ਭੰਗੜੇ ਦੇ ਮੁਕਾਬਲੇ 9-10 ਵਜੇ ਸ਼ੁਰੂ ਹੋ ਜਾਂਦੇ ਤੇ 1 ਵਜੇ ਤੱਕ ਤਕਰੀਬਨ ਚੱਲਦੇ। ਹਾਂਜੀ, ਤੇ ਇਹ ਇਹਨਾਂ ਟੀਮਾਂ ਦੇ ਵਿੱਚ ਕੁਝ ਅੰਦਾੜੀਏ ਮੁੰਡੇ ਵੀ ਹੁੰਦੇ ਭੰਗੜੇ ਦੀਆਂ ਟੀਮਾਂ 'ਚ, ਤੇ ਉਹ ਨਾ ਕੁੜੀਆਂ ਵਾਲੇ ਕੱਪੜੇ ਪਾਉਂਦੇ, ਭਾਵੇਂ ਕੁੜੀਆਂ ਤੋਂ ਕਿਤੇ ਜ਼ਿਆਦਾ ਸੋਹਣੇ ਲੱਗਦੇ ਹੋ, ਹੈ ਜੀ। ਸਾਦੀਆਂ ਜਿਹੀਆਂ ਯੂਨੀਫਾਰਮਾਂ, ਵੱਡੇ ਘੁੰਗਰੂਆਂ ਵਾਲੀਆਂ ਜਿਹੜੀਆਂ ਬਲਦਾਂ ਦੀਆਂ ਹਮੇਲਾਂ ਨਹੀਂ ਹੁੰਦੀਆਂ। ਇੱਕ ਟੀਮ ਆਈ, ਉਹਨਾਂ ਨੇ ਨਾ ਲੱਕਾਂ ਨੂੰ ਸਾਰੀ ਟੀਮ ਨੇ ਬੱਧੀਆਂ ਉਹ ਬਲਦਾਂ ਦੀਆਂ ਹਮੇਲਾਂ। ਢੋਲ ਦੀਆਂ ਜਦੋਂ ਰਿਦਮ ਵੱਜੀ, ਤਾਲ ਵੱਜੇ ਨਾ, ਕਿਆ ਬਾਤਾਂ ਨੇ। ਜਦੋਂ ਘੁੰਗਰੂਆਂ ਦੀ ਘੁੰਗਰੂ ਇੱਕ ਰਿਦਮ ਚ ਖੜਕੇ ਤੇ ਵੇਖਣ ਵਾਲਿਆਂ ਦੇ ਵੀ ਮੋਢੇ ਹਿਲਣੇ ਸ਼ੁਰੂ ਹੋ ਗਏ, ਹੈ ਤੇ ਕਈਆਂ ਨੱਡੀਆਂ ਦੇ ਵੀ ਦਿਲ ਧੜਕਣੇ ਸ਼ੁਰੂ ਹੋ ਗਏ। ਸਾਡੀ ਭੰਗੜੇ ਦੀ ਟੀਮ 2 ਸਾਲ ਵਿਸਾਖੀ ਤੇ ਡੇਰਾ ਬਾਬਾ ਨਾਨਕ ਭੰਗੜਾ ਪਾਉਣ ਆਈ ਸੀ, ਮੈਂ ਵੀ ਉਹਦੇ ਵਿੱਚ ਸਾਂ, ਮੈਂ ਵੀ ਹਿੱਸਾ ਲਿਆ ਸੀ। ਉਦੋਂ ਯਾਰ ਡੇਰਾ ਬਾਬਾ ਨਾਨਕ ਖੁੱਲਾ ਜਿਹਾ ਹੁੰਦਾ ਸੀ, ਕਾਫੀ ਖੁੱਲੀ ਜਗ੍ਹਾ ਹੁੰਦੀ ਸੀ ਜਿੱਥੇ ਗੁਰਦੁਆਰਾ ਹੈ, ਉੱਥੇ ਵੀ ਬੜੀ, ਉਹਦੇ ਸਾਹਮਣੇ ਉੱਪਰਾ ਦੀਵਾਨ ਹਾਲ ਹੁੰਦਾ, ਖੁੱਲੀਆਂ ਜਗ੍ਹਾ ਹੁੰਦੀਆਂ ਸਨ, ਤੇ ਜਿੱਥੇ ਬੱਸ ਸਟੈਂਡ ਹੁੰਦਾ ਨਾ, ਇੱਥੇ ਬੜੀ ਖੁੱਲੀ ਜਗ੍ਹਾ, ਇੱਥੇ ਭੰਗੜੇ ਦੇ ਮੁਕਾਬਲੇ ਹੁੰਦੇ ਹੁੰਦੇ ਸਨ। ਢੋਲ ਦੇ ਡਗੇ ਤੇ ਤੋੜੇ ਮੇਲਾ ਵੇਖਣ ਵਾਲਿਆਂ ਦੇ ਦਿਲਾਂ ਨਾਲ ਖਹਿ ਕੇ ਹਵਾਵਾਂ ਫਿਜ਼ਾਵਾਂ ਵਿੱਚ ਜਾਂਦੇ ਯਾਰ, ਹੈਂ। ਤੇ ਕਈ ਵੇਖਣ ਵਾਲੇ ਬਾਹਾਂ ਚੁੱਕ ਕੇ ਲਲਕਾਰੇ ਵੀ ਮਾਰਦੇ ਜਦੋਂ ਭੰਗੜਾ ਪੈ ਰਿਹਾ ਹੁੰਦਾ ਸੀ। ਅੱਜ ਕੱਲ੍ਹ ਦੇ ਫੁਕਰਿਆਂ ਨੂੰ ਲੋਕਾਂ ਕੋਲ ਦਨਾਲੀਆਂ, ਕਾਰਬਾਈਆਂ ਤੇ ਪਿਸਟਲ ਨਹੀਂ ਸਨ ਹੁੰਦੇ, ਸਗੋਂ ਥੰਮਾਂ ਵਰਗੇ ਜਵਾਨ, ਖੂਬਸੂਰਤ ਜਵਾਨ ਮੁੰਡਿਆਂ ਦੇ ਹੱਥਾਂ ਵਿੱਚ ਡਾਂਗਾਂ ਹੁੰਦੀਆਂ ਸਨ, ਸੰਮਾਂ ਵਾਲੀਆਂ, ਤੇ ਖੂੰਡ ਵੀ ਹੁੰਦੇ ਸਨ। ਜਿੱਥੇ ਵੱਜਦੀ ਬੱਦਲ ਵਾਂਗੂ ਗੱਜਦੀ ਨੀ ਕਾਲੀ ਡਾਂਗ ਮੇਰੀ ਸੋਹਣੀ, ਪੰਜਾਬੀ ਫਿਲਮਾਂ ਦੇ ਵਿੱਚ ਵੀ ਉਦੋਂ ਡਾਂਗ ਦੇ ਹੀ ਚਰਚੇ ਹੁੰਦੇ ਸੀ। ਕਿਤੇ ਕਿਤੇ ਬਹੁਤੇ ਸ਼ਕੀਨ ਚੋਬਰਾਂ ਦੇ ਹੱਥ ਵਿੱਚ ਖੂੰਡ ਹੁੰਦਾ ਤੇ ਖੂਨ ਦੇ ਉੱਤੇ ਉਹਨਾਂ ਨੇ ਨਾ ਪਿੱਤਲ ਦੇ ਕੋਕੇ ਲਵਾਏ ਹੁੰਦੇ, ਜਦੋਂ ਧੁੱਪ ਵਿੱਚ ਉਹ ਤਾਰਿਆਂ ਵਾਂਗੂ ਚਮਕਦੇ, ਤੇ ਖੂਨ ਵਾਲਾ ਵੀ ਦਰਸ਼ਨੀ ਜਵਾਨ ਹੁੰਦਾ, ਥੰਮਾਂ ਵਰਗੇ ਪੱਟ, ਸੋਹਣੇ ਦੌੜੇ, ਹੱਥ ਚ ਖੂਨ ਫੜ ਕੇ ਨਾ ਤੇ ਹੇਕ ਤਾਣ ਕੇ ਪੂਰੀ ਮੜਕ ਨਾਲ ਸੜਕ ਤੇ ਚੱਲਦਾ। ਉਹ ਵੀ ਉਹਨੇ ਨਾ ਦਾੜੀ ਦੇ ਨਵੇਂ ਨਵੇਂ ਖਾਤ ਕਢਾਏ। ਸਭ ਮੈਂ ਜੋ ਵੇਖ ਰਿਹਾ ਸਾਂ ਉਸ ਸਮੇਂ, ਉਹ ਕੁਛ ਬਿਆਨ ਕਰ ਰਿਹਾ। ਤੇ ਉਹਨੇ ਨਾ ਦਾੜੀ ਦੇ ਨਵੇਂ ਨਵੇਂ ਖਾਤ ਕਢਾਏ ਹੁੰਦੇ, ਥੱਲਿਓਂ ਵੀ ਉਸਤਾ ਫਰਵਾ ਕੇ ਉੱਤੋਂ ਵੀ, ਤੇ ਇੱਕ ਸੋਨੇ ਦਾ ਦੰਦ ਲਵਾਇਆ ਹੁੰਦਾ ਮੇਲੇ ਚੋਂ, ਸੋਨੇ ਦਾ ਨਹੀਂ, ਪਿੱਤਲ ਦਾ, ਮੈਂ ਫੇਰ ਤੁਹਾਨੂੰ ਦੱਸਦਾ, ਦਵਾਨੀ ਦਾ ਆਨੇ ਦਾ ਲੱਗਦਾ ਹੁੰਦਾ ਜੀ, ਹਾਂਜੀ, ਹੁੰਦਾ ਪਿੱਤਲ ਦਾ ਹੀ। ਤੇ ਹੱਥ ਚ ਖੂੰਡਾ ਫੜ ਕੇ ਪਿੱਤਲ ਦਾ ਦੰਦ ਲਵਾ ਕੇ ਕੁੜੀਆਂ ਨੂੰ ਸੰਭਾਈ ਦੇ ਰਹੇ ਹੁੰਦੇ ਸਨ। ਕਈ ਸ਼ਕੀਨਾਂ ਨੇ ਖੱਬੀ ਅੱਖ ਤੇ ਚੰਨ ਪਵਾਇਆ ਹੁੰਦਾ ਸੀ, ਕਈਆਂ ਨੇ ਗੁੱਟ ਤੇ ਗੁੱਟ ਘੜੀ ਬਣਵਾਈ ਸੀ। ਉਹ ਪ੍ਰਵਾਦ ਰੇਡੀਓ ਸੁਣ ਰਹੇ ਦੋਸਤੋ, ਵੇਖ ਲਓ 50 ਸਾਲ ਪਹਿਲਾਂ ਘੜੀ ਦੀ ਕੀ ਇੰਪੋਰਟੈਂਸ ਹੋਏਗੀ, ਆਪਣੀ ਘੜੀ ਖੁਦਵਾਈ ਹੈ ਗੁੱਟ ਦੇ ਉੱਤੇ, ਮੱਥੇ ਤੇ ਚੰਨ ਪਵਾਇਆ, ਹਾਂਜੀ। ਜਿਹੜੇ ਕਹਿੰਦੇ ਘਲਾਉਂਦੇ ਘੋਲਣ ਵਾਲੇ ਬੰਦੇ ਹੁੰਦੇ ਸਨ ਜਾਂ ਕਬੱਡੀ ਖੇਡਣ ਵਾਲੇ, ਉਹਨਾਂ ਨੇ ਪੱਟਾਂ ਤੇ ਮੂਰੀਆਂ ਪਵਾਈਆਂ ਹੁੰਦੀਆਂ ਹਨ, ਤੇ ਮਟਿਆਰਾਂ ਨੇ ਥੋੜੀ ਦੇ ਦਾਣੇ ਕਢਵਾਏ ਹੁੰਦੇ ਹਨ, ਨਿੱਕੇ ਨਿੱਕੇ ਨਿੱਕੇ ਨਿੱਕੇ, ਹਾਂਜੀ। ਦੋਸਤੋ, ਮੇਰਾ ਇੱਕ ਮਾਮਾ ਹੁੰਦਾ ਸੀ ਚੰਨਣ ਸਿੰਘ, ਉਹ ਟਾਪ ਕਲਾਸ ਕਬੱਡੀ ਦਾ ਪਲੇਅਰ ਸੀ,
ਤੇ ਬਹੁਤ ਹੀ ਸਮਾਰਟ, ਬਿਲਕੁਲ ਕੱਕੀ ਦਾੜੀ ਤੇ ਕੱਕੀਆਂ ਹੀ ਉਹਦੇ ਭਰਵੱਟੇ ਭਰਵੁੱਟੇ ਤੇ ਮੱਥੇ ਤੇ ਲਾਲ ਪੱਟੀ ਬੰਦੀ ਚੰਨ ਪਵਾਇਆ ਹੁੰਦਾ ਸੀ ਤੇ ਉਹ ਵੀ ਵਿਸਾਖੀ ਦੇ ਉੱਤੇ ਕਬੱਡੀ ਖੇਡਦਾ ਹੁੰਦਾ ਸੀ। ਮੈਂ ਛੋਟਾ ਹੁੰਦਾ ਹਾਂ, ਮੈਨੂੰ ਯਾਦ ਆ ਰਿਹਾ, ਵੰਡਰਫੁਲ। ਤੇ ਜਿਹੜਾ ਮੇਰਾ ਉਸ ਤੋਂ ਵੱਡਾ ਮਾਮਾ ਸੀ, ਉਹਨੇ ਗੁੱਟ ਤੇ ਗੁੱਟ ਘੜੀ ਬਣਵਾਈ ਸੀ। ਜਰਾ ਅੰਦਾਜ਼ਾ ਲਾ ਲਓ ਕਿੱਡੇ ਘੜੀ ਕਿੱਡੀ ਵੱਡੀ ਸ਼ੈ ਹੋਏਗੀ ਕਿ ਗੁੱਟ ਦੇ ਉੱਤੇ ਗੁੱਟ ਉਹਨਾਂ ਨੇ ਉਹ ਖੁਦਵਾਈ ਸੀ ਘੜੀ। ਗੱਲ ਏਦਾਂ ਤੇ ਮੁੰਡੇ ਗਲਾਂ ਚ ਤਵੀਤ ਵੀ ਪਾਉਂਦੇ ਹੁੰਦੇ ਸਨ, ਤਵੀਤ ਤੇ ਕਾਲਾ ਧਾਗਾ ਹੁੰਦਾ ਸੀ ਉਹਨਾਂ ਦੇ ਵਿੱਚ। ਕਿਸੇ ਅਮੀਰ ਘਰ ਦੇ ਮੁੰਡੇ ਨੇ ਕੈਂਠਾ ਵੀ ਪਾਇਆ ਹੁੰਦਾ ਸੀ, ਠੀਕ ਆ। ਜਦੋਂ ਮੁਟਿਆਰਾਂ ਪੰਘੂੜਿਆਂ ਤੇ ਚੜ੍ਹਦੀਆਂ, ਉਹਨਾਂ ਦੀਆਂ ਰੰਗ ਬਿਰੰਗੀਆਂ ਚੁੰਨੀਆਂ ਹਵਾ ਚ ਉੱਡਦੀਆਂ ਵੇਖ ਕੇ ਤੇ ਗੱਭਰੂਆਂ ਦੇ ਦਿਲ ਧੜਕਦੇ। ਉਹ ਬੋਲੀ ਸੀ ਨਾ ਇੱਕ, ਆਰੀ ਆਰੀ ਆਰੀ ਆ ਖੁਸ਼ੀਆਂ ਦਾ ਢੋਲ ਵੱਜਿਆ ਤੇ ਡੇਰੇ ਲੱਗ ਗਈ ਵਿਸਾਖੀ ਭਾਰੀ। ਮੁਟਿਆਰਾਂ ਦਾ ਵੀ ਝੁੰਡ ਆ ਗਿਆ ਪਰ ਨਿੰਮੋ ਦੀ ਸਰਦਾਰੀ, ਅੱਖਾਂ ਚ ਬਰੂਦ ਭਰਿਆ ਉੱਤੋਂ ਤਿੱਖੀ ਸੁਰਮੇ ਦੀ ਧਾਰੀ। ਬੁੱਲਾਂ ਤੇ ਦੰਦਾਸਾ ਫੱਬਦਾ ਸਿਰ ਉੱਤੇ ਕੱਢਵੀਂ ਫੁਲਕਾਰੀ, ਆਡ ਸੰਮਾਂ ਵਾਲੀ ਡਾਂਗ ਜੱਟ ਦੀ। ਮੈਂ ਮਾਰ ਬੜਕ ਡਰਾਮੇ ਉੱਤੇ ਮਾਰੀ, ਲੜ ਗਈ ਸੱਪ ਬਣ ਕੇ ਸੀਨੇ ਤੇ ਸੁਨਿਆਰੀ, ਪਏ ਲੜ ਗਈ ਸੱਪ ਬਣ ਕੇ। ਤੇ ਮੁਟਿਆਰਾਂ ਵੀ ਜਿਹੜੀਆਂ ਨਾ ਟੋਲੀਆਂ ਬੰਨ ਬੰਨ ਕੇ ਆਉਂਦੀਆਂ ਹੁੰਦੀਆਂ ਸਨ, 12-1 ਵਜੇ ਤੱਕ ਤੇ ਜਨਾਨੀਆਂ ਦਾ ਵੀ ਮੇਲਾ ਹੁੰਦਾ ਸੀ, 12-1 ਵਜੇ ਤੇ ਫਿਰ ਬੰਦਿਆਂ ਦਾ, ਪਰ ਜਨਾਨੀਆਂ ਵਾਪਸ ਜਾਣਾ ਸ਼ੁਰੂ ਹੋ ਜਾਂਦੀਆਂ ਹੁੰਦੀਆਂ ਹਨ 1-2 ਵਜੇ। ਮੁਟਿਆਰਾਂ ਟੋਲੀਆਂ ਬੰਨ ਬੰਨ ਆ ਗਈਆਂ, ਸਾਰੇ ਮੇਲੇ ਵਿੱਚ ਛਾ ਗਈਆਂ, ਉਹਨਾਂ ਮਲ ਲਏ ਪੰਘੂੜੇ, ਉਹਨਾਂ ਦੀਆਂ ਜੁਲਫਾਂ ਜਹਿਰੀ ਨਾਗ ਜਿਵੇਂ, ਹਾਸੇ ਅਨਹਦ ਰਾਗ ਜਿਵੇਂ, ਰੰਗ ਮਹਿੰਦੀ ਦੇ ਗੂੜੇ, ਭਜੋ ਦੀਆਂ ਪੰਜੇਬਾਂ ਰੌਲਾ ਪਾਇਆ ਜੇ, ਬਿੰਦੋ ਨੇ ਸਾਰਾ ਰੂਪ ਸਾਣ ਤੇ ਲਾਇਆ ਜੇ, ਹੱਥ ਰੰਗਲੇ ਚੂੜੇ, ਰੰਗ ਅੰਬਰੀ ਫੌਜਣ ਦੀ ਚੁੰਨੀ ਦਾ ਵਿੱਚ ਚੰਨ ਤੇ ਤਾਰੇ, ਆ ਕੋਕਾ ਛੱਟਣ ਬਣਸੋ ਦਾ ਮਾਰੇ ਲਸ਼ਕਾਰੇ, ਨਿੰਮੋ ਫਿਰੇ ਤੀਰ ਛੱਡਦੀ ਜਿਹੜਾ ਸਿੱਧਾ ਹੀ ਸੀਨੇ ਦੇ ਵਿੱਚ ਵੱਜਦਾ, ਨੀ ਸੱਸੇ ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢਦੇ, ਮੇਲੇ ਵਿੱਚ ਢੋਲ ਵੱਜਦਾ, ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢਦੇ, ਮੇਲੇ ਵਿੱਚ ਢੋਲ ਵੱਜਦਾ। ਸੱਜਣੋ ਅਖਾੜਿਆਂ ਦੇ ਵਿੱਚ ਫਿਰ ਬਾਅਦ ਜਦੋਂ ਨਰਿੰਦਰ ਬੀਬਾ ਆ ਗੁਰਮੀਤ ਬਾਵਾ ਵਰਗੀਆਂ ਉੱਗੀਆਂ ਕਲਾਕਾਰਾਂ ਅਲਗੋਜਿਆਂ ਤੇ ਬਾਂਹ ਉੱਚੀ ਕਰਕੇ ਹੇਕਾਂ ਲਾਉਂਦੀਆਂ ਤੇ ਮੇਲਾ ਕੀਲ ਕੇ ਧਰ ਦਿੰਦੀਆਂ, ਜਮਲੇ ਦੀ ਧੂੰਦੀ ਹਵਾਵਾਂ ਫਜ਼ਾਵਾਂ ਵਿੱਚ ਤਰੰਗਾਂ ਛੇੜ ਦਿੰਦੀ, ਲੋਕ ਜਿਸ ਤਰ੍ਹਾਂ ਕੋਈ ਸਾਹ ਨਹੀਂ ਲੈ ਰਿਹਾ ਹੁੰਦਾ। ਹੋਰ ਵੀ ਬਹੁਤ ਸਾਰੇ ਕਲਾਕਾਰ ਆਉਂਦੇ, ਆਪੋ ਆਪਣੇ ਜਲਵੇ ਵਿਖਾਉਂਦੇ। ਬਹੁਤ ਵੱਡਾ ਦੀਵਾਨ ਸੱਜਦਾ, ਚੜ੍ਹਦੇ ਤੋਂ ਚੜ੍ਹਦੇ ਢਾਡੀ ਪੁੱਤਰਾਂ ਦੇ ਦਾਨੀ ਦੀ ਮਹਿਮਾ ਅੱਡੀਆਂ ਚੁੱਕ ਕੇ ਬਿਆਨ ਕਰਦੇ। ਆਹ ਸੋਹਣ ਸਿੰਘ ਸੀਤਲ, ਆ ਜਿਨ੍ਹਾਂ ਦੀ ਮੈਂ ਅੱਜ ਕਵੀਸ਼ਰੀ ਲਾਈ ਸੀ, ਜਸਵੰਤ ਸਿੰਘ ਚਾੜ ਪੱਟੀ, ਦੀਵਾਨ ਸਿੰਘ ਮਹਿਰਮ ਤੇ ਜਸਵੰਤ ਸਿੰਘ ਰਾਹੀ ਵਰਗੀਆਂ ਹਸਤੀਆਂ ਵਿਸਾਖੀ ਨੂੰ ਚਾਰ ਚੰਨ ਲਾਉਂਦੇ ਹੋਏ ਆ ਲੋਕਾਂ ਨੂੰ ਇਤਿਹਾਸ ਦੇ ਦਰਸ਼ਨ ਹੀ ਕਰਵਾ ਦਿੰਦੇ। 1699 ਦੀ ਈਸਵੀ ਨੂੰ ਕਲਗੀਆਂ ਵਾਲੇ ਪੁੱਤਰਾਂ ਦੇ ਦਾਨੀ ਨੇ ਬੇਮਿਸਾਲ ਇਤਿਹਾਸ ਰਚਿਆ ਸੀ। ਵਿਸਾਖੀ ਦਾ ਦਿਨ ਇਤਿਹਾਸਕ ਦਿਹਾੜਾ ਹੋ ਨਿਬਰਿਆ, ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਜੁੜੀ ਵਿਸ਼ਾਲ ਸੰਗਤ ਵਿੱਚੋਂ ਸੀਸ ਭੇਟ ਕਰਨ ਦੀ ਕਸੌਟੀ ਤੇ ਪੂਰੀ ਤਰ੍ਹਾਂ ਖਰੇ ਉਤਰਨ ਵਾਲੇ ਮਰਜੀਵੜਿਆਂ ਨੂੰ ਸਤਿਗੁਰ ਨੇ ਦ੍ਰਿਸ਼ਟੀਮਾਨ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਪੰਜ ਪਿਆਰੇ ਕਹਿ ਕੇ ਪੁਕਾਰਿਆ। ਇਹ ਸਨ ਲਾਹੌਰ ਦੇ ਰਹਿਣ ਵਾਲੇ ਭਾਈ ਦਇਆ ਰਾਮ, ਹਸਤਨਾਪੁਰ ਦੇ ਰਹਿਣ ਵਾਲੇ ਭਾਈ ਧਰਮਦਾਸ ਜੀ, ਦੁਆਰਕਾ ਦੇ ਭਾਈ ਮੋਹਕਮ ਚੰਦ, ਬਿੰਦਰ ਦੇ ਭਾਈ ਸਾਹਿਬ, ਬਿੰਦਰ ਤੋਂ ਭਾਈ ਸਾਹਿਬ ਚੰਦ, ਜਗਨਨਾਥਪੁਰੀ ਤੋਂ ਭਾਈ ਹਿੰਮਤ ਰਾਏ ਜੀ, ਇਹਨਾਂ ਦੇ ਨਾਂ ਨਾਲ ਸਿੰਘ ਦੀ ਸੰਗਿਆ ਚੜੀ ਗਈ।
ਸਿੱਖ ਬੀਬੀਆਂ ਕੌਰ ਖਵਾਈਆਂ, ਜਾਤ ਪਾਤ ਛੂਆ ਛਾਤ ਰੰਗ ਨਸਲ ਭੇਦ ਭਾਵ ਵਰਣ ਵੰਡ ਕੂੜ ਕੁਸ਼ਤ ਕਰਮ ਕਾਂਡ ਤੇ ਪਖੰਡਾਂ ਤੋਂ ਉੱਪਰ ਉੱਠਣ ਦੀ ਦਾਤੇ ਨੇ ਵਿਵਸਥਾ ਕੀਤੀ। ਗੁਰੂ ਪਾਤਸ਼ਾਹ ਨੇ ਇਨ੍ਹਾਂ ਪੰਜ ਪਿਆਰਿਆਂ ਪਾਸੋਂ ਖੁਦ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ ਤੇ ਗੋਬਿੰਦ ਸਿੰਘ ਕਹਾਉਣਾ ਪ੍ਰਵਾਨ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਜਾਬਰ ਅਤੇ ਜ਼ੁਲਮ ਖਿਲਾਫ਼ ਆਵਾਜ਼ ਉੱਠਣ ਦੀ ਪਰੰਪਰਾ ਸ਼ੁਰੂ ਹੋ ਚੁੱਕੀ ਸੀ। ਕਲਗੀਆਂ ਵਾਲੇ ਪੁੱਤਰਾਂ ਦੇ ਦਾਨੀ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਸਨ। ਸਿੰਘ ਹਰ ਮੋੜ ਤੇ ਜ਼ੁਲਮ ਤੇ ਜ਼ਾਲਮ ਨੂੰ ਲਲਕਾਰਨ ਲੱਗੇ ਜੇ ਤੇ ਕਮਜ਼ੋਰਾਂ ਦੇ ਇਹ ਬਣੇ ਜਾਮਨ। ਦਾਦੇ ਨੇ ਫਰਮਾਇਆ, ਇੱਕ ਸੈਕਿੰਡ ਦੋਸਤ, ਭਾਈ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਵੀ ਜਦੋਂ ਗੱਲਬਾਤ ਦੇ ਸਾਰੇ ਯਤਨ ਫੇਲ ਹੋ ਜਾਣ, ਅਪੀਲ ਤੇ ਦਲੀਲ ਫੇਲ ਹੋ ਜਾਏ, ਫੇਰ ਸ਼ਮਸ਼ੀਰ ਨੂੰ ਹੱਥ ਪਾਉਣਾ ਜਾਇਜ਼ ਹੁੰਦਾ। ਕਿਰਪਾਨ ਕਿਰਪਾ ਜਮਾ ਆਨ, ਜਾਂ ਕਿ ਕਿਸੇ ਮਜ਼ਲੂਮ ਤੇ ਕਿਰਪਾ ਕਰਨੀ ਹੋਵੇ ਜਾਂ ਆਪਣੀ ਆਨ ਬਾਨ ਸ਼ਾਨ ਨੂੰ ਖਤਰਾ ਹੋਵੇ, ਫਿਰ ਕਿਰਪਾਨ ਨੂੰ ਹੱਥ ਪਾ ਲਓ। ਇਹ ਦਾਦੇ ਨੇ ਕਿਰਪਾਨ ਗੁਰਦੁਆਰਿਆਂ ਚ ਚਲਾਉਣ ਵਾਸਤੇ ਨਹੀਂ ਦਿੱਤੀ। ਮੁਗਲ ਦੌਰ ਵਿੱਚ ਕਿਰਪਾਨ ਨੂੰ ਤੇਗ ਕਿਹਾ ਜਾਂਦਾ ਸੀ। ਕਿਰਪਾਨ ਸਿੱਖੀ ਅਵਿਸ਼ਕਾਰ ਹੈ, ਮਜ਼ਲੂਮਾਂ ਦੀ ਰੱਖਿਆ ਵਾਸਤੇ, ਜ਼ੁਲਮ ਨੂੰ ਡੱਕਣ ਵਾਸਤੇ, ਨਾ ਜ਼ੁਲਮ ਕਰਨਾ ਤੇ ਨਾ ਜਾਂ ਜ਼ੁਲਮ ਸਹਿਣਾ ਹੀ ਕਿਹਾ। ਦੋਸਤੋ, ਅੱਜ ਲਗਭਗ ਅੱਧੀ ਸਦੀ ਹੋਈ ਹੈ ਪਹਿਲਾਂ UN ਦੀ ਜਨਰਲ ਅਸੈਂਬਲੀ ਨੇ ਮਾਨਵ ਅਧਿਕਾਰਾਂ ਦੀ ਰੱਖਿਆ ਲਈ ਮਤਾ ਪਾਸ ਕਰਕੇ ਸਭ ਲਈ ਬਰਾਬਰ ਦੇ ਭਰਾਤਰੀ ਭਾਵ ਦੀ ਗੱਲ ਕੀਤੀ। ਸਭ ਲਈ ਸਭ ਬਰਾਬਰ, ਪੁੱਤਰਾਂ ਦੇ ਦਾਨੀ ਨੇ 3.5 ਸਦੀਆਂ ਪਹਿਲਾਂ ਹੀ ਮਨੁੱਖੀ ਹੱਕਾਂ ਦੀ ਸਮਾਨਤਾ ਤੇ ਮਜ਼ਲੂਮਾਂ ਦੀ ਰੱਖਿਆ ਵਾਸਤੇ ਆਪ ਖਾਲਸੇ ਦੀ ਸਿਰਜਣਾ ਕੀਤੀ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਕਮੀਆਂ ਤੇ ਕਾਮੀਆਂ ਨੂੰ ਸਰਦਾਰੀਆਂ ਬਖਸ਼ੀਆਂ। ਉਸ ਵਕਤ ਸਾਡੇ ਸਮਾਜ ਦੀ ਪੁੱਠੀ ਮੱਤ, ਜਿੰਨੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਕੰਮੀ ਕਿਹਾ ਜਾਂਦਾ ਹੈ। ਸਾਡੇ ਸਮਾਜ ਦੇ ਵਿੱਚ ਇਹ ਕੰਮ ਕਰਨ ਵਾਲੇ ਹੱਥ ਸੰਨੀਆਂ ਥੌੜੇ ਛੈਣੇ ਹੁੰਦੇ, ਛੈਣੇ ਕਹਿਣ ਡਿਆ ਛੈਣੀਆਂ, ਸੰਨੀਆਂ ਥੌੜੇ ਛੈਣੀਆਂ ਹੁੰਦੇ ਨੇ ਤੇ ਕਾਮੇ ਦੇਸ਼ ਸਾਰਨ ਵਾਲੇ ਬਲਡੋਜਰ ਹੁੰਦੇ ਨੇ। ਔਰ ਵਿਕਸਿਤ ਮੁਲਕਾਂ ਵਾਂਗੂ ਸਾਨੂੰ ਵੀ ਮਜ਼ਦੂਰਾਂ ਦੀ ਇੱਜ਼ਤ ਤੇ ਉਹਨਾਂ ਦੇ ਹੱਕ ਦੇਣੇ ਚਾਹੀਦੇ ਨੇ। ਇਹ ਕੰਮ ਕਰਨ ਵਾਲੇ ਕੰਮੀ ਤੇ ਸਮਾਜ ਨੂੰ ਲੁੱਟਣ ਵਾਲੇ ਬਾਊ ਜੀ ਤੇ ਸਰਦਾਰ ਜੀ ਤੇ ਕੰਮ ਕਰਨ ਵਾਲੇ ਕੰਮੀ। ਔਰ ਪੁੱਠੀ ਮੱਤ ਵਾਲਿਓ, ਕੰਮ ਕਰਨ ਵਾਲੇ ਕੰਮੀ ਨਹੀਂ, ਇਹ ਦੇਸ਼ ਉਸਾਰਨ ਵਾਲੇ ਬਲਡੋਜਰ ਜਿਨ੍ਹਾਂ ਨੂੰ ਤੁਸੀਂ ਕੰਮੀ ਕਹਿੰਦੇ, ਕੰਮੀ ਹਾਰ ਨੇ ਜਿਹੜੇ ਤੁਹਾਡੇ ਹੱਥ ਮਾਰ ਕੇ ਖਾਂਦੇ ਨੇ। ਸੱਜਣੋ, ਆ ਰੈੱਡ ਕ੍ਰਾਸ ਜਿਹਦੇ ਤੇ ਸਾਰੀ ਦੁਨੀਆ ਅਜਮਾਨ ਕਰਦੀ ਹੈ, ਆਪ ਭਾਈ ਘਨੱਈਏ ਨੇ ਸ਼ੁਰੂ ਕੀਤੀ ਸੀ। ਹਜ਼ੂਰ ਜਾਣੀ ਜਾਣ ਸਨ ਕਿ ਹੱਕ ਸੱਚ ਦੀ ਰਾਖੀ ਵਾਸਤੇ ਪਿਤਾ ਪੁੱਤਰਾਂ ਬੇਸ਼ੁਮਾਰ ਸਿੰਘਾਂ ਤੇ ਸਿੰਘਣੀਆਂ ਦੀ ਸ਼ਹਾਦਤ ਦੇਣੀ ਪੈਣੀ ਹੈ। ਬਾਜਾਂ ਵਾਲੇ ਨੇ ਜੀਣ ਤੇ ਮਰਨ ਦੀ ਜਾਚ ਸਿਖਾ ਕੇ ਲੋਕਾਂ ਦੀ ਸੋਚ ਬਦਲ ਦਿੱਤੀ। ਤੱਕੜੀ ਤੋਲਣ ਵਾਲਿਆਂ ਨੇ ਜਦੋਂ ਅਣਖ ਨੂੰ ਸ਼ਾਬੇ ਚ ਤੋਲਿਆ, ਫੇਰ ਉਹਨਾਂ ਨੇ ਮੌਤ ਨੂੰ ਮਖੌਲ ਕਰਦੇ ਹੋਏ ਜਾਬਰ ਦੇ ਗੜ ਵਿੱਚ ਪਹੁੰਚ ਕੇ ਹਾਂਜੀ ਉਹਨਾਂ ਦੀ ਤਈ ਤਈ ਫੇਰੀ। ਇਹ ਸਭ ਅੰਮ੍ਰਿਤ ਦੀਆਂ ਬਖਸ਼ਿਸ਼ਾਂ ਸਨ। ਆ ਭਾਈ ਬੋਤਾ ਸਿੰਘ ਅਜੇ ਮੁਸ਼ਫੁੱਟ ਗੱਭਰੂ ਸੀ, ਅੰਮ੍ਰਿਤਸਰੋਂ ਅੰਮ੍ਰਿਤ ਛੱਕ ਕੇ ਜਾ ਹੀ ਰਿਹਾ ਸੀ। ਬੋਤਾ ਸਿੰਘ ਹਾਂਜੀ ਅੰਮ੍ਰਿਤ ਉਹਦੇ ਸੰਘੋਂ ਥੱਲੇ ਵੀ ਨਹੀਂ ਸੀ ਉਤਰਿਆ। ਉਹਦੇ ਨਾਲ ਭਾਈ ਗਰਜਾ ਸਿੰਘ,
ਦੋਵਾਂ ਨੇ ਜਰਨੈਲੀ ਸੜਕ ਤੇ ਨਾਕਾ ਲਾ ਕੇ ਹਾਕਮਾਂ ਕੋਲੋਂ ਟੈਕਸ ਕਰਾਉਣਾ ਸ਼ੁਰੂ ਕਰ ਦਿੱਤਾ। ਦੁਸ਼ਮਣ ਦੇ ਲਗਭਗ 30 ਫੌਜੀ ਮਾਰੇ ਤੇ ਆਪ ਮੋਹਰਾਂ ਵਾਂਗੂ ਪੈਲਾਂ ਪਾਉਂਦੇ ਹੋਏ ਗਤਕੇ ਦੇ ਯੌਰ ਵਿਖਾਉਂਦੇ ਸ਼ਹੀਦ ਹੋਏ ਦੋਵੇਂ। ਮੈਂ ਤੁਹਾਨੂੰ ਭੰਗਾਣੀ ਦੇ ਯੁੱਧ ਵਿਚ ਲੈ ਕੇ ਚੱਲਦਾ ਕਿ ਇੱਕ ਪਕੌੜੇ ਕੱਢਣ ਵਾਲਾ ਲਾਲ ਚੰਦ ਹਲਵਾਈ ਜਲੇਬੀਆਂ ਤੋਲਣ ਵਾਲੇ ਨੂੰ ਜਦੋਂ ਕਲਗੀਧਰ ਨੇ ਥਾਪੜਾ ਦੇ ਕੇ ਮੈਦਾਨੇ ਜੰਗ ਚ ਭੇਜਿਆ ਨਾ ਘੋੜਾ ਦੇ ਕੇ, ਉਹਨੇ ਜਰਨੈਲ ਮੀਰ ਖਾਂ ਦਾ ਸਿਰ ਲਾਇਆ ਸੀ। ਉਹ ਸਾਹਿਬ ਕਮਾਲ ਦੇ ਬੋਲਾਂ ਵਿਚ ਕਿਹੜੀ ਤਾਕਤ ਹੋਵੇਗੀ। ਦਾਤੇ ਨੇ ਚਿੜੀਆਂ ਤੋਂ ਬਾਜ ਤੁੜਵਾਏ, ਦੁਨੀਆਂ ਨੇ ਅੱਖੀਂ ਵੇਖਿਆ। ਗਲੀ ਦੇ 40 ਸਿੰਘਾਂ ਨੇ 10 ਲੱਖ ਦਾ ਸ਼ੇਰਾਂ ਵਾਂਗ ਮੁਕਾਬਲਾ ਕੀਤਾ। ਕੱਚੀ ਗਲੀ ਦੇ ਬੂਹੇ ਅੱਗੇ ਭਾਈ ਮਦਨ ਸਿੰਘ ਇੱਕ ਪਾਸੇ ਖੜਾ ਜੇ ਨੇਜਾ ਲੈ ਕੇ, ਦੂਜੇ ਪਾਸੇ ਭਾਈ ਕੌਡਾ ਸਿੰਘ ਬਰਸ਼ੇ ਨਾਲ ਲੈਸ। ਸਿਰਫ 2 ਬੰਦੇ ਗਲੀ ਦੇ ਬੂਹੇ ਅੱਗੇ ਖਲੋਤੇ ਜੇ ਤੇ 10 ਲੱਖ ਫੌਜ ਨੂੰ ਘੂਰਨ ਡਏ ਜੇ। ਇਹੋ ਜਿਹੇ ਅਲੋਕਾਰ ਨਜ਼ਾਰੇ ਤੁਸਾਂ ਕਦੀ ਇਤਿਹਾਸ ਚ ਵੇਖੇ ਨੇ? ਤੇ ਅੱਗੇ ਆਉਣ ਦੀ ਕੋਈ ਜ਼ਰੂਰਤ ਨਹੀਂ ਜੇ ਕਰ ਰਿਹਾ ਉਹ 10 ਲੱਖ ਦੇ ਵਿੱਚੋਂ। ਹਾਂਜੀ, ਸ਼ਾਹ ਮੁਹੰਮਦ ਸਿਰਾਂ ਦੀ ਲਾਉਣ ਬਾਜੀ ਨਹੀਂ ਮੋੜਦੇ ਸੂਰਮੇ ਅੰਗਮੀਆਂ। ਤੇ ਗੱਲ ਇਸ ਤਰ੍ਹਾਂ ਹੈ ਕਿ ਪੁੱਤਰਾਂ ਦੇ ਦਾਨੀ ਨਾ ਜਿਹੜਾ ਨਾ ਥਾਪੜੇ ਦੀ ਯੁੱਧ ਕਿਹੋ ਜਿਹੀ ਹੋਏਗੀ, ਜਰਾ ਅੰਦਾਜ਼ਾ ਲਾ ਲਓ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਹੰਕਾਰੀ ਬਾਦਸ਼ਾਹ ਦੇ ਪੱਲਿਓਂ ਥੱਲਿਓਂ ਜ਼ਮੀਨ ਖਿੱਚ ਲਈ, ਜਾਬਰ ਸੂਬੇਦਾਰ ਨੂੰ ਡੰਗਰਾਂ ਮਗਰ ਪਾ ਕੇ ਧੋਇਆ, ਕਾਮਿਆਂ ਨੂੰ ਮਾਲਕ ਬਣਾਇਆ, ਦੁਨੀਆਂ ਚ ਪਹਿਲੀ ਵਾਰ ਨੀਚਾਂ ਨੂੰ ਸਰਦਾਰੀਆਂ ਬਖਸ਼ੀਆਂ ਤੇ ਜ਼ੁਲਮ ਨੂੰ ਤਰੇੜੀਆਂ ਆਈਆਂ। ਗੱਲ ਏਦਾਂ ਸੱਜਣੋ ਕਿ ਜਿਹੜਾ ਨਾ ਪੁੱਤਰਾਂ ਦੇ ਦਾਨੀ ਕੋਲੋਂ ਮੈਂ ਕਿਹਾ ਨਾ ਉਹਦੇ ਥਾਪੜੇ ਚ ਕਿਹੜੀ ਤਾਕਤ ਹੋ ਸਕਦੀ ਹੈ? ਆ ਜਿਹੜਾ ਥਾਪੜੇ ਦੀ ਤਾਕਤ ਦਾ ਅੰਦਾਜ਼ਾ ਲਾ ਲਿਓ, ਭਾਈ ਬਚਿੱਤਰ ਸਿੰਘ ਨੂੰ ਪੁੱਤਰਾਂ ਦੇ ਦਾਨੀ ਨੇ ਥਾਪੜਾ ਦੇ ਕੇ ਤੇ ਖੂਨੀ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਹੇ ਇਉਂ ਭੇਜਿਆ ਜੇ ਤੇ ਬੀਬੀ ਨਰਿੰਦਰ ਬੀਬਾ ਇਉਂ ਬਿਆਨ ਕਰ ਰਹੀ ਜੇ।

ਸੋ ਇਹ ਸੀ ਗੀਤਾਂ ਦੀ ਰਾਣੀ ਬੀਬੀ ਨਰਿੰਦਰ ਬੀਬਾ। ਸੱਜਣੋ, ਇੱਕ ਵਿਸਾਖੀ 1919 ਦੀ ਸੀ, ਜਲਿਆਂ ਵਾਲੇ ਬਾਗ ਦੀ ਖੂਨੀ ਵਿਸਾਖੀ, ਜਿਹਨੂੰ ਹਰ ਸਾਲ ਯਾਦ ਕਰਦੇ ਹਾਂ ਅਸੀਂ। ਫਰੰਗੀ ਆਤਮਾ ਨੇ ਜ਼ੁਲਮ ਦੀ ਹੱਦ ਕਰ ਦਿੱਤੀ, ਜਿਹਦੀ ਭਾਜੀ ਨਿਰਭੈ ਯੋਧੇ ਊਧਮ ਸਿੰਘ ਨੇ ਲਾਈ ਫਿਰ ਜਾ ਕੇ। ਸ਼ਹੀਦ ਭਗਤ ਸਿੰਘ ਦੀ ਉਮਰ ਉਦੋਂ 12 ਸਾਲ ਸੀ ਤੇ ਲਹੂ ਭਿੱਜੀ ਮਿੱਟੀ ਜਿਹੜੀ ਸੀ ਉਹਨੇ ਸ਼ੀਸ਼ੇ ਚ ਪਾ ਕੇ ਲੈ ਗਿਆ ਸੀ, ਜੋ ਅੱਜ ਵੀ ਖਟਕੜ ਕਲਾਂ ਅਜਾਇਬ ਘਰ ਵਿਚ ਪਈ ਹੈ। ਦੂਸਰੀ ਵਿਸਾਖੀ 1978 ਦੀ, ਜਦੋਂ ਨਰਕਧਾਰੀਆਂ ਨੇ ਸਰਕਾਰੀ ਸ਼ਹਿਰ ਤੇ ਅੰਮ੍ਰਿਤਸਰ ਵਿਖੇ ਗੋਲੀ ਚਲਾ ਕੇ 13 ਸਿੰਘ ਸ਼ਹੀਦ ਕਰਤੇ। ਇਹਦਾ ਬਦਲਾ ਬਲਕਾਰੀ ਯੋਧੇ ਰਣਜੀਤ ਸਿੰਘ ਨੇ ਬਚਨੇ ਨੂੰ ਨਰਕਾਂ ਦੀ ਟਿਕਟ ਦੇ ਕੇ ਲਾਇਆ ਸੀ। ਸਿੰਘੋ, ਆਓ ਜਿੰਦਾ ਸ਼ਹੀਦਾਂ ਦਾ ਵੀ ਸਤਿਕਾਰ ਕਰੀਏ। ਸਾਡਾ ਪਖੰਡੀ ਸਮਾਜ ਮਰ ਗਿਆਂ ਤੇ ਕਈ ਕਈ ਘੰਟੇ ਲੈਕਚਰ ਕਰਦਾ ਤੇ ਜਿੰਦਾ ਸ਼ਹੀਦਾਂ ਨਾਲ ਈਰਖਾ ਕਰਦਾ, ਬਹੁਤ ਮਾੜੀ ਗੱਲ ਹੈ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪ੍ਰਵਾਸ ਰੇਡੀਓ ਸੁਣ ਰਹੇ ਸੱਜਣੋ, ਮੈਂ ਤੁਹਾਡੇ ਨਾਲ ਹੁਣ ਦੋ ਪ੍ਰਾਈਵੇਟ ਗੱਲਾਂ ਕਰਨੀਆਂ ਨੇ। ਗੁਰੂ ਜੀ ਨੇ ਤੇ ਜਾਤਾਂ ਪਾਤਾਂ ਖਤਮ ਕਰਕੇ ਖਾਲਸਾ ਸਜਾਇਆ ਸੀ, ਕੀ ਤੁਸੀਂ ਵੀ ਊਚ ਨੀਚ ਨੂੰ ਤਿਆਗ ਦਿੱਤਾ? ਜਾਤ ਪਾਤ ਸਿੰਘਨ ਕੀ ਦੰਗਾ, ਦੰਗਾ ਹੀ ਇਨ ਗੁਰਸੇ ਮੰਗਾ। ਤੁਸੀਂ ਵੀ ਜਾਤ ਪਾਤ ਤਿਆਗੀ ਆ, ਤੁਹਾਡੇ ਗੁਰੂ ਦਾ ਹੁਕਮ ਹੈ ਕਿ ਜਾਤ ਪਾਤ ਕੋਈ ਨੀ, ਸਭ ਇੱਕੋ ਜਿਹੇ ਨੇ। ਦੋਵੇਂ ਵੇਲੇ ਸਰਬੱਤ ਦਾ ਭਲਾ ਮੰਗਣ ਵਾਲੇ ਹੋ, ਕੀ ਤੁਸੀਂ ਹੱਥੀਂ ਵੀ ਕਿਸੇ ਦਾ ਭਲਾ ਕਰਦੇ ਹੋ? ਕੀ ਤੁਹਾਡੇ ਮਨ ਨੀਵੇਂ ਤੇ ਮਤ ਉੱਚੀ ਹੈ ਤੁਹਾਡੀ? ਕੀ ਤੁਸੀਂ ਕਿਰਪਾਨ ਮਜ਼ਲੂਮ ਦੀ ਰੱਖਿਆ ਵਾਸਤੇ ਜਾਂ ਸਿੱਖੀ ਅਣਖ ਦੀ ਖਾਤਰ ਤੁਹਾਡੀ ਕਿਰਪਾਨ ਉੱਠਦੀ ਹੈ? ਕੀ ਤੁਸੀਂ ਆਪਣੇ ਨਿੱਜੀ ਸਵਾਰਥ ਪੰਥ ਦੀ ਖਾਤਰ ਤਿਆਗ ਦਿੰਦੇ ਹੋ? ਦਾਤੇ ਦਾ ਬਖਸ਼ਿਆ ਹੋਇਆ ਤਾਜ ਜਿਹਨੂੰ ਤੁਸੀਂ ਪਗੜੀ ਕਹਿੰਦੇ ਹੋ, ਸਿੱਖ ਭਰਾਵਾਂ ਦੀ ਝਪਟੇ ਮਾਰ ਮਾਰ ਲਾਉਂਦਿਆਂ ਤੁਹਾਨੂੰ ਸ਼ਰਮ ਨਹੀਂ ਆਉਂਦੀ, ਉਹ ਵੀ ਗੁਰਦੁਆਰਿਆਂ ਦੇ ਵਿੱਚ? ਜੇ ਸ਼ਰਮ ਨਹੀਂ ਆਉਂਦੀ ਤੇ ਤੁਸੀਂ ਮੇਰੇ ਸਾਹਿਬ ਦੇ ਸਿੱਖ ਨਹੀਂ, ਕਿਸੇ ਝੂਠੇ ਡੇਰੇ ਵਾਲੇ ਗੁੰਡੇ ਸਾਧ ਬਲਾਤਕਾਰੀ ਸਾਧ ਦੇ ਪੈਰੋਕਾਰ ਹੋ ਸਕਦੇ ਹੋ? ਫਿਰ ਜੇ ਕੋਈ ਬਾਜ਼ਾਰ ਵਿੱਚ ਲੱਗਾ ਗੁਰੂ ਗੋਬਿੰਦ ਸਿੰਘ ਜੀ ਹੁਣਾਂ ਦਾ ਪੋਸਟਰ ਪਾੜ ਦੇ, ਫਰਜ਼ ਕਰ ਲਓ ਤੁਸੀਂ ਕਿਰਪਾਨਾਂ ਲੈ ਕੇ ਸਾਰਾ ਸ਼ਹਿਰ ਬੰਦ ਕਰ ਦਿਓਗੇ, ਮਨ ਮਰਾਉਣ ਤੱਕ ਆ ਜਾਓਗੇ ਵੀ ਹੁਣ ਸਾਹਮਣੇ ਆਏ ਜਿਹਨੇ ਪੋਸਟਰ ਨੂੰ ਹੱਥ ਵੀ ਲਾਇਆ, ਮਨ ਮਰਾਉਣ ਤੇ ਆ ਗਏ, ਪਰ ਤੁਸੀਂ ਗੁਰੂ ਦੇ ਉਪਦੇਸ਼ ਕਿਉਂ ਨਹੀਂ ਮੰਨਦੇ? ਗੁਰੂ ਤੋਂ ਮਾਰ ਸਕਦੇ ਹੋ ਪਰ ਗੁਰੂ ਦੀ ਗੱਲ ਨਹੀਂ ਮੰਨਣੀ? ਸ਼ਰਧਾ ਵੇਖੋ ਕਿੱਦਾਂ ਦੀ ਹੈ। ਗੁਰੂ ਦੀਆਂ ਵਰਦੀਆਂ ਵਾਲੋ, ਕੀ ਤੁਸੀਂ ਵਰਦੀ ਪਾ ਕੇ ਦਸਾਂ ਨਵਾਂ ਦੀ ਕਿਰਤ ਕਮਾਈ ਖਾ ਰਹੇ ਹੋ? ਵਰਦੀਆਂ ਗੁਰੂ ਦੀਆਂ ਪਾ ਕੇ ਦਸਾਂ ਨਵਾਂ ਦੀ ਕਿਰਤ ਕਮਾਈ ਖਾਂਦੇ ਹੋ ਤੁਸੀਂ ਆਪਣੀ ਦੀ? ਸੱਜਣੋ, ਜ਼ਿੰਦਗੀ ਇੱਕ ਵਾਰ ਨਸੀਬ ਹੁੰਦੀ ਹੈ, ਸੱਚ ਦਾ ਸਾਥ ਦਿਓ ਤੇ ਤੁਸੀਂ ਮੇਰੇ ਸਾਹਿਬ ਦੇ ਸਿੱਖ ਨਹੀਂ, ਕਿਸੇ ਝੂਠੇ ਡੇਰੇ ਵਾਲੇ ਗੁੰਡੇ ਸਾਧ ਬਲਾਤਕਾਰੀ ਸਾਧ ਦੇ ਪੈਰੋਕਾਰ ਹੋ ਸਕਦੇ ਹੋ? ਫਿਰ ਜੇ ਕੋਈ ਬਾਜ਼ਾਰ ਵਿੱਚ ਲੱਗਾ ਗੁਰੂ ਗੋਬਿੰਦ ਸਿੰਘ ਜੀ ਹੁਣਾਂ ਦਾ ਪੋਸਟਰ ਪਾੜ ਦੇ, ਫਰਜ਼ ਕਰ ਲਓ ਤੁਸੀਂ ਕਿਰਪਾਨਾਂ ਲੈ ਕੇ ਸਾਰਾ ਸ਼ਹਿਰ ਬੰਦ ਕਰ ਦਿਓਗੇ, ਮਨ ਮਰਾਉਣ ਤੱਕ ਆ ਜਾਓਗੇ ਵੀ ਹੁਣ ਸਾਹਮਣੇ ਆਏ ਜਿਹਨੇ ਪੋਸਟਰ ਨੂੰ ਹੱਥ ਵੀ ਲਾਇਆ, ਮਨ ਮਰਾਉਣ ਤੇ ਆ ਗਏ, ਪਰ ਤੁਸੀਂ ਗੁਰੂ ਦੇ ਉਪਦੇਸ਼ ਕਿਉਂ ਨਹੀਂ ਮੰਨਦੇ? ਗੁਰੂ ਤੋਂ ਮਾਰ ਸਕਦੇ ਹੋ ਪਰ ਗੁਰੂ ਦੀ ਗੱਲ ਨਹੀਂ ਮੰਨਣੀ? ਸ਼ਰਧਾ ਵੇਖੋ ਕਿੱਦਾਂ ਦੀ ਹੈ। ਗੁਰੂ ਦੀਆਂ ਵਰਦੀਆਂ ਵਾਲੋ, ਕੀ ਤੁਸੀਂ ਵਰਦੀ ਪਾ ਕੇ ਦਸਾਂ ਨਵਾਂ ਦੀ ਕਿਰਤ ਕਮਾਈ ਖਾ ਰਹੇ ਹੋ? ਵਰਦੀਆਂ ਗੁਰੂ ਦੀਆਂ ਪਾ ਕੇ ਦਸਾਂ ਨਵਾਂ ਦੀ ਕਿਰਤ ਕਮਾਈ ਖਾਂਦੇ ਹੋ ਤੁਸੀਂ ਆਪਣੀ ਦੀ? ਸੱਜਣੋ, ਜ਼ਿੰਦਗੀ ਇੱਕ ਵਾਰ ਨਸੀਬ ਹੁੰਦੀ ਹੈ, ਸੱਚ ਦਾ ਸਾਥ ਦਿਓ। ਖਾਲਸਾ ਅਰਬੀ ਦੇ ਖਾਲਸ ਲਫ਼ਜ਼ ਤੋਂ ਬਣਿਆ।

0: ਹੋ, ਪਰ ਗੁਰੂ ਦੀ ਗੱਲ ਨਹੀਂ ਮੰਨਣੀ। ਸ਼ਰਧਾ ਵੇਖੋ ਕਿੱਦਾਂ ਦੀ ਹੈ। ਗੁਰੂ ਦੀਆਂ ਵਰਦੀਆਂ ਵਾਲੋ, ਕੀ ਤੁਸੀਂ ਵਰਦੀ ਪਾ ਕੇ ਦਸਾਂ ਨਵਾਂ ਦੀ ਕਿਰਤ ਕਮਾਈ ਖਾ ਰਹੇ ਹੋ? ਵਰਦੀਆਂ ਗੁਰੂ ਦੀਆਂ ਪਾ ਕੇ ਦਸਾਂ ਨਵਾਂ ਦੀ ਕਿਰਤ ਕਮਾਈ ਖਾਂਦੇ ਹੋ ਤੁਸੀਂ ਆਪਣੀ ਦੀ? ਸੱਜਣੋ, ਜ਼ਿੰਦਗੀ ਇੱਕ ਵਾਰ ਨਸੀਬ ਹੁੰਦੀ ਹੈ। ਸੱਚ ਦਾ ਸਾਥ ਦਿਓ। ਖਾਲਸਾ ਅਰਬੀ ਦੇ ਖਾਲਸ ਲਫ਼ਜ਼ ਤੋਂ ਬਣਿਆ। ਸੱਚ ਦਾ ਸਾਥ ਦਿਓ, ਪਖੰਡੀਆਂ ਤੇ ਭੇਖੀਆਂ ਨੂੰ ਦੁਰਕਾਰੋ। ਨੇਕ ਲੋਕਾਂ ਦਾ ਹੌਸਲਾ ਵਧਾਓ। ਵਿਸਾਖੀ ਗੁਰੂ ਆਸਰੇ ਜੀਵਨ ਜਿਉਣ ਦੀ ਪ੍ਰੇਰਣਾ ਹੈ। ਸਾਰੀ ਦੁਨੀਆਂ ਵਿੱਚੋਂ ਉਹ ਸਭ ਲੋਕ ਜੋ ਹੱਕ ਤੇ ਸੱਚ ਵਾਸਤੇ ਲੜਦੇ ਨੇ ਨਾ, ਉਹ ਸਭ ਪੁੱਤਰਾਂ ਦੇ ਦਾਨੀ ਦੇ ਸੂਰਮੇ ਨੇ, ਗੁਰੂ ਦੇ ਸਿੰਘ ਨੇ। ਦੁਨੀਆਂ ਭਰ ਵਿੱਚ ਗੁਰੂ ਗੋਬਿੰਦ ਸਿੰਘ ਦੇ ਫਲਸਫੇ ਨੂੰ ਮੰਨਣ ਵਾਲੇ ਬੇਸ਼ੁਮਾਰ ਲੋਕ ਨੇ। ਕਲਗੀਧਰ ਸਿਰਫ ਰਾਸ਼ਟਰੀ ਨਾਇਕ ਹੀ ਨਹੀਂ, ਸਗੋਂ ਵਿਸ਼ਵ ਨਾਇਕ ਵੀ ਨੇ। ਅਖੀਰ ਦੇ ਵਿੱਚ ਇੱਕ ਸ਼ੇਰ ਹੈ, ਤੂੰ ਸਿੱਖ ਸਹਿਬੇ ਕਮਾਲ ਦਾ ਏ, ਡਰ ਜਾਬਰ ਤੋਂ ਜਾਏ ਤੇ ਲੱਖ ਲਾਨਤ। ਭਾਈ ਤੂੰ ਸਿੱਖ ਸਹਿਬੇ ਕਮਾਲ ਦਾ ਏ, ਡਰ ਜਾਬਰ ਤੋਂ ਜਾਏ ਤੇ ਲੱਖ ਲਾਨਤ। ਮਤਲਬ ਕਿਰਪਾਨ ਦਾ ਕਿਰਪਾ ਜਾਂ ਆਨ ਰੱਖਣੀ, ਜੇ ਮਜ਼ਲੂਮ ਡਰਾਵੇ ਤੇ ਲੱਖ ਲਾਨਤ। ਮਤਲਬ ਕਿਰਪਾਨ ਦਾ ਕਿਰਪਾ ਜਾਂ ਆਨ ਰੱਖਣੀ, ਜੇ ਮਜ਼ਲੂਮ ਡਰਾਏ ਤੇ ਲੱਖ ਲਾਨਤ। ਖਾਣਾ ਹੱਕ ਤੇ ਉੱਤੋਂ ਵੰਡ ਛਕਣਾ, ਔਰ ਪਰਾਇਆ ਹੱਕ ਜੇ ਖਾਵੇ ਤੇ ਲੱਖ ਲਾਨਤ। ਖਾਣਾ ਹੱਕ ਤੇ ਉੱਤੋਂ ਵੰਡ ਛਕਣਾ, ਪਰਾਇਆ ਹੱਕ ਜੇ ਖਾਏ ਤੇ ਲੱਖ ਲਾਨਤ। ਸਿੱਖੀ ਸਿਦਕ ਸਿਰੜ ਸੰਕਲਪ ਦੀ ਹੈ, ਸਿਰਫ ਵਰਦੀ ਜੇ ਪਾਏ ਤੇ ਲੱਖ ਲਾਨਤ। ਸਿੱਖੀ ਸਿਦਕ ਸਿਰੜ ਸੰਕਲਪ ਦੀ ਹੈ, ਸਿਰਫ ਵਰਦੀ ਜੇ ਪਾਏ ਤੇ ਲੱਖ ਲਾਨਤ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਇਹ ਤੇ ਸੀ ਜੀ ਮੇਰੀ ਗੱਲਬਾਤ, ਤੇ ਹੁਣ ਸਰਦਾਰ ਸੂਬਾ ਸਿੰਘ ਜੀ ਖਹਿਰਾ ਜੀ ਹੁਣਾਂ ਨੂੰ ਮੈਂ ਕਾਲ ਕਰਾਂਗਾ ਤੇ ਉਹ ਆਣ ਕੇ ਤੇ ਗੀਤਾਂ ਦੇ ਬਾਦਸ਼ਾਹ। ਹਾਂ, ਟੈਲੀਫੋਨ ਆ ਹੀ ਗਿਆ ਉਹਨਾਂ ਦਾ। ਖਹਿਰਾ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਬਾਜਵਾ ਸਰ,
0: ਤੇ ਤੁਹਾਡਾ ਬਹੁਤ ਬਹੁਤ ਸਵਾਗਤ ਸਰ। ਕੀ ਹਾਲ ਚਾਲ ਹੈ?
1: ਬਹੁਤ ਵਧੀਆ ਬਾਜਵਾ ਸਰ, ਬਹੁਤ ਵਧੀਆ। ਸ਼ੇਰ ਜਿਹੜਾ ਮੈਂ ਸੁਣ ਰਿਹਾ ਸੀ ਤੇ ਪ੍ਰੋਗਰਾਮ ਦਾ, ਤੁਸੀਂ ਆਪਣੇ ਪ੍ਰੋਗਰਾਮ ਦਾ ਇੱਕ ਇਹ ਸ਼ੇਰ ਦੇ ਵਿੱਚ ਮਕਸਦ ਜਿਹੜਾ ਸੀ ਤੁਹਾਡਾ ਇਹ ਪ੍ਰੋਗਰਾਮ ਪੇਸ਼ ਕਰਦਾ, ਉਹ ਤਾਂ ਤੁਸੀਂ ਮਤਲਬ ਜਿੱਦਾਂ ਮੈਨੀਫੈਸਟੋ ਨੀ ਹੁੰਦਾ ਵੋਟਾਂ ਵਾਲੇ, ਵੀ ਅਸੀਂ ਆਹ ਕਰਾਂਗੇ ਆਹ ਕਰਨਾ
0: ਚਾਹੀਦਾ।
1: ਇਹ ਬਾਜਵਾ ਸਾਹਿਬ ਬਿਲਕੁਲ ਸੱਚੀ ਗੱਲ ਆ, ਗੁਰੂ ਸਾਹਿਬਾਂ ਨੇ ਜੋ ਪੰਜਾਬ ਜੋ ਲੋਕ ਜੋ ਧਰਤੀ ਸਿਰਜਣੀ ਚਾਹੀ ਸੀ, ਜਿਹਦੇ ਖਾਤਰ ਉਹਨਾਂ ਨੇ ਇੰਨੀਆਂ ਰੂਹ ਦਿਲ ਕੰਬਾਊ ਨੂੰ ਕੰਡੇ ਖੜੇ ਕਰਨ ਵਾਲੀਆਂ ਮਤਲਬ ਮਿਸਾਲੀ ਕੁਰਬਾਨੀਆਂ ਦੁਨੀਆਂ ਭਰ ਚੋਂ ਕੀਤੀਆਂ, ਉਹ ਅਸੀਂ ਨਹੀਂ ਬਣਾ ਸਕੇ। ਅਸੀਂ ਉਹਨਾਂ ਦੇ ਚੇਲੇ ਫਾਲੋਅਰ ਜਿਹੜੇ ਆ ਉਹਨੂੰ ਅਮਲੀ ਤੌਰ ਤੇ ਨਹੀਂ ਬਣਾ ਸਕੇ। ਅਸੀਂ ਸ਼ਰਧਾ ਵਾਲੇ ਪਾਸੇ, ਤੁਸੀਂ ਵੀ ਕੀਤਾ ਬਿਆਨ ਕੀਤਾ ਤੇ ਮੈਂ ਵੀ ਕਹਿੰਦਾ ਸ਼ਰਧਾ ਵਾਲੇ ਪਾਸੇ ਤੇ ਸਾਡੀ ਬੱਲੇ
0: ਬੱਲੇ ਬੱਲੇ ਆ ਸਾਡੀ, ਨੋ ਡਾਊਟ।
1: ਪਰ ਜੇ ਅਮਲਾਂ ਵਾਲੇ ਪਾਸੇ ਜਿਹੜੇ ਆ ਨਾ, ਅਮਲਾਂ ਵਾਲੇ ਪਾਸੇ ਕਹਿੰਦੇ ਵੀ ਅਮਲ ਨੀ ਅਸੀਂ ਮੰਨਣਾ ਕੋਈ ਨੀ, ਤੁਹਾਡੀ ਇੱਜ਼ਤ ਅਸੀਂ ਮਤਲਬ ਤੁਹਾਡੀ ਇੱਜ਼ਤ
0: ਇਹਨੂੰ ਵੀ ਵੱਧ ਕਰਾਂਗੇ, ਪਰ ਤੁਹਾਡੀ ਗੱਲ ਨੀ
1: ਲੰਮੇ ਪੈ ਪਾ ਕੇ ਮੱਥੇ ਟੇਕਾਂਗੇ, ਅਸੀਂ ਤੁਹਾਡੇ ਸੇਵਾ ਕਰਾਂਗੇ।
0: ਤੁਸੀਂ ਬਾਕੀਆਂ ਨੂੰ ਛੱਡੋ ਖਹਿਰਾ ਸਾਹਿਬ, ਆਪਣੀ ਕੌਮ ਦੇ ਲੱਛਣ ਵੇਖ ਲਓ, ਵਰਦੀਆਂ ਵਾਲਿਆਂ ਦੇ ਲੱਛਣ ਵੇਖ ਲਓ।
1: ਜੀ ਜੀ, ਹੋਰ ਵੀ ਜਿਆਦਾ ਮਾੜੀ ਗੱਲ,
0: ਹੋਰ ਵੀ ਜਿਆਦਾ ਮਾੜੀ ਗੱਲ ਹੈ ਉਹਦੀ, ਜਿਹੜੀ ਵਰਦੀ ਪਾ ਕੇ ਤੁਸੀਂ ਮਤਲਬ ਕਿ ਫਿਰ ਸਰ, ਜੇ ਤੁਸੀਂ ਇੰਨੇ ਹੀ ਪੈਰੋਕਾਰ ਹੋ ਪੁੱਤਰਾਂ ਦੇ ਦਾਨੀ ਦੇ, ਪੁੱਤਰਾਂ ਦੇ ਦਾਨੀ ਨੇ ਤੇ ਜਾਤ ਪਾਤ ਖਤਮ ਕੀਤੀ, ਤੁਹਾਡੇ ਵਿੱਚ ਤੇ ਅਜੇ ਵੀ ਓਦਾਂ ਹੀ ਹੈ।

0: ਬਿਲਕੁਲ ਜੀ ਉੱਦਾਂ
1: ਉੱਥੇ ਪੌੜਦਾ ਕੋਈ ਪਤਾ ਨੀ ਕੀ ਹੈ, ਕੋਈ ਕੋਈ ਮਜ਼ਹਬੀ ਹੈ, ਕੋਈ ਰੱਬ ਜਾਣੇ ਕੀ। ਪਹਿਲੀ ਗੱਲ ਤੇ ਹੈ ਕਿ ਤੁਹਾਡੀ ਲਬਾਂ ਤੇ ਇਹ ਲਫ਼ਜ਼ ਆਉਣੇ ਹੀ ਨਹੀਂ ਚਾਹੀਦੇ ਜੇ ਤੁਸੀਂ ਵਰਦੀਆਂ।
0: ਨਹੀਂ ਜੋ ਮਾਨਸ ਕੀ ਜਾਤ ਸਦੇ ਕੇ ਪਹਿਚਾਨ, ਜਦੋਂ ਗੁਰੂ ਸਾਹਿਬ ਨੇ ਖਤਮ ਹੀ ਇਸ ਗੱਲ ਨੂੰ ਕਰਨ ਵਾਸਤੇ ਉਹਨਾਂ ਨੇ ਸੰਗਤ ਪੰਗਤ ਦਾ ਜਿਹੜਾ ਸੰਕਲਪ ਸੀ ਨਾ, ਤੇ ਬਾਅਦ ਵਿਚ ਅੰਮ੍ਰਿਤ ਦਾ ਜੋ ਸੰਕਲਪ ਸੀਗਾ, ਇਸੇ ਚੀਜ਼ ਨੂੰ ਖਤਮ ਗੁਰੂ ਸਾਹਿਬ ਤੇ ਗੁਰੂ ਨਾਨਕ ਦੇਵ ਜੀ ਪਹਿਲੇ ਪੈਰ ਹੀ ਇੱਥੋਂ ਪੁੱਟਿਆ ਸੀਗਾ ਇੱਕ ਮਰਦਾਨਾ ਜਿਹੜਾ ਸਾਥੀ
1: ਉਹਨਾਂ ਦਾ। ਵੇਖੋ ਬਿਲਕੁਲ ਜਿਸ ਤਰ੍ਹਾਂ ਪਹਾੜੀ ਰਾਜੇ ਕਿਹੜੀ ਗੱਲੋਂ ਨਾਰਾਜ਼ ਹੋਏ ਸਨ ਕਰਗੀਆਂ ਵਾਲੇ ਪਾਤਸ਼ਾਹ ਦੇ ਨਾਲ,
0: ਇਸੇ ਗੱਲੋਂ
1: ਸਾਰਿਆਂ ਨੂੰ ਪੰਗਤ ਚ ਬਹਾ ਲਏ ਨੇ। ਆ ਜਿਹੜੇ ਅਨਟਚੇਬਲ ਹੈਗੇ ਨੇ ਇਹਨਾਂ ਨੂੰ ਵੀ ਤੁਸੀਂ ਇੱਕ ਨਾ ਲਾਇਆ, ਤਾਂ ਹੀ ਹੋ ਗਿਆ।
0: ਇਹ ਬਿਲਕੁਲ ਬਾਇਆ ਸਾਹਿਬ ਗੱਲ ਏਦਾਂ ਹੋਈ ਸੀਗੀ ਕਿ ਉਹ ਕਹਿੰਦੇ ਸੀਗੇ ਵੀ ਉਹ ਪਹਿਲੀ ਗੱਲ ਤੇ ਤੁਹਾਨੂੰ ਪਤਾ ਪਹਾੜੀ ਰਾਜੇ ਮਹਾਰਾਜੇ ਜਿਹੜੇ ਉਹ ਆਪਣੇ ਮਤਲਬ ਨੂੰ ਥੋੜੀ ਕੀਤਾ ਕਿਸੇ ਦੀ ਨਹੀਂ ਮੂੰਹ ਲਾਉਂਦੇ ਜਾਂ ਕਿਸੇ ਦਾ ਨਾਲ ਚੱਲਦੇ। ਉਹਨਾਂ ਨੇ ਜਦੋਂ ਦੇਖਿਆ ਵੀ ਏਡੇ ਵੱਡੇ ਵਿਸ਼ਾਲ ਸਾਮਰਾਜ ਦੇ ਸਾਹਮਣੇ ਮੱਥਾ ਲਾਉਣ ਵਾਲਾ ਜਿਹੜਾ ਇਹਨਾਂ ਦਾ ਕੋਈ ਹੈ, ਉਹ ਇਹਨਾਂ ਦੇ ਨਾਲ ਰਲ ਕੇ ਵੀ ਆਪਾਂ ਰਾਜ ਭਾਗ ਜਿਹੜਾ ਜਿੱਤਿਆ ਜਾ ਸਕਦਾ ਹਰ ਲੜਾਈ ਭਰਾਈ।
1: ਤੇ
0: ਉਹਨਾਂ ਨੇ ਕਿਹਾ ਵੀ ਤੁਸੀਂ ਗੁਰੂ ਸਾਹਿਬ ਜੀ ਇਹ ਜਿਹੜੇ ਹੈਗੇ ਨਾ, ਤੁਸੀਂ ਇਹਨਾਂ ਨੂੰ ਭੇਜ ਦੋ ਸਾਡੇ ਕੋਲ ਫੌਜਾਂ ਲਾਓ, ਸਿਪਾਹੀ ਦੱਸੋ ਕਿੰਨੀਆਂ ਫੌਜਾਂ ਚਾਹੀਦੀਆਂ। ਇਹ ਤੁਸੀਂ ਵੈਰੀ ਸੋਰੀ ਟੂ ਸੇ, ਸਾਡਾ ਜੀ ਨੀ ਕਰਦਾ ਵੀ ਨਿੱਕੀਆਂ ਜਾਤਾਂ ਕਹਿਣ ਨੂੰ ਜਾਂ ਹੋਰ ਬਰਾਦਰੀ ਦਾ ਨਾਂ ਲੈਣ ਤੱਕ
1: ਨਹੀਂ ਕਰਦਾ।
0: ਮੇਰਾ ਇਹ ਵੀ ਕਹਿਣ ਨੂੰ ਜੀ ਨੀ ਕਰਦਾ ਵੀ ਭਾਈ ਮਰਦਾਨਾ ਜੀ ਕਿਹੜੀ ਜਾਤ ਦੇ ਸੀਗੇ, ਕਿਉਂਕਿ ਇਹ ਬਿਲਕੁਲ ਗੁਰੂ ਸਾਹਿਬ ਦੇ ਆਪਾਂ ਉਹਨਾਂ ਦੇ ਹੁਕਮਾਂ ਦੇ ਉਲਟ ਬੋਲ ਰਹੇ ਹਾਂ ਜੀ, ਆਪਾਂ ਸ਼ਬਦ ਵੀ ਮੂੰਹ ਕੱਢਾਂਗੇ, ਸਾਡਾ ਤਾਂ ਇੱਥੋਂ ਤੱਕ ਵਾ। ਪਰ ਲੇਕਿਨ ਚਲੋ ਖੈਰ, ਤੇ ਉਹ ਕਹਿੰਦੇ ਵੀ ਨਹੀਂ ਇਹ ਨੀ ਹੋ ਸਕਦਾ। ਤੇ ਫੇਰ ਉਹ ਕਹਿੰਦੇ ਵੀ ਚਲੋ ਨਹੀਂ ਹੋ ਸਕਦਾ ਸੀ, ਏਦਾਂ ਕਰੋ ਤੁਸੀਂ ਇਹਨਾਂ ਦਾ ਜਿਹੜੇ ਜਦੋਂ ਲੰਗਰ ਪਾਣੀ ਦੀਜਾ ਤੀਜਾ ਇਹਨਾਂ ਨੂੰ ਵੱਖਰੇ ਬਿਠਾ ਦਿਆ ਕਰੋ, ਸਾਡੇ ਨਾਲ ਨਾ ਬਿਠਾਓ। ਕਹਿੰਦੇ ਇਹ ਵੀ ਨੀ ਹੋ ਸਕਦਾ। ਤੇ ਜਦੋਂ ਮਤਲਬ ਜੇਦੀ ਕਰਨ ਲੱਗ ਪਏ ਤੇ ਫੇਰ ਉਹਨਾਂ ਨੇ ਦੱਸ ਦੀ ਕਿਹਾ ਸੀਗਾ ਵੀ ਆਪਣੇ ਇਨਹੀ ਕੀ ਕਿਰਪਾ ਸੀ ਸਜੇ ਹਮ ਹੈ ਨਹੀਂ ਮੋਸੋ ਲੋ ਗਰੀਬ ਕਰੋਰ ਪਰੇ ਹੈ। ਤੇ ਔਰ ਵੇਖੋ ਉਹਨਾਂ ਨੂੰ ਪਤਾ ਸੀਗਾ ਵੀ ਇਹ ਤੇ ਰਾਜ ਭਾਗ ਦੇ ਲਾਲਚ ਨੂੰ ਮਤਲਬ ਆਏ ਆ ਤੇ ਇਹਨਾਂ ਦੇ ਭੀੜ ਪਈ ਤੇ ਭੱਜ ਜਾਣਾ। ਜੇ ਆਨੰਦਪੁਰ ਦੇ ਕਿਲੇ ਵਿਚ ਪਹਾੜੀ ਰਾਜੇ ਹੁੰਦੇ ਆ ਜੀ ਮੁਸੀਬਤ ਦੇ ਵਿਚ, ਉਹਨਾਂ ਦੇ ਇੱਕ ਮਿੰਟ ਚ ਲੰਮੇ ਪੈ ਜਾਣਾ ਸੀਗਾ ਪਹਿਲਾਂ ਦੇਣੀ। ਉਹ ਸਿੰਘ ਸੀਗੇ ਉਹਨਾਂ ਦੇ, ਉਹਨਾਂ ਨੂੰ ਪਤਾ ਸੀਗਾ ਵੀ ਇਹੋ ਹੀ ਜਿਹੜੇ ਜਿਹੜੇ ਸ਼ਰਧਾ ਨਾਲ ਪਿਆਰ ਨਾਲ ਮਤਲਬ ਜਿਹੜੇ ਲੜਨ ਵਾਲੇ ਆ ਉਹੋ ਹੀ ਅਖੀਰ ਤੱਕ ਗੁਰੂ ਸਾਹਿਬ ਦੇ ਨਾਲ ਨਿਭੇ ਔਰ ਉਹਨਾਂ ਨੇ ਫਤਿਹ ਪ੍ਰਾਪਤ ਕੀਤੀ। ਵਾਹਿਗੁਰੂ ਜੀ ਕਾ ਖਾਲਸਾ। ਇੱਕ ਬੜਾ ਕਮਾਲ ਦਾ ਨਾ ਬੜਾ ਕਮਾਲ ਦਾ ਨਾਰਾ ਕਹਿ ਲਈ ਇਹਨੂੰ ਜਾਂ ਸਲੋਗਨ ਕਹਿ ਲਓ ਜਾਂ ਮਤਲਬ ਵੇਖੋ ਗੁਰੂ ਸਾਹਿਬ ਦੀ ਜੋ ਕੁਰਬਾਨੀ ਆ ਉਹਨੂੰ ਕੋਈ ਭੁੱਲਿਆ ਨੀ ਤੇ ਉਹਨੂੰ ਕੋਈ ਮਤਲਬ ਉਹਦਾ ਕੋਈ ਮੇਲ ਵੀ ਕੋਈ ਨੀ ਹੈਨਾ
1: ਜੀ। ਬਿਲਕੁਲ ਬਿਲਕੁਲ
0: ਜਿੱਤ ਪ੍ਰਾਪਤ ਉਹਨਾਂ ਦੀ ਹੋਈ ਤੇ ਉਹਨੇ ਕਿਹਾ ਵੀ ਨਹੀਂ ਜੀ ਇਹ ਮੇਰੀ ਜਿੱਤ ਨੀ ਹੈਗੀ, ਇਹ ਜਿੱਤ ਮਤਲਬ ਉਸ ਪਰਮਾਤਮਾ ਦੀ ਵਾਹਿਗੁਰੂ ਦੀ ਆ ਤੇ ਇਹ ਜਿਹੜਾ ਜਿੱਤ ਪ੍ਰਾਪਤ ਕਰਨ ਵਾਲਾ ਖਾਲਸਾ ਇਹ ਵੀ ਉਹਦਾ ਹੀ ਆ, ਮੇਰਾ ਵਿੱਚ ਕੁਛ ਨੀ। ਸਾਡੇ ਵਰਗਿਆਂ ਦੇ ਕਹਿੰਦੇ ਅੱਜ ਅਸੀਂ ਇਹੋ ਜਿਹੇ ਸਿੱਖ ਹੋ ਗਏ ਸਾਡੇ ਪੈਰ ਥੱਲੇ ਕਿਤੇ ਬਟੇਰਾ ਜਿਹੜੇ ਨੇ ਦੋਵੇਂ ਬਾਹਾਂ ਖੜੀਆਂ ਉੱਚੇ ਖਲੋ ਕੇ ਨਾ ਫੋਟੋ ਪਾ ਕੇ ਦੋਵੇਂ ਬਾਹਾਂ ਉੱਚਾ ਮੈਂ ਪਾਲਿਆ ਮੈਂ ਤੀਰ ਮਾਰਤਾ ਵਾ ਮੈਂ ਕਰਤਾ ਮੈਂ ਇਹ ਕਰਤਾ ਵਾ ਹੈਨਾ। ਲੇਕਿਨ ਉਹਨਾਂ ਦਾ ਵੇਖੋ ਉਹਨਾਂ ਨੇ ਸਾਨੂੰ ਸਿਖਾਇਆ ਵੀ ਨਹੀਂ ਜੋ ਕੁਛ ਵੀ ਤੁਸੀਂ ਕਰਦੇ ਹੋ ਉਹਦਾ ਸਿਹਰਾ ਜਿਹੜਾ ਵਾ ਉਹ ਮਤਲਬ ਤੁਹਾਡੇ ਸਿਰ ਨੀ ਹੁੰਦਾ, ਉਹ ਪਰਮਾਤਮਾ ਕੁਦਰਤ ਦੇ ਸਿਰ ਹੁੰਦਾ। ਬੜਾ ਪਿਆਰੀ
1: ਇਹੋ ਜਿਹਾ ਇਨਸਾਨ ਜਹਾਨ ਤੇ ਨਜ਼ਰ ਮਾਰਿਆ ਕਿਤੇ ਨੀ ਲੱਭਦਾ ਪੁੱਤਰਾਂ ਦੇ ਦਾਨੇ ਵਰਗਾ।
0: ਬਾਜੋ ਸਾਹਿਬ ਇੱਕ ਬੜੀ ਕਮਾਲ ਦੀ ਗੱਲ ਆ ਵੀ 42 ਸਾਲ ਦੀ ਉਮਰ ਹੋਵੇ ਤੇ ਜੰਗਾਂ ਜਿੱਤਾਂ ਦੇ ਵਿੱਚ ਦਿਨ ਰਾਤ ਚਾਰ ਸਿਰੋਂ ਘੇਰੇ ਥੋੜੇ ਜਿਹੇ ਸਿੰਘ
1: ਸਾਹਿਤ ਕਿੰਨਾ ਲਿਖਿਆ ਕਦੋਂ ਲਿਖਦੇ
0: ਕਿੰਨਾ ਸਾਹਿਤ ਔਰ ਸਾਹਿਤ ਐਵੇਂ ਨੀ ਲਿਖਿਆ ਅੱਜ ਤੱਕ ਯੂਨੀਵਰਸਿਟੀ ਜਿਹੜੀ ਗੁਰੂ ਸਾਹਿਬ ਨੇ ਜਫ਼ਰਨਾਮਾ ਲਿਖਿਆ ਉਹ ਫਾਰਸੀ ਭਾਸ਼ਾ ਦੀ ਅੱਜ ਤੱਕ ਨੰਬਰ 1 ਉੱਤਮ ਰਚਨਾ ਮੰਨੀ ਜਾਂਦੀ ਯੂਨੀਵਰਸਿਟੀਆਂ ਚ ਪੜ੍ਹਾਈ ਜਾਂਦੀ ਯੂਨੀਵਰਸਿਟੀ ਚ ਚੇਅਰ ਗੁਰੂ ਸਾਹਿਬ ਦੇ ਨਾਂ।
1: ਇਹੋ ਹੀ ਮੈਂ ਕਦੀ ਕਦੀ ਸੋਚਦਾ ਵੀ ਉਹ ਕਿਹੜਾ ਟਾਈਮ ਉਹਨਾਂ ਨੂੰ ਮਿਲਦਾ ਹੋਏਗਾ ਜਦੋਂ ਰਮਾਨ ਨਾਲ ਰਿਲੈਕਸ ਬਹਿ ਕੇ ਦੇਖਦੇ ਹੋਣਗੇ।
0: ਆ ਸਾਹਿਬ ਛੱਡਣਾ ਵਾਸਤੇ ਬੜਾ ਇੱਕ ਇਕਾਂਤ ਬੜਾ ਸ਼ਾਂਤਮਈ ਇੱਕ ਬੜਾ ਕੋਮਲ ਭਾਵੀ ਜਿਹਾ ਮਤਲਬ ਇੱਕ ਮਾਹੌਲ ਚਾਹੀਦਾ ਹੁੰਦਾ ਸ਼ਾਇਦ ਉਹਨਾਂ ਨੇ ਜੀ ਜੀ ਉਹਨਾਂ ਨੇ ਇੰਨੀਆਂ ਮਤਲਬ ਮੁਸੀਬਤਾਂ ਮੁਸ਼ਕਲਾਂ ਦੁੱਖਾਂ ਦੇ ਹੁੰਦਿਆਂ ਹਨਾ ਇਸ ਚੀਜ਼ ਨੂੰ ਲਿਖਿਆ। ਇਹ ਬੜੀ ਇੱਕ ਮਹਾਨ ਗੁਰੂ ਸਾਹਿਬ ਇਕੱਲੇ ਯੋਧੇ ਨਹੀਂ ਸੀਗੇ ਉਹ ਮਤਲਬ ਇੱਕ ਬੜੇ ਵੱਡੇ ਜਿਹੜੇ ਸ਼ਾਇਰ ਕਵੀ ਲੇਖਕ ਸੂਰਮੇ ਦਾਰਸ਼ਨਿਕ ਦਾਰਸ਼ਨਿਕ ਸੀ ਦਾਰਸ਼ਨਿਕ ਸੀ ਹਨਾ
1: ਵੇਖੋ ਜੀ ਛੋਟੇ ਪੁੱਤਰਾਂ ਨੂੰ ਅੱਖੀ ਵੇਖਣਾ ਟੋਟੇ ਹੁੰਦੇ ਆ ਤੇ

Oye, me tropeareo. Thank you so much. Lai thodi baaj jaari hai, nu theek karde haan. Ji. Dosto, sat sri akaal again, shukriya, namaste, adab. ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਕੁਛ ਪਿਆਰੇ ਪਿਆਰੇ ਅੱਜ ਮੁਹੰਮਦ ਸਦੀਕ ਸਾਹਿਬ ਦੇ ਗਾਣੇ ਸੁਣੇ ਆ। ਥੈਂਕ ਯੂ ਸੋ ਮਚ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਆਵਾਜ਼ ਨੂੰ ਜ਼ਿਆਦਾ ਕਰ ਰਹੀ ਹੈ ਜੀ, ਇਹ ਠੀਕ ਕਰ ਲਈ। ਹੈਲੋ ਹੈਲੋ ਹੈਲੋ ਯੈਸ।

ਹੈਗਾ ਉਹ ਗੁਰਦੀਪ ਸਿੰਘ ਸੰਧੂ ਸਾਹਿਬ ਜੁੜਨਗੇ ਤੇ ਅੱਜ ਦੇ ਪ੍ਰੋਗਰਾਮ ਆਪਣਾ 2 ਘੰਟੇ ਦਾ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋ ਗਏ ਦੋਸਤੋ। ਆਜੋ ਰਲ ਮਿਲ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਪਹਿਲਾ ਗੀਤ ਸੁਰਿੰਦਰ ਕੌਰ ਪ੍ਰਕਾਸ਼ ਕੌਰ ਜੀ ਦਾ ਜੁੱਤੀ ਕਸੂਰੀ।

0: ਕੋਲ ਖਾਸ ਪ੍ਰੋਗਰਾਮ ਜਿਹੜਾ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਜੀ। ਡਾਕਟਰ ਸਤਿ ਸ੍ਰੀ ਅਕਾਲ ਜੀ, ਐਨੂ ਚੀਮਾ ਸਾਹਿਬ।
1: ਹਾਂਜੀ ਸਤਿ ਸ੍ਰੀ ਅਕਾਲ ਜੀ, ਠੱਕ ਸਾਹਿਬ, ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਵੱਲੋਂ ਬੜੇ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਔਰ ਅਸੀਂ ਇਸ ਸ਼ਹੀਦੀ ਪੰਦਰਵਾੜਾ ਜੋ ਦਸੰਬਰ ਦਾ ਆਖਰੀ ਦੋ ਵੀਕਾ ਹੈ ਉਹਦੇ ਸੰਬੰਧ ਵਿਚ ਵਾਪਰੀਆਂ ਸਿੱਖ ਇਤਿਹਾਸ ਦੀਆਂ ਘਟਨਾਵਾਂ ਦਾ ਜ਼ਿਕਰ ਕਰ ਰਹੇ ਹਾਂ। ਔਰ ਉਹਨਾਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਇਆਂ ਕੱਲ ਅਸਾਂ ਇਹ ਗੱਲ ਕਹੀ ਸੀ ਕਿ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਨਿਕਲਣ ਦੇ ਕਾਰਨਾਂ ਦੀ ਗੱਲ ਵਿਆਖਿਆ ਕੀਤੀ ਸੀ ਅਸੀਂ, ਔਰ ਇੱਕ ਸੱਜਣ ਨੇ ਇਹ ਵੀ ਕਿਹਾ ਸੀਗਾ ਵੀ ਉਹਦੇ ਹੋਰ ਵੀ ਕਾਰਨ ਹੋ ਸਕਦੇ ਨੇ, ਜਾਂ ਮਹਾਂਸੰਘ ਦੇ ਸੰਬੰਧ ਚ ਜਦੋਂ ਅਸੀਂ ਗੱਲ ਕੀਤੀ ਸੀ ਉਹਨਾਂ ਨੇ ਵੀ ਕਿਹਾ ਸੀ ਵੀ ਹੋਰ ਕਾਰਨ ਹੋ ਸਕਦੇ ਨੇ ਬਸ, ਕਿਉਂਕਿ ਮੈਂ ਤੇ ਇਸ ਗੱਲ ਦਾ ਵੈਸੇ ਹੀ ਹਾਮੀ ਆ ਕਿ ਹਰ ਗੱਲ ਤਰਕ ਸੰਗਤ ਹੋਣੀ ਚਾਹੀਦੀ ਹੈ ਕਿ ਕੀ ਹੋ ਸਕਦੀ ਕਿ ਨਹੀਂ ਹੋ ਸਕਦੀ, ਜਾਂ ਇਹਦੇ ਵਿਚ ਕੁਝ ਹੋਰ ਵੀ ਹੋ ਸਕਦਾ ਹੈਗਾ।
2: ਬਿਲਕੁਲ ਡਾਕਟਰ
1: ਸਾਹਿਬ, ਹਾਂਜੀ, ਜਦ ਤੱਕ ਅਸੀਂ ਵਨ ਸਾਈਡਿਡ ਹੋ ਕੇ ਕਿਸੇ ਗੱਲ ਨੂੰ ਵਿਚਾਰਦੇ ਹਾਂ ਵੀ ਮੈਂ ਹੀ ਠੀਕ ਹਾਂ, ਉਸ ਅਸੀਂ ਗਲਤੀ ਕਰ ਰਹੇ ਹੁੰਦੇ ਹਾਂ।
2: ਬਿਲਕੁਲ,
1: ਔਰ ਇਸ ਗਲਤੀ ਦੇ ਸੰਬੰਧ ਵਿਚ ਕੱਲ ਮੈਂ ਉਸ ਤੋਂ ਬਾਅਦ ਫਿਰ ਹੋਰ ਵੀ ਇਤਿਹਾਸ ਦੀ ਫਰੋਲਾ ਫਰਾਲੀ ਕੀਤੀ, ਔਰ ਉਸ ਦੇ ਵਿਚੋਂ ਕੁਝ ਹੋਰ ਇਹੋ ਜਿਹੀਆਂ ਬੜੀਆਂ ਅਚੰਭੇ ਵਾਲੀਆਂ ਗੱਲਾਂ ਨਿਕਲੀਆਂ ਕਿ ਜਿਹੜੀਆਂ ਮੈਂ ਸਮਝਦਾ ਵੀ ਸਾਡਾ ਸਿੱਖ ਇਤਿਹਾਸ ਅਗਰ ਸੁਣੇਗਾ ਤਾਂ ਇਕਦਮ ਅਚੰਭਾ ਹੋਏਗਾ ਜਾਂ ਮੰਨਣ ਨੂੰ ਤਿਆਰ ਨਹੀਂ ਹੋਏਗਾ
2: ਜੀ।
1: ਸੱਜਣ ਨੇ ਇਤਿਹਾਸ ਦੇ ਵਿਚ ਲਿਖਿਆ ਆ ਵੀ ਸਾਡੇ ਕੋਲ ਜਿਸ ਤਰ੍ਹਾਂ ਨੀਲ ਨਦੀ ਦੀ ਘਾਟੀ, ਨੀਲ ਨਦੀ ਹੈ ਨਾ
2: ਜੀ ਜੀ ਬਿਲਕੁਲ,
1: ਨਦੀ ਦਾ 4000 ਸਾਲ ਪੁਰਾਣਾ ਰਿਕਾਰਡ ਸਾਇੰਸਦਾਨਾਂ ਨੇ ਇਕੱਠਾ ਕੀਤਾ ਹੋਇਆ ਕਿ ਇਹਦੇ ਚ ਕਦੋਂ ਚੜਾਅ ਆਉਂਦਾ, ਕਦੋਂ ਉਤਰਾਅ ਆਉਂਦਾ, ਕਿਸ ਕਿਸ ਤਰ੍ਹਾਂ ਇਹਦੀ ਜਿਹੜੀ ਕਿਰਿਆ ਹੈ ਉਹ ਚੱਲਦੀ ਹੈ। ਨੀਲ ਨਦੀ ਜਿਹਦੇ ਚ ਜਹਾਜ਼ ਵੀ, ਸਮੁੰਦਰੀ ਜਹਾਜ਼ ਵੀ ਚੱਲਦੇ ਆ
2: ਜੀ ਜੀ ਸਰ,
1: ਕਿ ਕੀ ਹੋ ਸਕਦੀ ਕਿ ਨਹੀਂ ਹੋ ਸਕਦੀ, ਜਾਂ ਇਹਦੇ ਵਿਚ ਕੁਝ ਹੋਰ ਵੀ ਹੋ ਸਕਦਾ ਹੈਗਾ।
2: ਬਿਲਕੁਲ ਡਾਕਟਰ ਸਾਹਿਬ,
1: ਹਾਂਜੀ, ਜਦ ਤੱਕ ਅਸੀਂ ਵਨ ਸਾਈਡਿਡ ਹੋ ਕੇ ਕਿਸੇ ਗੱਲ ਨੂੰ ਵਿਚਾਰਦੇ ਹਾਂ ਵੀ ਮੈਂ ਹੀ ਠੀਕ ਹਾਂ, ਉਹਦੇ ਅਸੀਂ ਗਲਤੀ ਕਰ ਰਹੇ ਹੁੰਦੇ ਹਾਂ।
2: ਬਿਲਕੁਲ,
1: ਔਰ ਇਸ ਗਲਤੀ ਦੇ ਸੰਬੰਧ ਵਿਚ ਕੱਲ ਮੈਂ ਉਸ ਤੋਂ ਬਾਅਦ ਫਿਰ ਹੋਰ ਵੀ ਇਤਿਹਾਸ ਦੀ ਫਰੋਲਾ ਫਰਾਲੀ ਕੀਤੀ, ਔਰ ਉਸ ਦੇ ਵਿਚੋਂ ਕੁਝ ਹੋਰ ਇਹੋ ਜਿਹੀਆਂ ਬੜੀਆਂ ਅਚੰਭੇ ਵਾਲੀਆਂ ਗੱਲਾਂ ਨਿਕਲੀਆਂ ਕਿ ਜਿਹੜੀਆਂ ਮੈਂ ਸਮਝਦਾ ਵੀ ਸਾਡਾ ਸਿੱਖ ਇਤਿਹਾਸ ਅਗਰ ਸੁਣੇਗਾ ਤਾਂ ਇਕਦਮ ਅਚੰਭਾ ਹੋਏਗਾ ਜਾਂ ਮੰਨਣ ਨੂੰ ਤਿਆਰ ਨਹੀਂ ਹੋਏਗਾ
2: ਜੀ।
1: ਸੱਜਣ ਨੇ ਇਤਿਹਾਸ ਦੇ ਵਿਚ ਲਿਖਿਆ ਆ ਵੀ ਸਾਡੇ ਕੋਲ ਜਿਸ ਤਰ੍ਹਾਂ ਨੀਲ ਨਦੀ ਦੀ ਘਾਟੀ, ਨੀਲ ਨਦੀ ਹੈ ਨਾ
2: ਜੀ ਜੀ ਬਿਲਕੁਲ,
1: ਨਦੀ ਦਾ 4000 ਸਾਲ ਪੁਰਾਣਾ ਰਿਕਾਰਡ ਸਾਇੰਸਦਾਨਾਂ ਨੇ ਇਕੱਠਾ ਕੀਤਾ ਹੋਇਆ ਕਿ ਇਹਦੇ ਚ ਕਦੋਂ ਚੜਾਅ ਆਉਂਦਾ, ਕਦੋਂ ਉਤਰਾਅ ਆਉਂਦਾ, ਕਿਸ ਕਿਸ ਤਰ੍ਹਾਂ ਇਹਦੀ ਜਿਹੜੀ ਕਿਰਿਆ ਹੈ ਉਹ ਚੱਲਦੀ ਹੈ, ਨੀਲ ਨਦੀ ਜਿਹਦੇ ਚ ਜਹਾਜ਼ ਵੀ, ਸਮੁੰਦਰੀ ਜਹਾਜ਼ ਵੀ ਚੱਲਦੇ ਆ
2: ਜੀ ਜੀ, ਸੁਣਿਆ
1: ਹੋਣਾ ਉਹਦੇ ਬਾਰੇ ਜ਼ਿਆਦਾ ਜੀ। ਇਸੇ ਤਰ੍ਹਾਂ

ਸਤਿ ਸ਼੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਪ੍ਰਵਾਜ਼ ਰੇਡੀਓ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਕੁਛ ਦਿਲਜੀਤ ਬਾਰੇ ਗੱਲਾਂ ਹੋਣਗੀਆਂ ਜੀ। ਇਕ ਵੀਡੀਓ ਬਾਜਵਾ ਸਾਹਿਬ ਨੇ ਬਣਾਈ, ਮੈਂ ਉਹ ਵੀ ਪੇਸ਼ ਕਰੂੰਗਾ ਤੇ ਕੁਛ ਅਸੀਂ ਆਪੇ ਵੀ ਕਰਾਂਗੇ। ਤੇ ਲਓ ਕੁਛ ਅੱਜ ਦਲਜੀਤ ਦੇ ਗੀਤ ਹੈ, ਦਲਜੀਤ ਦੁਸਾਂਝ ਦਾ ਦੇਣਾ ਜੀ, ਉਨ੍ਹਾਂ ਤੇ ਆਪਾਂ ਸਾਰੀ ਗੱਲਬਾਤ ਕਰਨੀ ਹੈ ਤੇ ਉਨ੍ਹਾਂ ਦੇ ਗੀਤ ਤੇ ਫਿਰ ਬਾਕੀ ਪ੍ਰੋਗਰਾਮ ਨਾਲ ਚਲਦੇ ਰਹਿਣਗੇ। ਲਓ ਜੀ ਦਲਜੀਤ ਹੁਣ ਗਾਣਾ ਸੁਣਦੇ ਹਾਂ।

ਪ੍ਰਵਾਸ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਤੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM to 8 PM ਇੰਡੀਅਨ ਟਾਈਮ 4:30 AM to 6:30 AM ਪ੍ਰਵਾਸ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 856-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ ਦਰਸ਼ਨ ਸਿੰਘ।